0: ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਈਟੀ ਬੇਸ਼ੁਮਾਰ ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੋਗਨੇਨਾ ਵਿੱਚ
1: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ। 10 ਵੱਜ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅੱਜ 21 ਤਰੀਕ ਹੈ, ਮਈ ਦਾ ਮਹੀਨਾ, ਅੱਜ ਵੀਰਵਾਰ ਦਾ ਦਿਨ ਆ ਤੇ ਵੀਰ ਤੇ ਰੱਖੋ ਥੋੜੀ ਜਿਹੀ ਧੀਰ, ਕਹਿੰਦੇ ਨੇ ਕਿ ਥੋੜੀ ਜਿਹੀ ਧੀਰਜ ਰੱਖੋ, ਹਫ਼ਤਾ ਆਉ ਗਿਆ ਕਿ ਆਉ ਗਿਆ। ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
2: ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਠਾਕ।
1: ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ
2: ਕੈਸੇ ਹੋ? ਆਪ
1: ਬਹੁਤ ਵਧੀਆ।
2: ਕੈਸਾ ਰਹਾ ਆਪਕਾ ਪੂਰਾ ਕਾ ਪੂਰਾ ਹਫ਼ਤਾ?
1: ਅੱਛਾ ਥਾ,
2: ਐਸਾ ਥਾ,
1: ਯੇ
2: ਕਿਆ ਬਾਤ ਹੈ।
1: ਆਪ ਬਤਾਓ ਕੈਸੇ ਹੋ, ਲੌਂਗ ਵੀਕੈਂਡ ਜੈਸੋ?
2: ਨਹੀਂ ਬਸ ਠੀਕ ਹੈ। ਹਮਨੇ ਇੱਕ ਫਿਲਮ ਵੇਖੀ ਤੋ ਹਮ ਵੀ ਟਰਾਈ ਕਰੇਂਗੇ, ਕਿਉਂਕਿ ਉਸਮੇ ਵੀ ਲੋਗੋਂ ਨੇ ਬਸ ਟਰਾਈ ਕੀਆ ਥਾ।
1: ਕੌਨ ਸੀ?
2: ਮੈਂ ਆਪਕੋ ਬਤਾਤਾ, ਰਾਮ ਰਾਮ ਸਾਰੇ ਭਾਈਆਂ ਨੇ, ਥਮ ਸਣਨ ਲੱਗ ਰਹੇ ਹੋ, ਰੇਡੀਓ ਹਾਂਜੀ 1674 AM।
1: ਆਪ ਤੋ ਤੂਰ ਸਾਹਿਬ ਕੀ ਕਾਪੀ ਕਰਨੇ ਲੱਗ ਰਹੇ ਹੋ?
2: ਅੱਛਾ ਨਹੀਂ, ਮੈਂ ਸੈਫ ਅਲੀ ਖਾਨ ਸਾਹਿਬ ਕੀ ਕਾਪੀ ਕਰਨ ਦੀ ਕੋਸ਼ਿਸ਼ ਕਰ ਰਿਹਾ ਥਾ।
1: ਸੈਫ ਅਲੀ ਦੀ ਆਈ ਕੋਈ ਫਿਲਮ?
2: ਫਿਲਮ ਆਈ ਕਰਤਵਯ।
1: ਅੱਛਾ, ਉਹ ਚ ਤੇ ਉਹ ਦੂਸਰੇ ਨੇ?
2: ਹਾਂਜੀ ਹਾਂਜੀ ਹਾਂ, ਮੁੱਖ ਪਾਤਰ ਉਹਦੇ ਜਿਹੜੇ ਦਿਖਣ 'ਚ ਆ ਰਹੇ ਨੇ ਉਹ ਮਾਈ ਵੈਰੀ ਮੱਚ ਫੇਵਰੇਟ ਮਿਸਟਰ ਸੌਰਵ ਦਵੇਦੀ, ਉਹਨਾਂ ਨੇ ਆਪਣਾ ਐਕਟਿੰਗ ਡੈਬਿਊ ਕੀਤਾ। ਕਿ ਮਤਲਬ ਮੁੱਖ ਪਾਤਰ ਉਹ ਬਣ ਗਏ ਨਾ ਮੀਮਸ ਦੇ ਥਰੂ?
1: ਓਕੇ, ਵੈਸੇ ਤਾਂ ਹੋਊਗਾ
2: ਨਹੀਂ, ਉੱਦਾਂ ਉਹ ਮਤਲਬ ਫਿਲਮ ਦੇ ਅੰਦਰ ਨਹੀਂ, ਮੇਜਰ ਵਿਲਨ ਦਾ ਰੋਲ ਹੈ।
1: ਅੱਛਾ, ਵਿਲਨ ਦਾ ਰੋਲ?
2: ਵਿਲਨ ਦਾ ਰੋਲ ਹੈ। ਇੱਕ ਬਾਬਾ ਜੀ ਬਣੇ ਪਏ ਆ ਜਿਨ੍ਹਾਂ ਦੇ ਆਸ਼ਰਮ ਤੋਂ ਨਾਬਾਲਿਗ ਬੱਚੇ ਚੱਕੇ ਜਾਂਦੇ ਆ।
1: ਅੱਛਾ,
2: ਸੋ ਇੱਕ ਮਰਡਰ ਹੋ ਜਾਂਦਾ ਪੱਤਰਕਾਰ ਦਾ, ਤੇ ਉਹ ਮਰਡਰ ਮਿਸਟਰੀ ਸੋਲਵ ਕਰਨ ਦੀ ਕਹਾਣੀ ਹੈ। ਸੈਫ ਅਲੀ ਖਾਨ ਮੇਨ ਐਕਟਰ ਨੇ, ਉਹਨਾਂ ਦਾ ਨਾਲ ਸਾਥ ਨਿਭਾਇਆ ਸੰਜੇ ਮਿਸ਼ਰਾ ਨੇ।
1: ਤੇ ਇਹ ਪੱਤਰਕਾਰ ਹੀ ਰਹਿੰਦੇ ਤੇ ਜ਼ਿਆਦਾ ਵਧੀਆ ਹੈ, ਫਿਲਮ 'ਚ ਪੱਤਰਕਾਰ ਬਣ ਜਾਂਦੇ?
2: ਹਾਂ, ਵੈਸੇ ਗੱਲ ਤਾਂ ਠੀਕ ਹੈ, ਕਿਉਂਕਿ ਇੰਨੀ ਖਾਸੀ ਅੱਛੀ, ਵੈਸੇ ਤਾਂ ਸਾਰਿਆਂ ਦਾ ਹੀ, ਜੇ ਆਪਾਂ ਮੇਨ ਐਕਟਰ ਤੋਂ ਸ਼ੁਰੂ ਕਰੀਏ ਹੈ ਨਾ, ਤੇ ਮੈਨੂੰ ਲੱਗਦਾ ਸਲਮਾਨ ਖਾਨ ਤੋਂ ਬਾਅਦ ਸੈਫ ਅਲੀ ਖਾਨ ਨੇ ਵੀ ਉਹੀ ਰਾਹ ਫੜ ਦਿੱਤਾ ਕਿ ਹੀ ਇਜ਼ ਨੋਟ ਗੋਇੰਗ ਟੂ ਟਰਾਈ ਐਨੀ ਮੋਰ। ਉਹਦਾ
1: ਉਹ ਸੇਮ ਤਰ੍ਹਾਂ ਦਾ ਹੀ?
2: ਹਾਂ, ਮਤਲਬ ਸੈਫ ਯੂਜਲੀ ਡਜ਼ ਵੈਰੀ ਗੁੱਡ ਵਰਕ, ਪਰ ਇਹਦੇ ਅੰਦਰ ਬੜਾ ਹੀ ਡਰੈਗਡ ਜਿਹਾ ਕੰਮ ਲੱਗ ਰਿਹਾ ਸੀਗਾ। ਮੂਵੀ ਠੀਕ ਹੈ, ਡੀਸੈਂਟ ਜੇ ਸਟੋਰੀ ਦੇ ਹਿਸਾਬ ਨਾਲ ਦੇਖੋ ਠੀਕ ਹੈ, ਪਰ ਪਰਫੋਰਮੈਂਸਿਸ ਵੱਲੋਂ ਬਹੁਤ ਵੀਕ।
1: ਨਹੀਂ, ਪਰ ਮੈਨੂੰ ਇਹ ਲੱਗਦਾ ਵੀ ਜਿੱਦਾਂ ਆਪਣਾ ਸਵੇਰੇ ਵੀ ਇੱਕ ਗੱਲ ਕਰ ਰਹੇ ਹਾਂ, ਤੇ ਉੱਥੋਂ ਥੋੜ੍ਹਾ ਜਿਹਾ ਆਪਾਂ ਅੱਗੇ ਕੰਟੀਨਿਊ ਕਰਾਂਗੇ, ਕਿਉਂਕਿ ਹਰ ਇੱਕ ਚੀਜ਼ ਜਿਹੜੀ ਉਹ ਉੱਦਾਂ ਨਹੀਂ ਹੁੰਦੀ ਜਿੱਦਾਂ ਆਪਾਂ ਸਮਝਦੇ ਹਾਂ, ਤੇ ਸਾਡੀ ਮੱਤ ਉੱਨੀ ਨਹੀਂ ਹੁੰਦੀ ਜਿੰਨੀ ਸ਼ਾਇਦ ਇਹਨਾਂ ਚੀਜ਼ਾਂ ਦੇ ਲਈ ਕਈ ਵਾਰੀ ਚਾਹੀਦੀ ਹੁੰਦੀ ਹੈ। ਮੇਰੀ ਮੁਰਾਦ ਕਿ ਜਦੋਂ ਆਪਾਂ ਇਹ ਕਹਿੰਦੇ ਹਾਂ ਨਾ ਵੀ ਸਾਡਾ ਸਾਨੂੰ ਉਹ ਕਰਨਾ ਚਾਹੀਦਾ ਜੋ ਜਿਹੜੀ ਚੀਜ਼ ਸਾਨੂੰ ਪਸੰਦ ਆ, ਜਿਹੜੀ ਚੀਜ਼ ਦੇ ਲਈ ਆਪਾਂ ਬਣੇ ਹਾਂ, ਪਰ ਵੇਖਿਆ ਜਾਵੇ ਤੇ ਇਹ ਤੁਹਾਨੂੰ ਕੌਣ ਦੱਸਦਾ ਵੀ ਤੁਸੀਂ ਕਿਹੜੀ ਚੀਜ਼ ਦੇ ਲਈ ਬਣੇ ਹੋ? ਲੋਕੀ ਦੱਸਦੇ ਆ ਜਾਂ ਤੁਸੀਂ ਆਪੇ ਪਤਾ ਲਾ ਲੈਂਦੇ ਹੋ, ਹੈ ਨਾ? ਹੁਣ ਜੇ ਆਪਾਂ ਇਸ ਸਿਲਸਿਲੇ 'ਚ ਵੇਖੀਏ ਆਪਾਂ, ਤੇ ਠੀਕ ਆ, ਤੁਹਾਨੂੰ ਉਹ ਕਰਨਾ ਚਾਹੀਦਾ ਵਾ ਜੋ ਚੀਜ਼।
2: ਇਹ ਵੀ ਗੱਲ ਆ ਜਾਂਦੀ ਕਿ ਸ਼ਾਇਦ ਬੰਦਾ ਬਹੁਤ ਜਦੋਂ ਇੱਕ ਲੈਵਲ 'ਤੇ ਯਸ਼ ਕਮਾ ਲਵੇ, ਪ੍ਰਸਿੱਧੀ ਕਮਾ ਲਵੇ, ਤਾਂ ਫਿਰ ਇਹ ਵੀ ਹੋ ਜਾਂਦਾ ਕਿ ਯਾਰ ਮੈਂ ਆਹ ਵੀ ਟਰਾਈ ਕਰ ਲੈਂਦਾ, ਹੈ ਨਾ? ਖਾਸ ਕੇ ਮੇਰੇ ਖਿਆਲ ਨਾਲ ਇਹ ਗਲੈਮਰ ਬੜਾ ਵੱਖਰਾ ਨਾ, ਕਿ ਮੈਂ ਫਿਲਮ 'ਚ ਆਊਂਗਾ ਕਿ ਕੋਈ ਰੋਕ ਨਹੀਂ ਪਾਉਂਦਾ। ਵੈਸੇ ਫਿਲਮ ਦੇ ਅੰਦਰ ਮੈਨੂੰ ਪਹਿਲੇ ਸੀਨ ਤੋਂ ਹੀ ਪਤਾ ਲੱਗ ਗਿਆ ਸੀਗਾ ਕਿ ਸੌਰਵ ਦਵੇਦੀ ਦੀ ਐਕਟਿੰਗ ਦੇ ਉੱਪਰ ਡਾਇਰੈਕਟਰ ਨੇ ਵੀ, ਹਾਂ, ਤੇ ਡਾਇਰੈਕਟਰ ਨੇ ਵੀ ਖਾਸਾ ਕੋਈ ਉਹ ਨਹੀਂ ਸ਼ੋਅ ਕੀਤਾ ਕੌਨਫੀਡੈਂਸ।
1: ਅੱਛਾ,
2: ਕਿਉਂਕਿ ਜਦੋਂ ਓਪਨਿੰਗ ਸ਼ਾਟ ਆ, ਓਪਨਿੰਗ ਸ਼ਾਟ ਦੇ ਅੰਦਰ ਇੱਕ ਬਾਬਾ ਜਦੋਂ ਆਪਣਾ ਪ੍ਰਵਚਨ ਦੇ ਰਿਹਾ ਐਂਡ ਉਹ ਵਿਲਨ ਤੁਸੀਂ ਦਿਖਾਉਣਾ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੇ ਜਿੰਨੇ ਰਿਐਕਸ਼ਨ ਹੋ ਸਕਣ ਉਹ ਆਉਣ। ਕਲੋਜ਼ ਅਪ ਸ਼ਾਟ ਨੇ ਲਿੱਤਾ ਹੋਇਆ, ਮਤਲਬ ਲਿੱਤਾ ਤਾਂ ਹੋਣਾ ਉਦੋਂ, ਪਰ ਐਡਿਟ ਦੇ ਅੰਦਰ ਕਲੋਜ਼ ਅਪ ਸ਼ਾਟ ਨਹੀਂ ਪਾਇਆ, ਦੂਰ ਦੇ ਸ਼ਾਟ ਪਾਇਆ। ਜਦੋਂ ਵੀ ਆਪਸ 'ਚ ਗੱਲਬਾਤ ਹੁੰਦੀ ਪਈ ਹੈ ਤਾਂ ਸੈਫ ਦੇ ਉੱਪਰ ਜਾਂ ਸੰਜੇ ਮਿਸ਼ਰਾ ਜਾਂ ਫਿਰ ਕੋਈ ਵੀ ਹੋਰ ਆ, ਉਹਦੇ ਉਹਨਾਂ ਦੇ ਐਕਸਪ੍ਰੈਸ਼ਨ ਦਿਖਾਏ ਜਾ ਰਹੇ ਕਿ ਡਾਇਲੋਗ ਜਦੋਂ ਉਹ ਬੋਲ ਰਿਹਾ ਉਹਨਾਂ ਦਾ ਚਿਹਰਾ ਬਹੁਤਾ ਦਿਖਾਇਆ ਨਹੀਂ ਗਿਆ, ਕਿ ਮਤਲਬ ਡਾਇਰੈਕਟਰ ਨੂੰ ਵੀ ਪਤਾ ਸੀਗਾ ਕਿ ਹੁਣੇ ਮੈਂ ਐਡਿਟ 'ਚ ਹੀ ਸਾਂਭ ਸਕਦਾ ਜਿੰਨਾ ਕਿ ਮੈਂ ਸਾਂਭ ਸਕਦਾ, ਪਰ ਇਹ ਹੋਇਆ ਥੋੜ੍ਹਾ ਫੇਰ ਬਦਲ ਹੋ ਗਿਆ। ਪੱਤਰਕਾਰ ਸਾਹਿਬ ਐਕਟਰ ਬਣੇ ਤੇ ਪਿਛਲੇ ਹਫ਼ਤੇ ਸ਼ੇਖਰ ਸੁਰਮਨ ਸਾਹਿਬ ਇਜ਼ ਬੈਕ ਅਗੇਨ।
1: ਅੱਛਾ, ਸ਼ੋਅ ਲੈ ਕੇ ਆਪਾਂ ਥੋੜ੍ਹਾ ਜਿਹਾ ਦੱਸ ਦਈਏ ਆਪਣੇ ਸਰੋਤਿਆਂ ਨੂੰ, ਕਿਉਂਕਿ ਕਈ ਵਾਰੀ ਕੋਈ ਮੈਨੂੰ ਵੀ ਬਹੁਤ ਸਮਾਂ ਪਹਿਲਾਂ ਤੱਕ ਸ਼ਕਲੋਂ ਤਾਂ ਆਪਾਂ ਪਛਾਣਦੇ ਹਾਂ, ਨਾਵਾਂ ਦਾ ਕਈ ਵਾਰੀ ਨਹੀਂ ਪਤਾ ਹੁੰਦਾ, ਤੇ ਇਹ ਜਿਹੜੇ ਲੱਲਣ ਟੋਪ ਦੇ ਉੱਤੇ ਤੁਸੀਂ ਵਹਿੰਦੇ ਰਹੇ ਹੋ ਲੰਮਾ ਸਮਾਂ ਤੁਸੀਂ ਚਿਹਰਾ
2: ਜੀ ਸੌਰਵ ਦਵੇਦੀ,
1: ਹਾਂਜੀ, ਉਹ ਸੋ ਉਹਨਾਂ ਦੀ ਗੱਲ ਹੋ ਰਹੀ ਹੈ ਜਿਹੜੇ ਪਿਛਲੇ ਦਿਨ ਲੱਲਣ ਟੋਪ ਛੱਡ ਗਏ
2: ਜੀ,
1: ਉਹ ਛੱਡ ਕੇ ਤੇ ਰੌਲਾ ਇਹ ਪਿਆ ਵੀ ਉਹਨਾਂ ਨੇ ਆਪਣਾ ਚੈਨਲ ਖੋਲ ਲਿਆ, ਮੇਰੇ ਕੋਲ ਅਫੀਸ਼ਲ ਚੈਨਲ ਓਪਨ ਕਰਨ ਦਿੱਤਾ ਉਹਨਾਂ ਨੇ?
2: ਨਹੀਂ ਨਹੀਂ, ਉਹਨਾਂ ਨੇ ਆਪਣਾ ਚੈਨਲ ਤਾਂ ਨਹੀਂ ਖੋਲਿਆ, ਪਰ ਉਹ ਹੁਣ ਮੈਨੇਜਿੰਗ ਹੈੱਡ ਬਣ ਗਏ ਆ, ਐਡੀਟਰ ਬਣ ਗਏ ਆ ਇੰਡੀਅਨ ਐਕਸਪ੍ਰੈਸ ਡਿਜੀਟਲ ਹਿੰਦੀ ਪਲੈਟਫਾਰਮ ਤੋਂ। ਇੰਡੀਅਨ ਐਕਸਪ੍ਰੈਸ ਅਖਬਾਰ ਦਾ ਜਿਹੜਾ ਹਿੰਦੀ ਦਾ ਡਿਜੀਟਲ ਪਲੈਟਫਾਰਮ ਆ ਉਹਦੇ ਹੈੱਡ ਨੇ ਹੁਣ, ਉਹ ਵੀ ਸ਼ੁਰੂ ਕਰ ਦਿੱਤਾ। ਐਂਡ ਕਿਉਂਕਿ ਉਹ ਫੇਸ ਵੈਲਿਊ ਨਹੀਂ ਤਗੜੀ ਆ, ਉਹ ਸ਼ੁਰੂ ਵੀ ਹੋਇਆ ਤਾਂ ਬਿਲਕੁਲ ਬੰਪਰ, ਕਾਫੀ ਅੱਛਾ ਸਬਸਕ੍ਰਾਈਬਰ ਬੇਸ ਆਇਆ। ਐਂਡ ਹਿਜ਼ ਰਿਪੋਰਟਿੰਗ ਇਜ਼ ਇੰਪੈਕੇਬਲ, ਉਹ ਹਰ ਕਿਸੇ ਨੂੰ ਪਤਾ।
1: ਨੋ ਡਾਊਟ
2: ਕਿ ਅੱਛਾ, ਇੱਕ ਇਹ ਵੀ ਇਹਦੇ ਅੰਦਰ ਕਿ ਕਾਫੀ ਕੋਰ ਟੀਮ ਦਾ ਚੰਕ ਲੈ ਕੇ ਵੀ ਗਏ ਆਪਣੇ ਨਾਲ, ਇੱਕ ਦੋ ਜਰਨਲਿਸਟ ਇੱਕ ਦੋ ਰਾਈਟਰਸ ਨਾਲ ਲੈ ਕੇ ਗਏ ਲਲਨ ਟੌਪ ਦੇ ਨਾਲ,
1: ਕਿਉਂਕਿ ਉਹ ਹੁੰਦੀ ਹੈ ਤੁਹਾਡੀ ਫਿਰ ਉਹ ਨਹੀਂ ਕਿਤੇ,
2: ਕਿਉਂਕਿ ਤੁਹਾਡੀ ਜਿਸ ਹਿਸਾਬ, ਕਿਉਂਕਿ ਤੁਸੀਂ ਲਿਟਰਲੀ ਕੰਮ ਤੇ ਉਸ ਟੀਮ ਨਾਲ ਹੀ ਕਰਦੇ ਹੋ ਨਾ, ਇਕੱਲਾ ਬੰਦਾ ਨਹੀਂ ਜਾਂਦਾ ਟੀਮ ਤੋਂ, ਜਿੰਨੇ ਕੁ ਬੰਦੇ ਛਾਂਟੇ ਜਾ ਸਕਣ,
1: ਜਿੰਨੇ ਕੁ ਉਧਰੋਂ ਉਹਨਾਂ ਨੂੰ ਵੀ ਵਾਧਾ ਵੁਧਾ ਦਵਾ ਦਿੰਦਾ ਬੰਦਾ, ਚਲੋ ਕੋਈ ਨੀ ਮੇਰੇ ਨਾਲ ਚਲੋ।
2: ਤੇ ਕੰਟਰੋਵਰਸੀ ਇਹ ਸੀਗੀ ਕਿ ਸ਼ਾਇਦ ਹੀ ਵਾਂਟਸ ਈਜ਼, ਕਿ ਉਹਨਾਂ ਨੂੰ ਜ਼ਿਆਦਾ ਇੰਨਾ ਕੰਮ ਨਹੀਂ ਕਰਨਾ, ਉਹਨਾਂ ਨੂੰ ਸਿਨੇਮਾ ਵੀ ਕਰਨਾ, ਉਹਨਾਂ ਨੂੰ ਫਿਲਮਾਂ ਲਿਖਣੀਆਂ ਵੀ ਹੈ। ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਹੀ ਆਪਣੇ ਸ਼ਹਿਰ ਬੁੰਦੇਲਖੰਡ ਦੇ ਅੰਦਰ ਇੱਕ ਪਬਲਿਕ ਲਾਇਬ੍ਰੇਰੀ ਆਪਣੇ ਦਾਦਾ ਜੀ ਦੇ ਨਾਂ 'ਤੇ ਖੋਲ੍ਹੀ ਹੈ।
1: ਓਕੇ,
2: ਉਹਦੇ ਅੰਦਰ ਉਹਨਾਂ ਨੇ ਫੈਮਨਿਜ਼ਮ ਨੂੰ ਵੀ ਬੜਾ ਵਾਧਾ ਦਿੰਦੇ ਹੋਏ ਡਿਸਪੈਂਸਰੀ ਮਸ਼ੀਨਸ ਲਗਾਈਆਂ।
1: ਓਕੇ,
2: ਆਹਾ ਸੈਨੇਟਰੀ ਨੈਪਕਿਨਸ ਦੀ।
1: ਓਕੇ,
2: ਅਤੇ ਪੋਸਟ ਪਾਈ, ਪੋਸਟ ਦੇ ਅੰਦਰ ਆਪਣੇ ਬੇਟੇ ਦੇ ਨਾਲ ਪੋਸਟ ਪਾਈ ਹੈ, ਅਤੇ ਉਹਦੇ ਅੰਦਰ ਆਪਣੇ ਬੇਟਾ ਨਾਂ ਲਿਖ ਕੇ ਨੀਚੇ ਲਿਖਿਆ ਕਿ ਇਹਨੂੰ ਜੇ ਮਿਲਣਾ ਕੁਛ ਲੈਗੇਸੀ 'ਚ ਅੱਗੇ ਜਾ ਕੇ, ਅਤੇ ਸਿਰਫ ਵਿਚਾਰ ਕਰਨ ਦੀ ਤਾਕਤ ਅਤੇ ਵਿਚਾਰਾਂ ਨੂੰ ਅੱਗੇ ਰੱਖਣ ਦੀ ਤਾਕਤ, ਮਤਲਬ ਕਿ ਆਪਣੇ ਵੱਲੋਂ ਹਿੰਟ ਵੀ ਕਰ ਦਿੱਤਾ ਕਿ ਸ਼ਾਇਦ ਹੁਣ ਕਹਿਣ ਦੀ ਗੱਲ ਇਹ ਨਹੀਂ ਹੈ, ਪਰ ਹਿੰਟ ਕਰ ਦਿੱਤਾ ਕਿ ਹੀ ਵਿਲ ਗਿਵ ਅਵੇ ਐਵਰੀਥਿੰਗ, ਕਿਉਂਕਿ ਇਹ ਵਾਲੀ ਵੀ ਚੈਰੀਟੇਬਲ ਖੋਲ੍ਹੀ ਇਹਨਾਂ ਨੇ ਜਿਹੜੀ ਲਾਇਬ੍ਰੇਰੀ ਖੋਲ੍ਹੀ ਹੈ ਆਪਣੇ ਸ਼ਹਿਰ ਦੇ ਅੰਦਰ।
1: ਓਕੇ,
2: ਸੋ ਕਾਫੀ ਕੁਛ ਸ਼ਾਇਦ ਕਰਨ ਦਾ ਇੱਛਾ। ਇੱਕ ਇਹ ਵੀ ਹੈ ਨਾ ਭਾਜੀ, ਤੁਸੀਂ ਨੋਟਿਸ ਕੀਤਾ ਹੋਣਾ, ਇੱਕ ਤੇ ਲੋਕ ਜਦੋਂ MLA MP ਬਣ ਜਾਂਦੇ ਤੇ ਅੱਜ ਕੱਲ੍ਹ ਬਾਏ ਵੀ ਹੋ ਜਾਂਦੇ ਇੱਧਰ ਉੱਧਰ ਹੁੰਦੇ, ਪਰ ਉਸ ਤੋਂ ਪਹਿਲਾਂ MP MLA ਬਣਨ ਲਈ ਜੇ ਤੁਸੀਂ ਬਹੁਤੇ ਮਸ਼ਹੂਰ ਹੋ ਤਾਂ ਰਾਜ ਸਭਾ ਦੀ ਟਿਕਟ ਵੀ ਆਈ ਖੜੀ ਹੁੰਦੀ ਆ।
1: ਹਾਂ, ਅੱਜ ਕੱਲ੍ਹ ਕਾਫੀ ਕੁਛ ਆ, ਮੈਂ
2: ਹੋ ਸਕਦਾ ਇੱਦਾਂ ਦਾ ਵੀ ਕੁਛ ਹੋਵੇ।
1: ਹਾਂ, ਮੈਂ ਉਹੀ ਗੱਲ ਕਰਨ ਲੱਗਾ ਸੀ ਕਿ ਇੱਥੋਂ ਗਾਂ, ਕਿਉਂਕਿ ਇਹ ਜਿਹੜੀਆਂ ਸਟੇਟਸ ਦੇ ਵਿੱਚੋਂ, ਵੈਸੇ ਚਲੋ ਹੁਣ ਪੰਜਾਬ ਵੀ ਕਿਹੜਾ ਬਹੁਤਾ ਪਿੱਛੇ ਰਹਿ ਗਿਆ, ਪਰ ਇੱਦਾਂ ਦੀਆਂ ਸਟੇਟਸ ਦੇ ਵਿੱਚ ਇਹ ਇੱਕ ਦੌੜ ਰਹਿੰਦੀ ਆ। ਹੁਣ ਅਗਲੀ ਦੌੜ ਜਿਹੜੀ ਆ ਉਹ ਹੋ ਸਕਦੀ ਆ ਰਾਜਨੀਤੀ ਦੀ, ਇਹਦੇ ਵਿੱਚ ਵੀ ਕੋਈ ਡਾਊਟ ਨਹੀਂ ਆ। ਪਰ ਵੇਖਿਆ ਜਾਵੇ ਤਾਂ ਆਪਾਂ ਵੀ ਆਪਣੀ ਇੰਡਸਟਰੀ 'ਚ ਜੋ ਆਪਾਂ ਵੇਖਦੇ ਹਾਂ, ਜੇ ਇੱਕ ਸਿੰਗਰ ਦੀ ਦੌੜ ਜਿਹੜੀ ਆ ਉਹ ਸਿੰਗਿੰਗ ਦੇ ਰਾਹੀਂ ਅਦਾਕਾਰੀ ਦੀ ਹੋ ਸਕਦੀ ਆ, ਇਹਦਾ ਮਤਲਬ ਕਿ ਅਦਾਕਾਰੀ ਨੂੰ ਆਪਾਂ ਬਾਕੀ ਜਿਹੜੀਆਂ ਕਲਾਵਾਂ ਨੇ, ਬਾਕੀ ਜਿਹੜੀ ਕ੍ਰੀਏਟੀਵਿਟੀ ਆ ਜਾਂ ਸਿੰਗਿੰਗ ਆ ਜਾਂ ਰਾਈਟਿੰਗ ਆ, ਉਹਦੇ ਤੋਂ ਇਹਦਾ ਮਤਲਬ ਵੀ ਆਪਾਂ ਵੱਡੀ ਮੰਨਦੇ ਹਾਂ। ਵੱਡੇ ਪਰਦੇ ਦਾ ਜਿਹੜਾ ਹਮੇਸ਼ਾ ਬੰਦੇ ਨੂੰ ਸ਼ੌਂਕ ਰਹਿੰਦਾ, ਚਾਅ ਰਹਿੰਦਾ, ਅਤੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇੱਥੇ ਵੀ ਦੌੜ ਖਤਮ ਨਹੀਂ ਹੁੰਦੀ, ਮੈਨੂੰ ਲੱਗਦਾ ਉਸ ਤੋਂ ਬਾਅਦ ਫਿਰ ਆਪਾਂ ਰਾਜਨੀਤੀ ਦੀ ਦੌੜ ਰੱਖਦੇ ਹਾਂ, ਤੇ ਰਾਜਨੀਤੀ ਤੋਂ ਗਾਂਹ ਪਤਾ ਨਹੀਂ ਬੰਦਾ ਕੀ ਚਾਹੁੰਦਾ, ਉਸ ਤੋਂ ਤਾਂ ਨਹੀਂ ਕੁਛ ਹਲੇ ਦੇਖਣ ਚ ਆਇਆ।
2: ਜਿਹੜੇ ਰਾਜਨੀਤੀ ਚ ਨੇ ਉਹ ਮੋਨਾਰਕੀ ਲੈ ਕੇ ਆਉਣ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਕਰੇ ਡੈਮੋਕ੍ਰੇਸੀ ਖਤਮ ਕਰੋ, ਕਿਆ ਹੈ ਜਮਹੂਰੀਅਤ ਖਤਮ ਕਰੇ,
1: ਕਾਏ ਕਾਏ ਲਗਾ ਰੱਖੇ, ਸਭ ਕੋ ਮਿਲੇਗਾ,
2: ਸਭ ਕੋ ਮਿਲੇਗਾ।
1: ਸੋ ਖੈਰ, ਅੱਜ ਆਪਾਂ ਗੱਲਬਾਤ ਰਾਜਨੀਤੀ ਦੀ ਵੀ ਕਰਾਂਗੇ, ਰਾਜਨੀਤੀ ਦੇ ਵਿੱਚ ਜਿਹੜੀ ਹੋਏ ਇਸ ਟਾਈਮ ਦੇ ਉੱਤੇ ਵੱਡੇ ਵੱਡੇ ਧਮਾਕੇ ਨੇ ਜਾਂ ਫਿਰ ਕਰੰਟ ਇਸ਼ੂਜ਼ ਦੇ ਉੱਤੇ, ਸਾਡੀ ਕੋਸ਼ਿਸ਼ ਰਹਿੰਦੀ ਹਮੇਸ਼ਾ ਗੱਲਬਾਤ ਕਰਨ ਦੀ, ਚਾਹੇ ਉਹ ਜਿਹੜੇ ਆਪਾਂ ਹੁਣੇ ਤ੍ਰਿਵੇਦੀ ਸਾਹਿਬ ਦੀ, ਦ੍ਰਿਵੇਦੀ ਆ ਕਿ ਤ੍ਰਿਵੇਦੀ ਆ,
2: ਦ੍ਵਿਵੇਦੀ
1: ਹੈ,
2: ਦ੍ਵਿਵੇਦੀ,
1: ਦ੍ਵਿਵੇਦੀ,
2: ਹਾਂ ਦ੍ਵਿਵੇਦੀ, ਦ੍ਵਿਵੇਦੀ, ਦ੍ਵਿਵੇਦੀ ਕਹਿ ਦੋ,
1: ਹਾਂ ਦ੍ਵਿਵੇਦੀ, ਉਹ ਥੱਲੇ ਸਾਇਲੈਂਟ ਰਹਿ ਗਿਆ,
2: ਹਾਂ
1: ਵਾਵਾ ਸਾਇਲੈਂਟ ਰਹਿ ਗਿਆ ਦ੍ਵਿਵੇਦੀ। ਸੋ ਉਹਨਾਂ ਦੀ ਗੱਲਬਾਤ ਤੋਂ ਸ਼ੁਰੂ ਕਰਕੇ ਤੇ ਆਪਾਂ ਅੱਗੇ ਤੁਹਾਡੇ ਨਾਲ ਥੋੜ੍ਹਾ ਜਿਹਾ ਪੋਲੀਟਿਕਸ, ਜਿਹੜੀ ਕਿ ਇੰਡੀਆ ਤੋਂ ਗੱਲਬਾਤ ਸ਼ੁਰੂ ਹੋਈ ਪਰ ਇਸ ਟਾਈਮ ਦੁਨੀਆ ਭਰ ਦੇ ਵਿੱਚ ਜਿਹਦੇ ਚਰਚੇ ਚੱਲ ਰਹੇ ਨੇ, ਖਾਸ ਤੌਰ ਦੇ ਉੱਤੇ ਨੌਜਵਾਨ ਪੀੜ੍ਹੀ ਦੇ ਵਿੱਚ, ਅਤੇ ਜੇ ਤੁਹਾਡੇ ਤੱਕ ਹਾਲੇ ਤੱਕ ਨਹੀਂ ਪਹੁੰਚੀ ਤਾਂ ਅੱਜ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਿਓ, ਕਾਫੀ ਵੱਡੇ ਧਮਾਕੇ,
2: ਧਿਆਨ ਦੇ ਨਾਲ ਘਰ ਵੇਖਿਓ ਕਿਤੇ ਆਸੇ ਪਾਸੇ ਕੋਕਰੋਚ ਨਾ ਫਿਰਦੇ
1: ਹੋ। ਸੋ ਜਿਹੜੇ ਸੋਸ਼ਲ ਮੀਡੀਆ 'ਤੇ ਰਹਿੰਦੇ ਨੇ ਉਹਨਾਂ ਨੂੰ ਸ਼ਾਇਦ ਥੋੜ੍ਹਾ ਜਿਹਾ ਇਲਮ ਹੋਊਗਾ, ਅਤੇ ਸੋਸ਼ਲ ਮੀਡੀਆ ਦੇ ਉੱਤੇ ਰਹਿੰਦਿਆਂ ਜਿਹੜੇ ਕੀ ਤੁਸੀਂ ਵੇਖਦੇ ਹੋ ਇਹ ਮੈਟਰ ਕਰਦਾ, ਕਿਹੜੀ ਪਾਰਟੀ ਤੁਸੀਂ ਫੋਲੋ ਕਰਦੇ ਹੋ ਇਹ ਮੈਟਰ ਕਰਦਾ, ਕਈ ਵਾਰੀ ਹੋ ਸਕਦਾ ਵੀ ਤੁਹਾਡੇ ਤੱਕ ਨਾ ਲੈ ਚੀਜ਼ ਪਹੁੰਚੀ ਹੋ।
2: ਹਾਂ, ਇਹ ਵੀ ਬਹੁਤ ਵੱਡਾ,
1: ਅਤੇ ਪਰ ਇਹ ਕਿ ਕਾਫੀ ਇੰਟਰਸਟਿੰਗ ਆ, ਤੁਹਾਨੂੰ ਕਾਫੀ ਮਤਲਬ ਇਸ ਇਹਦੇ ਜਿੱਦਾਂ ਆਪਾਂ ਕਹਾਣੀ ਡੀ ਕੋਡ ਕਰਦੇ ਹਾਂ, ਕੋਈ ਕਵਿਤਾ ਪੋਇਮ ਡੀ ਕੋਡ ਕਰਦੇ ਹਾਂ, ਉਸੇ ਤਰ੍ਹਾਂ ਦੇ ਨਾਲ ਜਿਹੜੀ ਖਬਰ ਆਸ ਪਾਸ ਤੁਹਾਡੇ ਫੈਲਦੀ ਆ ਉਹ ਵੀ ਕਈ ਵਾਰੀ ਡੀ ਕੋਡਿੰਗ ਮੰਗਦੀ ਆ, ਅਸਲ ਦੇ ਵਿੱਚ ਸੱਚਾਈ ਕੀ ਆ, ਲੋਕ ਚਾਹੁੰਦੇ ਕੀ ਨੇ, ਜਾਂ ਕਿਹੜੇ ਪਾਸੇ ਨੂੰ ਨੌਜਵਾਨ ਜਾ ਰਹੇ ਨੇ, ਬਜ਼ੁਰਗ ਕਿਹੜੇ ਪਾਸੇ ਨੂੰ ਜਾ ਰਹੇ ਨੇ, ਕੁੜੀਆਂ ਕਿਹੜੇ ਪਾਸੇ ਨੂੰ ਜਾ ਰਹੀਆਂ ਨੇ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਇਸ ਵਿਸ਼ੇ ਦੇ ਉੱਤੇ, ਕੁੜੀਆਂ ਦੇ ਵਿਸ਼ੇ 'ਤੇ। ਅਤੇ ਅੱਜ ਆਪਾਂ ਇੱਕ ਬੜਾ ਵਿਸ਼ਾ ਤੁਹਾਡੇ ਲਈ ਖਾਸ ਇਹ ਵੀ ਲੈ ਕੇ ਆਉਣਾ ਅਤੇ ਬਾਕੀ ਦੇਸ਼ ਦੁਨੀਆ ਦੇ ਨਾਲ ਵੀ ਚੀਜ਼ਾਂ ਆਪਾਂ ਕੰਪੇਅਰ ਕਰਕੇ ਵੇਖਾਂਗੇ। ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਪਰ ਜਦੋਂ ਆਪਾਂ ਕਹਾਂਗੇ, ਕਿਉਂਕਿ ਫਿਰ ਸਾਡੀਆਂ ਜਿੱਦਾਂ ਮੈਂ ਬੇਨਤੀ ਕਰਦਾ ਹੁੰਦਾ ਕਈ ਗੱਲਾਂ ਬਾਤਾਂ ਰਹਿ
2: ਜਾਂਦੀਆਂ,
1: ਹਾਂ ਫਿਰ ਉਹ ਕੀ ਕਹਿੰਦੇ ਹੁੰਦੇ ਆ ਆਪਣੇ ਭਾਈ ਸਾਹਿਬ ਭਾਈ ਮੁਹੰਮਦ ਸਦੀਕ ਜੀ ਵੀ ਘਰੇ ਜਾ ਕੇ ਨਾ ਚੁੱਲ੍ਹੇ ਚ ਲੱਤ ਮਾਰੀ, ਨੱਚਣਾ ਤੇ ਹੁਣ ਨੱਚ ਲੈ, ਘਰ ਜਾ ਕੇ ਚੁੱਲ੍ਹੇ ਚ ਲੱਤ ਮਾਰਨ ਨਾਲੋਂ ਆਈ ਜੋ ਹੈ ਨਾ
2: ਇੱਥੇ ਜਿਹੜੇ ਹੱਥ ਪੈਰ
1: ਗੱਲਾਂ, ਕਿਉਂਕਿ ਸਾਡੇ ਤੇ ਇਹੋ ਵੈਂਟੀਲੇਸ਼ਨ ਹੈ ਨਾ, ਹਾਂ ਸਾਡਾ ਤੇ ਇਹੋ ਪ੍ਰਣਾਲਾ,
2: ਬਹੁਤ ਇਕੱਠੀਆਂ ਹੋਈਆਂ ਹੁੰਦੀਆਂ,
1: ਹਾਂ ਸਾਡੀਆਂ ਗੱਲਾਂ ਨਿਕਲਦੀਆਂ ਰਹਿਣ ਤੇ ਸਾਡੇ ਕੋਠੇ ਘੱਟ ਚ ਆਉਂਦੇ ਆ,
2: ਨਿਕਾਸੀ ਜ਼ਰੂਰੀ ਹੈ।
1: ਹਾਂਜੀ
2: ਨਿਕਾਸੀ ਜ਼ਰੂਰੀ ਹੈ,
1: ਹਾਂ ਹਾਂ ਨਿਕਾਸੀ ਜ਼ਰੂਰੀ ਹੈ। ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਚਰਚਾ ਦੇ ਵਿੱਚ ਰਿਹਾ
2: ਜੀ,
1: ਅਤੇ ਉਸ ਬਿਆਨ ਤੋਂ ਬਾਅਦ ਪੂਰੇ ਵੱਡੇ ਵੱਡੇ ਵਿਵਾਦ ਹੋਏ। ਕਿੰਨੇ ਕੁ ਫੋਲੋਅਰ ਹੋ ਗਏ ਇਸ ਟਾਈਮ?
2: ਮੈਂ ਤੁਹਾਨੂੰ ਹੁਣੇ ਦੱਸ ਦਿੰਦਾ,
1: ਇਹ ਵੈਸੇ ਕ੍ਰਿਸ਼ਨਾ ਦੇ ਫੋਲੋਅਰ ਨਹੀਂ ਗਏ
2: ਮੇਰੇ ਹੁੰਦੇ, ਮੈਂ ਤਾਂ ਬਹੁਤ ਅਹੰਕਾਰੀ ਆਦਮੀ, ਮੈਂ ਤਾਂ ਕਿਤੇ ਹੋਰ ਹੀ ਹੋਣਾ ਸੀ।
1: ਹਾਂ ਸੋ ਇਹ
2: 9 ਜੀ ਪੂਰੇ,
1: ਅੱਛਾ 9 ਪੂਰੇ ਹੋ ਗਏ। ਹਾਂ ਅਤੇ ਆਪਾਂ ਰਾਤੀ ਜਦੋਂ ਗੱਲ ਕਰ ਰਹੇ ਹਾਂ ਤਾਂ ਮੇਰੇ ਖਿਆਲ 5 ਹੀ,
2: ਹਾਂਜੀ 5:30 ਸੀਗਾ ਜਦੋਂ ਮੈਂ ਫੋਲੋ ਕੀਤਾ, ਅਤੇ 2 ਲੱਖ ਸੀ ਅਤੇ ਜਦੋਂ ਮੈਂ ਪੇਜ ਬਣਦਾ ਦੇਖਿਆ 25,000 ਕੋਈ, 4 ਦਿਨਾਂ ਦੇ ਅੰਦਰ 9 ਮਿਲੀਅਨ ਫੋਲੋਅਰ ਜੀ। ਗੱਲਬਾਤ ਹੋ ਰਹੀ ਹੈ ਚੀਫ ਜਸਟਿਸ ਆਫ ਇੰਡੀਆ ਸੂਰਿਆ ਕਾਂਤ ਜੀ ਦੇ ਬਿਆਨ ਦੀ।
1: ਬਿਲਕੁਲ,
2: ਉਹਨਾਂ ਨੇ ਇੱਕ ਛੋਟਾ ਜਿਹਾ ਬਿਆਨ ਦਿੱਤਾ, ਅੱਕੇ ਹੋਣੇ ਬੇਚਾਰੇ, ਦੇਖੋ ਵਰਕ ਪ੍ਰੈਸ਼ਰ ਹਰ ਕਿਸੇ ਦੇ ਉੱਪਰ ਆ, ਠੀਕ ਹੈ ਨਾ, ਬੰਦਾ ਉੱਪਰ ਨੀਚੇ ਬੋਲ ਦਿੰਦਾ, ਥੋੜ੍ਹਾ ਜ਼ਿਆਦਾ ਉੱਪਰ ਬੋਲ ਦਿੱਤਾ ਜੀ। ਉਹਨਾਂ ਨੇ ਜੀ ਇਹ ਬਿਆਨ ਦੇ ਦਿੱਤਾ ਕਿ ਜੀ ਅੱਜ ਕੱਲ੍ਹ ਦਾ ਇੰਡੀਆ ਦਾ ਜਿਹੜਾ ਯੂਥ ਹੈ ਉਹ ਕੋਕਰੋਚ ਅਤੇ ਪੈਰਾਸਾਈਟ ਦੀ ਤਰ੍ਹਾਂ ਜਿਹੜਾ ਸਿਸਟਮ ਹੈ ਉਹਨੂੰ ਖਰਾਬ ਕਰ ਰਿਹਾ, ਖਾ ਰਿਹਾ, ਕਿ ਇਹ ਲੋਕ ਸੋਸ਼ਲ ਮੀਡੀਆ ਤੇ ਚੱਲ ਜਾਂਦੇ, ਇਹ ਮੀਡੀਆ ਵਾਲੇ ਬਣ ਜਾਂਦੇ ਆ, ਇਹ RTIਆਂ ਪਾ ਕੇ ਸਾਨੂੰ ਤੰਗ ਕਰਦੇ, ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਚਾਹੁੰਦੇ, ਸਾਨੂੰ ਕੰਮ ਨਹੀਂ ਕਰਨ ਦਿੰਦੇ, ਹੈ ਇਹ ਸਾਨੂੰ ਸਵਾਲ ਕਰਦੇ ਆ,
1: ਹਾਲੇ ਵੀ ਨਹੀਂ ਕੰਮ ਕਰਨ ਦਿੰਦੇ।
2: ਹਾਂ ਕਾਫੀ ਜ਼ਿਆਦਾ ਲੋਕਾਂ ਦੇ ਅੰਦਰ ਗੁੱਸਾ ਰੋਸ਼ ਜਾਗਿਆ, ਕਈ ਲੋਕਾਂ ਨੇ ਹਿਟਲਰ ਦੇ ਸਮੇਂ ਦੇ ਨਾਲ ਇਹਨੂੰ ਜੋੜ ਦਿੱਤਾ, ਜਿਸ ਤਰ੍ਹਾਂ ਉਹਨਾਂ ਨੇ ਵੀ ਯਹੂਦੀ ਨੂੰ ਪੈਰਾਸਾਈਟ ਤੇ ਕਾਕਰੋਚ ਕਿਹਾ ਸੀ।
1: ਆਈ ਥਿੰਕ ਜ਼ਿਆਦਾ ਰੌਲਾ ਪਿਆ ਵੀ ਤਾਂ ਕਰਕੇ ਆ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਆਪਾਂ ਜੇ ਅਦਰ ਦੈਨ ਇੰਡੀਅਨ ਵੇਖੀਏ ਤੇ ਮੈਂ ਵੇਖਣ ਡਿਆ ਹਾਂ ਵੀ ਉਹਨਾਂ ਨੂੰ ਗੱਲ ਇਹ ਜਿਹੜੀ ਆ ਉੱਥੇ ਰਿਲੇਟ ਕਰਕੇ ਜ਼ਿਆਦਾ ਸਮਝ ਆਉਣ ਡਈ ਆ।
2: ਹਾਂ ਬਿਲਕੁਲ ਬਿਲਕੁਲ,
1: ਪਈਆਂ ਨਾ ਅੰਦਰ ਹਿਸਟਰੀ 'ਚ ਕਈ ਚੀਜ਼ਾਂ ਉਹਨਾਂ ਨੇ ਸੁਣੀਆਂ ਨੇ,
2: ਐਂਡ ਇਹਦਾ ਇਹਦਾ ਕੀ ਕਹਿੰਦੇ ਆ ਜਿਹੜਾ ਇਫੈਕਟ ਆਇਆ, ਇਫੈਕਟ ਇਹ ਆਇਆ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਇਹਦੇ ਉੱਪਰ, ਕਿਉਂਕਿ ਗੱਲ ਵੀ ਇਹਦੀ ਇਹੀ ਕੀਤੀ ਨਾ ਕਿ ਸੋਸ਼ਲ ਮੀਡੀਆ ਉੱਪਰ ਬੈਠੇ ਕੁਛ ਵੀ ਸਵਾਲ ਕਰਦੇ ਆ, ਹਾਊ ਕੈਨ ਯੂ, ਹੈ ਨਾ, ਬਹੁਤ ਜ਼ਿਆਦਾ ਇਹਦੇ ਕ੍ਰਿਟਿਸਿਜ਼ਮ ਹੋਇਆ। ਇੱਕ ਅਭਿਜੀਤ ਡਿਪਕੇ ਨਾਮ ਦੇ ਲੜਕੇ ਨੇ, ਬਾਲਕ ਨੇ, ਠੀਕ ਹੈ ਜੀ,
1: ਅਮੈਰੀਕਾ ਤੋਂ,
2: ਹੀ ਇਜ਼ ਇਨ ਅਮੈਰੀਕਾ, 2020 ਚ ਹੀ ਵਾਜ ਵਲੰਟੀਅਰ ਵਿਦ ਆਮ ਆਦਮੀ ਪਾਰਟੀ, ਜਦੋਂ ਆਮ ਆਦਮੀ ਪਾਰਟੀ ਦਿੱਲੀ ਦਾ ਇਲੈਕਸ਼ਨ ਜਿੱਤੀ, ਉਹਦੇ ਡਿਜੀਟਲ ਮੀਡੀਆ ਕੈਂਪੇਨ ਦੇ ਅੰਦਰ ਇਹ ਮੀਮਸ ਦਾ ਜਿਹੜਾ ਕੈਂਪੇਨ ਸੀਗਾ ਉਹ ਰਨ ਕਰ ਰਿਹਾ ਸੀਗਾ ਲੜਕਾ। ਬਾਅਦ ਚੋਂ ਅਮੈਰੀਕਾ ਚਲਾ ਗਿਆ, ਪਬਲਿਕ ਰਿਲੇਸ਼ਨ ਦੇ ਅੰਦਰ ਪੜ੍ਹਾਈ ਕੀਤੀ ਹੈ ਬੋਸਟਨ ਯੂਨੀਵਰਸਿਟੀ ਦੇ ਅੰਦਰ। ਉਹਨੇ ਜੀ ਵੈਬਸਾਈਟ ਬਣਾਈ ਕੋਕਰੋਚ ਜਨਤਾ ਪਾਰਟੀ, ਅਤੇ ਪੇਜ ਬਣਾਇਆ ਕੋਕਰੋਚ ਜਨਤਾ ਪਾਰਟੀ ਦੇ ਨਾਮ ਤੋਂ। ਹੁਣ ਉਹ ਹੈ ਜੀ ਪੇਜ ਜਿਹੜਾ 4 ਦਿਨਾਂ ਦੇ ਅੰਦਰ 9 ਮਿਲੀਅਨ ਪਾਰ ਕਰ ਚੁੱਕਾ
1: ਇੰਸਟਾਗ੍ਰਾਮ ਦਾ
2: ਇਸ ਵਕਤ ਜੀ, ਐਂਡ ਇਸ ਵਕਤ ਬਹੁਤ ਜ਼ਿਆਦਾ, ਇਨਫੈਕਟ ਇਹ ਵੀ ਹੈ ਕਿ ਸ਼ਾਇਦ ਬੀਜੇਪੀ ਤੋਂ ਵੀ ਜ਼ਿਆਦਾ ਫੋਲੋਅਰ ਹੋ ਗਏ ਇੰਸਟਾਗ੍ਰਾਮ
1: ਤਾਂ, ਮੇਰੇ ਖਿਆਲ ਉਹਨੇ ਉਹ ਵੀ ਪੋਸਟ ਪਾਈ ਨਾ।
2: ਹਾਂ ਦੇਖਾ, ਹੁਣੇ ਚੈੱਕ ਕਰ ਲੈਂਦੇ ਆਪਾਂ ਕਿ ਬੀਜੇਪੀ ਤੋਂ ਵੀ ਵੱਧ ਹੋਇਆ ਕਿ ਨਹੀਂ ਹੋਇਆ।
1: ਸੋ ਉਹਦਾ ਚਲੋ ਆਪਾਂ ਪਤਾ ਨਹੀਂ, ਪਰ ਉਹਦੇ ਪੋਸਟ 'ਤੇ ਪਾਈ ਸੀ ਵੀ ਆਪਾਂ ਥੋੜ੍ਹੇ ਪਿੱਛੇ ਹਾਂ, ਸ਼ਾਇਦ ਉਹਨੇ ਕਿਹਾ ਸੀ ਵੀ ਆਪਾਂ ਥੋੜ੍ਹੇ ਪਿੱਛੇ,
2: ਪਰ ਜੇ ਹੋਇਆ ਨਹੀਂ ਤਾਂ ਹੋ ਵੀ ਜਾਏਗਾ।
1: ਪਰ ਵੇਖਿਆ ਜਾਵੇ ਤਾਂ ਜਿਹੜਾ ਇੰਸਟਾਗ੍ਰਾਮ ਆ ਇਹ ਇੰਡੀਆ ਦੇ ਵਿੱਚ ਯੰਗਸਟਰਸ ਦਾ ਇੱਕ ਪਲੇਟਫਾਰਮ ਮੰਨਿਆ ਜਾਂਦਾ। ਆਪਾਂ ਪਿਛਲੇ ਵਾਰੀ ਗੱਲ ਕੀਤੀ ਸੀ ਵੀ ਇੰਸਟਾਗ੍ਰਾਮ ਕਿੱਦਾਂ ਹਾਈਲਾਈਟ ਹੋਇਆ, ਟਿਕਟੋਕ ਕਿੱਦਾਂ ਬੰਦ ਕਰਕੇ ਅਤੇ ਇਹਨੂੰ ਕਿੱਦਾਂ ਉਭਾਰਿਆ ਗਿਆ, ਅਤੇ ਉਸ ਤੋਂ ਬਾਅਦ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀਆਂ ਆਪਣੀ ਜਾਨ ਦਾ ਮੁੜ ਕੇ ਖੋ ਹੋ ਜਾਂਦੀਆਂ।
2: ਪਰ ਹਾਂ ਇਹ ਗੱਲ ਹੈ, ਪਰ ਮੈਂ ਉਹਦੇ ਅੰਦਰ ਉਸ ਦਿਨ ਵੀ ਸ਼ਾਇਦ ਆਪਾਂ ਗੱਲ ਕੀਤੀ, ਖਰੇ ਨਹੀਂ ਕੀਤੀ, ਹਰ ਪਲੇਟਫਾਰਮ ਦਾ ਨਾ ਇੱਕ ਪਰਸਨੈਲਿਟੀ ਆ। ਟਿਕਟੋਕ ਦੀ ਪਰਸਨੈਲਿਟੀ ਇਜ਼ ਨੋਟ ਅ ਵੈਰੀ ਸੀਰੀਅਸ ਪਲੇਟਫਾਰਮ। ਸੀਰੀਅਸ ਪਲੇਟਫਾਰਮ ਟਵਿੱਟਰ ਸੀ, ਟਵਿੱਟਰ ਜਦੋਂ ਦਾ ਐਕਸ ਹੋ ਗਿਆ ਤਾਂ ਉਹ ਵੀ ਕਹਿ ਦਿੰਦੇ ਜਿਸ ਆਪਾਂ ਰਾਈਟ ਵਿੰਗ ਵਾਲੇ ਉਹਨਾਂ ਕੋਲ ਚਲਾ ਗਿਆ, ਇਸ ਤਰ੍ਹਾਂ ਗੱਲ ਹੁੰਦੀ ਹੈ। ਅੱਜ ਪਰਸਨੈਲਿਟੀ, ਸਟੋਰੀ ਟੈਲਿੰਗ ਅਤੇ ਆਪਣੀ ਆਵਾਜ਼ ਰੱਖਣ ਦਾ ਪਲੇਟਫਾਰਮ ਦੋ ਹੀ ਨੇ, ਯੂਟਿਊਬ ਹੋ ਗਿਆ ਪਰ ਉਹ ਲੌਂਗ ਫਾਰਮੈਟ ਹੈ। ਸੋ ਇੰਸਟਾਗ੍ਰਾਮ ਦੇਖਿਆ ਜਾਵੇ ਤਾਂ ਬਹੁਤ ਮੇਜਰ ਪਲੇਟਫਾਰਮ ਹੈ। ਉਹ ਤਾਂ ਹੈ ਕਿ ਓਬਵੀਅਸਲੀ ਇਹਦੇ ਅੰਦਰ ਇਹ ਤਾਂ ਨਹੀਂ ਕੁਛ ਹੋ ਜਾਣਾ ਕਿ ਅੱਜ ਹੀ ਮੁਲਕ ਦੇ ਅੰਦਰ ਕੁਛ ਚੇਂਜ ਹੋ ਜਾਣਾ, ਪਰ ਇੱਕ ਲੋਕਾਂ ਦੇ ਅੰਦਰ ਰੋਸ਼ ਅਤੇ ਖਿੱਝ ਉਹ ਤਾਂ ਦਿਸਦੀ ਹੈ ਨਾ।
1: ਬਿਲਕੁਲ,
2: ਕਿ ਇੱਕ ਮਿੰਟ ਲੱਗਾ ਕਿ ਲੋਕਾਂ ਨੇ ਜੁਆਇਨ ਕਰ ਲਿਆ, ਹਾਂ ਬਈ ਤੇਰੀ ਮੂਵਮੈਂਟ ਜੁਆਇਨ ਕਰਨੀ, ਐਂਡ ਹੀ ਇਜ਼ ਵੈਰੀ ਸਮਾਰਟ। ਮੈਂ ਹਜੇ ਤੱਕ ਤਾਂ ਇਹ ਕਹੂੰਗਾ ਕਿਉਂਕਿ ਉਹਨਾਂ ਨੇ ਇਹਨੂੰ ਹਜੇ ਤੱਕ ਜੋ ਹਜੇ ਦਿਖ ਰਿਹਾ ਉਹਨੂੰ ਸ਼ੇਪ ਦਿੱਤੀ ਹੋਈ ਹੈ ਕਿ ਇੰਡੀਪੈਂਡੈਂਟ ਸੋਰਸ। ਸੋ ਹੀ ਇਜ਼ ਆਸਕਿੰਗ ਪੀਪਲ ਕਿ ਤੁਸੀਂ ਕੋਈ ਵੀ ਮੀਮ, ਕੋਈ ਵੀ ਵੀਡੀਓ ਆਪਣੇ ਇਹ ਸੋਚ ਵਿਚਾਰ ਨੂੰ ਲੈ ਕਿ ਗਵਰਨਮੈਂਟ ਕੀ ਕੁਛ ਸਹੀ ਨਹੀਂ ਕਰ ਰਹੀ ਆ, ਜੋ ਸੀਗਾ ਨਾ ਕਿ ਅਸਲ ਚ ਲੈਫਟ ਦਾ ਜੋ ਕੰਮ ਸੀਗਾ ਕਿ ਜੋ ਰਾਜਾ ਨੇ ਕਹਿਤਾ ਉਹਦਾ ਐਂਟੀ ਸਟੈਬਲਿਸ਼ ਗੱਲ ਕਰਨੀ ਕਿ ਇਹ ਗਲਤ ਆ, ਕਿ ਉਹ ਵਾਲੀ ਸੋਚ ਜਿੰਨੀ ਵੀ ਆ ਤੁਹਾਡੀ ਉਹਦੇ ਉੱਪਰ ਰੱਖੋ ਤੇ ਬਿਆਨ ਕਰੋ। ਮੈਨੀਫੈਸਟੋ ਬਹੁਤ ਕੱਢਿਆ, ਮੈਨੀਫੈਸਟੋ ਦੱਸਾਂ ਕਿੰਨਾ ਮਜ਼ੇਦਾਰ ਆ।
1: ਅੱਛਾ, ਮੈਨੀਫੈਸਟੋ ਵੀ ਜਾਰੀ ਕਰਤਾ?
2: ਮੈਨੀਫੈਸਟੋ
1: ਦਾ ਮਤਲਬ ਕਿ ਇੱਕ ਪਾਰਟੀ, ਇਹਦਾ ਪਾਰਟੀ ਦੀ ਤਰ੍ਹਾਂ ਹੀ ਇਹਨੇ ਫਿਰ
2: ਕੰਮ ਦੀ ਕੋਸ਼ਿਸ਼ ਕਰ ਰਿਹਾ। ਹਾਂ ਹਾਂ, ਮਤਲਬ ਆਬਵੀਅਸਲੀ ਪਾਰਟੀ ਬਣਾ ਨਹੀਂ ਰਿਹਾ ਪਰ ਇੱਕ ਸਟਾਇਰ ਕਹਿੰਦੇ ਨੇ ਨਾ ਪਜਨ।
1: ਹਾਂ, ਪਾਰਟੀ ਟਾਈਪ ਹੋ
2: ਗਿਆ ਜੋ ਜਸਪਾਲ ਭੱਟੀ ਸਾਹਿਬ ਕਰਿਆ ਕਰਦੇ ਹੈ ਨਾ,
1: ਵੱਖਰੀ ਪਾਰਟੀ ਹੋ ਗਿਆ।
2: ਹਾਂ, ਤਾਂ ਉਹਨਾਂ ਨੇ ਮੈਨੀਫੈਸਟੋ ਬਹੁਤ ਮਜ਼ੇਦਾਰ ਹੈ ਜੀ। ਪਹਿਲਾ ਇਹ ਜੀ ਕਿ ਜੇ ਕਦੀ ਵੀ ਕੋਈ ਚੀਫ ਜਸਟਿਸ, ਉਹਨਾਂ 5 ਪੁਆਇੰਟ ਦਾ ਮੈਨੀਫੈਸਟੋ ਹੈ ਕਿ ਕਦੀ ਵੀ ਜੇ ਕੋਈ ਚੀਫ ਜਸਟਿਸ ਪਾਵਰ ਦੇ ਅੰਦਰ ਆਉਂਦਾ, ਉਹ ਰਿਟਾਇਰਮੈਂਟ ਤੋਂ ਬਾਅਦ ਉਹਨੂੰ ਕਦੀ ਵੀ ਰਾਜ ਸਭਾ ਦੀ ਸੀਟ ਨਹੀਂ ਮਿਲਣੀ ਚਾਹੀਦੀ। ਦੂਸਰਾ,

0: ਪਾਰਲੀਮੈਂਟ ਦੇ ਅੰਦਰ ਤੇ ਮਿਨਿਸਟਰੀ ਦੇ ਅੰਦਰ ਵੀ।
1: ਓਕੇ,
0: ਚੌਥਾ ਇਹ ਹੈ ਜੀ ਕਿ ਇਹ ਬੜਾ ਮਜ਼ੇਦਾਰ ਹੈ, ਇਹਦਾ ਇਹ ਹੈ ਜੀ ਕਿ ਜਿੰਨੇ ਵੀ ਮੀਡੀਆ ਹਾਊਸ ਅੰਬਾਨੀ ਤੇ ਅਡਾਨੀ ਦੇ ਲਾਇਸੈਂਸ ਦੇ ਅੰਡਰ ਆ ਜਿਹੜੇ ਉਹ ਖਰੀਦਦੇ ਨੇ, ਉਹਨਾਂ ਦੇ ਸਾਰੇ ਲਾਇਸੈਂਸ ਰੱਦ ਹੋ ਜਾਣੇ ਚਾਹੀਦੇ ਆ,
1: ਤੇ
0: ਇਹਨਾਂ ਨੂੰ ਚਲਾਉਣ ਵਾਲੇ ਇਹਨਾਂ ਦੇ ਜਿਹੜੇ ਮੇਨ ਜਰਨਲਿਸਟ ਨੇ, ਮੇਨ ਰਿਪੋਰਟਰ ਨੇ, ਉਹਨਾਂ ਦੇ ਬੈਂਕ ਅਕਾਊਂਟ ਨੂੰ ਸੀਜ਼ ਕਰਕੇ ਉਹਦਾ ਆਡਿਟ ਕਰਨਾ ਚਾਹੀਦਾ। ਅਤੇ ਅਖੀਰਲਾ ਇਹ ਆ, ਇਹ ਸ਼ਾਇਦ ਕੁਛ ਇੱਕ ਦੋ ਮਹਾਨ MLA MP ਜਿਨ੍ਹਾਂ ਨੇ ਸਮੋਸੇ ਸਸਤੇ ਕਰਾਏ ਸੀਗੇ ਉਹ ਮਾਈਂਡ ਕਰ ਸਕਦੇ ਆ ਕਿ ਜੇ ਕੋਈ ਵੀ MP ਜਾਂ MLA ਜਦੋਂ ਇੱਕ ਪਾਰਟੀ ਤੋਂ ਜਿੱਤਦਾ ਅਤੇ ਜੇ ਉਹ ਕਿਸੇ ਦੂਸਰੀ ਪਾਰਟੀ 'ਚ ਜਾਂਦਾ ਅਤੇ ਉਸਦੀ ਜਿਹੜੀ ਮੈਂਬਰ, ਜਿਹੜੀ ਉਹਦਾ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਹੈ ਉਹਦੀ ਉਹ ਰੱਦ ਹੋ ਜਾਣੀ ਚਾਹੀਦੀ ਹੈ, ਤਾਂ ਉਹਨੂੰ 20 ਸਾਲ ਤੱਕ ਬੈਨ ਲੱਗਣਾ ਚਾਹੀਦਾ ਕਿ ਦੁਬਾਰਾ ਕਦੀ ਇਲੈਕਸ਼ਨ 'ਤੇ ਖੜੇ ਨਾ। ਅਤੇ ਇਹ 5 ਮੈਨੀਫੈਸਟੋ ਜੇ ਤੁਹਾਨੂੰ ਇਹਨਾਂ ਦੇ ਪਸੰਦ ਆਉਂਦੇ ਆ ਫਿਰ ਤੁਸੀਂ ਇਹਨਾਂ ਦਾ ਫੋਰਮ ਭਰੋ। ਫੋਰਮ ਭਰ ਕੇ ਉਹ ਪੁੱਛਦੇ ਆ ਤੁਹਾਨੂੰ ਕਿ ਜੇ ਤੁਸੀਂ ਬਹੁਤ ਲੇਜ਼ੀ ਹੋ ਅਤੇ ਜੇ ਤੁਸੀਂ ਹਰ ਵਕਤ ਇੰਟਰਨੈਟ ਚਲਾਉਂਦੇ ਰਹਿੰਦੇ ਹੋ ਅਤੇ ਜੇ ਤੁਸੀਂ ਆਪਣੀ ਖਿੱਜ ਬਹੁਤ ਅੱਛੇ ਤਰੀਕੇ ਨਾਲ ਬਾਹਰ ਕੱਢ ਸਕਦੇ ਹੋ ਤੁਸੀਂ ਸਾਡੇ ਮੈਂਬਰ ਬਣ ਸਕਦੇ ਹੋ, ਆਹੀ 3 ਕ੍ਰਾਈਟੀਰੀਆ ਨੇ, ਉਹਨਾਂ 'ਤੇ ਟਿੱਕ ਮਾਰੋ ਅਤੇ ਤੁਸੀਂ ਪਾਰਟੀ ਦੇ ਮੈਂਬਰ ਬਣ ਸਕਦੇ ਹੋ।
1: ਅੱਛਾ ਜੀ, ਹਾਂ, ਸੋ ਇਹ ਪਾਰਟੀ ਚੱਲ ਰਹੀ ਹੈ ਇਸ ਟਾਈਮ ਦੇ ਉੱਤੇ ਔਨਲਾਈਨ, ਅਤੇ ਤੁਸੀਂ ਵੇਖੋ ਕਿ ਢੇਰ ਸਾਰੀਆਂ ਇਸ ਟਾਈਮ ਦੇ ਉੱਤੇ ਵੀਡੀਓ, ਢੇਰ ਸਾਰੇ ਗਾਣੇ, ਗਾਣੇ ਤਾਂ ਚਲੋ ਅੱਜ ਕੱਲ੍ਹ AI ਦੇ ਨਾਲ ਝੱਟ ਬਣ ਜਾਂਦੇ ਆ। ਸੋ ਇਹਦਾ ਸਿੱਧਾ ਜਿਹਾ ਇੱਕ ਅਸਰ ਇਹ ਆ ਕਿ ਯੰਗਸਟਰਸ ਨੂੰ ਇੱਕ ਹੋਰ ਪ੍ਰਣਾਲਾ ਮਿਲ ਗਿਆ ਆਪਣਾ ਗੁਬਾਰ, ਆਪਣਾ ਗੁੱਸਾ ਸਿਸਟਮ ਦੇ ਖਿਲਾਫ ਰੋਸ ਪ੍ਰਗਟ ਕਰਨ ਦਾ। ਸੋ ਇੱਥੋਂ ਆਪਾਂ ਇਹ ਵੇਖ ਸਕਦੇ ਹਾਂ ਕਿ ਸਿਸਟਮ ਦੇ ਖਿਲਾਫ ਕਿੰਨੀ, ਜਾਂ ਫਿਰ ਇੱਦਾਂ ਕਹਿ ਲਓ ਵੀ ਇੱਦਾਂ ਦੀ ਜਿਹੜੀ ਵਾਰ ਵਾਰ ਯੰਗਸਟਰ ਨੂੰ ਜਾਂ ਫਿਰ ਜਿਹੜੇ ਸਾਡੇ ਸੋਸ਼ਲ ਮੀਡੀਆ ਫੈਮਿਲੀ ਕਹਿ ਦਿੱਤੀ ਜਾਂਦੀ ਹੈ, ਸੋ ਉਹਨਾਂ ਨੂੰ ਛੇੜਨਾ ਕਿੰਨਾ ਖਤਰਨਾਕ ਹੈ। ਸੋ ਸੋਚ ਸਮਝ ਕੇ ਜਦੋਂ ਆਪਾਂ ਕੋਈ ਬਿਆਨ ਨਹੀਂ ਦਿੰਦੇ ਜਾਂ ਫਿਰ ਸਾਡੀ ਨਿੱਕੀ ਜਿਹੀ ਚੀਜ਼ ਕਿੱਦਾਂ ਵੱਡਾ ਅਸਰ ਕਰ ਜਾਂਦੀ, ਕਿਉਂਕਿ ਪਿਛਲੇ ਸਮੇਂ 'ਚ ਆਪਾਂ ਇਹ ਵੀ ਵੇਖਿਆ ਵੀ ਕਈ ਵੱਡੇ ਵੱਡੇ ਬਿਆਨ ਜਿਹੜੇ ਉਹ ਐਵੇਂ ਡਾਂਡੇ ਮੀਂਡੇ ਜਿਹੇ ਹੋ ਕੇ ਲੰਘ ਗਿਆ, ਕਿਸੇ ਨੇ ਕੋਈ ਪਰਵਾਹ ਨਹੀਂ ਮਾਰੀ, ਐਡੀ ਦੱਬ ਗਏ
0: ਨਹੀਂ ਬਿਲਕੁਲ,
1: ਪਰ ਇਹ ਜਿਹੜਾ ਔਨਲਾਈਨ ਵਾਲਾ ਵਾ ਇਹ ਬੜਾ ਖਤਰਨਾਕ ਹਥਿਆਰ ਹੈ।
0: ਜਦ ਤੱਕ ਆਮ ਜਨਤਾ ਦੇ ਅੰਦਰ ਇੱਕ ਰੋਸ਼ ਨਹੀਂ ਪ੍ਰਗਟ ਹੁੰਦਾ, ਜੇ ਆਪਾਂ ਜ਼ਿਆਦਾ ਬਹੁਤਾ ਦੂਰ ਨਾ ਜਾਈਏ, ਮੇਰੇ ਹੋਸ਼ ਦੀ ਹੀ ਜੇ ਮੈਂ ਗੱਲ ਕਰ ਲਵਾਂ ਤੇ ਆਮ ਆਦਮੀ ਪਾਰਟੀ ਬਣੀ ਕਿੱਥੋਂ ਸੀਗੀ? ਇੱਕ ਉਸ ਤੋਂ ਹੀ ਸੀ ਨਾ ਕਿ ਉਹ ਨਿਰਭਿਆ ਵਾਲੇ ਕੇਸ ਤੋਂ ਬਾਅਦ
1: ਉੱਥੋਂ ਗਾਂ ਤੁਰ ਪਿਆ, ਹੈ ਨਾ,
0: ਉੱਥੋਂ ਗਾਂ ਤੁਰ ਪਿਆ ਕੰਮ। ਅੱਜ ਦੋ ਇੱਕ ਟਾਈਮ 'ਤੇ ਦੋ ਸਟੇਟਸ ਚਲਾ ਹੀ ਰਹੇ ਸੀਗੇ, ਫਿਲਹਾਲ ਪੰਜਾਬ ਚਲਾ ਰਹੇ,
1: ਹੈ
0: ਨਾ। ਸੋ ਯੂ ਨੈਵਰ ਨੋ ਕਿਹੜੀ ਚੀਜ਼ ਨੇ ਅੱਗੋਂ ਕੀ ਬਣ ਜਾਣਾ, ਪਰ ਆਵਾਜ਼ ਆਪਣੀ ਰੱਖਣੀ। ਉਹਨੇ ਕਿਹਾ ਸੀਗਾ ਨਾ ਫੈਜ਼ ਅਹਿਮਦ ਫੈਜ਼ ਨੇ ਕਿ ਬੋਲ ਕੇ ਲਬ ਆਜ਼ਾਦ ਹੈ ਤੇਰੇ, ਬੋਲ ਕੇ ਜ਼ੁਬਾਨ ਤੇਰੀ ਹੈ। ਬਾਕੀ ਗੱਲ ਇਹ ਕਿ ਬਈ ਆਪਣੀ ਜ਼ੁਬਾਨ ਆ, ਜਿੰਨਾ ਹੋ ਸਕੇ ਆਪਣਾ ਪੁਆਇੰਟ ਰੱਖਣਾ ਚਾਹੀਦਾ ਸਾਡੇ ਅੰਦਰ। ਅਤੇ ਸ਼ਾਇਦ ਜਦੋਂ ਆਪਾਂ ਕੋਕੇਸ਼ੀਅਨ ਲੋਕ ਕਹਿ ਦਿੰਦੇ ਹਾਂ ਜਾਂ ਅਮਰੀਕੀ ਲੋਕ ਕਹਿ ਦਿੰਦੇ ਹਾਂ, ਉਹਨਾਂ 'ਚ ਫਰਕ ਹੀ ਇਸ ਚੀਜ਼ ਦਾ ਆ ਜਾਂਦਾ। ਛੋਟਾ ਜਿਹਾ ਸ਼ਹਿਰ ਆ ਜੋਰਜੀਆ ਦੇ ਅੰਦਰ, ਅਮੈਰੀਕਾ ਦੇ ਅੰਦਰ, ਠੀਕ ਹੈ, ਨਿਊਯਾਰਕ ਪੋਸਟ ਦੇ ਹਵਾਲੇ ਤੋਂ ਖਬਰ ਆ, ਬਹੁਤ ਛੋਟਾ ਜਿਹਾ ਸ਼ਹਿਰ। ਉੱਥੇ ਲੋਕਾਂ ਨੂੰ ਫੀਲ ਹੋਇਆ ਕਿ ਵਾਟਰ ਪ੍ਰੈਸ਼ਰ ਬੜਾ ਘੱਟ ਹੈ ਜੀ ਅੱਜ ਕੱਲ੍ਹ ਟੂਟੀਆਂ ਦੇ।
1: ਅੱਛਾ,
0: ਠੀਕ ਹੈ। ਉਹਨਾਂ ਨੇ ਗੱਲਬਾਤ ਕੀਤੀ ਕਾਉਂਸਲ ਦੇ ਨਾਲ, ਕਾਉਂਸਲ ਕਹਿੰਦੇ ਕੋਈ ਇੱਦਾਂ ਨਹੀਂ, ਕੁਛ ਨਹੀਂ ਹੈ। ਫਿਰ ਬਾਅਦ 'ਚੋਂ ਕਾਉਂਸਲ ਵੱਲੋਂ ਇੱਕ ਬਿਆਨ ਜਾਰੀ ਹੋ ਗਿਆ ਕਿ ਲੋਨਸ ਨੂੰ ਨਾ ਪਾਣੀ ਘੱਟ ਦਿਆ ਕਰੋ ਆਪਣੇ ਲੋਨ 'ਤੇ, ਕਿ ਸ਼ਾਇਦ ਤਾਂ ਕਰਕੇ ਹੈ
1: ਜੀ।
0: ਇਸ ਲੈਵਲ ਤੱਕ ਉਹਨਾਂ ਲੋਕਾਂ ਨੇ ਆਪਸ 'ਚ ਰਲ ਕੇ ਤਫਤੀਸ਼ ਕਰਾਈ ਕਿ ਪਤਾ ਲੱਗਾ ਕਿ ਉੱਥੇ ਇੱਕ AI ਡਾਟਾ ਸੈਂਟਰ ਸੈਟਅਪ ਸੀਗਾ। AI ਡਾਟਾ ਸੈਂਟਰ ਹੁੰਦਾ ਜਿੱਥੇ ਸਾਰਾ ਆਹ ਜਿੰਨਾ ਸਮਾਨ ਹੈ ਨਾ ਉਹ ਪਹੁੰਚਦਾ AI ਦਾ, ਹੈ ਨਾ, ਅਤੇ ਉਹ ਇੱਕ ਸਰਵਰ ਚਾਹੀਦਾ ਅਤੇ ਉਹ ਬਹੁਤ ਜ਼ਿਆਦਾ ਹੀਟ ਅਪ ਹੁੰਦਾ ਰਹਿੰਦਾ, ਉਹਨੂੰ ਕੂਲ ਡਾਊਨ ਕਰਨ ਲਈ ਪਾਣੀ ਲੱਗਦਾ। ਤਾਂ ਉੱਥੋਂ ਇੱਕ ਕੰਪਨੀ ਜਿਹਦਾ AI ਡਾਟਾ ਸੈਂਟਰ ਸੀਗਾ, ਉਹਨਾਂ ਨੇ 30 ਮਿਲੀਅਨ ਗੈਲਨ ਦਾ ਪਾਣੀ ਚੋਰੀ ਕੀਤਾ,
1: ਲੀਟਰ,
0: ਠੀਕ ਹੈ ਜੀ। ਉਹ ਜਦੋਂ ਉਹਨਾਂ ਨੇ ਉਹ ਚੋਰੀ ਕਰ ਲਿਆ, ਗੱਲ ਬਹੁਤ ਜ਼ਿਆਦਾ ਵੱਧ ਗਈ, ਤਾਂ ਫਿਰ ਕਾਉਂਸਲ ਨੇ ਜਿਹੜੀ ਹੈਗੀ ਉੱਥੇ ਕਿਹਾ ਕਿ ਉਹ ਐਕਚੁਅਲੀ ਨਾ ਅਸੀਂ ਉਹਨਾਂ ਨੂੰ ਬਿੱਲ ਹੀ ਦੇਣਾ ਭੁੱਲ ਗਏ।
1: ਅੱਛਾ,
0: ਹਾਂ, ਅਸੀਂ ਐਕਚੁਅਲੀ ਮੀਟਰ, ਸਮਾਰਟ ਮੀਟਰ ਲੈ ਕੇ ਆ ਰਹੇ ਸੀਗੇ, ਮੀਟਰ ਚੇਂਜ ਕਰ ਰਹੇ ਸੀਗੇ, ਸੋ ਕੁਛ $1.5 ਲੱਖ US ਦਾ ਬਿੱਲ ਅਸੀਂ ਮਿਸ ਕਰ ਗਏ।
1: ਵਾਹ ਜੀ ਵਾਹ,
0: ਹੋ ਸਕਦਾ $25-30 ਵਾਲੇ ਸਾਰੇ ਸਹੀ ਪਹੁੰਚੇ, ਡੇਢ ਵਾਲਾ ਮਿਸ ਹੋ ਗਿਆ। ਕੰਪਨੀ ਕਹਿੰਦੀ ਦੇਖੋ ਜੀ ਸਾਨੂੰ ਬਿੱਲ ਨਹੀਂ ਆਇਆ, ਜਿਸ ਤਰ੍ਹਾਂ ਐਪ ਉੱਦਾਂ ਹੀ ਤਾਰਤਾ, ਪਰ ਲੋਕਾਂ ਨੇ ਆਪਣਾ ਹੱਕ ਮੰਗਿਆ ਅਤੇ ਲੋਕਾਂ ਨੇ ਸਰਕਾਰ ਨੂੰ ਉਹਦਾ ਜੋ ਜਾਂ ਫਿਰ ਜੋ ਉਹਨਾਂ ਦਾ ਹੀ ਖਜ਼ਾਨਾ ਉਹਦੇ 'ਤੇ ਪੈਸੇ ਪਹੁੰਚਦੇ ਤਾਂ ਕੀਤੇ ਐਟਲੀਸਟ।
1: ਵੇਖੋ ਇਹ ਵੱਡੀ ਸਮੱਸਿਆ, ਜਦੋਂ ਆਪਾਂ AI ਨੂੰ ਬੜਾ ਜ਼ਿਆਦਾ ਪ੍ਰਚਾਰ ਵੀ ਦਿੰਦੇ ਨਾ, ਬੜਾ ਜ਼ਿਆਦਾ ਆਪਾਂ ਪਿਆਰ ਵੀ ਦੇ ਰਹੇ ਹਾਂ ਅਤੇ ਆਪਾਂ ਕਹਿ ਰਹੇ ਹਾਂ ਵੀ ਨਵਾਂ ਦੌਰ ਆ ਰਿਹਾ, ਨਵੀਂ ਦੁਨੀਆ ਆ ਰਹੀ ਹੈ ਅਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਅਡੋਪਟ ਵੀ ਕਰਨ ਦੀ ਦੌੜ ਦੇ ਵਿੱਚ ਹਾਂ ਆਪਾਂ। ਸੋ ਉੱਥੇ ਆਪਾਂ ਇੱਕ ਚੀਜ਼ ਭੁੱਲ ਰਹੇ ਹਾਂ ਕਿ ਸਾਡੇ ਇਹ ਵਾਤਾਵਰਣ ਦਾ ਕਿੰਨਾ ਜ਼ਿਆਦਾ ਨੁਕਸਾਨ ਕਰੂਗੀ ਜਾਂ ਕਰ ਰਹੀ ਹੈ। ਸੋ ਆਪਾਂ ਹਾਲੇ ਬਹੁਤ ਲੋਕਾਂ ਦੀ ਆਵਾਜ਼ ਜਿਹੜੀ ਹੈ ਨਾ

0: ਬੜੇ ਦੱਬੇ ਦੱਬੇ ਜਿਹੇ ਸੁਰ ਦੇ ਵਿੱਚ, ਦੱਬੇ ਸੁਰ 'ਚ ਇਸ ਕਰਕੇ ਕਹੂੰਗਾ ਕਿਉਂਕਿ ਉਹਨਾਂ ਲੋਕਾਂ ਦੀ ਆਵਾਜ਼ ਹਾਲੇ ਏ ਆਈ ਦੀ ਆਵਾਜ਼ ਇੰਨੀ ਉੱਚੀ ਆ ਵੀ ਉਹਨਾਂ ਦੀ ਥੱਲੇ ਸੁਣਨੀ ਨਹੀਂ ਰਿਹਾ ਕੋਈ, ਪਰ ਬਹੁਤ ਸਾਰੇ ਲੋਕ ਇਹਦੇ ਉੱਤੇ ਗੱਲ ਕਰ ਰਹੇ ਨੇ ਬੜੇ ਚਿਰਾਂ ਤੋਂ। ਕਿਉਂਕਿ ਜਿਹੜੇ ਆਪਾਂ ਮੰਨ ਲਓ ਘਰ ਦੇ ਵਿੱਚ ਇੱਕ ਆਪਾਂ ਕੰਪਿਊਟਰ ਲਾਉਂਦੇ ਹਾਂ, ਇੱਕ ਸਰਵਰ ਲਾਉਂਦੇ ਹਾਂ, ਅਤੇ ਉਹ ਵੀ ਇੱਕ ਹੀਟ ਪ੍ਰੋਡਿਊਸ ਕਰਦਾ, ਉਹ ਵੀ ਸਾਡਾ ਸਾਨੂੰ ਯਾਦ ਹੋਊਗਾ ਪਹਿਲੀਆਂ ਦੇ ਵਿੱਚ ਵੇਖਿਆ ਜਦੋਂ ਆਪਾਂ ਜਾਂਦੇ ਹੁੰਦੇ ਹਾਂ ਕੰਪਿਊਟਰ ਸਿੱਖਣ, ਅਤੇ ਇਕੱਲਾ ਉਹ ਕਮਰਾ ਏ ਸੀ ਵਾਲਾ ਹੁੰਦਾ ਹੈ, ਜਾਂ ਜਦੋਂ ਕੋਈ ਘਰ 'ਚ ਕੰਪਿਊਟਰ ਲਵਾ ਲੈਂਦਾ ਅਤੇ ਉਹ ਕੰਪਿਊਟਰ ਵਾਲੇ ਪਹਿਲਾਂ ਕਹਿੰਦੇ ਹੁੰਦੇ ਸੀ ਏ ਸੀ ਲਵਾ ਲਓ ਫਿਰ ਕੰਪਿਊਟਰ 1 ਇੰਚ 'ਚ ਰੈਡੀ ਹੋ ਜਾਣਾ ਤੁਹਾਡਾ। ਸੋ ਇਹਦਾ ਮਤਲਬ ਕਿ ਉਹ ਉੱਨੀ ਹੀਟ ਪ੍ਰੋਡਿਊਸ ਕਰਦਾ ਹੈ। ਅੱਜ ਕੱਲ੍ਹ ਚਲੋ ਉਹ ਥੋੜ੍ਹੀਆਂ ਚੀਜ਼ਾਂ ਮੈਨੇਜ ਕਰ ਲਈਆਂ, ਪਰ ਆਪਾਂ ਇਹ ਸੋਚ ਕੇ ਵੇਖੀਏ ਵੀ ਇਹ ਇਸ ਏ ਆਈ ਦੇ ਲਈ ਇੰਨੇ ਵੱਡੇ ਵੱਡੇ ਕੰਪਿਊਟਰ, ਇੰਨੇ ਵੱਡੇ ਵੱਡੇ ਸਰਵਰ ਨੇ ਕਿ ਪਾਣੀ ਬਹੁਤ ਜ਼ਿਆਦਾ ਲੱਗ ਰਿਹਾ ਵਾ ਇਸ ਚੀਜ਼ ਦੇ ਉੱਤੇ, ਅਤੇ ਇਹ ਆਉਣ ਵਾਲੇ ਸਮੇਂ ਦੀ ਇੱਕ ਵੱਡੀ ਤਰਾਸਦੀ ਆ ਕਿ ਇੰਨਾ ਕੁ ਪਾਣੀ ਜ਼ਿਆਦਾ ਇਹਦੇ ਉੱਤੇ ਯੂਜ਼ ਕੀਤਾ ਜਾਊਗਾ ਵੀ ਉਹਦੇ ਨਾਲ ਪਤਾ ਨਹੀਂ ਕਿੰਨੇ ਲੋਕਾਂ ਨੇ ਪਿਆਸੇ ਮਰਨਾ।
1: ਮੈਂ ਤਾਂ ਇਹ ਸੋਚ ਕੇ ਹੈਰਾਨ ਹਾਂ ਕਿ ਇੰਡੀਆ ਜਿੱਥੇ ਕਿੰਨੀਆਂ ਥਾਵਾਂ 'ਤੇ ਕਿਸਾਨ 100-100 ਫੁੱਟ ਥੱਲੇ ਤੱਕ ਚੱਲ ਗਏ ਅਤੇ ਪਾਣੀ ਨਹੀਂ ਉਹਨਾਂ ਨੂੰ ਲੱਭਦਾ ਪਿਆ, ਦਿੱਲੀ ਵਰਗੇ ਸ਼ਹਿਰਾਂ 'ਚ ਟੈਂਕਰਾਂ 'ਚ ਪਾਣੀ ਆਉਂਦਾ ਪਿਆ। ਅਤੇ ਅਡਾਨੀ ਹੋਰਾਂ ਨੇ ਆਪਣੀ ਹੀ ਵੈਬਸਾਈਟ ਦੇ ਉੱਪਰ ਪਾਇਆ ਹੋਇਆ ਕਿ $100 billion ਉਹ 2035 ਤੱਕ ਖਰਚ ਕਰਨਗੇ ਏ ਆਈ ਡਾਟਾ ਸੈਂਟਰ ਬਣਾਉਣ ਦਾ। ਪਹਿਲਾ ਡਾਟਾ ਸੈਂਟਰ ਵਿਸ਼ਾਖਾਪਟਨਮ 'ਚ ਬਣਾ ਰਹੇ ਆ, $15 billion ਲਾ ਰਹੇ ਆ ਉਹਦੇ 'ਤੇ। ਗੱਲਬਾਤ ਇਹ ਕਹਿ ਰਹੇ ਕਿ ਜਿਹੜੀ ਅਸੀਂ ਟੈਕਨੋਲੋਜੀ ਵਰਤਾਂਗੇ ਉਹਦੇ ਅੰਦਰ ਪਾਣੀ ਦੀ ਨਾ ਮਾਤਰ ਯੂਸੇਜ ਹੋਏਗੀ, ਅਤੇ ਜੇ ਹੋਏਗੀ ਤਾਂ ਆਪਾਂ ਵੇਸਟ ਵਾਟਰ ਯੂਜ਼ ਕਰਾਂਗੇ। ਜਦੋਂ ਬਣੇਗਾ, ਜਿੱਦਾਂ ਬਣੇਗਾ ਤਦ ਦੀ ਤਦ ਵੇਖੀ ਜਾਏਗੀ, ਪਰ ਫਿਲਹਾਲ ਜ਼ਰੂਰੀ ਹੈ ਬਈ ਕੋਕਰੋਚ ਹੋਣਾ ਮੇਰੇ ਹਿਸਾਬ ਨਾਲ, ਨਹੀਂ ਸਵਾਲ ਕਰਨਾ ਜ਼ਰੂਰੀ ਹੈ।
0: ਸਹੀ ਗੱਲ ਹੈ, ਕਿਉਂਕਿ ਇੱਦਾਂ ਦੇ ਸਵਾਲ ਜਿਹੜੇ ਨੇ ਉਹ ਵੇਖੋ ਕੋਈ ਕੰਮ ਕਰੀ ਜਾਵੇ ਜਿੱਦਾਂ ਦੇ ਵੀ ਕਰੀ ਜਾਵੇ, ਪਰ ਉਹਦੇ ਵਿੱਚ ਉਹਦੇ ਲਈ ਵੀ ਤਿਆਰ ਹੋਵੇ ਕਿ ਕੋਈ ਸਵਾਲ ਵੀ ਹੋਣੇ ਆ।
1: ਬਿਲਕੁਲ, ਦੇਖੋ ਕੰਮ ਕਰਨਾ ਤਾਂ ਕੰਮ ਕਰਨਾ ਹੀ ਆ, ਉਹ ਗੱਲ ਥੋੜ੍ਹੀ ਆ,
0: ਹਰ ਇੱਕ ਨੇ ਕੰਮ ਕਰਨਾ, ਪਰ ਇਹ ਆ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਵਾਲ ਕਰਨ ਵਾਲੇ ਦੀ ਵੀ ਜ਼ਬਾਨ ਵੱਡੀ ਜਾ ਰਹੀ ਹੈ। ਸੋ ਆਪਾਂ ਮੋਟਾ ਜਿਹਾ ਡਾਟਾ ਮੈਂ ਹੁਣੇ ਸਾਂਝਾ ਜੇ ਕਰਦੇ ਹਾਂ ਏ ਆਈ 'ਤੇ, ਜਦੋਂ ਇੱਕ ਡਾਟਾ ਸੈਂਟਰ ਸਿਰਫ ਇੱਕ ਡਾਟਾ ਸੈਂਟਰ ਜਿਹੜਾ ਬਣਦਾ ਵਾ ਏ ਆਈ ਦਾ, ਉਹਨੂੰ ਠੰਡਿਆਂ ਕਰਨ ਦੇ ਲਈ ਜਾਂ ਉਹਨੂੰ ਰਨਿੰਗ ਰੱਖਣ ਦੇ ਲਈ ਲਗਭਗ 11 ਲੱਖ ਲੀਟਰ ਪਾਣੀ ਲੱਗ ਜਾਂਦਾ। 11 ਲੱਖ ਲੀਟਰ ਪਾਣੀ ਇੰਨਾ ਵਾ ਜਿਵੇਂ ਕਿ ਆਮ ਐਵਰੇਜ ਆਪਾਂ ਘਰਾਂ ਦੇ ਵਿੱਚ ਜੋ ਵਰਤਦੇ ਹਾਂ, ਲਗਭਗ 1000 ਘਰਾਂ ਦਾ ਪਾਣੀ ਸਿਰਫ ਇੱਕ ਡਾਟਾ ਸੈਂਟਰ ਨੂੰ ਰਨਿੰਗ ਰੱਖਣ ਦੇ ਲਈ ਲੱਗ ਜਾਂਦਾ। ਅਤੇ ਆਪਾਂ ਸੋਚੀਏ ਕਿ ਦੁਨੀਆਂ ਦੇ ਵਿੱਚ ਇਸ ਟਾਈਮ ਕਿੰਨੇ ਡਾਟਾ ਸੈਂਟਰ ਨੇ, ਇਹ ਐਵਰੇਜ ਡਾਟਾ ਸੈਂਟਰ ਦੀ ਕਹਾਣੀ ਆ। ਜਿਹੜੇ ਵੱਡੇ ਡਾਟਾ ਸੈਂਟਰ ਨੇ ਇਸ ਟਾਈਮ ਜਿਨ੍ਹਾਂ ਦੇ ਉੱਤੇ ਵੱਡੀਆਂ ਵੱਡੀਆਂ ਕੰਪਨੀਆਂ ਰਨ ਹੋ ਰਹੀਆਂ ਨੇ, ਜਿਨ੍ਹਾਂ 'ਤੇ ਆਪਾਂ ਬੜਾ ਮਾਣ ਮਹਿਸੂਸ ਕਰਦੇ ਹਾਂ, ਸੋ ਉਹਨਾਂ ਦੇ ਵਿੱਚ ਲਗਭਗ 50 ਲੱਖ ਗੈਲਨ ਯਾਨੀ ਕਿ ਲਗਭਗ ਨੀਅਰਲੀ 2 ਕਰੋੜ ਲੀਟਰ ਲਾ ਲਓ, 2 ਕਰੋੜ ਲੀਟਰ ਪਾਣੀ ਜਿਹੜਾ ਵਾ ਉਹ ਵੱਡੇ ਡਾਟਾ ਸੈਂਟਰ ਦੇ ਲਈ, ਜਿਹੜਾ ਕਿ ਲਗਭਗ 50,000 ਦੀ ਆਬਾਦੀ ਵਾਲਾ ਇੱਕ ਕਸਬਾ ਜਿੰਨਾ ਪਾਣੀ ਯੂਜ਼ ਕਰਦਾ ਉਨਾ ਪਾਣੀ ਇਹ ਵੱਡਾ ਡਾਟਾ ਸੈਂਟਰ ਲੈ ਜਾਂਦਾ। ਸੋ ਹੁਣ ਤੁਸੀਂ ਆਪ ਸੋਚ ਕੇ ਵੇਖੋ ਵੀ ਇਹ AI ਜਿਹੜੇ ਆਪਾਂ ਕਰਦੇ ਹਾਂ ਸਾਨੂੰ ਸਹੂਲਤ ਦਿੰਦੀ ਆ, ਅਸੀਂ ਇਹ ਨਹੀਂ ਕਹਿ ਰਹੇ ਵੀ ਇਹ ਗਲਤ ਚੀਜ਼ ਆ, ਸਹੂਲਤ ਦਿੰਦੀ ਆ, ਠੀਕ ਆ, ਅਸੀਂ ਵੀ AI ਤੋਂ ਬੜੇ ਕੰਮ ਲੈਂਦੇ ਹਾਂ ਅੱਜ ਕੱਲ੍ਹ, ਪਰ ਨਾਲ ਇਹਦੇ ਸਾਈਡ ਇਫੈਕਟ ਵੀ ਆਪਾਂ ਵੇਖੀਏ। ਆਪਾਂ ਕਹਿ ਦਿੰਦੇ ਆ ਫਲਾਣਾ ਰੋਬਟ ਆ, ਫਲਾਣਾ ਆ ਗਿਆ, ਦਿਸ ਆ ਗਿਆ, ਦੈਟ ਆ ਗਿਆ, ਇੱਕ ਦਿਨ ਆਊਗਾ ਜਿੱਦਣ ਅਸੀਂ ਇਹਦੇ ਖਿਲਾਫ ਆਵਾਜ਼ ਉਠਾਵਾਂਗੇ, ਪਰ ਹਾਲੇ ਸਾਨੂੰ ਪਤਾ ਨਹੀਂ ਆ।
1: ਪੁਆਇੰਟ ਇਹੀ ਹੈ ਨਾ, ਸਵਾਲ ਉਠਾਉਣ ਦਾ ਪੁਆਇੰਟ ਇਹ ਹੋਣਾ ਚਾਹੀਦਾ ਹਮੇਸ਼ਾ ਕਿ ਬਾਈ ਤੂੰ ਜੇ ਕੋਈ ਚੀਜ਼ ਲੈ ਕੇ ਆਉਂਦਾ ਮੈਨੂੰ ਬੈਟਰ ਸੋਲੂਸ਼ਨ ਦੇ। ਆਪਾਂ ਕਈ ਵਾਰੀ ਇਸ ਚੀਜ਼ ਨੂੰ ਇਸ ਤਰ੍ਹਾਂ ਕਰ ਦਿੰਦੇ ਕਿ ਯਾਰ ਚੀਜ਼ ਬੰਦ ਹੋਣੀ ਚਾਹੀਦੀ, ਕੁਛ ਹੋਣਾ ਚਾਹੀਦਾ। ਹਮੇਸ਼ਾ ਸਵਾਲ ਇਹ ਕਰਦੇ ਰਹਿਣਾ ਚਾਹੀਦਾ ਕਿ ਹਾਓ ਮਾਈ ਲਿਵਿੰਗ ਲਾਈਫ ਸਟਾਈਲ ਕੈਨ ਬੀ ਬੈਟਰ, ਹੈ ਨਾ, ਕਿ ਜਿਨ੍ਹਾਂ ਨੇ ਇੰਨਾ ਤਕੜਾ ਆਹ ਸਾਰਾ ਡੇਟਾਬੇਸ ਬਣਾਉਣ ਦੀ ਹਿੰਮਤ ਰੱਖਦੇ ਆ, ਜਿਹੜੇ AI ਲੈ ਕੇ ਆਉਣ ਦੀ ਹਿੰਮਤ ਰੱਖਦੇ ਆ, ਮੈਨੂੰ ਪੱਕਾ ਪਤਾ ਕਿ ਉਹ ਟੈਕਨੋਲੋਜੀ ਹੋਏਗੀ ਜਿਹ 'ਚ ਸ਼ਾਇਦ ਘੱਟ ਪਾਣੀ ਲੱਗਦਾ ਹੋਏਗਾ, ਪਰ ਉਹ ਮਹਿੰਗੀ ਹੋਏਗੀ ਕਿ ਉਹ ਇਨਵੈਸਟਰ ਦੀ ਪੋਕਿਟ ਨੂੰ ਬਰਨ ਕਰਦੀ ਹੋਏਗੀ। ਅਤੇ ਸਾਡਾ ਪੁਆਇੰਟ ਇਹ ਹੋਣਾ ਚਾਹੀਦਾ, ਸਵਾਲ ਵੀ ਸਹੀ ਪੁੱਛਣੇ ਆਉਣੇ ਚਾਹੀਦੇ ਨਾ, ਕਿ ਸਾਡਾ ਪੁਆਇੰਟ ਇਹ ਹੋਣਾ ਚਾਹੀਦਾ ਕਿ ਤਾਂ ਇਨਵੈਸਟਰ ਕੋਈ ਗੱਲ ਨਹੀਂ ਭਰਾ, 15 ਦੀ ਥਾਂ 10% ਕਮਾ ਲਏ, ਪਰ ਜਿਸ ਵਾਤਾਵਰਨ 'ਚ ਤੂੰ ਵੀ ਸਾਹ ਲੈਣਾ ਮੈਂ ਵੀ ਲੈਣਾ ਉਹਨੂੰ ਤਾਂ ਠੀਕ ਰੱਖ, ਪਾਣੀ ਤਾਂ ਤੂੰ ਵੀ ਪੀਏਗਾ ਕਦੀ ਨਾ ਕਦੀ ਕਿ ਨਹੀਂ ਪੀਏਗਾ। ਸੋ ਇਹ ਪੁਆਇੰਟ ਹੈ।
0: ਮੈਂ ਹੁਣੇ ਇੱਕ ਰੈਡਿਟ 'ਤੇ ਵੇਖ ਰਿਹਾ ਹਾਂ, ਮੈਂ ਛੋਟੇ ਛੋਟੇ ਜਿਹੜੇ ਇਹਨਾਂ ਨੇ ਪਾਏ ਹੁੰਦੇ ਨਾ ਫੈਕਟ ਵਗੈਰਾ ਪਾਏ ਹੁੰਦੇ ਆ, ਅਤੇ ਇੱਕ ਫੈਕਟ ਆ ਕਿ ਆਪਾਂ ਜਿਹੜਾ ਇੱਕ ਪ੍ਰੋਂਪਟ ਦਿੰਦੇ ਆਪਾਂ, ਮੰਨ ਲਓ ਮੈਂ ਜੇ ਕੁਛ ਲੱਭਿਆ ਹੁਣੇ ਵੀ ਚੀਫ ਜਸਟਿਸ ਦੇ ਮੰਨ ਲਓ ਕੌਣ ਆ ਇੰਡੀਆ ਦਾ, ਹੈ ਨਾ, ਜਿਹਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਕਿਉਂਕਿ ਆਪਾਂ ਫਿਰ ਉੱਥੇ ਲੈ ਕੇ ਆਉਣੀ ਆ, ਅਤੇ ਇੱਕ ਪ੍ਰੋਂਪਟ ਦੇ ਉੱਤੇ ਹੀ ਕਹਿੰਦੇ ਨੇ ਕਿ ਲਗਭਗ ਮਤਲਬ 0.26 ਤੋਂ 0.26 ਤੋਂ 2 ਮਿਲੀਲੀਟਰ ਤੱਕ ਪਾਣੀ ਦੀ ਅਸਿੱਧੀ ਖਪਤ ਹੁੰਦੀ ਹੈ, ਕਿਉਂਕਿ ਵੱਡੇ ਡਾਟਾ ਸੈਂਟਰ ਆ ਅਤੇ ਉਹਨੂੰ ਕਿੰਨੇ ਲੋਕ ਯੂਜ਼ ਕਰਦੇ ਆ ਉਹਦੇ ਵਿੱਚ ਉਹਨੂੰ ਜਦੋਂ ਡਿਵਾਈਡ ਕੀਤਾ ਉਹਦੀ ਐਵਰੇਜ ਉਹਦੀ ਔਸਤ ਕੱਢੀ ਅਤੇ ਆਪਾਂ ਲਗਭਗ ਹੋ ਸਕਦਾ ਹੈ ਵੀ ਆਪਾਂ
1: ਗਲਾਸ ਹੋ ਗਿਆ
0: ਇੱਕ ਗਲਾਸ ਪਾਣੀ ਜਿਹੜਾ ਉਹ ਸਮਝੋ ਕਿ ਸਾਡੇ ਹਿੱਸੇ ਆ ਗਿਆ, ਆਪਾਂ ਉਹਦੀ ਵਰਤੋਂ ਕੀਤੀ ਹੈ ਤਾਂ ਕਿ ਆਪਾਂ ਵੀ ਉਹਦੀ ਹਿੱਸੇਦਾਰੀ ਬਣ ਗਏ। ਸੋ ਜਿਹੜੇ ਆਪਾਂ ਇਹ ਵੀ ਨਾਲ ਕਹਿੰਦੇ ਨੇ ਕਿ ਜਿਹੜੇ ਵਾਤਾਵਰਨ ਪ੍ਰੇਮੀ ਨੇ, ਜਦੋਂ ਪ੍ਰੇਮੀ ਆਪਾਂ ਨਾਲ ਸ਼ਬਦ ਲਾ ਦਿੰਦੇ ਹਾਂ ਨਾ, ਭਾਵੇਂ ਉਹ ਕਿਸੇ ਰਾਜਨੀਤਿਕ ਪਾਰਟੀ ਦਾ ਪ੍ਰੇਮੀ ਆ ਅਤੇ ਭਾਵੇਂ ਉਹ ਕਿਸੇ ਸਿੰਗਰ ਦਾ ਪ੍ਰੇਮੀ ਆ, ਭਾਵੇਂ ਉਹ ਕਿਸੇ ਐਕਟਰ ਦਾ ਪ੍ਰੇਮੀ ਆ, ਭਾਵੇਂ ਆਪਣੀ ਪ੍ਰੇਮਿਕਾ ਦਾ ਪ੍ਰੇਮੀ ਆ,
1: ਸਿਰਫ ਇਹੀ ਵਾਲਾ ਪ੍ਰੇਮੀ ਜਾਇਜ਼ ਹੈ ਵੈਸੇ,
0: ਹੈ
1: ਬਾਕੀ ਪਿਛਲੇ ਪ੍ਰੇਮੀਆਂ ਦੀ ਕੋਈ ਸੈਂਸ ਨਹੀਂ ਹੈ।
0: ਪਰ ਉਹ ਵੀ ਡਿਪੈਂਡ ਕਰਦਾ ਕੌਣ ਹੋ ਤੁਸੀਂ,
1: ਉਹ ਤਾਂ ਹੈ ਚਲੋ,
0: ਹੈ ਨਾ, ਹੁਣ ਕਈਆਂ ਉਹਨਾਂ ਦੇ ਉਹ ਵੀ ਕਈ ਨੇ ਜਿਹਨਾਂ ਦੇ ਉੱਤੇ ਇਹਦੇ ਉੱਤੇ ਵੀ ਸਵਾਲ ਉੱਠ ਪੈਂਦੇ। ਚਲੋ ਖੈਰ, ਪ੍ਰੇਮੀ ਦੀ ਗੱਲ ਕਰ ਰਹੇ ਹਾਂ ਅਤੇ ਇਹ ਜਿਹੜਾ ਵਾਤਾਵਰਨ ਪ੍ਰੇਮੀ, ਸੋ ਜਦੋਂ ਪ੍ਰੇਮੀ ਸ਼ਬਦ ਆਪਾਂ ਲਾ ਦਿੰਦੇ ਹਾਂ ਅਤੇ ਉਹ ਚੰਗੀ ਚੀਜ਼ ਵੀ ਕਈ ਵਾਰੀ ਪ੍ਰੇਮ ਭਾਵਨਾ ਦੇ ਵਿੱਚ ਨੈਗੇਟਿਵ 'ਚ ਜਾਣੀ ਸ਼ੁਰੂ ਹੋ ਜਾਂਦੀ, ਇਹ ਤੋਂ ਵੀ ਆਪਾਂ ਨਹੀਂ ਭੱਜਦੇ, ਕਿਉਂਕਿ ਬਹੁਤ ਜ਼ਿਆਦਾ ਉਹਨੂੰ ਜਿਹੜਾ ਉਹ ਵਧਾ ਚੜ੍ਹਾ ਕੇ ਫਿਰ ਉਹਨੂੰ ਪੇਸ਼ ਵੀ ਕੀਤਾ ਜਾਂਦਾ, ਜਾਂ ਫਿਰ ਇੱਦਾਂ ਕਹਿ ਲਈਏ ਕਿ ਕੁਛ ਪਾਉਣ ਦੇ ਲਈ ਕੁਛ ਗਵਾਉਣਾ ਪੈਂਦਾ। ਉਹਦੇ ਵਿੱਚ ਆਪਾਂ ਇਹ ਵੇਖਣਾ ਹੁੰਦਾ ਵਾ ਵੀ ਅਸੀਂ ਪਾਇਆ ਘੱਟ ਜਾਂ ਗਵਾਇਆ ਘੱਟ ਜਾਂ ਗਵਾਇਆ ਵੱਧ, ਪਾਇਆ ਜ਼ਿਆਦਾ, ਕੀ ਮਤਲਬ ਰੇਸ਼ੋ ਕੀ ਰਹੀ। ਸੋ ਜੇ ਇਹਦੇ ਵਿੱਚ ਆਪਾਂ ਚਲੋ ਇੰਨਾ ਕੁ ਆਪਾਂ ਇਫ ਬਟ ਮੰਨ ਲੈਂਦੇ ਹਾਂ, ਕਿਉਂਕਿ ਆਪਾਂ ਕੋਲ ਬਹੁਤ ਜ਼ਿਆਦਾ ਕੋਈ ਨਾ ਇੱਧਰ ਅਤੇ ਨਾ ਉੱਧਰ, ਆਪਾਂ ਦੋ ਪਾਸਿਆਂ ਦੀ ਗੱਲ ਕਰਾਂਗੇ। ਪਰ ਜੇ ਤਾਂ ਆਪਾਂ ਮੰਨਦੇ ਹਾਂ ਵੀ ਪਾਣੀ ਜ਼ਿਆਦਾ ਇੰਪੋਰਟੈਂਟ ਆ, ਧਰਤੀ ਵਾਤਾਵਰਨ ਜ਼ਿਆਦਾ ਇੰਪੋਰਟੈਂਟ ਆ, ਜੋ ਕਿ ਤੁਹਾਨੂੰ ਪਤਾ ਹੀ ਆ, ਉਹਦੀ ਸਾਨੂੰ ਐਕਸਪਲੇਨ 'ਚ ਜਾਣ ਦੀ ਲੋੜ ਨਹੀਂ ਆ, ਅਤੇ ਫਿਰ ਉੱਧਰਲੇ ਪਾਸੇ ਨੂੰ ਹੋਣਾ ਪਊਗਾ। ਜੇ ਤੁਹਾਨੂੰ ਲੱਗਦਾ ਵਾ ਵੀ ਇਹ ਰੋਬਟ, ਇਹ AI, ਇਹ ਸਰਚਾਂ, ਇਹ ਦਿਸ, ਇਹ ਦੈਟ, ਜਾਂ ਆਉਣ ਵਾਲੇ ਸਮੇਂ 'ਚ ਹੋਰ ਪਤਾ ਨਹੀਂ ਕੀ, ਜੇ ਇਹ ਜ਼ਿਆਦਾ ਇੰਪੋਰਟੈਂਟ ਨੇ, ਸਾਡੇ ਉਹ ਕੰਮ ਕਾਰ ਦੇ ਵਿੱਚ ਆਸਾਨੀ ਕਰ ਦੇਵੇ, ਸਾਡੇ ਕਹਿਣ ਦੇ ਉੱਤੇ ਸਾਰਾ ਕੁਛ ਹੋ ਜੇ, ਗੱਡੀ 'ਚ ਜਾਂਦੇ ਜਾਂ ਆਪਾਂ ਕਹੀਏ ਵੀ ਲਿਆ ਪਾਣੀ ਦਾ ਗਲਾਸ ਭਰ ਕੇ ਫੜਾ, ਅਤੇ ਉਹ ਤੁਹਾਨੂੰ ਲਾਗੋਂ ਕੋ ਫੜਾ ਦੇਵੇ, ਨਹੀਂ ਵੀ ਕੋਈ ਲੱਗ ਗਿਆ ਤੇ ਤੁਹਾਨੂੰ ਤਾਂ ਵੀ ਫੜਾ ਦੇਵੇ, ਇਦਾਂ ਦਾ ਵੀ ਕਹਿੰਦੇ ਆ ਰਿਹਾ ਵਾ ਸਿਸਟਮ ਜਿਹਾ,
1: ਬਹੁਤ ਕੁਛ ਆ ਰਿਹਾ।
0: ਸੋ
1: ਪਰ ਉਹ ਮਤਲਬ
0: ਇੰਪੋਰਟੈਂਟ ਕੀ ਆ ਸਾਡੇ,
1: ਬ੍ਰੌਡ ਕੁਐਸਚਨ ਤਾਂ ਇਹੀ ਆ ਜਾਂਦਾ ਕਿ ਸਵਾਲ ਕਰਨਾ ਜ਼ਰੂਰੀ ਆ, ਕਿ ਆਪਣੇ ਆਪ ਨੂੰ ਪਹਿਲੇ ਕਰਨਾ ਜ਼ਰੂਰੀ। ਤੁਸੀਂ ਇਸ ਤਰ੍ਹਾਂ ਕਿਹਾ ਨਾ, ਤੁਸੀਂ ਪਾਰਟੀ ਪ੍ਰੇਮੀ ਹੋ ਸਕਦੇ ਹੋ ਜਾਂ ਸਿੰਗਰ ਪ੍ਰੇਮੀ ਹੋ ਸਕਦੇ ਹੋ। ਇਹ ਸ਼ੋਪਨਹਾਵਰ ਨੇ ਕੀਤੀ ਹੋਈ ਹੈ ਨਾ ਗੱਲ ਕਿ ਉਹ ਇਨਸਾਨ ਜਿਹੜਾ ਬਹੁਤ ਜ਼ਿਆਦਾ ਧਰਮ, ਪਾਰਟੀ ਜਾਂ ਫਿਰ ਕਹਿ ਲਓ ਆਪਣੇ ਦੇਸ਼, ਆਪਣੇ ਖਿੱਤੇ ਦੇ ਅੰਦਰ ਬਹੁਤ ਜ਼ਿਆਦਾ ਓਵਰਲੀ ਪ੍ਰਾਊਡ ਹੁੰਦਾ, ਉਹਨੂੰ ਇਹ ਕੰਪਲੈਕਸ ਹੁੰਦਾ ਕਿ ਆਪਣੀ ਆਈਡੈਂਟੀ ਦਾ ਉਹਨੂੰ ਬਹੁਤ ਕੰਪਲੈਕਸ ਹੁੰਦਾ। ਓਬਵੀਅਸਲੀ ਯੂ ਨੀਡ ਟੂ ਬੀ ਪੈਸ਼ਨੇਟ ਅਬਾਊਟ ਯੋਰ ਰੂਟਸ, ਹੈ ਨਾ, ਤੁਹਾਨੂੰ ਜੁੜੇ ਹੋਣਾ ਜ਼ਰੂਰੀ ਆ। ਪਰ ਕਿਸੇ ਵੀ ਚੀਜ਼ ਨੂੰ ਥੋਪਣਾ ਅਤੇ ਕਿਸੇ ਵੀ ਇਸਟੈਬਲਿਸ਼ਮੈਂਟ ਨੂੰ ਸਵਾਲ ਨਾ ਕਰਨਾ, ਇਹ ਮੇਜਰ ਪ੍ਰੋਬਲਮ ਹੈ। ਉਹ ਜੋਰਜੀਆ ਦੇ ਲੋਕ ਕਿਉਂਕਿ ਪ੍ਰਾਊਡ ਅਮੈਰੀਕਨ ਨੇ, ਇਸ ਕਰਕੇ ਉਹ ਸਵਾਲ ਕਰ ਸਕੇ, ਹੈ ਨਾ। ਸਾਨੂੰ ਆਪਣੀ ਆਈਡੈਂਟੀ ਨੂੰ ਸਪਲੀਮੈਂਟ ਕਰਨਾ ਆਉਣਾ ਚਾਹੀਦਾ, ਨਾ ਕਿ ਉਹਦਾ ਖੁਦ ਦਾ ਹੀ ਗੁਲਾਮ ਬਣਨਾ ਆਉਣਾ ਚਾਹੀਦਾ। ਜੇ ਸਾਡੀ ਆਈਡੈਂਟੀ ਦੇ ਕੁਛ ਲੋਕ ਕੁਛ ਗਲਤ ਕਰਦੇ ਪਏ ਆ, ਸਵਾਲ ਉਠਾਉਣਾ ਬਹੁਤ ਜ਼ਰੂਰੀ ਆ, ਕਿਤੋਂ ਵੀ ਬਣਦਾ ਨਹੀਂ। ਦੇਖੋ ਇਹ ਕਿੰਨੀ ਵੱਡੀ ਗੱਲ ਹੈ ਕਿ ਇੱਕ ਚੀਫ ਜਸਟਿਸ ਹੀ, ਮਤਲਬ ਸੁਪਰੀਮ ਕੋਰਟ ਦਾ ਹੈੱਡ, ਪੂਰੀ ਇੰਡੀਆ ਦੀ ਯੂਥ ਨੂੰ ਕਹਿ ਰਿਹਾ ਕਿ ਤੁਸੀਂ ਬਈ ਕੋਕਰੋਚ ਹੋ, ਪੈਰਾਸਾਈਟ ਹੋ, ਕਿਉਂਕਿ ਤੁਸੀਂ ਸਵਾਲ ਪੁੱਛਦੇ ਹੋ।
0: ਸੋ ਆਪਾਂ ਪਹਿਲਾਂ ਥੋੜ੍ਹਾ ਜਿਹਾ ਵੀ ਦੱਸਦੀ, ਹੋ ਸਕਦਾ ਕਈ, ਕਿਉਂਕਿ ਲੇਡੀਜ਼ ਜ਼ਿਆਦਾ ਨਾ ਇੰਟਰਸਟ ਨਹੀਂ ਰੱਖਦੀਆਂ ਨਿਊਜ਼ ਦੇ ਵਿੱਚ, ਅਤੇ ਹੋ ਸਕਦਾ ਉਹਨਾਂ ਦਾ ਇੰਟਰਸਟ ਨਾ ਬਣੇ ਜੇ ਆਪਾਂ ਇਹ ਨਾ ਦੱਸੀਏ ਵੀ ਇਹ ਕੌਣ ਆ, ਬੰਦਾ ਕੀ ਆ। ਮੰਨ ਲਓ ਆਪਾਂ ਇਹਨੂੰ ਸਾਫ਼ ਸ਼ਬਦਾਂ 'ਚ, ਜੇ ਮੈਂ ਗਲਤ ਹੋਵਾਂ ਤਾਂ ਤੁਸੀਂ ਥੋੜ੍ਹਾ ਜਿਹਾ ਠੀਕ ਕਰ ਲਿਓ, ਵੀ ਆਪਾਂ ਸਾਫ਼ ਸ਼ਬਦਾਂ ਦੇ ਵਿੱਚ ਆਪਾਂ ਇਹ ਕਹੀਏ ਵੀ ਇੱਕ ਜੱਜ ਤਾਂ ਆਪਾਂ ਜਾਣਦੇ ਹੀ ਹਾਂ ਕੌਣ ਹੁੰਦਾ, ਅਤੇ ਇੱਕ ਉਹ ਬੰਦਾ ਜਿਹੜਾ ਜੱਜਾਂ ਦੀ ਉੱਤੇ ਨਿਯੁਕਤੀ ਕਰਦਾ, ਉਹ ਵੀ ਖਾਸ ਕੇਸਾਂ ਦੇ ਲਈ, ਬਾਕੀਆਂ ਦੇ ਲਈ ਕਹਿੰਦੇ ਨੇ ਵੀ ਹੋਰ ਥੱਲੇ ਅਹੁਦੇ ਹੁੰਦੇ ਨੇ, ਹੋਰ ਸਹਾਇਕ ਹੁੰਦੇ ਨੇ, ਉਹ ਕਰ ਦਿੰਦੇ ਆ। ਪਰ ਜਿਹੜਾ ਮੇਨ ਕੁਛ ਖਾਸ ਕੇਸ ਨੇ ਵੀ ਕਿਹੜੇ ਕਿਹੜਾ ਕੇਸ ਕਿਹੜੇ ਜੱਜ ਨੂੰ ਐਲੋਕੇਟ ਹੋਊਗਾ, ਇਹ ਉਹ ਬੰਦਾ ਜਿਹੜੀ ਭੂਮਿਕਾ ਨਿਭਾਉਂਦਾ ਵਾ, ਅਤੇ ਆਪਾਂ ਹੁਣ ਆਪ ਹਿਸਾਬ ਲਾ ਲਈਏ ਵੀ ਇਹ ਕੋਈ ਛੋਟਾ ਮੋਟਾ ਅਹੁਦਾ ਨਹੀਂ ਹੈ।
1: ਸਭ ਤੋਂ ਵੱਡੇ ਜਿਹੜੇ ਸਭ ਤੋਂ ਮੇਜਰ ਲਾਅ ਹੁੰਦੇ ਆ, ਉਹਨਾਂ ਦੀ ਮੋਡੀਫਿਕੇਸ਼ਨ ਜਾਂ ਉਹਨਾਂ ਦੇ ਅੰਦਰ ਸੁਧਾਰ ਕਰਨ ਦਾ ਵੀ ਪਾਵਰ ਤੱਕ ਇਹਨਾਂ ਤੱਕ ਹੀ ਹੁੰਦੀ ਹੈ। ਜਿਸ ਆਰਟੀਕਲ 370 ਦੇ ਅੰਦਰ ਜਿਹੜੀ ਉਹ ਖਤਮ ਹੋਇਆ ਆਰਟੀਕਲ 370, ਅਤੇ ਉਸ ਬੈਂਚ ਦਾ ਹਿੱਸਾ ਸੀਗੇ ਜਸਟਿਸ ਸੂਰਿਆਕਾਂਤ, ਅਤੇ ਕਦੀ ਕੋਈ ਕਹਿ ਨਹੀਂ ਸਕਦਾ ਕਿ 370 ਆਰਟੀਕਲ ਵੀ ਹਟੂਗਾ, ਜਦੋਂ ਦਾ ਸੀਗਾ ਕਿ ਕਸ਼ਮੀਰ ਦੇ ਸਪੈਸ਼ਲ ਰਾਈਟਸ ਖਤਮ ਕੀਤੇ ਗਏ, ਕਿ ਉਹਨਾਂ ਦਾ ਵੱਖਰਾ ਸੀਗਾ ਨਾ, ਵੱਖਰਾ ਫਲੈਗ ਕੋਈ ਕਸ਼ਮੀਰੀ ਹੀ ਕਸ਼ਮੀਰ ਦੇ ਅੰਦਰ ਖਰੀਦ ਸਕਦਾ ਪ੍ਰੋਪਰਟੀ ਐਂਡ ਆਲ ਦੈਟ, ਹੈ ਨਾ। ਉਹ ਸਭ ਜਦੋਂ ਖਤਮ ਹੋਇਆ ਅੱਜ ਤੋਂ 3-4 ਸਾਲ ਪਹਿਲਾਂ, ਅਤੇ ਉਸ ਬੈਂਚ ਦਾ ਵੀ ਉਹ ਹਿੱਸਾ ਸੀਗੇ। ਸੋ ਬਹੁਤ ਵੱਡਾ ਅਹੁਦਾ, ਤੇ ਉਹਨਾਂ ਨੇ ਵੈਸੇ ਆਪਣੀ ਐਕਸਪਲੇਨੇਸ਼ਨ ਵੀ ਦਿੱਤੀ ਹੈ, ਥੋੜਾ ਟਾਈਮ ਲੱਗ ਗਿਆ ਉਹਨਾਂ ਐਕਸਪਲੇਨੇਸ਼ਨ ਦੇਣ 'ਚ। ਐਕਸਪਲੇਨੇਸ਼ਨ ਉਹਨੇ ਕਹੀ ਕਿ ਆ ਜਿਹੜੇ ਆ ਫੇਕ ਡਿਗਰੀਆਂ ਵਾਲੇ ਲੋਕ ਹੈ
0: ਉਹਨਾਂ ਦੀ ਗੱਲ ਕਰ ਰਹੇ ਹਾਂ,
1: ਉਹਨਾਂ ਦੀ ਗੱਲ ਕਰ ਰਹੇ ਹਾਂ, ਪਰ ਅਗੇਨ ਕਿਉਂਕਿ ਇੱਕ ਰਿਟਨ ਸਟੇਟਮੈਂਟ ਸੀਗੀ, ਇਹ ਵੀ ਨਹੀਂ ਕਿ ਹੁੰਦਾ ਨਾ ਕਈ ਸੁਣੀ ਗੱਲ ਹੋ ਗਈ, ਉਹ ਉਹੀ ਹੈ ਕਿ ਮੀਡੀਆ ਨੂੰ ਜਿਸ ਤਰ੍ਹਾਂ ਮਰਜ਼ੀ ਟੈਂਪਰ ਕਰ ਲਓ, ਜਿਸ ਤਰ੍ਹਾਂ ਮਰਜ਼ੀ ਗੱਲ ਕਰ ਲਓ।
0: ਅਸਲ 'ਚ ਹੁੰਦਾ ਇਹ ਆ ਵੀ ਕਈ ਵਾਰੀ ਨਾ ਤੁਸੀਂ ਕੋਈ ਗੱਲ ਮੰਨ ਲਓ ਤੁਹਾਡਾ ਪਿਛਲਾ ਟਰੈਕ ਰਿਕਾਰਡ ਬਹੁਤ ਮੈਟਰ ਕਰਦਾ, ਤੁਸੀਂ ਜਦੋਂ ਕੋਈ ਗੱਲ ਕਰਦੇ ਹੋ ਤੇ ਜੇ ਤੁਹਾਡਾ ਪਿਛਲਾ ਟਰੈਕ ਰਿਕਾਰਡ ਠੀਕ ਆ, ਪਿੱਛੇ ਤੁਸੀਂ ਕੋਈ ਤੁਹਾਡੇ ਕੰਮ ਜਿਹੜੇ ਨੇ ਉਹ ਉਸ ਨਿੱਕੀ ਜਿਹੀ ਗੱਲ ਦੇ ਮੁਕਾਬਲੇ ਬਹੁਤ ਹੈਵੀ ਨੇ, ਉਹ ਗੱਲ ਫਿਰ ਹਲਕੀ ਪੈ ਜਾਂਦੀ ਹੈ। ਪਰ ਜੇ ਪਿਛਲੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਜੇ ਪਲੱਸ ਹੁੰਦੀਆਂ ਹੋਣ ਨਾ ਤੇ ਫਿਰ ਉਹ ਜਦੋਂ ਵਿੱਚ ਤੁਸੀਂ ਕੋਈ ਛੋਟੀ ਜਿਹੀ ਵੀ ਕਰਦੇ ਹੋ ਤੇ ਉਹ ਅਸਲ 'ਚ ਛੋਟੀ ਨਹੀਂ ਹੁੰਦੀ, ਉਹ ਪਿਛਲਾ ਸਾਰਾ ਕੁਛ ਹੀ ਨਾਲ ਲੋਕਾਂ ਨੂੰ ਯਾਦ ਆ ਜਾਂਦਾ। ਨਾਲੇ ਜਦੋਂ ਆਲਰੇਡੀ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਕਿ ਜਦੋਂ ਆਪਾਂ ਇਹ ਵੇਖ ਰਹੇ ਹਾਂ ਵੀ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜਾ ਗੁਬਾਰ ਆ, ਗੁਬਾਰ ਉਹ ਇਸ ਕਰਕੇ ਵੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੰਸਟਾ ਟਿਕ ਕਰ ਲਓ, ਤੁਸੀਂ ਰਾਜਨੀਤੀ ਟਿਕ ਕਰ ਲਓ, ਨੌਜਵਾਨਾਂ ਦਾ ਰਾਜਨੀਤੀ ਦੇ ਵਿੱਚ ਇੰਟਰਸਟ ਟਿਕ ਕਰ ਲਓ, ਅਤੇ ਇੱਕ ਨਾਂ ਸਾਹਮਣੇ ਆਇਆ ਬੜਾ ਚਰਚਾ ਦਾ ਵਿਸ਼ਾ ਰਿਹਾ, ਅੱਜ ਕੱਲ੍ਹ ਉਹ ਥੋੜ੍ਹਾ ਮੱਠਾ ਪੈ ਗਿਆ ਵਾ, ਉਹ ਆਪਣੇ ਚੱਡਾ ਸਾਹਿਬ।
1: ਹਾਂਜੀ ਹਾਂਜੀ, ਹੈ ਸਮੋਸੇ ਸਸਤੇ ਕਰਾ ਕੇ ਚਲੇ ਗਏ,
0: ਹੈ ਨਾ। ਅਤੇ ਉਹਨਾਂ ਨੂੰ ਇਹ ਜਿਹੜਾ ਇੰਸਟਾ ਵਾ ਕਾਫੀ ਸੁੱਜ ਲਿਆ ਸੀ, ਇਹ ਨੌਜਵਾਨ ਪੀੜ੍ਹੀ ਉਹਨਾਂ ਦੇ ਨਾਲ ਕਾਫੀ ਹੱਦ ਤੱਕ ਜੁੜੀ, ਉਹਨਾਂ ਨੂੰ ਲੱਗਦਾ ਸੀ ਵੀ ਹਾਂ ਠੀਕ ਹੈ ਯਾਰ, ਨਿੱਕੇ ਨਿੱਕੇ ਜੇ ਵਾਹਵਾ ਵਾਜਬ ਜੇ ਮੁੱਦੇ ਉਠਾ ਰਿਹਾ। ਤੇ ਆਪਾਂ ਉਸ ਤੋਂ ਬਾਅਦ 'ਚ ਇਹ ਵੀ ਵੇਖਿਆ ਵੀ ਉਹਦਾ ਅਕਾਊਂਟ ਕਿੱਦਾਂ,
1: ਬਿਲਕੁਲ 2-3 million ਤਾਂ ਉਹਨਾਂ ਮਤਲਬ ਕੁਛ ਇੱਕ ਦਿਨਾਂ ਦੇ ਅੰਦਰ ਹੀ ਫੋਲੋਅਰ ਅਕਾਊਂਟ ਘੱਟ ਗਿਆ ਸੀਗਾ। ਮੈਂ ਤਾਂ ਕਈ ਵਾਰੀ ਇਹ ਸੋਚਦਾ ਕਿ ਉਹ ਰਾਘਵ ਚੱਡਾ ਵਿਚਾਰਾ ਕਮਰੇ 'ਚ ਬੈਠੇ ਕਿਸ ਤਰ੍ਹਾਂ ਸੋਚਦਾ ਹੋਇਆ ਕਿ ਯਾਰ ਨੀਟ ਉੱਪਰ ਵੀ ਨਹੀਂ ਗੱਲ ਕਰ ਸਕਦਾ, ਕਾਕਰੋਚ ਉੱਪਰ ਵੀ ਨਹੀਂ ਗੱਲ ਕਰ ਸਕਦਾ, ਕਿਉਂਕਿ ਉਹਦੇ ਤਾਂ ਮਤਲਬ ਇਹੀ ਚੀਜ਼ ਉੱਪਰ ਹੀ ਯੂਜ਼ ਟੂ ਗੈਟ ਸੋ ਮੈਨੀ ਲਾਈਕਸ, ਤੋਂ ਲਾਈਕੇਬਿਲਿਟੀ ਵੀ ਉਹਦੀ ਜਿਹੜੀ ਫੋਲੋਇੰਗ ਇਹਦੇ ਕਰਕੇ ਸੀ। ਸਗੋਂ ਹੁਣ ਹੋਰ ਮੁੱਦਾ ਇਸ ਤਰ੍ਹਾਂ ਭੜਕਦਾ ਕਿ ਬੇਸਿਕਲੀ ਆਈਡੀਓਲੋਜੀ, ਇੱਕ ਪਰਸਨਲ ਆਈਡੀਓਲੋਜੀ ਦੀ ਕੋਈ ਵੈਲਿਊ ਨਹੀਂ ਰਹੀ ਹੁਣ ਅੱਜ ਦੇ ਸਿਸਟਮ 'ਚ, ਜਿਹੜੀ ਆਪਾਂ ਮਤਲਬ ਮੈਂ ਤਾਂ ਇਹੀ ਕਹੂੰਗਾ ਮੈਂ ਜੋ ਪੜ੍ਹਿਆ ਸੁਣਿਆ ਕਿ ਪਰਸਨੈਲਿਟੀ ਬਹੁਤ ਮੈਟਰ ਕਰਦੀ ਸੀਗੀ 70s-80s ਦੇ ਅੰਦਰ, ਕਿ ਸੰਜੇ ਗਾਂਧੀ ਦੀ ਜੋ ਪੋਲੀਟਿਕਸ ਸੀਗੀ ਉਹ ਰਾਜੀਵ ਗਾਂਧੀ ਨਾਲੋਂ ਬਹੁਤ ਵੱਖਰੀ ਸੀ, ਐਂਡ ਉਹ ਪਾਰਟੀ ਦੇ ਅੰਦਰ ਝਲਕਦੀ ਸੀਗੀ। ਐਂਡ ਸੇਮ ਜੋ ਅਡਵਾਨੀ ਸਾਹਿਬ ਦੀ ਜਾਂ ਫਿਰ ਅਟਲ ਬਿਹਾਰੀ ਵਾਜਪਾਈ ਦੀ ਪੋਲੀਟਿਕਸ ਸੀਗੀ ਉਹ ਇੰਨੀ ਜ਼ਿਆਦਾ ਫਾਰ ਰਾਈਟ ਜਾਂ ਫਿਰ ਇੰਨੀ ਜ਼ਿਆਦਾ ਆਪਾਂ ਕੀ ਕਹਿ ਸਕਦੇ ਹਾਂ ਕੱਟੜ ਨਹੀਂ ਸੀ ਜੋ ਸ਼ਾਇਦ ਮੌਜੂਦਾ ਗੌਰਮੈਂਟ ਦੀ ਹੈਗੀ ਹੈ, ਕਿ ਪਰਸਨੈਲਿਟੀ ਬਹੁਤ ਮੈਟਰ ਕਰਦੀ ਸੀ। ਪਰ ਮੇਰੇ ਖਿਆਲ ਨਾਲ ਹੁਣ ਸਭ ਕੁਛ ਇਸ ਤਰ੍ਹਾਂ ਹੋ ਗਿਆ ਕਿ ਇੱਕੋ ਆਵਾਜ਼ ਆ, ਤੁਸੀਂ ਉਸ ਆਵਾਜ਼ ਦੇ ਇੱਕੋ ਬਣ ਕੇ ਰਹੋਗੇ। ਹੁਣ ਨੀਟ ਜਿਹੜਾ ਹੋਇਆ ਉਹ ਇੱਕ ਸਰ ਨੇ ਬੜੇ ਮਸ਼ਹੂਰ, ਮੈਨੂੰ ਉਹਨਾਂ ਦਾ ਹੁਣ ਨਾਮ ਨਹੀਂ ਖਿਆਲ, ਉਹ ਵਿਚਾਰਾ, ਮੈਂ ਉਹ ਵਿਚਾਰੇ ਨੂੰ ਹਮੇਸ਼ਾ ਨਾ ਸੜਕ 'ਤੇ ਹੀ ਦੇਖਿਆ, ਪਿਛਲੇ 5-6 ਸਾਲ 'ਚ ਇੰਨਾ ਪੰਗਾ ਪਿਆ ਮੈਡੀਕਲ ਦੇ ਐਗਜ਼ਾਮਸ ਨੂੰ ਲੈ ਕੇ, ਵਿਚਾਰਾ ਸੜਕ 'ਤੇ ਹੀ ਬੈਠਾ ਰਹਿੰਦਾ, ਗਲਤ ਹੋ ਰਿਹਾ ਗਲਤ ਹੋ ਰਿਹਾ ਗਲਤ ਹੋ ਰਿਹਾ, ਬਹੁਤ ਵਧੀਆ।
0: ਦੇਖੋ ਆਪਾਂ ਹੱਸਦੇ ਇਹਨਾਂ ਚੀਜ਼ਾਂ 'ਤੇ,
1: ਹਾਂ ਪਰ ਦੇਖੋ ਹੈ ਤਾਂ ਹੈ। ਉਹਨੇ ਬਹੁਤ ਵਧੀਆ ਗੱਲ ਕੀਤੀ, ਕਹਿੰਦਾ ਐਜੂਕੇਸ਼ਨ ਮਿਨਿਸਟਰ ਸਿਰਫ ਇਹ ਕਹਿਣ ਲਈ ਕਿ ਪ੍ਰਧਾਨ ਮੰਤਰੀ ਮੋਦੀ ਦੇ ਨੇਤ੍ਰਿਤਵ ਮੇ, ਇਸ ਤੋਂ ਇਲਾਵਾ ਕਹਿੰਦੇ ਕੋਈ ਗੱਲ ਕਰਦੇ ਕਿ ਨਹੀਂ ਕਰਦੇ, ਕਹਿੰਦਾ ਹਜੇ ਤਾਂ ਕੋਈ ਬਿਆਨ ਨਹੀਂ ਆਇਆ ਕਿ ਇੰਨਾ ਤਗੜਾ ਮੇਜਰ ਪੇਪਰ ਹੋ ਗਿਆ ਕੈਂਸਲ। ਖੈਰ ਹੁਣ 21 June ਨੂੰ ਹੁਣ ਜਾ ਰਿਹਾ ਨੀਟ ਦੁਬਾਰਾ, ਅਤੇ ਹੁਣ ਅੱਗੇ ਤੋਂ ਕਹਿੰਦੇ ਕਿ ਇਹ ਕੰਪਿਊਟਰ ਬੇਸਡ ਹੋ ਜਾਏਗਾ ਜੀ, ਅਤੇ ਸ਼ਾਇਦ
0: ਅੱਗੇ ਤੋਂ ਧਿਆਨ ਰੱਖਿਆ ਜਾਊਗਾ, ਅੱਗੇ ਤੋਂ ਧਿਆਨ ਰੱਖਾਂਗੇ,
1: ਉਹ ਦੇਖੋ ਰੱਖਣਗੇ ਕਿ ਨਹੀਂ ਰੱਖਣਗੇ।
0: ਠੀਕ ਹੈ ਚਲੋ, ਕੰਪਿਊਟਰ 'ਤੇ ਜਿਹੜੀਆਂ ਚੀਜ਼ਾਂ ਹੋ ਗਈਆਂ ਨੇ ਉਹਨਾਂ ਦਾ ਕਿਹੜਾ ਰੌਲਾ ਹਲੇ ਬੰਦ ਹੋ ਗਿਆ,
1: ਬਿਲਕੁਲ
0: ਗਲਤ ਹੁੰਦੀ ਆ ਨੀਤ ਦੀ, ਗਲਤ ਹੁੰਦੀ ਆ ਵੀ ਤੁਹਾਡੇ ਜਿਹੜੇ ਲੋਕ ਨੇ ਉਹ ਕਿੰਨੇ ਕੁ ਇਮਾਨਦਾਰ ਨੇ, ਜਿਹੜੇ ਬੰਦੇ ਤੁਸੀਂ ਅੱਗੇ ਲਾਏ ਆ ਅਫਸਰ ਨੇ ਉਹ ਕਿੰਨੇ ਕੁ ਇਮਾਨਦਾਰ ਨੇ, ਉਹ ਜੇਕਰ ਉਹਨਾਂ ਦੇ ਵਿੱਚ ਬੇਈਮਾਨੀ ਆ ਤੇ ਜਿੰਨੇ ਮਰਜ਼ੀ ਤੁਸੀਂ ਕੰਪਿਊਟਰ ਲਾ ਲਓ, ਜਿੰਨੇ ਮਰਜ਼ੀ ਤੁਸੀਂ ਕਾਗਜ਼ਾਂ 'ਤੇ ਕਰ ਲਓ, ਫਿਰ ਕਿਤੇ ਨਾ ਕਿਤੇ ਕੁਛ ਨਾ ਕੁਛ, ਕਿਉਂਕਿ ਜਿਹੜੇ ਹੱਥਾਂ ਦੇ ਵਿੱਚ ਮੰਨ ਲਓ ਜੇ ਤੁਸੀਂ ਦੁੱਧ ਦੀ ਰਾਖੀ ਬਿੱਲੀ ਭਾਈ ਆ ਤੇ ਫਿਰ ਤੁਸੀਂ ਕਹੋ ਵੀ ਉਹ ਨਹੀਂ ਜੀ ਇਹ ਬਿੱਲੀ ਕਾਲੀ ਹੀ, ਫਿਰ ਅਗਲੀ ਵਾਰੀ ਕਹੋ ਨਹੀਂ ਜੀ ਇਹ ਬਿੱਲੀ ਆਪਾਂ ਚਿੱਟੀ ਪਾਵਾਂਗੇ ਅਗਲੀ ਵਾਰੀ,
1: ਜਾਂ ਫਿਰ ਵੱਖਰੀ ਬਰੀਡ ਲੈ ਕੇ,
0: ਹਾਂ ਇਹ ਅਮੈਰੀਕਨ ਬਿੱਲੀ ਲਿਆਵਾਂਗੇ ਦੁੱਧ ਲਾਈਕ ਨਹੀਂ ਕਰਦੀ, ਹੈ ਨਾ। ਸੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਫਰਕ ਹੀ ਪੈਂਦਾ ਵਾ ਵੀ ਤੁਸੀਂ ਦੁੱਧ ਦੀ ਰਾਖੀ ਪਾਉਣਾ ਤੇ ਤੁਸੀਂ ਉਹ ਪਾਓਗੇ ਨਾ ਜਿਹੜਾ ਰਾਖੀ ਕਰ ਸਕਦਾ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਯੂਥ ਨੂੰ ਕਿੰਨਾ ਕੁ ਤੰਗ ਪਰੇਸ਼ਾਨ ਕਰ ਰਹੀਆਂ ਨੇ, ਯੂਥ ਦੇ ਅੰਦਰ ਕੀ ਕੁਛ ਭਰਿਆ ਪਿਆ ਵਾ, ਕਿਉਂਕਿ ਵੇਖੋ ਆਪਾਂ ਇਹਨੂੰ ਇੱਥੇ ਕਿ ਜੇ ਨਹੀਂ ਛੱਡ ਸਕਦੇ, ਇਹਦੇ ਵਿੱਚ ਤੁਸੀਂ ਇਹ ਵੇਖਣ ਦੀ ਕੋਸ਼ਿਸ਼ ਆਪਾਂ ਕਰੀਏ, ਆਪਣੇ ਬੱਚਿਆਂ 'ਚ ਵੀ ਜੇ ਵੇਖਣ ਦੀ ਆਪਾਂ ਕੋਸ਼ਿਸ਼ ਕਰੀਏ, ਇੱਕ ਕਿਤੇ ਨਾ ਕਿਤੇ ਨਾ ਸਾਡੇ 'ਚ ਵੀ ਉਹ ਸੀ ਵੀ ਪਤਾ ਨਹੀਂ ਕੀ ਬਣਨਾ ਜ਼ਿੰਦਗੀ 'ਚ, ਹੈ ਨਾ, ਕਿਵੇਂ, ਪਰ ਫਿਰ ਵੀ ਇੰਨਾ ਕੁ ਪਤਾ ਸੀ ਵੀ ਹਾਂ ਕੁਛ ਨਹੀਂ ਬਣੂਗਾ ਅਤੇ ਆਹ ਬਣ ਜੂਗਾ। ਹੁਣ ਅੱਜ ਕੱਲ੍ਹ ਦੇ ਆਪਾਂ ਜੇ ਵੇਖੀਏ ਤਾਂ ਅੱਜ ਕੱਲ੍ਹ ਦੇ ਯੂਥ ਨੂੰ ਜਿੱਥੇ ਪਤਾ ਵਾ ਵੀ ਆਪਾਂ ਪੜ੍ਹੀ ਵੀ ਜਾਣ ਡਏ ਹਾਂ ਅਤੇ ਅੱਗੇ ਸਾਨੂੰ ਫਿਰ ਨਹੀਂ ਕੁਛ ਦਿੱਤਾ, ਇਹ ਈਵਨ ਡਿਵੈਲਪਡ ਕੰਟਰੀਜ਼ ਦਾ ਵੀ ਇਹੋ ਹਾਲ ਹੈ,
1: ਬਿਲਕੁਲ,
0: ਹੈ ਨਾ। ਇੱਥੇ ਕਿੰਨੀ ਵਾਰੀ ਆਪਾਂ ਰਿਪੋਰਟਾਂ ਪੜ੍ਹ ਚੁੱਕੇ ਹਾਂ, ਇਹ ਨਹੀਂ ਆ ਵੀ ਸਾਡੇ ਵਰਗੇ ਜਾਂ ਭਾਰਤ ਵਰਗੇ ਦੇਸ਼ਾਂ ਦੇ ਵਿੱਚ ਇਹ ਚੀਜ਼ ਦੀ ਪ੍ਰੋਬਲਮ ਹੈ ਜਾਂ ਇਹ ਸੋਚ ਆ, ਉਹਨਾਂ ਕੋਲ ਤਾਂ ਫਿਰ ਵੀ ਇੱਕ ਦਿਸ਼ਾ ਹੈਗੀ ਆ ਵੀ ਅਸੀਂ ਬਾਹਰ ਚੱਲ ਜਾਂਗੇ।
1: ਸਹੀ ਗੱਲ ਆ, ਨਹੀਂ ਠੀਕ ਗੱਲ,
0: ਫਿਰ ਵੀ ਐਟਲੀਸਟ ਇਹ ਚੀਜ਼ ਦੀ ਦਿਸ਼ਾ ਲੈ ਕੇ ਬੈਠਿਆ, ਹਾਲਾਂਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਆ ਵੀ ਬਾਹਰ ਜਾ ਕੇ ਕੀ ਹੋਣਾ ਜਾਂ ਅੱਗੇ ਜਾ ਕੇ ਬਾਹਰ ਵਾਲਿਆਂ ਦਾ ਕੀ ਫਿਊਚਰ ਹੈ, ਜਾਂ ਬਾਹਰ ਵਾਲਿਆਂ ਨੇ ਕੱਲ੍ਹ ਨੂੰ ਸੱਦਣਾ ਵੀ ਆ ਕਿ ਨਹੀਂ ਸੱਦਣਾ, ਜਾਂ ਆਇਆਂ ਨੂੰ ਵੀ ਉਹਨਾਂ ਨੇ ਵਾਪਸ ਭੇਜ ਦਿਆ ਕਰਨਾ, ਇਹ ਕੋਈ ਪਤਾ ਨਹੀਂ ਹਾਲੇ। ਸੋ ਉਸ ਸਾਰੇ ਸਿਨੈਰੀਓ ਦੇ ਵਿੱਚ ਜਿਹੜੀ ਇੱਕ ਫਰਸਟ੍ਰੇਸ਼ਨ ਆ ਵੀ ਡੂਇੰਗ ਫੋਰ ਨਥਿੰਗ,
1: ਅਤੇ ਇਹ ਵੀ ਦੇਖੋ ਜਿਹੜਾ ਹੁਣ ਜਿਹੜਾ ਆਹ ਵੀ ਤੁਸੀਂ ਯੂਥ ਦਾ ਤਬਕਾ ਦੱਸਿਆ, ਉਹ ਵੀ ਉਹੀ ਵਾਲਾ ਜਿਹੜਾ ਸ਼ਾਇਦ ਅਫੋਰਡ ਕਰ ਸਕਦਾ ਇਹ ਸੋਚਣਾ ਵੀ ਕਿ ਮੈਂ ਇੱਥੋਂ ਬਾਹਰ ਤੇ ਨਿਕਲ ਜਾਊਂਗਾ।
0: ਹਰ ਕੋਈ ਸੋਚਣਾ ਵੀ ਅਫੋਰਡ ਨਹੀਂ ਕਰ ਸਕਦਾ।
1: ਕਿਸੇ ਨੇ ਬਹੁਤ ਉਸ ਦਿਨ ਮੇਰੇ ਖਿਆਲ ਨਾਲ ਵਰੁਣ ਗਰੋਵਰ ਨੇ ਕਿਹਾ ਕਿ ਜਿਸ ਦੇਸ਼ ਦੇ ਅੰਦਰ 80 ਕਰੋੜ ਲੋਕ ਰਾਸ਼ਨ ਕਾਰਡ 'ਤੇ, ਹੈ ਨਾ, ਰਾਸ਼ਨ ਲੈ ਰਹੇ ਆ, ਬਿਲੋ ਪਾਵਰਟੀ ਲਾਈਨ ਆ, ਤੁਸੀਂ ਉਹਨਾਂ ਨੂੰ ਜਦੋਂ ਕਹਿ ਦਿਓ ਕਿ ਸੋਨਾ ਨਹੀਂ ਖਰੀਦਣਾ, ਉਹਦਾ ਪੁਆਇੰਟ ਇਹ ਹੈ ਕਿ ਤੁਹਾਡਾ ਸਿਸਟਮ ਫੇਲ ਹੈ, ਉਹ ਵਿਚਾਰਾ ਤਾਂ ਰੋਟੀ ਨਹੀਂ ਇਕੱਠੀ ਕਰ ਪਾ ਰਿਹਾ, ਤੁਸੀਂ ਕਿਹਨੂੰ ਮਨਾ ਕਰ?
0: ਤੁਸੀਂ ਰਾਸ਼ਨ ਕਾਰਡ ਵਾਲਿਆਂ ਦੀ ਛੱਡੋ, ਤੁਸੀਂ ਆਪਾਂ ਆਪਣੀ ਗੱਲ ਕਰ ਲੈਂਦੇ ਹਾਂ।
1: ਸੋ ਰਾਈਟ,
0: ਵਿਆਹ ਸ਼ਾਦੀਆਂ ਦੇ ਉੱਤੇ ਸੋਨਾ ਲੈਣਾ ਸਾਡੀ ਮਜਬੂਰੀ ਆ ਮਿਡਲ ਕਲਾਸ ਵਾਲਿਆਂ ਦੀ, ਕੌਣ ਉਦਾਂ ਸੋਨਾ ਲੈ ਰਿਹਾ ਮੈਨੂੰ ਦੱਸੋ, ਹੈ ਨਾ, ਕਿਤੇ ਤੁਹਾਡਾ ਪੁਰਾਣਾ ਕਿਤੇ ਦੇਣਾ ਲੈਣਾ ਹੋਊਗਾ ਤੁਹਾਡਾ ਵੀ ਫਲਾਣੇ ਨੇ ਦਿੱਤਾ ਸੀ ਤੇ ਉਹਦੇ ਬੱਚੇ ਤੇ ਹੁਣ ਆਪਾਂ ਦੇਣਾ ਜਾਂ ਉਹਦੇ ਵਿਆਹ ਦੇ ਉੱਤੇ ਆਪਾਂ ਦੇਣਾ,
1: ਹਾਂ, ਵਿਹਾਰ ਦਾ ਹੀ ਕੰਮ ਹੋ ਗਿਆ।
0: ਤੇ ਉਸ ਤੋਂ ਇਲਾਵਾ ਕਿੰਨਾ ਕੁ ਕਿਤੇ ਕਿਸੇ ਦੀ ਹੋਊਗੀ ਅਫੋਰਡੇਬਿਲਿਟੀ ਇਸ ਟਾਈਮ ਦੇ ਉੱਤੇ ਵੀ ਉਹ ਕਵੇ ਵੀ ਹਾਂਜੀ ਅਸੀਂ ਅੱਜ ਸ਼ੋਪਿੰਗ ਕਰਨ ਚੱਲੇ ਹਾਂ, ਅਸੀਂ ਅੱਜ ਤੋਲਾ ਕੁ ਸੋਨਾ ਲਵਾਂਗੇ, ਆਉਂਦੇ ਅਸੀਂ ਗੋਭੀ ਲਵਾਂਗੇ ਤੇ ਵਾਪਸ ਆ ਜਾਵਾਂਗੇ।
1: ਅੱਜ ਮੈਂ ਸ਼ੋਪਿੰਗ ਕਰਨ ਗਈ, ਅੱਜ ਤੋਂ ਮੈਂ ਇੱਕ ਤੋਲਾ ਸੋਨਾ ਲੈ ਆਈ।
0: ਅੱਛਾ, ਵੇਖੇ ਜਾਵੇ ਤਾਂ ਕੁਛ ਵੀ ਮਤਲਬ ਐਨੀਥਿੰਗ ਜਿਹੜਾ ਹੈ ਨਾ, ਜਿਹੜਾ ਨੌਜਵਾਨ ਹੈ ਨਾ, ਉਹਦੀ ਵਿਚਾਰੇ ਦੀ ਪ੍ਰੋਬਲਮ ਇਹ ਆ ਵੀ ਉਹ ਪਹਿਲਾਂ ਆਪਾਂ ਕਿਹਾ ਵਾ ਵੀ ਪੜ੍ਹੋ ਪੜ੍ਹੋ ਪੜ੍ਹੋ ਪੜ੍ਹੋਗੇ ਤਾਂ ਤੁਹਾਡੀਆਂ ਸਮੱਸਿਆ ਦਾ ਹੱਲ ਹੋ ਜੂਗਾ, ਅਤੇ ਹੁਣ ਜੋ ਪੜ੍ਹ ਲਿਖ ਗਿਆ ਵਾ ਤਾਂ ਫਿਰ ਉਹ ਇਹ ਗੱਲ ਕਰਦਾ ਵਾ ਵੀ ਤੁਸੀਂ ਆਹ ਗਲਤ ਕਰ ਰਹੇ ਹੋ, ਆ ਜੋ ਤੁਸੀਂ ਕਹਿ ਰਹੇ ਹੋ ਇਹ ਨੌਲੇਜ ਸਹੀ ਨਹੀਂ ਆ, ਕਿਉਂਕਿ ਅਸੀਂ ਪੜ੍ਹੇ ਹਾਂ, ਅਸੀਂ ਤੁਹਾਨੂੰ ਦੱਸਦੇ ਹਾਂ ਕੀ ਆ, ਅਤੇ ਸਾਨੂੰ ਉਸ ਚੀਜ਼ 'ਤੇ ਵੀ ਇਤਰਾਜ਼ ਆ, ਜਾਂ ਤਾਂ ਫਿਰ ਆਪਾਂ ਆਪਣੇ ਧੀਆਂ ਪੁੱਤ ਜਿਹੜੇ ਅਨਪੜ੍ਹ ਹੀ ਚਾਹੁੰਦੇ ਹਾਂ, ਧੀਆਂ ਪੁੱਤ ਹੀ ਮੈਂ ਕਹੂੰਗਾ ਕਿਸੇ ਸਾਰਿਆਂ ਦੇ ਸਾਂਝੇ ਹੁੰਦੇ ਆ, ਆਪਾਂ ਇਹੋ ਹੀ ਕਹਾਂਗੇ, ਜਾਂ ਤਾਂ ਆਪਾਂ ਇਹ ਕਹਿ ਦਈਏ ਤੁਸੀਂ ਵੀ ਅਸੀਂ ਤੁਹਾਨੂੰ ਅਨਪੜ੍ਹ ਹੀ ਚਾਹੁੰਦੇ ਹਾਂ, ਤੁਸੀਂ ਸਾਡੇ ਮੂਹਰੇ ਭਾਵੇਂ ਗਲਤ ਹੋ ਭਾਵੇਂ ਸਹੀ ਹੋ, ਤੁਸੀਂ ਸਾਡੇ ਅੱਗੇ ਨਹੀਂ ਬੋਲਣਾ। ਅਤੇ ਜੇ ਉਹ ਪੜ੍ਹ ਲਿਖ ਗਏ ਨੇ ਤਾਂ ਉਹਦਾ ਇੱਕ ਪਾਸਾ ਤਾਂ ਆਪਾਂ ਟਿੱਕ ਕਰ ਦਿੱਤਾ ਵੀ ਚਲੋ ਪੜ੍ਹ ਲਿਖ ਗਏ, ਪਰ ਹੁਣ ਦੂਸਰਾ ਪਾਸਾ ਆਪਾਂ ਨਹੀਂ ਟਿੱਕ ਕਰ ਪਾ ਰਹੇ ਕਿ ਜੇ ਉਹ ਪੜ੍ਹ ਲਿਖ ਗਏ ਨੇ ਤਾਂ ਆਪਾਂ ਉਹਨਾਂ ਦੀ ਐਟਲੀਸਟ ਸੁਣ ਹੀ ਲਈਏ ਵੀ ਉਹਨਾਂ ਪੜ੍ਹਿਆਂ ਲਿਖਿਆਂ ਦੀ ਨੌਲੇਜ ਸ਼ਾਇਦ ਸਾਡੇ ਨਾਲੋਂ ਮਾਸਾ ਬਿਹਤਰ ਆ,
1: ਬਿਲਕੁਲ,
0: ਅਤੇ ਜੇ ਉਹ ਚੀਜ਼ ਫਿੱਟ ਬਹਿੰਦੀ ਹੈ ਤਾਂ ਆਪਾਂ ਸਿੱਖ ਲਈਏ। ਬੜੇ ਸਾਰੇ ਜਿਹੜੇ ਆ ਉਹ ਇਸ ਹਿਸਾਬ ਦੇ ਨਾਲ ਚੱਲਦੇ ਹੋਣਗੇ। ਮੈਂ ਇਹ ਤੋਂ ਮੈਨੂੰ ਚੇਤਾ ਆ ਗਿਆ ਕੱਲ੍ਹ ਨਾ ਇੱਕ ਉਹ ਨੇ ਕਾਫ਼ੀ ਉਹ ਸੋਸ਼ਲ ਮੀਡੀਆ ਦੇ ਉੱਤੇ ਪਰਸਨੈਲਿਟੀ ਕਾਫ਼ੀ ਫੇਮਸ ਰਹਿੰਦੇ, ਵੈਸੇ ਤਾਂ ਇੱਦਾਂ ਦੀਆਂ 3600 ਤੁਰੀਆਂ ਫਿਰਦੀਆਂ ਰਹਿੰਦੀਆਂ, ਅਤੇ ਉਹ ਭਾਈ ਸਾਹਿਬ ਉਹ ਉਪਦੇਸ਼ ਦੇ ਰਹੇ ਵੀ ਜਿਹੜੀ ਵੇਖੋ ਬਰੋਕਲੀ ਆ ਉਹ ਸਾਡੇ ਲਈ ਚੰਗੀ ਨਹੀਂ ਆ ਖਾਣੀ।
1: ਓਕੇ,
0: ਹੁਣ ਬਰੋਕਲੀ ਦਾ ਚਾਰ ਸਫੇਰੇ ਪ੍ਰਚਾਰ ਹੁੰਦਾ ਵਾ, ਕਿਸੇ ਵੀ ਡਾਇਟੀਸ਼ੀਅਨ ਕੋਲ ਜਾਓ ਤਾਂ ਉਹ ਕਹਿੰਦੇ ਆ ਵੀ ਬਰੋਕਲੀ, ਹੈ ਨਾ, ਅਤੇ ਮੈਂ ਕਿਹਾ ਯਾਰ ਇਹ ਮਤਲਬ ਇਹ ਬੰਦਾ ਕੀ ਕਹਿ ਰਿਹਾ, ਉਹ ਸ਼ੁਰੂ 'ਚ ਆ ਜਾਂਦਾ ਨਾ ਮਤਲਬ ਉਹ, ਹੈ ਨਾ, ਅਤੇ ਮਤਲਬ ਇੱਕ ਚੰਗਾ ਭਲਾ ਸਿਆਣੀ ਬੈਣੀ ਉਮਰ ਦਾ ਬੰਦਾ ਜੇ ਮੰਨ ਲਓ ਗੱਲ ਕਰ ਰਿਹਾ ਵਾ, ਵੇਖਣ ਨੂੰ ਵੈਦ ਜੀ ਟਾਈਪ ਜੇ ਕੋਈ ਲੱਗ ਰਿਹਾ, ਤਾਂ ਤੁਸੀਂ ਉਹਦੇ ਧਿਆਨ ਦਿੰਦੇ ਹੋ, ਹੈ ਨਾ, ਜਾਂ ਖਾਸ ਤੌਰ ਦੇ ਉੱਤੇ ਲਿਖਿਆ ਹੋਵੇ ਥੱਲੇ ਵੀ ਉਹ ਆਯੁਰਵੇਦਾ ਸਪੈਸ਼ਲਿਸਟ ਐਂਡ ਆਲ।
1: ਉਹ ਮੈਂ ਸਮਝਿਆ ਕਿਹੜੇ ਅੰਕਲ ਦੀ ਗੱਲ ਕਰ ਰਹੇ ਹੋ, ਇਸ ਤਰ੍ਹਾਂ ਦੀ ਬੜੀਆਂ ਗੱਲਾਂ ਕਰ ਰਹੇ ਹੋ। ਮੈਨੂੰ
0: ਨਾਮ ਚੇਤਾ ਭੁੱਲ ਗਿਆ, ਪਰ ਚਲੋ ਆਪਾਂ ਲੈਣਾ ਵੀ ਕਿਉਂ ਆ।
1: ਹਾਂ ਨਹੀਂ,
0: ਅੱਛਾ, ਤੇ ਉਹ ਇਹ ਕਹਿ ਰਿਹਾ ਸੀ ਕਿ ਜਿਹੜੀ ਬਰੋਕਲੀ, ਉਹ ਕਹਿੰਦਾ ਜੀ ਕਿਉਂ, ਤੇ ਉਹ ਕਹਿੰਦਾ ਵੀ ਬਰੋਕਲੀ ਇਸ ਕਰਕੇ ਨਹੀਂ ਸਾਨੂੰ ਖਾਣੀ ਚਾਹੀਦੀ ਕਿਉਂਕਿ ਇਹ ਮੈਨ ਮੇਡ ਸਬਜ਼ੀ ਆ।
1: ਓਕੇ,
0: ਇਹ ਕੁਦਰਤੀ ਸਬਜ਼ੀ ਨਹੀਂ ਆ। ਅੱਜ ਤੋਂ ਪਹਿਲਾਂ ਤੱਕ ਤੁਸੀਂ ਦੱਸੋ ਆਪਣੇ ਬਚਪਨ 'ਚ ਕਦੀ ਵੇਖੀ ਸੀ ਹਰੀ ਗੋਭੀ, ਕਦੀ ਬਰੋਕਲੀ ਵੇਖੀ ਸੀ ਤੁਸੀਂ? ਉਹ ਕਹਿੰਦਾ ਨਹੀਂ ਵੇਖੀ, ਅਤੇ ਉਹ ਕਹਿੰਦਾ ਵੀ ਇਹ ਫਿਰ ਇਹ ਬੰਦੇ ਨੇ ਬਣਾਈਆਂ, ਇਸ ਕਰਕੇ ਸਾਨੂੰ ਸਿਰਫ ਉਹ ਸਬਜ਼ੀਆਂ ਖਾਣੀਆਂ ਚਾਹੀਦੀਆਂ ਜਿਹੜੀਆਂ ਕੁਦਰਤੀ ਨੇ।
1: ਓਕੇ,
0: ਸੋ ਹੁਣ ਜੇ ਇੱਕ ਮੰਨ ਲਓ ਨੌਜਵਾਨ ਇਸ ਚੀਜ਼ ਦੇ ਉੱਤੇ ਕੋਈ ਪੜ੍ਹਿਆ ਲਿਖਿਆ ਕੋਈ ਇਹ ਕਹਿ ਰਿਹਾ ਵਾ ਕਿ ਤੂੰ ਗਲਤ ਕਹਿ ਰਿਹਾ, ਤਾਂ ਉੱਥੇ ਕਿਹਦੀ ਮੰਨੀ ਜਾਊਗੀ? ਜਾਂ ਨੌਜਵਾਨ ਨੂੰ ਬਦਤਮੀਜ਼ ਕਿਹਾ ਜਾਊਗਾ ਵੀ ਤੁਸੀਂ ਬੋਲਦੇ ਹੋ ਅੱਗੇ, ਅਤੇ ਜਾਂ ਫਿਰ ਇਹ ਕਿਹਾ ਜਾਊਗਾ ਵੀ ਕਿੱਥੇ ਲਿਖਿਆ, ਅਤੇ ਉਹ ਇਹ ਕਹੂਗਾ ਵੀ ਇਹ ਪੁਰਾਣੇ ਉਹਦੇ 'ਚ ਆ, ਸਾਡੇ ਪੁਰਾਣੇ ਵੇਦਾਂ 'ਚ ਆ, ਸਾਡੇ ਪੁਰਾਣੇ ਸਿਸਟਮ 'ਚ ਆ, ਹੁਣ ਕਿੰਨੇ ਪੜ੍ਹਨੇ ਆ ਕਿੰਨੇ ਕਰਨੇ, ਤਾਂ ਉਹ ਕਹੂਗਾ ਵੀ ਉਹਨਾਂ ਦੇ ਆਧਾਰ ਦੇ ਉੱਤੇ ਆਪਾਂ ਇੰਨੀ ਗੱਲ ਤਾਂ ਕਹਿ ਹੀ ਸਕਦੇ ਹਾਂ ਨਾ ਵੀ ਆਹ ਚੀਜ਼ ਕੁਦਰਤੀ ਆਹ ਚੀਜ਼ ਗੈਰ ਕੁਦਰਤੀ ਆ।
1: ਪਰ ਇਹ ਦੇਖੋ ਨਾ, ਆਹੀ ਲੋਕ ਸਮਝਦੇ ਨਹੀਂ ਕਿ ਕਿੰਨਾ ਸਿੰਪਲ ਹੈ ਜੇ ਤੁਸੀਂ ਆਪਣੇ ਆਪ ਨੂੰ ਉਸ ਸਟੈਪ 'ਤੇ ਹੀ ਲੈ ਜਾਓ ਕਿ ਯਾਰ ਜਦੋਂ ਗੋਭੀ ਆਈ ਹੋਣੀ ਆ ਉਹ ਉਹਦੇ ਲਈ ਤਾਂ ਨਵੀਂ ਹੋਣੀ ਹੈ ਨਾ, ਉਸ ਪੁਰਾਣੇ ਬੰਦੇ ਨੇ ਜਿੰਨੇ ਵੀ ਉਹ ਲਿਖਿਆ ਉਹ ਸ਼ਾਸਤਰ ਬਣ ਗਿਆ ਹਨਾ, ਤੇ ਉਹ ਅੱਗੇ ਆ ਗਿਆ। ਹੁਣ ਇੱਕ ਗੱਲ ਆ, ਸਾਰੀ ਦੁਨੀਆ ਹੱਥ ਜੋੜ ਕੇ ਹਨਾ ਕਹਿੰਦੀ ਤੁਲਸੀ ਦਾਸ ਸਦਾ ਹਰੀ ਚੇਰਾ ਕੀ ਜੇ ਨਾਥ ਹਿਰਦੇ ਮਹਾਡੇਰਾ, ਹਨਾ ਸਾਰੇ ਆਪਾਂ ਹਨੂੰਮਾਨ ਚਾਲੀਸਾ ਪੜ੍ਹਦੇ ਹਾਂ। ਆਪਾਂ ਇਸ ਤਰ੍ਹਾਂ ਪੜ੍ਹਦੇ ਹਾਂ ਕਿ ਹਨੂੰਮਾਨ ਜੀ ਨੇ ਮਤਲਬ ਜੇ ਜਿਹੜਾ ਬੰਦਾ ਭਗਤੀ 'ਚ ਉਹ ਕਹਿੰਦਾ ਕਿ ਯਾਰ ਬਸ ਜੇ ਕਹਿ ਤਾਂ ਉਹਨਾਂ ਤੱਕ ਗੱਲ ਪਹੁੰਚ ਗਈ, ਪਰ ਜੇ 900 ਸਾਲ ਪਹਿਲੇ ਜਾਓ ਤਾਂ ਤੁਲਸੀ ਦਾਸ ਬੈਠ ਕੇ ਲਿਖ ਹੀ ਰਿਹਾ ਸੀ ਨਾ, ਹੀ ਵਾਜ਼ ਅ ਰਾਈਟਰ ਨਾ, ਉਸ ਤੋਂ ਪਹਿਲਾਂ ਤਾਂ ਨਹੀਂ ਸੀ ਨਾ। ਉਹ ਤਾਂ ਇੰਨੀ ਪ੍ਰਚਲਿਤ ਹੋ ਗਈ, ਉਹਦੇ ਅੰਦਰ ਸ਼ਾਇਦ ਰਸ ਇੰਨਾ ਮਿਲਿਆ ਹਰ ਭਗਤ ਨੂੰ ਕਿ ਉਹ ਇਸ ਤਰੀਕੇ ਨਾਲ ਹਿੱਟ ਹੋ ਗਈ, ਸਹੀ ਕਿ ਨਹੀਂ। ਉਹਨਾਂ ਜਦੋਂ ਰਾਮਚਰਿਤ ਮਾਨਸ ਲਿਖੀ ਰਮਾਇਣ ਤੋਂ, ਹਨਾ ਵੈਸੇ ਗੱਲ ਕਿੱਥੇ ਕਿੱਥੇ ਚੱਲ ਗਈ, ਪਰ ਇੱਕ ਆਈਡੀਆ ਹੀ ਹੈ ਇੱਕ ਐਗਜ਼ਾਮਪਲ ਦੇ ਤੌਰ 'ਤੇ ਕਿ ਰਮਾਇਣ ਦੇ ਕਿੰਨੇ ਸ਼ਲੋਕ ਸੀਗੇ ਜੋ ਉਹਨਾਂ ਨੇ ਰਾਮਚਰਿਤ ਮਾਨਸ 'ਚ ਨਹੀਂ ਰੱਖੇ, ਕਿਉਂਕਿ ਉਹਨਾਂ ਨੂੰ ਉਹਨਾਂ ਦਾ ਜੋ ਉਸ ਵਕਤ ਸਮਾਜ ਸੀਗਾ ਉਹਦੇ ਅਕੋਰਡਿੰਗਲੀ ਉਹ ਫਿੱਟ ਬੈਠਦੇ ਨਹੀਂ, ਠੀਕ ਲੱਗਦੇ ਸੀ, ਹਨਾ। ਸੁਸਾਇਟੀ ਹਮੇਸ਼ਾ ਪ੍ਰੋਗਰੈਸ ਹੀ ਕਰਦੀ ਹੈ ਨਾ, ਗੋਭੀ ਦੀ ਪ੍ਰੋਗਰੈਸ ਹੀ ਸ਼ਾਇਦ ਬ੍ਰੋਕਲੀ ਆ। ਹੁਣ ਅੱਜ ਤੋਂ ਸ਼ਾਇਦ 2000-3000-4000 ਸਾਲ ਬਾਅਦ ਕੋਈ ਬੰਦਾ ਲਿਟਰੇਚਰ ਪੜ੍ਹ ਰਿਹਾ ਹੋਏਗਾ ਬ੍ਰੋਕਲੀ ਦੇ ਉੱਪਰ, ਤਾਂ ਉਹ ਤਾਂ ਇਹੀ ਕਹਿੰਦਾ ਕਿ ਪੁਰਾਣੀ ਸਬਜ਼ੀ ਹੈ ਯਾਰ, ਇਹ ਖਾਇਆ ਕਰੋ, ਇਹ ਟਰੋਕਲੀ ਕਿਉਂ ਖਾ ਰਹੇ ਹੋ।
0: ਹਨ ਉਹ ਅੱਗੇ ਬਹੁਤ ਕੁਛ ਹੋ ਸਕਦਾ। ਵੈਸੇ ਜਿੱਦਾਂ ਬਹੁਤਾ ਪਿੱਛੇ ਪਿੱਛੇ ਜੇ ਜਾਈਏ ਤੇ ਸਾਨੂੰ ਗੋਭੀ ਵੀ ਨਹੀਂ ਲੱਭਦੀ,
1: ਹਾਂ
0: ਜੇ ਆਪਾਂ ਬਹੁਤ ਪਿੱਛੇ ਚੱਲ ਜਾਈਏ ਨਾ ਤੇ ਗੋਭੀ ਵੀ ਨਹੀਂ ਹੈਗੀ।
1: ਚੰਗਾ ਹੀ ਹੈ, ਮੈਨੂੰ ਤਾਂ ਚੰਗੀ ਨਹੀਂ ਲੱਗਦੀ,
0: ਉਬਾਈ ਕਰਦੀ ਹੈ ਨਾ। ਵੈਸੇ ਕਹਿੰਦੇ ਵੀ ਗੋਰੇ ਲੈ ਕੇ ਆਏ ਸੀ ਇਹਨੂੰ,
1: ਉਹੀ ਤਾਂ ਕਹਿ ਰਿਹਾ ਕੋਈ ਨਾ ਕੋਈ ਕੁਛ ਨਾ ਕੁਛ ਲੈ ਕੇ ਆਇਆ,
0: ਸਾਰਾ ਕੁਛ ਸਾਡਾ ਹੋਣਾ, ਸ਼ਿਮਲਾ ਮਿਰਚ ਵੀ ਉਹ ਲੈ ਕੇ ਆਏ, ਉਹ ਵੀ ਲੈ ਕੇ ਆਏ, ਤੇ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਡਿਵੈਲਪ ਕੀਤੀਆਂ ਗਈਆਂ।
1: ਇਨਫੈਕਟ ਵਾਹ ਕਿਆ ਪਿਆਰੀ ਗੱਲ ਕੀਤੀ ਹੈ, ਕਿਉਂਕਿ ਕਿਹਾ ਜਾਂਦਾ ਕਿ ਬ੍ਰਿਟਿਸ਼ਰਸ ਜਦੋਂ ਇੰਡੀਆ ਰਹਿਣਾ ਸ਼ੁਰੂ ਹੋਏ ਉਹਨਾਂ ਦੇ ਹੀ ਬੇਚਾਰਿਆਂ ਦੇ ਬੈਗਸ ਤੇ ਸੂਟ ਕੇਸਿਸ ਦੇ ਨਾਲ ਕੋਕਰੋਚ ਵੀ ਆਏ, ਕੋਕਰੋਚ ਵੀ ਨਹੀਂ ਆਉਂਦੇ,
0: ਕੋਕਰੋਚ ਉਹ ਲੈ ਕੇ ਆਏ, ਜ਼ੁਕਾਮ ਉਹ ਲੈ ਕੇ ਆਏ, ਮਤਲਬ ਜਿਹੜੀ ਚੀਜ਼ ਸਾਨੂੰ ਮਤਲਬ ਦੁੱਖ ਦਿੰਦੀ ਉਹ ਸਾਰੀਆਂ ਅਸੀਂ ਕਿਤੇ ਨਾ ਕਿਤੇ ਤੇ ਆਪਾਂ ਥੋਪਣੀਆਂ ਹੁੰਦੀਆਂ ਨਾ।
1: ਇਹ ਸਹੀ ਗੱਲ ਹੈ ਬਿਲਕੁਲ,
0: ਬੇਸਿਕਲੀ ਇਹੋ ਚੀਜ਼ ਲੱਭਣੀ ਬੜੀ ਔਖੀ ਹੋਈ ਪਈ ਆ ਵੀ ਸਾਡਾ ਅਸਲ ਦੇ ਵਿੱਚ ਸਾਡਾ ਹੈਗਾ ਕੀ ਆ, ਹਨਾ। ਕਣਕ ਵੀ ਬਾਹਰੋਂ ਆਈ ਹੈ ਸਾਡੀ, ਮਤਲਬ ਹਨਾ, ਤੇ ਉਹ ਵੀ ਸਾਡਾ ਉਹ ਨਹੀਂ ਗਾ। ਤੇ ਆਪਾਂ ਜੇ ਹੋਰ ਪਿੱਛੇ ਪਿੱਛੇ ਜਾਈ ਜਾਈਏ ਤੇ ਉਹ ਫਲਾਣਾ ਹਮਲਾਵਰ ਲੈ ਕੇ ਆਇਆ ਸੀ, ਆਹ ਮੁਗਲ ਲੈ ਕੇ ਆਇਆ ਸੀ, ਤੰਦੂਰ ਫਲਾਣਾ ਲੈ ਕੇ ਆਇਆ ਸੀ, ਹਨਾ। ਨਾ ਸਾਡਾ ਕੁਲਚਾ ਆ, ਨਾ ਸਾਡੇ ਕਬਾਬ ਆ,
1: ਸਾਡੀ ਬੋਲੀ ਆਪਣੀ ਨਹੀਂ ਆ, ਸਾਡੇ ਕਿੰਨੇ ਲਫ਼ਜ਼ ਫਾਰਸੀ ਤੋਂ ਨੇ,
0: ਹਾਂ
1: ਸਹੀ ਕਿ ਨਹੀਂ, ਇਸ ਤਰ੍ਹਾਂ ਹੀ ਆ।
0: ਸੋ ਕਿੰਨਾ ਕੁਛ ਜਿਹੜਾ ਆਪਾਂ, ਪਰ ਚਲੋ ਖੈਰ, ਇਹ ਇੱਕ ਸਿਵਿਲਾਈਜੇਸ਼ਨ ਦੀ ਇੱਕ ਤਰੱਕੀ ਵੀ ਕਹੀ ਜਾਂਦੀ ਆ, ਸਮੇਂ ਦਰ ਸਮੇਂ ਚੀਜ਼ਾਂ ਬਦਲਦੀਆਂ ਨੇ। ਖੈਰ ਇਹ ਜਿਹੜਾ ਗੋਭੀ ਵਾਲਾ ਜਿਹੜਾ ਕੰਮ ਸੀ, ਵੈਸੇ ਇਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਹੀ ਇਹ ਜਿਹੜੀਆਂ ਫੈਮਿਲੀਜ਼ ਨੇ ਇਹ ਕਹਿੰਦੇ ਨੇ ਵੀ ਸਰੋਂ ਦੀਆਂ ਨੇ, ਜਿਹੜੀ ਆਪਾਂ ਸਰੋਂ ਖਾਂਦੇ ਹਾਂ, ਇਸੇ ਕਰਕੇ ਆਪਾਂ ਸਰੋਂ ਦਾ ਸਾਗ ਸਾਨੂੰ ਨਾ ਲੱਭੇ ਤਾਂ ਆਪਾਂ ਬਰੋਕਲੀ ਦਾ ਸਾਗ ਬੜੀ ਵਾਰੀ ਖਾਧਾ ਹੋਊਗਾ, ਹੈ ਨਾ। ਆਪਾਂ ਬੇਬੀ ਬਰੋਕਲੀ ਵੇਖੀ ਹੋਊਗੀ ਜਿਹੜੀ ਸਿਮਿਲਰ ਟੂ ਸਾਗ ਆ, ਹੈ ਨਾ। ਗੋਭੀ ਸਰੋਂ ਆਉਂਦੀ ਹੁੰਦੀ ਸੀ ਆਪਣੇ ਇੱਕ,
1: ਓਕੇ,
0: ਅਤੇ ਉਹ ਸਰੋਂ ਜਿਹੜੀ ਆ ਉਹਦੇ ਕਲੋਜ਼ ਆ, ਸੋ ਉਸੇ ਨੂੰ ਕਰਕੇ ਹੌਲੀ ਹੌਲੀ ਮੋਡੀਫਾਈ ਕਰਕੇ, ਅਤੇ ਉਹ ਇੱਕ ਚਲੋ ਜੋ ਵੀ ਉਹ ਬਿਹਤਰ ਉਹ ਦੱਸ ਸਕਦਾ ਬੰਦਾ ਜਿਹੜਾ ਖੇਤੀਬਾੜੀ ਮਹਿਕਮੇ ਦੇ ਨਾਲ ਸੰਬੰਧਿਤ ਹੈ, ਪਰ ਹਾਂ ਇੰਨਾ ਕੁ ਜ਼ਰੂਰ ਹੈ ਮੋਟਾ ਮੋਟਾ ਜਿਹਾ ਵੀ ਇਹ ਸਾਰੇ ਸਰੋਂ ਦੀ ਫੈਮਿਲੀ ਦੇ ਵਿੱਚੋਂ ਨੇ ਅੱਗੇ,
1: ਓਕੇ,
0: ਇਹਦੇ ਵਿੱਚ ਇਹੋ ਜਿਹਾ ਕੁਛ ਨਹੀਂ ਆ, ਅਤੇ ਖਾ ਲਿਆ ਕਰੋ ਜੇ ਤੁਹਾਨੂੰ ਫੂ ਨਹੀਂ ਕਰਦੀ ਤੇ। ਅੱਛਾ, ਆਪਾਂ ਕਾਫ਼ੀ ਲੇਟ ਹੋ ਗਏ ਹਾਂ ਆਪਣੀ ਬ੍ਰੇਕ ਤੋਂ, ਅਤੇ ਆ ਕੇ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂ ਜੀ ਕੋਈ ਇਸੇ ਵਿਸ਼ੇ ਦੇ ਉੱਤੇ, ਅਤੇ ਕੁਛ ਇੱਕ ਹੋਰ ਤੁਹਾਡੇ ਨਾਲ ਤੱਥ, ਕੁਛ ਇੱਕ ਹੋਰ ਵਿਸ਼ੇ ਤੁਹਾਡੇ ਨਾਲ ਆ ਕੇ ਆਪਾਂ ਛੋਵਾਂਗੇ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
3: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ। ਲੈਜੈਂਡਰੀ ਲਵ ਸਟੋਰੀਜ਼ ਕੀ ਇੰਟਿੰਗ ਟ੍ਰੈਜਿਕ ਹੋਤੀ ਹੈ। ਫਰਮ ਦ ਮੇਕਰਸ ਆਫ ਰਾਕੀ ਔਰ ਰਾਨੀ ਕੀ ਪ੍ਰੇਮ ਕਹਾਣੀ, ਧਰਮਾ ਪ੍ਰੋਡਕਸ਼ਨਸ ਪ੍ਰੈਜ਼ੈਂਟਸ ਚਾਂਦ ਮੇਰਾ ਦਿਲ। ਵਾਚ ਅਨਨਿਆ ਪਾਂਡੇ ਐਂਡ ਲਕਸ਼ਯ ਇਨ ਚਾਂਦ ਮੇਰਾ ਦਿਲ, ਕਮਿੰਗ ਟੂ ਸਿਨੇਮਾਜ਼ ਔਨ May 22nd।
2: किचन दा स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, तुहाडे घर नूं बनाए एकदम क्लासी, असीं बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलीगेंस मिलदी है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
4: आ किथे वज गई तेरी गड्डी?
5: गड्डी ता ठीक हो जू, पर इंश्योरेंस वालिया नू लीगल वालिया नू एथे प्रदेश विच समझाऊंगा किवें?
4: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालिया ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल, वर्क एंड पेंट फ्री, लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383857748 ते। सिंक स्मैश रिपेयर, 8 Grace Way, Ravenhall।
2: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596, गरेवाल वीजा सॉल्यूशंस .com.au ते जाओ। आओ थोड़ा कोई हल करिए। की होया, इन्नी टेंशन क्यों लेती हुई है?
6: यार की दसा, मॉर्गेज दा काम आज भी नहीं बनया।
2: आज सिम्मी भैन जी आए सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
6: अच्छा, असि भी उन्होंने कॉन्टेक्ट कर दिया फिर ता।
2: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कॉन्टेक्ट करो हरप्रीत सिंह फ्रॉम यूवी फाइनेंशियल सर्विसेज एट 0403-8833-11 और विजिट uvfinancial.com.au।
7: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है, और ये तीसरी दोस्त ही है ना?
8: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
9: भैन जी की हाल है पिट दर्द दा?
10: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू एदे बारे दसन लई।
9: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कॉन्टैक्ट करो स्लीप एंड रिलैक्स, वेक अप फीलिंग टोटली रेस्टेड। सर्च अस ऑनलाइन और कॉल 0433-465-492।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ।
2: ਬਿਲਕੁਲ ਜੀ, ਆਪਣੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਤੁਸੀਂ ਬਣਾਉਣਾ ਤੇ ਫਿਰ ਤੁਸੀਂ ਓਰਬਿਟ ਹੋਮਸ ਵਾਲੇ ਹਰਪੰਜੀ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ। ਤੁਸੀਂ ਇੱਕ ਵਾਰੀ ਲੈ ਸਕਦੇ ਹੋ ਇਹਨਾਂ ਦੀ ਵੀ ਸਲਾਹ ਤੇ ਮੈਲਬਨ ਦੇ ਵਿੱਚ ਕਿਤੇ ਵੀ ਰਹਿੰਦੇ ਹੋ ਤੁਸੀਂ ਤੇ ਘਰ ਇਹ ਤੁਹਾਡਾ ਬਣਾ ਦੇਣਗੇ। ਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
3: ਹੈਲੋ ਹੈਲੋ ਹੈਲੋ ਹੈਲੋ, ਕੈਸੇ ਤੁਸੀਂ? ਭਾਰਦਵਾਜ ਅੰਦਰ ਭਾਰ ਬੜਾ ਅੱਛਾ, ਵੈਰੀ ਨਾਈਸ ਬੇਸ ਯੂ ਪੁੱਟ
2: ਇਹਦੇ
3: ਭਾਰਦਵਾਜ। ਹਾਂ ਨਹੀਂ, ਬਹੁਤ ਵਧੀਆ।
2: ਚਲੋ ਕੁਛ ਤੇ ਚੰਗਾ ਸਾਡਾ
3: ਪਾਣੀ
2: ਪੀ ਲਿਆ? ਤੁਸੀਂ ਪੀ ਲਿਆ?
3: ਨਹੀਂ,
2: ਅਸੀਂ ਹੁਣ ਨਾਲ ਵੀ ਦੱਸਦੇ ਆਪਣੇ ਸਰੋਤਿਆਂ ਨੂੰ ਵੀ ਆਪਾਂ ਤੁਸੀਂ ਸਾਨੂੰ ਇਸ ਟਾਈਮ
3: ਯੂਟਿਊਬ ਤੇ ਲਾਈਵ ਵੇਖ ਸਕਦੇ ਹੋ।
2: ਯੂਟਿਊਬ ਤੇ ਵੇਖ ਰਹੇ, ਤੁਹਾਨੂੰ ਜਿਆਦਾ ਪਤਾ ਹੋਣਾ ਤੁਸੀਂ ਦੱਸ ਲਓ।
3: ਫੇਸਬੁੱਕ ਤੇ ਵੀ ਵੇਖ ਰਿਹਾ ਵਿਸ਼ੇਸ਼ਗਿਆ ਦੇਖ ਰਿਹਾ। ਇਹ ਇਸ਼ਾਰਾ ਤਾਂ ਫੇਸਬੁੱਕ ਵੱਲ ਵੀ ਹੈ, ਤੁਸੀਂ ਵੀ ਦੇਖ ਕੇ ਦੇਖ ਲਓ ਕੀ ਹੈ ਕਿ ਨਹੀਂ। ਆਪ ਆਪਣਾ ਦੇਖ ਲਓ ਬਈ,
2: ਆਪੇ ਜੈ ਜੈ ਜੈ ਲਾ ਲਓ ਯਾਰ। ਅੱਜ ਨਾ ਇਹ ਗਲਤ ਕਰਦੇ ਨਾ ਕੈਮਰੇ ਲਈ, ਫੀਲਿੰਗ ਜੀ ਇੱਦਾਂ ਦੀ ਦਵਾਉਂਦੇ ਜਿੱਦਾਂ ਨਾ ਮੰਨ ਲਓ ਵੀ ਤੁਸੀਂ ਕੁਛ ਕਰ ਰਹੇ ਹੋ ਤੇ ਤੁਸੀਂ ਮਤਲਬ ਕੈਮਰਾ ਲਾ ਕੇ ਕਰਨਾ ਵੀ ਸਾਰਿਆਂ ਨੂੰ ਵਿਖਾਉਣਾ ਵਾ, ਹੈ ਨਾ।
3: ਅੱਛਾ, ਇੱਕ ਇਹ ਹੈ ਕੋਈ ਵੀ ਬੰਦਾ ਕੈਮਰੇ ਦੇ ਬੈਕ ਤੇ ਹੋਵੇ ਨਾ, ਉਹ ਦੂਸਰੇ ਨੂੰ ਸਹੀ ਦੇਖਦੇ। ਜ਼ੂ ਦੇ ਅੰਦਰ ਲੋਕੀ ਜਾਨਵਰ ਨੂੰ ਵੇਖਦੇ ਆ, ਇਸ ਸਹੀ ਦੇਖਦੇ ਕਿ ਹਾਂ
2: ਬੰਦਰ ਕਹਿ ਸਕਦੇ ਤੁਸੀਂ?
3: ਹਾਂ ਹਾਂ, ਬੰਦਰ ਕਹਿ ਸਕਦੇ। ਕਿਸੇ ਦੇਖ ਰਿਹਾ ਯਾਰ, ਕਰ ਲਾ ਤੂੰ ਵੀ ਆਪਣਾ, ਮੈਂ ਸਪੈਸ਼ਲੀ ਤੇਰੇ ਕਰਕੇ ਆਇਆ। ਯੂ ਡੂ ਵਾਟਐਵਰ ਯੂ ਵਾਂਟ ਟੂ ਡੂ ਹੈ,
2: ਮਾਰ ਲਾ ਟਬੂਸੀਆਂ ਜਿਹੜੀ ਮਾਰ। ਚਲੋ ਖੈਰ, ਸਾਡੇ ਕੁਛ ਇੱਕ ਐਕਸਪੈਰੀਮੈਂਟਸ ਚੱਲ ਰਹੇ ਨੇ ਇਸ ਲਿਹਾਜ਼ ਦੇ ਨਾਲ, ਸੋ ਬਹੁਤ ਜਲਦ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਆਪਾਂ ਬੜੀ ਜਲਦ ਨਵੇਂ ਸਟੂਡੀਓ ਤੋਂ ਤੁਹਾਡੇ ਨਾਲ ਸਾਂਝ ਪਾਇਆ ਕਰਾਂਗੇ। ਨਵੇਂ ਸਟੂਡੀਓ ਦਾ ਮਤਲਬ ਇਹ ਕਿ ਇਹ ਤਾਂ ਜਾਰੀ ਰਹੂਗਾ ਅਤੇ ਆਪਾਂ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਸ਼ਹਿਰ ਵਾਲੇ ਸ਼ਹਿਰੀ ਕੰਮ, ਹੈ ਨਾ, ਸ਼ਹਿਰ ਵਾਲੇ ਸਟੂਡੀਓ ਤੋਂ ਸ਼ੁਰੂ ਕਰਾਂਗੇ। ਸੋ ਉਹਦੇ ਲਈ ਕੁਛ ਇੱਕ ਐਕਸਪੈਰੀਮੈਂਟ ਸਾਡੇ ਚੱਲ ਰਹੇ ਨੇ ਅਤੇ ਜਿੱਦਾਂ ਹੀ ਉਹ ਕੰਪਲੀਟ ਹੁੰਦੇ ਫਿਰ ਆਪਾਂ ਉੱਥੋਂ ਤੁਹਾਡੇ ਨਾਲ ਕਰਿਆ ਕਰਾਂਗੇ ਗੱਲਾਂ ਬਾਤਾਂ। ਅਤੇ ਫਿਲਹਾਲ ਉਸ ਸਾਰੇ ਦੀ ਤਿਆਰੀ ਚੱਲ ਰਹੀ ਹੈ, ਇਸ ਕਰਕੇ ਹੋ ਸਕਦਾ ਕਿ ਤੁਹਾਨੂੰ ਥੋੜ੍ਹੀ ਜਿਹੀ ਤੰਗੀ ਪਰੇਸ਼ਾਨੀ ਆਪਾਂ ਦੇ ਰਹੇ ਹੋਈਏ। ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਸਾਨੂੰ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਓ, ਕਿਉਂਕਿ ਆਪਾਂ ਨਾਲ ਦੀ ਨਾਲ ਬੈਕਐਂਡ ਦੇ ਉੱਤੇ ਪਿੱਛੇ ਹੋਰ ਕਿੰਨਾ ਕੁਛ ਚੱਲ ਰਿਹਾ ਹੁੰਦਾ ਅਤੇ ਉਹਦੇ ਦਰਮਿਆਨ ਜੇ ਕਿਤੇ ਤੁਹਾਡਾ ਮਜ਼ਾ ਕਿਰਕਰਾ ਹੁੰਦਾ ਤਾਂ ਤੁਸੀਂ ਸਾਨੂੰ ਦੱਸ ਦਿਓ। ਖੈਰ, ਆਪਾਂ ਪਿੱਛੇ ਜਾ ਕੇ ਅਤੇ ਫਿਰ ਇਸ ਸੈਗਮੈਂਟ ਦਾ ਜਿਹੜਾ ਨਾਤਾ ਨਾਲ ਜੋੜੀਏ
3: ਜੀ।
2: ਪਿਛਲੇ ਸੈਗਮੈਂਟ 'ਚ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਆਪਾਂ ਕਾਕਰੋਚ ਜਨਤਾ ਪਾਰਟੀ ਦੀ,
3: ਕਾਕਰੋਚ ਜਨਤਾ ਪਾਰਟੀ।
2: ਸੋ ਜੇ ਤੁਸੀਂ ਨਹੀਂ ਸੁਣਿਆ ਤਾਂ ਇਹ ਅੱਜ ਦੇ ਸਮੇਂ ਦੇ ਵਿੱਚ ਕਾਫੀ ਟ੍ਰੈਂਡਿੰਗ ਹੈਸ਼ਟੈਗ ਆ
3: ਜੀ,
2: ਕਿਉਂਕਿ ਗੱਲ ਹੀ ਕੁਛ ਇਹੋ ਜਿਹੀ ਹੋ ਗਈ ਵੀ ਨੌਜਵਾਨ ਹੁਣ ਇਕੱਠੇ ਹੋਈ ਜਾ ਰਹੇ ਨੇ ਅਤੇ ਉਹ ਇੰਨੀ ਰਫਤਾਰ ਦੇ ਨਾਲ, ਭਾਵੇਂ ਉਹ ਪੇਜ ਦੇ ਉੱਤੇ ਹੀ ਆ, ਸੋਸ਼ਲ ਮੀਡੀਆ ਦੇ ਉੱਤੇ ਹੀ ਆ,
3: ਪਰ ਤੁਹਾਨੂੰ
2: ਮਤਲਬ ਇੰਨੀ ਤੇਜ਼ ਰਫਤਾਰ ਆ ਵੀ ਆਪਾਂ ਸਵੇਰ ਤੋਂ ਲੈ ਕੇ ਅਤੇ ਹੁਣ ਤੱਕ ਮੈਨੂੰ ਲੱਗਦਾ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਲੱਖ ਕੁ ਬੰਦਾ ਵੱਧ ਗਿਆ, ਹੈ ਨਾ।
3: ਹਾਂਜੀ ਬਿਲਕੁਲ ਸਹੀ ਗੱਲ,
2: ਲੱਖ ਬੰਦਾ ਜੁੜਨਾ
3: ਸਿਰਫ ਗੱਲਬਾਤ ਕਰਦੇ ਕਰਦੇ ਟਾਈਮ ਦੇ ਅੰਦਰ, ਸਿੱਧਾ ਹਿਸਾਬ ਹੈ, 90 ਲੱਖ ਜੁੜ ਗਏ ਉਹਨਾਂ ਨੂੰ 5 ਦਿਨਾਂ ਦੇ ਅੰਦਰ, ਕਰੋੜ ਮੇਰੇ ਖਿਆਲ ਨਾਲ ਸ਼ਾਮ ਤੱਕ ਕਰੋੜ ਹੋ ਜਾਏਗਾ, 10 ਲੱਖ ਹੋਰ ਐਡ ਹੋ ਜਾਏਗਾ। ਤੁਹਾਨੂੰ ਕੀ ਲੱਗਦਾ ਇੰਨੀ ਜ਼ਿਆਦਾ ਵਾਇਰਲ ਮੂਵਮੈਂਟ ਇਹ ਕਿਤੇ ਪਹੁੰਚੇਗੀ ਕਿ ਨਹੀਂ ਪਹੁੰਚੇਗੀ? ਯੂਜੁਅਲੀ ਇੱਦਾਂ ਦੀ ਕੋਈ ਮੂਵਮੈਂਟ ਤੁਸੀਂ, ਤੁਹਾਨੂੰ ਲੱਗਦਾ ਹੋਵੇ ਕਿ ਕੁਛ ਇਹਦੇ ਤੋਂ ਸਬਸਟੈਂਸ ਨਿਕਲਦਾ ਕਿ ਨਹੀਂ ਨਿਕਲਦਾ?
2: ਅਸਲ 'ਚ ਇਹ ਨਾ ਜਿਹੜਾ ਕੋਈ ਰਾਜਨੀਤੀ ਦੇ ਜਿਹੜੇ ਮਾਹਰ ਨੇ ਉਹ ਜ਼ਿਆਦਾ ਵਧੀਆ ਦੱਸ ਸਕਦੇ ਆ, ਮਤਲਬ ਆਪਾਂ ਦੇ ਸਾਡੇ ਲਈ ਇੱਕ ਨਾ ਇੱਕ ਇਹ ਹੌਟ ਗੋਸਿਪ ਜ਼ਰੂਰ ਹੋ ਸਕਦੀ ਆ। ਜਿੱਦਾਂ ਆਪਾਂ ਮਹਿਫਲਾਂ ਦੇ ਵਿੱਚ ਬਹਿ ਕੇ ਆਪਾਂ ਆਪਣੇ ਆਪਣੇ ਵਿਚਾਰ ਜੇ ਆਪਾਂ ਦੱਸ ਦਿੰਦੇ ਹਾਂ, ਉਹ ਜ਼ਰੂਰੀ ਨਹੀਂ ਆ ਵੀ ਉਹਦੇ ਵਿੱਚ ਕੋਈ ਵਜਨ ਹੋਵੇ ਜਾਂ ਕਿੱਦਾਂ, ਉਹ ਸਾਡੇ ਹੁੰਦੇ ਆ ਕਿਤੇ ਨਾ ਕਿਤੇ ਸੁਣੇ ਸੁਣਾਏ ਤੇ ਜਾਂ ਫਿਰ ਪਹਿਲਾਂ ਕੁਛ ਹੋਇਆ
3: ਵਾਪਰਿਆ ਹਨਾ ਆਪ ਦੇਖੀ ਹੋਈ ਕੋਈ ਚੀਜ਼ ਹੋਵੇ ਤਾਂ
2: ਤੇ ਜਿਹੜੀ ਜ਼ਿਆਦਾ ਡੀਪ ਜਾਂ ਫਿਰ ਜ਼ਿਆਦਾ ਸਟੀਕ ਗੱਲਬਾਤ ਹੈ ਉਹ ਤਾਂ ਕੋਈ ਇਸ ਵਿਸ਼ੇ ਦਾ ਮਾਹਰ ਹੀ ਦੱਸ ਸਕਦਾ ਪਰ ਉੱਦਾਂ ਜੇ ਵੇਖਿਆ ਜਾਵੇ ਤਾਂ ਪਿਛਲਾ ਜਿਹੜਾ ਘਟਨਾਕ੍ਰਮ ਹੈ ਉਹਦੇ ਲਿਹਾਜ਼ ਦੇ ਨਾਲ ਆਪਾਂ ਇੰਨੀ ਕੁ ਗੱਲ ਕਰ ਸਕਦੇ ਹਾਂ ਵੀ ਲੋਕ ਵੇਖੋ ਇੱਕ ਤਾਂ ਸੱਚ ਆ ਵੀ ਭਾਵੇਂ ਕਿਤੇ ਵੀ ਆ ਕਿਸੇ ਵੀ ਪੱਧਰ ਦੇ ਉੱਤੇ ਆ ਦੁਨੀਆਂ ਭਰ ਦੇ ਲੋਕ ਨਾ ਬਦਲਾਅ ਜਿਹੇ ਭਾਲਦੇ ਆ
3: ਜੀ
2: ਉਹ ਵੱਖਰੀ ਗੱਲ ਹੈ ਉਹਨਾਂ ਨੂੰ ਕਿਤੇ ਆਪਸ਼ਨ ਲੱਭਦੀ ਹੈ ਜਾਂ ਨਹੀਂ ਲੱਭਦੀ ਆਮ ਆਦਮੀ ਪਾਰਟੀ ਦਾ ਆਪਾਂ ਅਕਸਰ ਹੀ ਜ਼ਿਕਰ ਕਰਦੇ ਹਾਂ ਵੀ ਉਹ ਬਦਲਾਅ ਦੇ ਵਿੱਚੋਂ ਹੀ ਨਿਕਲੀ ਹੈ ਇਹ ਨਹੀਂ ਆ ਵੀ ਲੋਕੀ ਬਹੁਤ ਪਿਆਰ ਕਰਦੇ ਸੀ ਕੇਜਰੀਵਾਲ ਨੂੰ ਜਾਂ ਭਗਵੰਤ ਮਾਨ ਨੂੰ ਬੜਾ ਪਿਆਰ ਕਰਦੇ ਸੀ ਚਲੋ ਇਹਨਾਂ ਦੋਵਾਂ ਨੂੰ ਕਰਦੇ ਵੀ ਹੋਣਗੇ ਵੱਡੇ ਚਿਹਰੇ ਹੀ ਪਰ ਇਹ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਲੋਕ ਬਹੁਤ ਜ਼ਿਆਦਾ ਚਾਹੁੰਦੇ ਸੀ ਅਸਲ 'ਚ ਕਹਿਣ ਵਾਲੇ ਇਹ ਕਹਿੰਦੇ ਆ ਵੀ ਦੂਸਰੀਆਂ ਟ੍ਰੈਡੀਸ਼ਨਲ ਪਾਰਟੀਆਂ ਨੂੰ ਵੀ ਲੋਕ ਇੰਨੀ ਕੁ ਨਫ਼ਰਤ ਕਰਦੇ ਸੀ ਉਹ ਚਾਹੁੰਦੇ ਸੀ ਵੀ ਇਹ ਨਹੀਂ ਆਉਣੇ ਚਾਹੀਦੇ ਹੋਰ ਜਿਹੜਾ ਮਰਜ਼ੀ ਆ ਜੇ ਅਸੀਂ ਨਾਲ ਪੈਰਲਰ ਚਲੋ ਇਹ ਵੀ ਇੱਕ ਸੱਚ ਆ ਕਿ ਉਹਨਾਂ ਨੂੰ ਇਹ ਸੀ ਕਿ ਕੋਈ ਹੋਰ ਆਊਗਾ ਅਤੇ ਜਿਹੜੀਆਂ ਇਹ ਖਰਾਬੀਆਂ ਨੇ ਸਿਸਟਮ ਦੇ ਵਿੱਚ ਇਹ ਦੂਰ ਹੋਣਗੀਆਂ ਅਤੇ ਸਟੇਟਸ ਵੇਖਿਆ ਜਾਵੇ ਤਾਂ ਕੋਆ ਕਿਉਂਕਿ ਆਮ ਆਦਮੀ ਪਾਰਟੀ ਤੋਂ ਵੀ ਕੁਛ ਬਹੁਤਾ ਕੁਛ ਉੱਦਾਂ ਦਾ ਹੋਇਆ ਨਹੀਂ ਉਹ ਟ੍ਰੈਡੀਸ਼ਨਲ ਰੰਗ ਜਿਹੜਾ ਉਹ ਵੇਖਣ ਨੂੰ ਆਇਆ ਜਾਂ ਫਿਰ ਇੱਦਾਂ ਕਹਿ ਲਓ ਵੀ ਨਹੀਂ ਉਹ ਮਾਡਲ ਸਕਸੈਸਫੁਲ ਆ ਲੋਕਾਂ ਦੀ ਫਰਸਟ੍ਰੇਸ਼ਨ ਉੱਥੇ ਦੀ ਉੱਥੇ ਆ ਸੋ ਇਹਦੇ ਵਿੱਚ ਫਿਰ ਦੁਬਾਰਾ ਤੋਂ ਜੇ ਕੋਈ ਗੱਲ ਇੱਦਾਂ ਦੀ ਕਰਦਾ ਵਾ ਕਿਸੇ ਨੂੰ ਜੱਚਦੀ ਆ ਅਤੇ ਲੋਕ ਮੈਨੂੰ ਲੱਗਦਾ ਵੀ ਆਲਵੇਜ਼ ਤਿਆਰ ਬੈਠੇ ਆ
3: ਮੈਨੂੰ ਵੀ ਇਹੀ ਲੱਗਦਾ ਟੂ ਐਡ ਟੂ ਦੈਟ ਮੈਂ ਇਹ ਕਹੂੰਗਾ ਕਿ ਇੱਕ ਜ਼ਿੰਮੇਵਾਰੀ ਵੀ ਹੁਣ ਆ ਗਈ ਆ ਇਸ ਪੇਜ ਦੇ ਐਡਮਿਨ ਦੇ ਉੱਪਰ ਕਿ 90 ਲੱਖ ਲੋਕ ਜੇ ਤੁਹਾਡੇ ਕੋਲ ਜੁੜਦੇ ਤੁਹਾਡੇ ਕੋਲ ਡਿਸਟ੍ਰੀਬਿਊਸ਼ਨ ਬਹੁਤ ਹੈਵੀ ਆ ਇਸ ਡਿਸਟ੍ਰੀਬਿਊਸ਼ਨ ਦੇ ਨਾਲ ਤੁਸੀਂ ਜਿੰਨਾ ਕੁ ਸਵਾਲ ਚੱਕਦੇ ਰਹੋਗੇ ਸ਼ਾਇਦ ਓਨਾ ਕੁ ਹੁੰਦਾ ਨਾ ਪ੍ਰੈਸ਼ਰ ਜਿੰਨਾ ਪਾਇਆ ਜਾ ਸਕੇ ਓਨਾ ਵਧੀਆ
2: ਇਹ ਡਿਪੈਂਡ ਕਰਦਾ ਹੁੰਦਾ ਕ੍ਰਿਸ਼ਨਾ ਜੀ ਕਿ ਕਈ ਇਹਦੇ ਨਾਲ ਬੰਦੇ ਜੁੜ ਜਾਣੇ ਇਟਸ ਨੋਟ ਏ ਬਿਗ ਡੀਲ ਹੈ ਨਾ ਕੋਈ ਚੰਗਾ ਬੁਲਾਰਾ ਹੋਵੇ ਕੋਈ ਚੰਗੀ ਨੌਲੇਜ ਰੱਖਦਾ ਹੋਵੇ ਚੰਗਾ ਪੜ੍ਹਿਆ ਲਿਖਿਆ ਹੋਵੇ ਉਸ ਵਿਸ਼ੇ ਦੀ ਮਹਾਰਤ ਰੱਖਦਾ ਹੋਵੇ ਤਾਂ ਉਹ ਵੀ ਬੰਦਾ ਆਪਣੇ ਆਲ ਨੂੰ ਅਟਰੈਕਟ ਕਰ ਲੈਂਦਾ ਲੋਕਾਂ ਨੂੰ
3: ਜੀ
2: ਪਰ ਉਹਦੀ ਬਿਰਤੀ ਜਾਂ ਫਿਰ ਉਹ ਅੱਗੇ ਉਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਡਰਾਈਵ ਚੰਗੀ ਤਰ੍ਹਾਂ ਦੇ ਨਾਲ ਕਰ ਪਾਵੇ ਉਹ ਇੱਕ ਅਲੱਗ ਚੀਜ਼ ਆ ਆਪਾਂ ਜੇ ਪੁਰਾਣੀ ਜਾਈਏ ਨਾ ਆਪਾਂ ਹਿਸਟਰੀ ਦੇ ਵਿੱਚ ਅਤੇ ਏਥਨਸ ਦੇ ਵਿੱਚ ਇਹ ਪ੍ਰਯੋਗ ਹੋਇਆ ਇੱਕ ਸਮਾਂ ਹੀ ਲਗਭਗ ਅੱਜ ਤੋਂ ਕਹਿ ਲਓ ਵੀ 2500 ਸਾਲ ਪਹਿਲਾਂ ਅਤੇ ਉੱਥੇ ਉਹਨਾਂ ਨੂੰ ਕਹਿੰਦੇ ਇਸੇ ਚੀਜ਼ ਦਾ ਡਰ ਸੀ ਵੀ ਕੋਈ ਵੀ ਬੰਦਾ ਆ ਕੇ ਅਤੇ ਇੱਦਾਂ ਦਾ ਪ੍ਰਭਾਵ ਪਾ ਸਕਦਾ ਸੋ ਉਦੋਂ ਜਦੋਂ ਲੋਕਤੰਤਰ ਬੜਾ ਮਤਲਬ ਕਹਿ ਲਓ ਤੁਸੀਂ ਵੀ ਯੰਗ ਜਿਹਾ ਸੀ ਬੱਚਾ ਜਿਹਾ ਸੀ ਨੈਪੀ 'ਚ ਹੀ ਹਲੇ ਅਤੇ ਉਸ ਸਮੇਂ ਇਹ ਸਾਰੀਆਂ ਚੀਜ਼ਾਂ ਸੋਚ ਵਿਚਾਰ ਦੇ ਵਿੱਚ ਲਿਆਂਦੀਆਂ ਗਈਆਂ ਕਿਉਂਕਿ ਫਨੋਮਨੇ ਤਾਂ ਉੱਧਰ 'ਤੇ ਹੀ ਨੇ ਅਤੇ ਉਦੋਂ ਸਾਰੀਆਂ ਚੀਜ਼ਾਂ ਸੋਚ ਵਿਚਾਰ 'ਚ ਲਿਆ ਕੇ ਨਾ ਅਤੇ ਇਹ ਕੰਸਿਡਰ ਕੀਤਾ ਗਿਆ ਕਿ ਜਿਹੜਾ ਕੋਈ ਬੰਦਾ ਵਾ ਵਿਚਾਰ ਚਰਚਾ ਦਾ ਆ ਬੜਾ ਵੱਡਾ ਪਾਰਟ ਰਿਹਾ ਉਹਨਾਂ ਸਮਿਆਂ ਦੇ ਵਿੱਚ ਜੋ ਸੁਣਨ ਦੇ ਵਿੱਚ ਆਉਂਦਾ ਪੜ੍ਹਨ ਦੇ ਵਿੱਚ ਆਉਂਦਾ ਕਿ ਜਿਹੜੇ ਬੰਦਾ ਬਹੁਤ ਵਧੀਆ ਬੁਲਾਰਾ ਵਾ ਉਹ ਅੱਗੇ ਲੱਗ ਗਿਆ ਅਤੇ ਫਿਰ ਕੀ ਬਣੂਗਾ ਹੋ ਸਕਦਾ ਵਾ ਉਹਦੀ ਨੀਤ ਨਾ ਚੰਗੀ ਹੋਵੇ ਅਤੇ ਜੇ ਕੋਈ ਬਹੁਤ ਵਧੀਆ ਮੰਨ ਲਓ ਪੜ੍ਹਾਈ ਲਿਖਾਈ ਕਿਸੇ ਨੇ ਕੀਤੀ ਆ ਜਾਂ ਉਸ ਵਿਸ਼ੇ ਦੇ ਵਿੱਚ ਮਹਾਰਤ ਰੱਖਦਾ ਸੋ ਇੱਦਾਂ ਦੀਆਂ ਚੀਜ਼ਾਂ ਕੰਸਿਡਰ ਕਰਕੇ ਫਿਰ ਉਹਨਾਂ ਨੇ ਇੱਕ ਬੜਾ ਵਧੀਆ ਸਿਸਟਮ ਉਹਨਾਂ ਨੇ ਤਿਆਰ ਕੀਤਾ ਸੀ ਇਸ ਚੀਜ਼ ਨੂੰ ਲੈ ਕੇ ਹੁਣ ਉਹ ਵੱਖਰੀ ਗੱਲ ਆ ਵੀ ਸਮੇਂ ਦੇ ਨਾਲ ਉਹ ਵੀ ਸਿਸਟਮ ਸਾਰੇ ਫੇਡ ਆਊਟ ਹੋ ਗਏ ਇੰਟਰਸਟਿੰਗਲੀ ਉਹਦੇ ਵਿੱਚ ਇਹ ਚੀਜ਼ ਖਾਸ ਤੌਰ ਦੇ ਉੱਤੇ ਜਿੱਦਾਂ ਆਪਾਂ ਪਹਿਲਾਂ ਜਿਹੜੀ ਗੱਲ ਕਰ ਰਹੇ ਹਾਂ ਨਾ ਜੱਜਿਸ ਜਿਹੜੇ ਜੱਜ ਆ ਜਿਹਨੇ ਨਿਆਂ ਕਰਨਾ ਹੈ ਨਾ ਅਤੇ ਉਹਦੇ ਵਿੱਚ ਇਹ ਫਾਰਮੂਲਾ ਅਜਮਾਇਆ ਜਾਂਦਾ ਹੈ ਆਪਾਂ ਲੋਕਤੰਤਰ ਵੱਲ ਫੇਰ ਆਉਂਦੇ ਹਾਂ ਉਹ ਵੀ ਉਹਦੇ ਵਿੱਚ ਵੀ ਬੜੀ ਇੰਟਰਸਟਿੰਗ ਕੁਛ ਚੀਜ਼ਾਂ ਨੇ ਅੱਛਾ ਜੱਜ ਚੁਣਨ ਦਾ ਵੀ ਉਹਨਾਂ ਦਾ ਇੱਦਾਂ ਦਾ ਇੱਕ ਫਾਰਮੂਲਾ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਉਸ ਸਮੇਂ ਦੇ ਹਿਸਾਬ ਦੇ ਨਾਲ ਆਪਣੀ ਸੋਚ ਬਿਰਤੀ ਦੇ ਹਿਸਾਬ ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਆਪਾਂ ਨਾ ਇੱਦਾਂ ਦਾ ਇੱਕ ਸਿਸਟਮ ਬਣਾਈਏ ਜਿਹਦੇ ਵਿੱਚ ਇੱਕ ਬੂਟ ਪਾਲਿਸ਼ ਕਰਨ ਵਾਲਾ ਜਾਂ ਫਿਰ ਆਮ ਵਾਹੀ ਖੇਤੀ ਕਰਨ ਵਾਲਾ ਕਿਸਾਨ ਜਾਂ ਕੋਈ ਮਤਲਬ ਰਿਕਸ਼ਾ ਟਾਂਗਾ ਚਲਾਉਣ ਵਾਲਾ ਜਾਂ ਦੂਸਰੇ ਪਾਸੇ ਮੰਨ ਲਓ ਕੋਈ ਡਾਕਟਰ ਆ ਕੋਈ ਪਟਵਾਰੀ ਆ ਕੁੱਲ ਮਿਲਾ ਕੇ ਕੋਈ ਭਾਵੇਂ ਜਿੱਡੇ ਮਰਜ਼ੀ ਵੱਡੇ ਅਹੁਦੇ ਦੇ ਉੱਤੇ ਆ ਅਤੇ ਭਾਵੇਂ ਜਿੱਡੇ ਮਰਜ਼ੀ ਛੋਟੇ ਅਹੁਦੇ ਦੇ ਉੱਤੇ ਆ ਆਖਿਰਕਾਰ ਹਰ ਇੱਕ ਦਿਮਾਗ ਰੱਖਦਾ ਵਾ ਅਤੇ ਕਈ ਵਾਰੀ ਆਪਾਂ ਸਾਡੇ ਵੇਖਣ ਦੇ ਵਿੱਚ ਇਹ ਆਉਂਦਾ ਵੀ ਆਪਾਂ ਤੁਰੇ ਜਾਂਦੇ ਕਿਸੇ ਪੱਠੇ ਵੱਢਦੇ ਬੰਦੇ ਨੂੰ ਵੀ ਕੋਈ ਸਲਾਹ ਪੁੱਛੀਏ ਤਾਂ ਉਹ ਐਡੀ ਕਮਾਲ ਦੀ ਗੱਲ ਕਰਦਾ ਵਾ ਵੀ ਬੰਦਾ ਹੈਰਾਨ ਹੋ ਜਾਂਦਾ ਯਾਰ ਇਹਨੂੰ ਵੀ ਇੰਨੀ ਨੌਲੇਜ ਇਹਨੂੰ ਵੀ ਇੰਨੀ ਸਮਝ ਉਹ ਵੀ ਤੁਹਾਨੂੰ ਜਾਂਦਿਆਂ ਜਾਂਦਿਆਂ ਦੱਸ ਦਿੰਦਾ ਵਾ ਵੀ ਭਾ ਕੀ ਚੁੱਕ ਪਈ ਆ ਅਤੇ ਉਹ ਤੁਹਾਨੂੰ ਉੱਥੇ ਲੰਮੇ ਪਾ ਕੇ ਅਤੇ ਕਈ ਵਾਰੀ ਉਹੋ ਜਿਹੀ ਥਾਂ 'ਤੇ ਹੱਥ ਮਾਰਦਾ ਵੀ ਤੁਹਾਨੂੰ ਠੀਕ ਕਰ ਦਿੰਦਾ ਕਈ ਵਾਰੀ ਕੋਈ ਤੁਰੇ ਤੁਰੇ ਜਾਂਦਾ ਬੰਦਾ ਕੋਈ ਟਾਂਗਾ ਰਿਕਸ਼ਾ ਚਲਾ ਰਿਹਾ ਜਿਹਨੂੰ ਤੁਸੀਂ ਸੋਚਦੇ ਹੋ ਵੀ ਇਹ ਇਹਨੂੰ ਕੀ ਪਤਾ ਹੋਣਾ ਅਤੇ ਉਹ ਵੀ ਵੇਖ ਲੈਂਦਾ ਕਿ ਕੁੱਬੇ ਕੁੱਬੇ ਹੋਣੇ ਭੈਣ ਮੈਨੂੰ ਲੱਗਦਾ ਤੈਨੂੰ ਧਰਨ ਪਈ ਆ ਤੇ ਇਦਾਂ ਕਰਕੇ ਤੇ ਇਦਾਂ ਨਿਕਲ ਜਾਣੀ ਆ ਤੇ ਜਾਂ ਉਹ ਕੱਢ ਦਿੰਦਾ। ਸੋ ਆਪਾਂ ਕਿਸੇ ਬੰਦੇ ਨੂੰ ਵੀ ਇਦਾਂ ਨਹੀਂ ਲੈ ਸਕਦੇ ਹਲਕੇ ਦੇ ਵਿੱਚ, ਹਰ ਇੱਕ ਬੰਦੇ ਚ ਸਮਝ ਆ, ਹਰ ਇੱਕ ਨੂੰ ਮੌਕਾ ਆਉਣਾ ਚਾਹੀਦਾ। ਸੋ ਇਸ ਚੀਜ਼ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਾ ਇੱਕ ਸਿਸਟਮ ਤਿਆਰ ਕੀਤਾ ਗਿਆ। ਤੇ ਉਹ ਸਿਸਟਮ ਕੀ ਸੀ ਕਿ ਇੱਕ ਉਹਨਾਂ ਨੇ ਪੱਥਰ ਦਾ ਵੱਡਾ ਸਾਰਾ ਬੋਰਡ ਬਣਾਇਆ, ਉਹ ਪੱਥਰ ਦੇ ਵੱਡੇ ਸਾਰੇ ਬੋਰਡ ਦੇ ਵਿੱਚ ਅਲੱਗ ਅਲੱਗ ਉਹਨਾਂ ਨੇ ਖਾਨੇ ਬਣਾਏ ਤੇ ਉਹਨਾਂ ਖਾਨਿਆਂ ਦੇ ਵਿੱਚ ਜਿਹੜੇ ਵੀ ਲੋਕ ਚਾਹਵਾਨ ਸੀ ਅਲੱਗ ਅਲੱਗ ਖਿੱਤਿਆਂ ਤੋਂ ਅਲੱਗ ਅਲੱਗ ਪਿੰਡਾਂ ਤੋਂ ਆਉਂਦੇ, ਤੇ ਉਹ ਆਪਣਾ ਇੱਕ ਟੋਕਨ ਜਿਹੜਾ ਕਿ ਲੱਕੜ ਦਾ ਜਾਂ ਫਿਰ ਮੈਟਲ ਦਾ ਹੁੰਦਾ ਸੀ ਉਹ ਉੱਥੇ ਰੱਖ ਦਿੰਦੇ ਉਸ ਪੱਥਰ ਦੇ ਵਿੱਚ। ਉਸੇ ਪੱਥਰ ਦੀ ਸਾਈਡ ਦੇ ਉੱਤੇ ਇੱਕ ਉਹਨਾਂ ਨੇ ਪਾਈਪ ਜੀ, ਇੱਕ ਨਾਲੀ ਜੀ ਬਣਾਈ, ਤੁਸੀਂ ਜੇ ਜਾਓ ਤਾਂ ਔਨਲਾਈਨ ਤੁਸੀਂ ਜਾ ਕੇ ਤਾਂ ਫੋਟੋਆਂ ਵੇਖ ਸਕਦੇ ਹੋ ਉਹਦੀਆਂ, ਇੱਕ ਪਾਈਪ ਜੀ ਬਣਾਈ ਆ ਅਤੇ ਉਹਦੇ ਵਿੱਚ ਬੋਲਾਂ ਪਾਉਂਦੇ ਸੀ ਉਹ ਉਸ ਸਮੇਂ ਦੇ ਹਿਸਾਬ ਦੇ ਨਾਲ ਜੋ ਵੀ ਉਦੋਂ ਤੱਕ ਕਾਢਾਂ ਹੋਈਆਂ ਸੀ, ਅਤੇ ਉਹ ਕਾਲੀਆਂ ਅਤੇ ਚਿੱਟੀਆਂ ਕਹਿੰਦੇ ਬੋਲਾਂ ਪਾਉਂਦੇ ਸੀ, ਅਤੇ ਉਹਦੇ ਵਿੱਚ ਥੱਲੇ ਇੱਕ ਛੋਟਾ ਜਿਹਾ ਹੈਂਡਲ ਸੀ, ਉਸ ਹੈਂਡਲ ਨੂੰ ਜਦੋਂ ਘੁਮਾਉਂਦੇ ਅਤੇ ਉਸ, ਮੈਂ ਦੱਸਦਾ ਕਿ ਤੁਸੀਂ ਹੁਣ ਕਾਲ ਕਰ ਸਕਦੇ ਹੋ ਅਤੇ ਇਸ ਵਿਸ਼ੇ ਦੇ ਉੱਤੇ ਤੁਸੀਂ ਕੋਈ ਸਾਂਝ ਪਾਉਣੀ ਤਾਂ ਪਾ ਸਕਦੇ ਹੋ, ਜਿਹੜੇ ਵਿੱਚ ਕ੍ਰਿਸ਼ਨਾ ਜੀ ਮੈਨੂੰ ਸਵਾਲ ਪੁੱਛ ਰਹੇ ਨੇ ਉਹ ਤੁਸੀਂ ਵੀ ਉਹਦਾ ਆਂਸਰ ਤੁਸੀਂ ਚਾਹੋ ਤਾਂ ਤੁਸੀਂ ਦੇ ਸਕਦੇ ਹੋ ਵੀ ਕੀ ਬਦਲਾਅ ਲੋਕ ਭਾਲਦੇ ਨੇ ਅਤੇ ਕੀ ਤੁਹਾਨੂੰ ਲੱਗਦਾ ਵਾ ਵੀ ਉਹ ਬਦਲਾਅ ਇੱਦਾਂ ਦਾ ਹੀ ਹੋਊਗਾ ਜਾਂ ਕਿੱਦਾਂ ਦਾ ਹੋਊਗਾ। ਗੱਲ ਆਪਾਂ ਕਰ ਰਹੇ ਹਾਂ ਭਾਰਤੀ ਰਾਜਨੀਤੀ ਦੀ, ਚਾਹੇ ਉਹ ਪੰਜਾਬ ਲੈਵਲ 'ਤੇ ਚਾਹੇ ਉਹ ਇੰਡੀਅਨ ਲੈਵਲ ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ, ਅਤੇ ਫਿਲਹਾਲ ਉਹ ਉਲਟੇ ਤੁਹਾਨੂੰ ਆਪਾਂ ਰੱਖ ਲਵਾਂਗੇ। ਅੱਛਾ, ਉਹ ਬੋਲਾਂ ਚਿੱਟੀਆਂ ਅਤੇ ਕਾਲੀਆਂ ਪਾਉਂਦੇ, ਉਹ ਹੈਂਡਲ ਘੁਮਾਉਂਦੇ ਅਤੇ ਹੈਂਡਲ ਜਿਹੜਾ ਜਿਹੜੀ ਬੋਲ ਥੱਲੇ ਡਿੱਗਦੀ, ਫੋਰ ਐਗਜ਼ਾਮਪਲ ਮੰਨ ਲਓ ਜੇ ਚਿੱਟੀ ਡਿੱਗੀ ਅਤੇ ਚਿੱਟੀ ਦਾ ਮਤਲਬ ਹੀ ਵੀ ਉਤਲੀ ਰੋਅ ਦੇ ਵਿੱਚ ਜਿੰਨੇ ਵੀ ਬੰਦੇ ਆ ਉਹ ਸਾਰੇ ਐਲੀਮੀਨੇਟ ਹੋ ਗਏ।
3: ਅੱਛਾ,
2: ਅਤੇ ਜਿਹੜੀ ਪਹਿਲੀ ਰੋਅ ਸੀ ਉਹ ਹੁਣ ਫਸਟ ਰੋਅ, ਜਿਹੜੀ ਦੂਸਰੀ ਸੀ ਉਹ ਫਸਟ ਬਣ ਗਈ।
3: ਓਕੇ,
2: ਹੁਣ ਮੈਂ ਕਾਲੀ ਚਿੱਟੀ 'ਚ ਕੰਫਿਊਜ਼ ਹੋ ਸਕਦਾ ਪਰ ਸਿਸਟਮ ਇਹੋ ਹੀ, ਫਿਰ ਉਹਨਾਂ ਨੇ ਘੁਮਾਇਆ ਅਤੇ ਕਾਲੀ ਆ ਗਈ ਅਤੇ ਕਾਲੀ ਦੇ ਲਈ ਇਹਦਾ ਮਤਲਬ ਕਿ ਜਿਹੜੀ ਹੁਣ ਫਸਟ ਆ ਉਹ ਸਾਰੇ ਸਿਲੈਕਟ ਹੋ ਗਏ। ਹੁਣ ਉਹ ਰੈਂਡਮ ਬੰਦੇ ਨੇ, ਉਹ ਬੰਦੇ ਮਤਲਬ ਕੋਈ ਤੇਲੀ ਆ, ਕੋਈ ਆ ਜਿਹੜੀ ਆ, ਕੋਈ ਮਤਲਬ ਵੱਡੇ ਅਹੁਦੇ 'ਤੇ ਆ, ਕੋਈ ਛੋਟੇ 'ਤੇ ਆ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਸੋ ਉਹ ਸਾਰੇ ਬੰਦੇ ਜਿਹੜੇ ਉਹ ਸਿਲੈਕਟਿਡ ਹੋ ਗਏ, ਹੈ ਨਾ। ਜੇ ਮੰਨ ਲਓ ਫਿਰ ਵਾਈਟ ਆ ਜੇ, ਫਿਰ ਵਾਈਟ ਆ ਜੇ, ਉਹਨਾਂ ਚਿਰ ਤੱਕ ਉਹ ਐਲੀਮੀਨੇਸ਼ਨ ਹੋਈ ਜਾਣੀ ਹੈ। ਸੋ ਇੱਕ ਕੁਦਰਤੀ ਵਰਤਾਰਾ ਵੀ ਮੰਨਿਆ ਜਾਂਦਾ ਸੀ ਵੀ ਰੱਬ ਨਹੀਂ ਚਾਹੁੰਦਾ ਵੀ ਇਹ ਬੰਦੇ ਜੱਜਮੈਂਟ ਦੇ ਉੱਤੇ ਬੈਠਣ। ਸੋ ਇਹ ਉਦੋਂ ਤੱਕ ਕੀਤਾ ਜਾਂਦਾ ਜਿੰਨਾ ਚਿਰ ਤੱਕ ਉਹ ਜਿੰਨੀ ਵੀ ਉਹਨਾਂ ਨੂੰ ਵੋਲਿਊਮ ਚਾਹੀਦੀ ਹੁੰਦੀ ਸੀ ਉਹ ਪੂਰੀ ਨਹੀਂ ਹੋ ਜਾਂਦੀ। ਪਰ ਉਹਦੇ ਵਿੱਚ ਇੱਕ ਚੀਜ਼, ਜਿੱਦਾਂ ਅੱਜ ਵੀ ਉਹ ਸਿਸਟਮ ਜਿਹੜਾ ਛੋਟੇ ਰੂਪ ਦੇ ਵਿੱਚ ਚੱਲਦਾ ਵਾ, ਜਿਊਰੀ ਸਿਸਟਮ।
3: ਹਾਂ, ਜਿਊਰੀ ਸਿਸਟਮ।
2: ਹਾਂ, ਸੋ ਉਦੋਂ ਬੇਸਿਕਲੀ ਜੱਜਾਂ ਦੀ ਜਿਊਰੀ ਬਣਾਉਂਦੇ ਸੀ ਉਹ, ਜਿਹਦੇ ਵਿੱਚ ਕਿ ਸੌਵਾਂ ਅਤੇ ਕਈ ਵਾਰੀ ਹਜ਼ਾਰਾਂ ਬੰਦੇ ਵੀ ਪਾਏ ਜਾਂਦੇ ਸੀ ਤਾਂ ਕਿ ਉਹਦੇ ਵਿੱਚ ਕੋਈ ਊਚ ਨੀਚ ਨਾ ਹੋਵੇ, ਕਿਸੇ ਨੂੰ ਰਿਸ਼ਵਤ ਨਾ ਦਿੱਤੀ ਜਾ ਸਕਦੀ ਹੋਵੇ। ਅਤੇ ਇਹ ਚੋਣ ਉਦੋਂ ਹੀ ਹੁੰਦੀ ਸੀ ਜਦੋਂ ਉਹ ਕੇਸ ਆਉਂਦਾ ਸੀ।
3: ਹਾਂ
2: ਹਾਂ, ਇਹ ਨਹੀਂ ਵੀ ਉਹ ਕੇਸ ਮੰਨ ਲਓ ਪਹਿਲਾਂ ਤੋਂ ਜੱਜ ਚੁਣ ਕੇ ਰੱਖਿਆ, ਉਹ ਇੱਥੋਂ ਤੱਕ ਵੀ ਉਸ ਚੀਜ਼ ਨੂੰ ਲੈ ਕੇ ਉਹ ਅਵੇਅਰ ਸੀ ਕਿ ਜੇਕਰ ਪਹਿਲਾਂ ਪਤਾ ਹੋਵੇ ਜੱਜਿਸ ਦਾ ਤਾਂ ਉਹਨਾਂ ਨੂੰ ਰਿਸ਼ਵਤ ਦਿੱਤੀ ਜਾ ਸਕਦੀ ਆ, ਉਹਨਾਂ ਨੂੰ ਕੋਈ ਚੈੱਕ ਲਾਇਆ ਜਾ ਸਕਦਾ, ਪ੍ਰਭਾਵਿਤ ਕੀਤਾ ਜਾ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਤੋਂ
3: ਇਹ ਵੀ ਹੁੰਦਾ ਹੈਗਾ ਕਿ ਉਹ ਜਦ ਤੱਕ ਉਹਦੀ ਸੁਣਵਾਈ ਨਹੀਂ ਹੁੰਦੀ ਉਹਨਾਂ ਨੂੰ ਇੱਕ ਵੱਖਰੀ ਥਾਂ 'ਤੇ ਰੱਖਣਾ, ਕਿ ਕਿਸੇ ਨੂੰ ਇਹ ਵੀ ਨਾ ਪਤਾ ਹੋਵੇ ਕਿ ਰਹਿੰਦੇ ਕਿੱਥੇ,
2: ਕੌਣ ਨੇ, ਕਿੱਥੇ ਨੇ। ਹਾਂ, ਸੋ ਉਹਦੇ ਵਿੱਚ ਹੁਣ ਮੰਨ ਲਓ ਇੱਕ ਬੰਦੇ ਨੂੰ ਤੁਸੀਂ ਰਿਸ਼ਵਤ ਦੇ ਸਕਦੇ, ਹੁਣ 2000 ਬੰਦੇ ਨੂੰ ਕਿੱਥੋਂ, 100 ਬੰਦੇ ਨੂੰ ਕਿੱਥੋਂ ਰਿਸ਼ਵਤ ਦੇ ਲੋਗੇ ਤੁਸੀਂ, ਜਾਂ ਫਿਰ ਉੱਥੇ ਸਾਰਿਆਂ ਦੀ ਤੁਹਾਨੂੰ ਮੰਨਣੀ ਪਊਗੀ। ਖੈਰ, ਇਹਦੇ ਵਿੱਚ ਵੀ ਬਹੁਤ ਸਾਰੀਆਂ ਹੁਣ ਤਾਈਆਂ ਰਹਿ ਗਈਆਂ, ਫਿਰ ਕਿਸੇ ਦਿਨ ਗੱਲ ਕਰ ਲਾਂਗੇ। ਅਤੇ ਹੌਲੀ ਹੌਲੀ ਸਮੇਂ ਦੇ ਨਾਲ ਉਹ ਚੀਜ਼ਾਂ ਅਲੋਪ ਹੋ ਗਈਆਂ, ਪਰ ਤੁਸੀਂ ਵੇਖੋ ਵੀ ਇੰਨੇ 100 ਜਾਂ ਫਿਰ ਹਜ਼ਾਰਾਂ ਸਾਲ ਪਹਿਲਾਂ ਵੀ
3: ਇੱਕ ਡੈਮੋਕ੍ਰੈਟਿਕ ਕਨਸੈਪਟ ਸੀ।
2: ਹਾਂ, ਡੈਮੋਕ੍ਰੈਟਿਕ ਕਨਸੈਪਟ ਸੀ, ਅਤੇ ਡੈਮੋਕ੍ਰੈਟਿਕ ਕਨਸੈਪਟ ਦੇ ਵਿੱਚ ਉਨ ਤਾਈਆਂ ਇੱਦਾਂ ਦੀਆਂ ਰਹਿਣਗੀਆਂ, ਉਹਨਾਂ ਲੋਕਾਂ ਨੂੰ ਅਵੇਅਰਨੈਸ ਸੀ ਅਤੇ ਉਹਨਾਂ ਨੇ ਆਪਣੀ ਸੂਝ ਬੂਝ ਦੇ ਮੁਤਾਬਕ ਇਹਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਸਿਸਟਮ ਜਿਹੜਾ ਉਸ ਸਮੇਂ ਦੇ ਹਿਸਾਬ ਦੇ ਨਾਲ ਚੱਲ ਰਿਹਾ ਸੀ।
3: ਅੱਜ ਤਾਂ ਓਨਾ ਹੀ ਉਹ ਕਹਿ ਲਓ ਕਿ ਡੀਸੈਂਟਰਲਾਈਜ਼ਡ ਹੋ ਚੁੱਕਾ,
2: ਹੋਰ ਜ਼ਿਆਦਾ ਡੀਸੈਂਟਰਲਾਈਜ਼ਡ। ਸੋ ਆਪਾਂ ਜਿਹੜੀ ਚੀਜ਼ ਤੋਂ ਮੰਨ ਲਓ ਲੋਕ ਡਰਦੇ ਸੀ,
3: ਇਹਦੇ ਅੰਦਰ ਇੱਕ ਇਹ ਵੀ ਆ ਗਿਆ ਨਾ ਭਾਜੀ, ਚਲੋ ਇਹ ਤਾਂ ਜੁਡੀਸ਼ਰੀ ਇੱਕ ਏਰੀਆ ਹੋ ਗਿਆ, ਦੂਸਰਾ ਜਿਹੜਾ ਮੇਜਰ ਏਰੀਆ ਖਾਸ ਕਰ ਜਿਹੜਾ ਵੈਂਟੀਲੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਕਿ ਟ੍ਰੈਡੀਸ਼ਨਲ ਵੇ 'ਚ ਮੂਲ ਰੂਪ 'ਚ ਤਾਂ ਮੀਡੀਆ ਦਾ ਕੰਮ ਹੁੰਦਾ ਸੀਗਾ ਨਾ ਲੋਕਾਂ ਦੇ ਸਵਾਲ ਪੁੱਛਣਾ ਜਾਂ ਕੁਛ। ਅੱਜ ਇੰਡੀਆ 157ਵੇਂ ਨੰਬਰ 'ਤੇ ਆ ਪ੍ਰੈਸ ਫਰੀਡਮ ਦੇ ਅੰਦਰ, 180 ਦਾ ਦੇਸ਼ ਹੀ ਆ ਸੋਵਰੀਨ, 180 ਦਾ, ਹੈ ਨਾ,
2: ਹੋਰ ਹੇਠ ਆ ਗਿਆ,
3: ਹੋਰ ਡਾਊਨ ਆ ਗਿਆ। ਅਤੇ ਆਪਣੇ ਸਾਡੇ ਜਿੰਨੇ ਵੀ ਆਸੇ ਪਾਸੇ ਨੇਬਰਸ ਨੇ ਉਹਨਾਂ ਤੋਂ ਡਾਊਨ ਆ, ਅਤੇ ਕਰੰਸੀ ਡਾਊਨ 'ਚ ਵੀ ਸਭ ਤੋਂ ਜ਼ਿਆਦਾ ਸਾਡੀ ਹੀ ਡਿੱਗਦੀ ਪਈ ਹੈ ਸਾਡੇ ਨੇਬਰਿੰਗ ਕੰਟਰੀਜ਼ ਅੰਦਰ, ਅਤੇ ਸਵਾਲ ਜਵਾਬ ਕੋਈ ਖਾਸਾ ਹੈ ਨਹੀਂ।
2: ਆਈ ਥਿੰਕ ਨੇਪਾਲ ਤੋਂ ਵੀ ਹੇਠਾਂ ਆ ਗਏ ਨਾ।
3: ਜੀ ਜੀ, ਬਾਂਗਲਾਦੇਸ਼ ਤੱਕ ਤਾਂ ਮੈਨੂੰ ਪਤਾ ਸੀਗਾ, ਪਰ ਉੱਥੋਂ ਵੀ ਡਾਊਨ ਆ ਗਏ ਹਾਂ। ਤੇ ਉਹਦੇ ਅੰਦਰ ਆ ਹੋਇਆ ਤੇ ਪਿੱਛੇ ਜੇ ਨਾਰਵੇ ਗਏ ਪ੍ਰਾਈਮ ਮਿਨਿਸਟਰ ਮੋਦੀ ਤੇ ਨਾਰਵੇ ਚ ਪਹਿਲੀ ਵਾਰੀ ਹੋਇਆ ਕਿ ਕੋਈ ਜੇ ਕਿਸੇ ਹੋਰ ਦੇਸ਼ ਦਾ ਲੀਡਰ ਆ ਰਿਹਾ ਤੇ ਪ੍ਰੈਸ ਮੀਟ ਦੇ ਅੰਦਰ ਪ੍ਰੈਸ ਕਾਨਫਰੰਸ ਦੇ ਅੰਦਰ ਕਾਨਫਰੰਸ ਹੀ ਨਹੀਂ ਹੋਈ ਕਿ ਬਸ ਬਰੀਫਸ ਦਿੱਤੀਆਂ ਦੋਨੋਂ ਪ੍ਰਾਈਮ ਮਿਨਿਸਟਰਸ ਨੇ ਤੇ ਉਹਨਾਂ ਨੇ ਕੋਈ ਸਵਾਲ ਨਹੀਂ ਦਿੱਤਾ ਮੀਡੀਆ ਦਾ ਹੈਲੀ ਨਿਯੰਗ ਕਰਕੇ ਨਾਮ ਹੈ ਹੈਲੀ ਲੈਂਗ ਕਰਕੇ ਨਾਮ ਹੈ ਜੀ ਡੈਗਾ ਸੈਵੀਅਨ ਨਾਮ ਦੀ ਕੋਈ ਅਖਬਾਰ ਆ ਉੱਥੇ ਆਈ ਐਮ ਪ੍ਰੀਟੀ ਮਚ ਸ਼ੋਰ ਮੈਂ ਗਲਤ ਹੀ ਬੋਲਦਾ ਹਾਂ ਕਿ ਨਾਰਵੇਜੀਅਨ ਭਾਸ਼ਾ 'ਚ ਉਹਨਾਂ ਨੇ ਸਪੈਸ਼ਲੀ ਖੜੇ ਹੋ ਕੇ ਸਵਾਲ ਵੀ ਕੀਤਾ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਿ ਤੁਸੀਂ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਹੋ ਕਿ ਤੁਸੀਂ ਅੱਜ ਤੱਕ ਕਦੀ ਆਪਣੇ ਮੁਲਕ ਦੇ ਅੰਦਰ ਪਿਛਲੇ 12-13 ਸਾਲ ਜਦ ਤੋਂ ਤੁਸੀਂ ਪ੍ਰਾਈਮ ਮਿਨਿਸਟਰ ਹੋ ਅੱਜ ਤੱਕ ਇੱਕ ਵਾਰ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈ ਕਿ ਮਤਲਬ ਇਜ਼ ਇੰਡੀਆ ਡੈਮੋਕ੍ਰੇਸੀ ਇੰਨਾ ਵੱਡਾ ਸਵਾਲ ਕਰਤਾ ਤੇ ਉਹਨਾਂ ਨੇ ਤਦ ਵੀ ਕੋਈ ਜਵਾਬ ਨਹੀਂ ਦਿੱਤਾ ਖੈਰ ਨਾਰਵੇਜੀਅਨ ਪ੍ਰੈਜ਼ੀਡੈਂਟ ਨੇ ਵੀ ਇਸ ਤਰ੍ਹਾਂ ਹੀ ਕੀਤਾ ਉਹਨਾਂ ਨੂੰ ਵੀ ਜਦੋਂ ਉਹ ਸਪੈਸਿਸ ਤੋਂ ਪਾਰ ਜਾ ਰਹੇ ਸੀਗੇ ਕੁਛ ਟਾਈਮ ਬਾਅਦ ਤੇ ਦ ਹਿੰਦੂ ਅਖਬਾਰ ਦੀ ਇੱਕ ਰਿਪੋਰਟਰ ਨੇ ਉਹਨਾਂ ਨੇ ਵੀ ਉਹਨਾਂ ਨੂੰ ਕੀਤਾ ਕਿ ਆਈ ਵਾਂਟ ਟੂ ਕੁਐਸਚਨ ਤੇ ਉਹਨਾਂ ਨੇ ਵੀ ਜਵਾਬ ਦਿੱਤਾ ਮਤਲਬ ਰੰਗ ਉਹਨਾਂ 'ਤੇ ਵੀ ਚੜ ਗਿਆ ਵਾਲਾ ਬਾਅਦ 'ਚੋਂ ਨਾਰਵੇਜੀਅਨ ਪ੍ਰਾਈਮ ਮਿਨਿਸਟਰ ਕਹਿੰਦੇ ਕਿ ਦੇਖੋ ਮੁਲਕ ਤਾਂ ਡੈਮੋਕ੍ਰੈਟਿਕ ਹੈ ਕਿ ਉਹਨਾਂ ਦੀ ਸਟੇਟ ਦੇ ਅੰਦਰ ਵੀ ਇਲੈਕਸ਼ਨ ਹੁੰਦੀ ਹੈ ਫਿਰ ਨੈਸ਼ਨਲ ਇਲੈਕਸ਼ਨ ਵੀ ਹੁੰਦਾ ਪਰ ਸਾਨੂੰ ਇਸ ਚੀਜ਼ ਦੀ ਇੱਜ਼ਤ ਕਰਨੀ ਚਾਹੀਦੀ ਜੇ ਕੋਈ ਸਾਡਾ ਗੈਸਟ ਆ ਰਿਹਾ ਮਹਿਮਾਨ ਆ ਰਿਹਾ ਇੱਕ ਪ੍ਰਾਈਮ ਮਿਨਿਸਟਰ ਆ ਰਿਹਾ ਤੇ ਜੇ ਉਹ ਨਹੀਂ ਲੈਂਦੇ ਪਰਸਨਲ ਸਿੱਧੇ ਸਵਾਲ ਤੇ ਉਹ ਨਹੀਂ ਲੈਂਦੇ ਉਹਨਾਂ ਦੀ ਇੱਕ ਇੱਜ਼ਤ ਅਫਜ਼ਾਈ ਕੀਤੀ ਕਿਉਂਕਿ ਮੈਂ ਤਾਂ ਇੰਨੀ ਲੰਬੀ ਕਹਾਣੀ ਤੁਹਾਨੂੰ ਦੱਸੀ ਹੈ ਕਿਉਂਕਿ ਨਾਰਵੇ ਨੰਬਰ 1 ਹੈ ਪ੍ਰੈਸ ਫਰੀਡਮ ਦੇ ਅੰਦਰ ਕਿ ਉੱਥੇ ਇੱਥੇ ਵੀ ਵੈਸੇ ਦੇਖਿਆ ਹੋਇਆ ਮੈਨੂੰ ਪਤਾ ਨਹੀਂ ਆਸਟ੍ਰੇਲੀਆ ਦਾ ਨੰਬਰ ਕੀ ਹੈ ਪਰ ਜਿੱਦਾਂ ਦਾ ਮਰਜ਼ੀ ਬੇਬਾਕ ਹੋ ਕੇ ਸਵਾਲ ਡੋਨਲਡ ਟਰੰਪ ਨੂੰ ਵੀ ਦੇਖਿਆ ਹੋਇਆ ਤਾਂ ਜਿੱਦਾਂ ਦਾ ਮਰਜ਼ੀ ਬੇਬਾਕ ਸਵਾਲ ਪੁੱਛ ਲਓ ਉਹ ਅੱਗੋਂ ਜਵਾਬ ਜਿੱਦਾਂ ਦਾ ਮਰਜ਼ੀ ਦੇ ਨਹੀਂ ਪਰ ਸਵਾਲ ਪੁੱਛਣ ਤੇ ਕਦੀ ਇੱਦਾਂ ਦਾ ਆਇਆ ਨਹੀਂ ਸ਼ਾਇਦ ਇਹ ਵੀ ਹੋ ਸਕਦਾ ਕਿ ਜਿਹੜਾ ਇੱਕ ਵੋਇਡ ਕ੍ਰੀਏਟ ਹੋ ਗਿਆ ਨਾ ਕਿ ਸਰਕਾਰ ਸਿੱਧੇ ਗੱਲ ਹੀ ਨਹੀਂ ਕਰਦੀ ਸਿੱਧੇ ਮੂੰਹ ਆਉਂਦੀ ਆਪਣੀ ਗੱਲ ਕਰਕੇ ਚਲੇ ਜਾਂਦੀ ਸ਼ਾਇਦ ਉਸ ਕਰਕੇ ਵੀ ਇੱਕ ਮੂਵਮੈਂਟ ਇੰਨੀ ਜ਼ਿਆਦਾ ਤੇਜ਼ ਹੋ ਗਈ ਹੈ
2: ਹਾਂ ਮੈਂ ਕਿਹਾ ਦੋ ਦੋ ਚੀਜ਼ਾਂ ਇਹਦੇ 'ਚ ਕ੍ਰਿਸ਼ਨਾ ਇਹਦੇ 'ਚ ਨਾ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਪੁੱਛਣ ਵਾਲੇ ਨੇ ਆਪਾਂ ਦੋ ਪੱਖਾਂ ਦੀ ਗੱਲ ਕਰਾਂਗੇ ਸਾਡਾ ਕੋਈ ਇੱਥੇ ਕੋਈ ਇਹੋ ਜਿਹਾ ਏਜੰਡਾ ਨਹੀਂ ਹੈ ਵੀ ਆਪਾਂ ਇਹਨੂੰ ਭੰਡਣਾ ਅਤੇ ਉਹਨੂੰ ਸਲਾਉਣਾ ਜਿਹੜਾ ਪੁੱਛਣ ਵਾਲੇ ਨੇ ਉਹ ਵੀ ਮਾਸ਼ਾਅੱਲਾ ਨੇ ਅੱਜ ਕੱਲ੍ਹ ਕਈ ਵਾਰ ਆਪਾਂ ਇਹ ਵੇਖਣ ਦੇ ਵਿੱਚ ਆਉਂਦਾ ਹੁਣ ਆਪਾਂ ਵੀ ਜਾਂਦੇ ਹੀ ਹਾਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਅਤੇ ਕਈ ਵਾਰੀ ਇਹ ਵੇਖਣ ਦੇ ਵਿੱਚ ਆਉਂਦਾ ਵੀ ਆਮ ਲੋਕਾਂ ਦੇ ਵਿੱਚੋਂ ਜਾਂ ਜਿਹੜੇ ਅੱਗੇ ਬੈਠੇ ਹੁੰਦੇ ਉਹਨਾਂ ਦੇ ਵਿੱਚੋਂ ਸਵਾਲ ਹੀ ਇਹੋ ਜਿਹੇ ਪੁੱਛ ਲਏ ਜਾਂਦੇ ਆ ਬੇਤੁੱਕੇ ਜਿਨ੍ਹਾਂ ਦੀ ਕੋਈ ਸੈਂਸ ਨਹੀਂ ਬਣਦੀ ਹੁੰਦੀ ਜਾਂ ਫਿਰ ਉਹ ਇੰਨੇ ਕੁ ਡਿਪਲੋਮੈਟਿਕ ਸਵਾਲ ਹੁੰਦੇ ਆ ਵੀ ਉਹਨਾਂ ਦਾ ਜਵਾਬ ਦੇ ਕੇ ਹਾਂ 'ਚ ਵੀ ਬੰਦਾ ਫਸਿਆ ਅਤੇ ਨਾਂ 'ਚ ਵੀ ਬੰਦਾ ਫਸਿਆ ਸੋ ਉਹ ਤੋਂ ਬਾਅਦ 'ਚ ਅੱਗੇ ਦੱਬੀਆਂ ਦੁੱਬੀਆਂ ਰਹਿ ਜਾਂਦੀਆਂ ਇਹ ਚੀਜ਼ਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਕੁ ਜ਼ਿਆਦਾ ਉਹਨਾਂ ਚੀਜ਼ਾਂ ਨੂੰ ਮੁੜ ਕੇ ਉਹਨਾਂ ਨੂੰ ਰੋਸਟ ਕੀਤਾ ਜਾਂਦਾ ਅਤੇ ਹਰ ਇੱਕ ਪਾਰਟੀ ਅਤੇ ਹਰ ਇੱਕ ਨੇਤਾ ਨੂੰ ਸ਼ਾਇਦ ਇਹ ਇੰਸਟਰਕਸ਼ਨਸ ਨੇ ਵੀ ਤੁਸੀਂ ਵੱਧ ਤੋਂ ਵੱਧ ਇਹਨਾਂ ਸਵਾਲਾਂ ਤੋਂ ਬਚੋ ਕਿਉਂਕਿ ਹਰ ਇੱਕ ਦੀ ਅੱਜ ਕੱਲ੍ਹ ਪੀ ਆਰ ਕੰਪਨੀ ਹੈ ਅਤੇ ਉਹ ਪਹਿਲਾਂ ਹਦਾਇਤਾਂ ਦਿੰਦੇ ਆ ਵੀ ਤੁਸੀਂ ਭਾਈ ਨਾ ਕੋਈ ਸਵਾਲ ਲਿਓ ਤੁਸੀਂ ਆਪਣੀ ਗੱਲ ਕਰੋ ਅਤੇ ਗਾਂ ਜਾਓ ਹੁਣ ਦੂਸਰੀ ਗੱਲ ਆ ਜਾਂਦੀ ਆ ਆਪਣੇ ਹੁਣ ਇਹ ਜਿਹੜਾ ਵਰਤਾਰਾ ਵਾ ਇਹ ਸਿਰਫ ਪੋਲੀਟੀਸ਼ੀਅਨਾਂ 'ਚ ਨਹੀਂ ਆ ਇਹ ਸਿਰਫ ਮੋਦੀ ਸਾਹਿਬ 'ਚ ਨਹੀਂ ਆ ਤੁਸੀਂ ਆਪਣੇ ਸਿੰਗਰ ਲਾ ਲਓ ਹਾਂ ਪਰ ਆਪਣੇ ਪੰਜਾਬੀ ਸਿੰਗਰ ਨਹੀਂ ਮਾਣ ਅੱਜ ਕੱਲ੍ਹ
3: ਪਰ ਉਹਦੇ ਅੰਦਰ ਇਹੀ ਪੁਆਇੰਟ ਇਸ ਚੀਜ਼ ਦਾ ਆ ਜਾਂਦਾ ਕਿ ਸ਼ਾਇਦ ਇੱਕ ਪੋਲੀਟੀਕਲ ਫਿਗਰ ਨੂੰ ਛੱਡ ਕੇ ਹਰ ਕਿਸੇ ਦਾ ਇਸ ਤਰ੍ਹਾਂ ਕਰਨਾ ਜੈਨੂਇਨ ਆ ਮੇਰੇ ਹਿਸਾਬ ਨਾਲ ਪਰ ਜੋ ਤੁਸੀਂ ਇੱਕ ਪੋਲੀਟੀਕਲ ਫਿਗਰ ਹੋ ਤਾਂ ਤੁਹਾਨੂੰ ਪੋਲੀਟਿਕਸ ਤੋਂ ਰਿਲੇਟਡ ਹੀ ਸਵਾਲ ਕੀਤਾ ਗਿਆ ਤਾਂ ਮੇਰੇ ਖਿਆਲ ਨਾਲ ਤੁਹਾਡੀ ਡਿਊਟੀ ਬਣ ਜਾਂਦੀ ਕਿ ਤੁਸੀਂ ਜਵਾਬ ਦਿਓ ਭਾਵੇਂ ਸਵਾਲ ਕਿੰਨਾ ਵੀ ਟੇਢਾ ਹੋਵੇ ਬੰਦੇ ਨੇ ਮੂੰਹ ਤੇ ਕਹਿੰਦੋ ਤੇਰਾ ਬੜਾ ਟੇਢਾ ਜਵਾਬ
2: ਤੁਸੀਂ ਕਹਿ ਦਿਓ ਤੁਹਾਡਾ ਟੇਢਾ ਵਾ
3: ਕਿ ਮੈਨੂੰ ਤੇਰੀ ਸ਼ਬਦਾਵਲੀ ਨਹੀਂ ਚੰਗੀ ਲੱਗੀ ਕੁਛ ਵੀ ਕਹੋ ਪਰ ਆਪਾਂ ਅਫਸਰਾਂ ਦੀ ਗੱਲ ਕਰ ਰਹੇ ਹਾਂ ਵਿਚਾਰਾ ਉਹ ਜਿਹੜਾ ਆਈ ਐਫ ਐਸ ਆਫਿਸਰ ਹੋਣਾ ਬਿਊਰੋਕਰੈਟ ਹੋਣਾ ਉਹ ਵਿਚਾਰਾ ਕਿੰਨੀ ਦੇਰ ਤੱਕ ਨਾ ਉਸ ਤੋਂ ਬਾਅਦ ਕੋਸ਼ਿਸ਼ ਕਰਦਾ ਰਿਹਾ ਗੱਲ ਤੇ ਪਰਦੇ ਪਾਉਣ ਦੀ ਜਦੋਂ ਉਹਨੂੰ
2: ਰਫੂ ਕਰਨ
3: ਨਾ ਜਦੋਂ ਇਸ ਤਰ੍ਹਾਂ ਜੋ ਜਵਾਬ ਦੇ ਰਹੇ ਸੀਗੇ ਮੈਨੂੰ ਆਪਣਾ ਕਾਲਜ ਦਾ ਟਾਈਮ ਯਾਦ ਆ ਗਿਆ ਬਿਜ਼ਨਸ ਦਾ ਪੇਪਰ ਸੀਗਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਮੈਂ ਕੁਛ ਪੜ੍ਹ ਕੇ ਨਹੀਂ ਗਿਆ ਮੈਂ ਬਸ ਇੱਕ ਲਾਈਨ ਯਾਦ ਸੀ ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਮੈਂ ਉਹ ਲਾਈਨ ਦਾ ਇੰਨਾ ਵੱਡਾ ਪੈਰਾਗ੍ਰਾਫ ਬਣਾਇਆ ਨਾ ਫੁੱਲ ਯੂਟੀਲਾਈਜੇਸ਼ਨ ਗੁੱਡ ਯੂਜ਼ ਆਫ ਰਿਸੋਰਸਿਸ ਮੈਨੂੰ ਉਹੀ ਲੱਗਦਾ ਵਿਚਾਰਾ ਉਹ ਵੀ ਨਾ ਇਸ ਤਰ੍ਹਾਂ ਲੀਪਾ ਪੋਤੀ ਕਰੀ ਜਾ ਰਿਹਾ ਜਵਾਬ ਕੋਈ ਨਹੀਂ ਹੈ ਆਪਟੀਮਮ ਯੂਟੀਲਾਈਜੇਸ਼ਨ ਰਿਸੋਰਸਿਸ ਹੀ ਕਰੀ ਜਾਂਦਾ
2: ਫਰਕ ਪੈਂਦਾ ਵਾ ਆਪਾਂ ਇੱਕ ਸੈਟ ਆਫ ਰੂਲ ਜ਼ਰੂਰ ਰੱਖ ਸਕਦੇ ਹਾਂ ਵੀ ਭਾਈ ਜੋ ਸਾਡੀ ਡਿਊਟੀ ਆ ਜੋ ਸਾਡੇ ਅਧਿਕਾਰ ਖੇਤਰ ਦੇ ਵਿੱਚ ਆ ਉਹ ਤੋਂ ਬਾਹਰ ਜਾ ਕੇ ਸਵਾਲ ਤੁਸੀਂ ਨਾ ਪੁੱਛੋ ਤੇ ਚੰਗੀ ਗੱਲ ਹੈ ਕਿਸੇ ਦਾ ਦਿਲ ਦੁਖੇ ਕੋਈ ਕੰਟਰੋਵਰਸੀ ਜਾਂ ਫਿਰ ਕੋਈ
3: ਮਤਲਬ ਬਿਲੋ ਦਾ ਬੈਲਟ ਤਾਂ ਕੁਛ ਵੀ ਨਹੀਂ ਹੋਣਾ ਚਾਹੀਦਾ
2: ਕ੍ਰੀਏਟ ਕਰਨ ਦਾ ਹਨਾ ਤੇ ਪਰ ਜਿਹੜਾ ਸਿੰਗਰਾਂ ਵਾਲਾ ਹੈ ਨਾ ਜਿਹੜਾ ਮਸਲਾ ਮੈਂ ਕਹਿ ਰਿਹਾ ਕਿ ਅਸਲ ਦੇ ਵਿੱਚ ਨਾ ਇਹ ਉੱਤੋਂ ਡਰਾਈਵ ਹੁੰਦੀਆਂ ਚੀਜ਼ਾਂ ਜਦੋਂ ਵੱਡੇ ਵੱਡੇ ਚਿਹਰੇ ਇੱਦਾਂ ਦਾ ਕੰਮ ਕਰਦੇ ਆ ਨਾ ਤੇ ਉਦੋਂ ਫਿਰ ਹੁਣ ਵੇਖਿਆ ਜਾਵੇ ਤੇ ਮੈਂ ਹੁਣ ਬੜਿਆਂ ਨੂੰ ਜਾਣਦਾ ਜਿਹੜੇ ਵੱਡੇ ਵੱਡੇ ਸਿੰਗਰਾਂ ਦਾ ਵੀ ਪੀ ਆਰ ਉਹੀ ਕਰਦੇ ਆ ਤੇ ਇਹਨਾਂ ਪੋਲੀਟੀਸ਼ੀਅਨਾਂ ਦਾ ਵੀ ਉਹੀ ਕਰਦੇ ਫਿਰ ਫਰਕ ਨਹੀਂ ਕੋਈ ਰਹਿ ਜਾਂਦਾ ਉਹੀ ਤੇ ਦੱਸ ਰਹੇ ਆ ਤੁਹਾਨੂੰ ਤੁਹਾਨੂੰ ਡਰਾਈਵ ਉਹ ਕਰ ਰਿਹਾ
3: ਟ੍ਰੇਨਿੰਗ ਇੱਕੋ ਬੰਦੇ ਤੋਂ ਹੋ ਰਹੀ ਹੈ
2: ਹਾਂ ਸੋ ਉਹ ਤੋਂ ਲੈ ਕੇ ਥੱਲਿਓਂ ਤੱਕ ਆਪਾਂ ਮੈਨੇ ਕੋਈ ਮਤਲਬ ਕਈ ਵਾਰ ਆਪਾਂ ਵੇਖਦੇ ਹਾਂ ਵੀ ਕੋਈ ਨਿੱਕੇ ਮੋਟੇ ਵੀ ਕਲਾਕਾਰ ਹੈ ਤੇ ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚ ਮਤਲਬ ਇਦਾਂ ਦਾ ਉਹ ਕਰਦੇ
3: ਇੰਨੇ ਸਵਾਲ ਨਹੀਂ ਪੁੱਛਣੇ ਹੁੰਦੇ ਜਿੰਨੇ ਸਾਨੂੰ ਕੈਂਸਲ ਦੇ ਆ ਜਾਂਦੇ ਕਿ ਆ ਨਹੀਂ ਪੁੱਛਣਾ ਨਹੀਂ ਪੁੱਛਣਾ
2: ਸੋ ਪਹਿਲੀਆਂ ਦੇ ਵਿੱਚ ਹੁੰਦਾ ਸੀ ਵੀ ਆ ਕੇ ਬੰਦਾ ਬਹਿ ਜਾਂਦਾ ਸੀ ਸਾਹਮਣੇ ਵੀ ਹਾਂਜੀ ਵੀ ਪੁੱਛੋ ਜੋ ਤੁਸੀਂ ਪੁੱਛਣਾ ਪਰ ਅੱਜ ਕੱਲ੍ਹ ਉਹਦੇ 'ਚ ਵੀ ਕਿੰਨੀ ਕੁ ਆਜ਼ਾਦੀ ਹੈ ਤਾਂ ਸਾਂਝਾ ਕਰ ਰਹੇ ਕਿਉਂਕਿ ਇੰਨਾ ਕੁ ਤਾਂ ਐਕਸਪੀਰੀਅੰਸ ਸਾਡਾ ਵੀ ਕਿਤੇ ਮਾੜਾ ਮੋਟਾ ਕਿਤੇ ਇੱਥੇ ਹੁੰਦਾ ਅਤੇ ਬੜੀਆਂ ਮਜਬੂਰੀਆਂ ਉੱਥੇ ਵੀ ਹੋ ਜਾਂਦੀਆਂ ਬਹੁਤੀ ਵਾਰੀ ਆਪਾਂ ਕਹਿੰਦੇ ਹਾਂ ਵੀ ਫਿਰ ਆਪਾਂ ਹੁਣ ਚੋਪੀ ਰਹੀ ਹੈ ਮੈਨੂੰ ਯਾਦ ਆ ਕੋਈ ਇੱਥੇ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਸੋ ਐਂਡ ਸੋ ਕਾਨਫਰੰਸ ਸੀ ਅਤੇ ਈਵਨ ਇੱਥੋਂ ਤੱਕ ਹੋਇਆ ਵੀ ਮੈਂ ਉਹਨਾਂ ਦੇ ਜਿਹੜੇ ਪ੍ਰਵਕਤਾ ਸੀ ਜਾਂ ਕਹਿ ਲਓ ਵੀ ਉਹਨਾਂ ਦੇ ਆਪਾਂ ਕਹਾਂਗੇ ਕਿ ਹੀ ਪਬਲਿਕ ਰਿਲੇਸ਼ਨ ਆਫਿਸਰ ਸਮਥਿੰਗ ਹੈ ਨਾ ਇੱਦਾਂ ਇਹੋ ਕਹਿ ਲਾਂਗੇ ਕੋਈ ਉਹਦੇ ਡਿਫਾਈਨ 'ਤੇ ਨਹੀਂ ਹੁੰਦੇ ਇੱਥੇ ਅਤੇ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਮੈਂ ਆਹ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਉਹਨਾਂ ਦੀ ਇਜਾਜ਼ਤ ਲੈ ਕੇ ਪੁੱਛੇ ਗਏ ਸਵਾਲ ਤੋਂ ਬਾਅਦ ਅੱਜ ਤੱਕ ਉਹ ਮੇਰੇ ਨਾਲ ਮੂੰਹ ਵੱਟ ਕੇ ਬੈਠੇ ਆ
3: ਅੱਛਾ
2: ਹਾਂਜੀ ਹਾਲਾਂਕਿ ਅਤੇ ਉਹਨਾਂ ਦਾ ਬਾਅਦ ਵਿੱਚ ਇਹ ਸੀ ਵੀ ਇਹ ਥੋੜ੍ਹੀ ਤੁਹਾਨੂੰ ਦੱਸੂਗਾ ਅਤੇ ਤੁਸੀਂ ਜਦੋਂ ਉਹਨੂੰ ਲਾਇਆ ਅੱਗੇ ਅਤੇ ਫਿਰ ਅਸੀਂ ਹੁਣ ਤੁਹਾਨੂੰ ਮਤਲਬ ਜਿਹੜਾ ਬੰਦਾ ਮੰਨ ਲਓ ਮਾਈਕ ਦੇ ਉੱਤੇ ਬੈਠਾ ਵਾ ਉਹਦੇ ਕੰਨ 'ਚ ਥੋੜ੍ਹੀ ਜਾ ਕੇ ਆਪਾਂ ਪੁੱਛਾਂਗੇ ਤੈਨੂੰ ਆਹ ਗੱਲ ਪੁੱਛ ਲਈਏ ਹੈ ਨਾ
3: ਸਰ ਮਾਈਕ ਤੋਂ ਨਹੀਂ ਕਰੋਗੇ ਆਪ ਸਰ ਪੁੱਛਣਾ
2: ਅਤੇ ਗੱਲ ਹੁੰਦਾ ਵੀ ਤੁਸੀਂ ਜਵਾਬ ਕਿੱਦਾਂ ਦਾ ਦੇ ਦਿਓ ਅੱਛਾ ਦੂਸਰੀ ਗੱਲ ਜਿਹੜੀ ਤੁਸੀਂ ਟਰੰਪ ਸਾਹਿਬ ਦੀ ਕਰ ਰਹੇ ਹੋ ਕਿਤੇ ਨਾ ਕਿਤੇ ਡਰਾਈਵ ਹੋ ਕੇ ਉੱਥੋਂ ਹੀ ਆਉਂਦੀਆਂ ਚੀਜ਼ਾਂ ਆਪਾਂ ਚਾਹੇ ਇੱਥੋਂ ਦੀ ਪੋਲੀਟਿਕਸ 'ਚ ਵੇਖ ਲਈਏ ਚਾਹੇ ਆਪਾਂ ਇੰਡੀਆ ਦੀ ਵੇਖ ਲਈਏ ਅਸੀਂ ਨਾ ਹਮੇਸ਼ਾ ਵੱਡੇ ਨੂੰ ਫੋਲੋ ਕਰਦੇ ਹਾਂ
3: ਹਾਂ ਉਹ ਤਾਂ ਹੈ
2: ਹਾਂ ਜਿੱਦਾਂ ਮੰਨ ਲਓ ਹੁਣ
3: ਹਰ ਕਿੱਤੇ ਦੇ ਅੰਦਰ
2: ਹਾਂ ਜਿੱਦਾਂ ਆਪਣਾ ਇੰਡੀਆ ਦਾ ਜਿਹੜਾ ਮੀਡੀਆ ਵਾ ਨੈਸ਼ਨਲ ਮੀਡੀਆ ਵਾ ਅਤੇ ਉਹਦੇ ਵਿੱਚ ਰਿਵਾਜ਼ ਨਹੀਂ ਆ ਵੀ ਉਹ ਬੀਬੀਆਂ ਹੋਣ ਭਾਵੇਂ ਬੰਦੇ ਹੋਣ ਚੀਕ ਚੀਕ ਕੇ ਗੱਲਾਂ ਕਰਦੇ ਆ ਜਵਾਬ ਚਾਹੀਏ
3: ਨੇਸ਼ਨ ਵਾਂਟਸ ਟੂ ਨੋ
2: ਹੈ ਨਾ ਅਤੇ ਹੁਣ ਤੁਸੀਂ ਇੱਕ ਚੀਜ਼ ਨੋਟ ਕਰਿਓ ਵੀ ਪੰਜਾਬ ਵਾਲੇ ਵੀ ਉੱਦਾਂ ਕਰਨ ਲੱਗ ਪਿਆ ਉਹ ਵੀ ਸੇਮ ਟੋਨ 'ਚ ਸੋ ਜਿਹੜਾ ਅਸੀਂ ਹਮੇਸ਼ਾ ਵੱਡੇ ਨੂੰ ਫੋਲੋ ਕਰਦੇ ਹਾਂ
3: ਟੋਨ ਵੀ ਹੋ ਗਈ ਹੈ ਅਤੇ ਇੱਕ ਟੋਪਿਕ ਨੂੰ ਜਿੰਨਾ ਕੁ ਰੇੜਿਆ ਜਾ ਸਕਦਾ
2: ਹਾਂ ਹਾਂ ਜਿੰਨਾ ਕੁ ਰਿੜਕਿਆ ਜਾਂਦਾ ਰੇੜਿਆ ਜਾਂਦਾ ਅਤੇ ਉਹਦੇ ਵਿੱਚ ਕਹਿਣ ਦਾ ਮਤਲਬ ਇਹ ਕਿ ਡਰਾਈਵ ਹੋ ਕੇ ਉੱਥੋਂ ਹੀ ਆਉਂਦੀਆਂ ਹੁਣ ਟਰੰਪ ਸਾਹਿਬ ਕਿੱਦਾਂ ਉਹ ਕਿੰਨਾ ਕੁ ਕਿਤੇ ਜਵਾਬ ਦਿੰਦੇ ਆ ਉਹਨਾਂ ਨੂੰ ਵੀ ਕਹਿਣਾ ਵੀ ਤੂੰ CNN ਤੋਂ ਤੈਨੂੰ ਨਹੀਂ ਜਵਾਬ ਦੇਣਾ ਤੂੰ ਫਲਾਣੇ ਤੋਂ ਤੈਨੂੰ ਨਹੀਂ ਜਵਾਬ ਦੇਣਾ
3: ਯੂ ਆਰ ਪੇਡ ਮੀਡੀਆ
2: ਭਾਵੇਂ ਪੇਡ ਹੋਵੇ ਭਾਵੇਂ ਅਨਪੇਡ ਹੋਵੇ ਤੁਸੀਂ ਤੁਸੀਂ ਜਵਾਬ ਤੇ ਦੋ ਜਿਹੜੇ ਅੱਗੇ ਗੱਲ ਪੁੱਛ ਰਿਹਾ
3: ਦੋ ਟੁੱਕ
2: ਹੈ ਨਾ ਸੋ ਦੋਵੇਂ ਪੱਖੀ ਆ ਮੁੱਕ ਦੀ ਗੱਲ ਹੈ ਨਾ ਅਤੇ ਆਪਾਂ ਗੱਲ ਕਰ ਰਹੇ ਹਾਂ ਆਪਾਂ ਅੱਛਾ ਡੈਮੋਕ੍ਰੇਸੀ ਦੀ ਆਪਾਂ ਗੱਲ ਕਰ ਰਹੇ ਹਾਂ ਸੱਚ ਇਸ ਤੋਂ ਪਹਿਲਾਂ ਭੁੱਲ ਜਾ ਕਿਉਂਕਿ ਇਹ ਬੜੀਆਂ ਇੰਟਰਸਟਿੰਗ ਕਈ ਚੀਜ਼ਾਂ ਹੁੰਦੀਆਂ ਹਿਸਟਰੀ ਦੇ ਵਿੱਚ ਅਤੇ ਉਹ ਉੱਥੇ ਨਾ ਇੱਕ ਰਿਵਾਜ਼ ਹੀ ਕਹਿੰਦੇ ਉਸ ਟਾਈਮ ਦੇ ਉੱਤੇ ਏਥਨਸ ਦੇ ਵਿੱਚ ਕਿ ਤੁਸੀਂ ਜਿਹੜਾ ਵੀ ਬੰਦਾ ਤੁਸੀਂ ਚੁਣਿਆ ਵਾ ਇਹ ਮੈਂ ਤਾਂ ਵੀ ਦੱਸ ਰਿਹਾ ਕਿਉਂਕਿ ਆ ਹੁਣ ਫਿਰ ਇਹ ਰੌਲਾ ਪੈਣਾ ਸ਼ੁਰੂ ਹੋ ਗਿਆ ਕਈ ਬੰਦਿਆਂ ਨੇ ਬਿਆਨ ਦਿੱਤਾ ਸੀ ਵੀ ਜਿਹੜਾ ਤੁਹਾਡਾ ਚੁਣਿਆ ਨੇਤਾ ਵਾ ਉਹਨੂੰ ਤੁਸੀਂ ਵਾਪਸ ਸੱਦ ਸਕਦੇ ਹੋ ਇੱਦਾਂ ਦਾ ਇੱਕ ਪ੍ਰੋਵੀਜ਼ਨ ਚਾਹੀਦੀ ਮੈਂ ਕਿਹਾ ਚੱਡੇ ਨੇ ਵੀ ਇਸ ਗੱਲ ਦੇ ਉੱਤੇ
3: ਅੱਛਾ
2: ਹਾਂ ਕੀਤਾ ਸੀ ਬਿਆਨ ਅਤੇ ਹੋਰ ਵੀ ਇੱਕ ਦੋ ਜਾਣੇ ਦੋ ਮੂੰਹ ਆ ਚੁੱਕੀਆਂ ਨੇ ਵੀ ਇਹਨੂੰ ਵਾਪਸ ਬੁਲਾਉਣ ਦਾ ਵੀ ਉਹ ਚਾਹੀਦਾ ਵਾ ਹੈ ਨਾ ਜਿਹਨੂੰ ਵੀ ਤੁਸੀਂ ਚੁਣਿਆ ਅਤੇ ਉਹਨਾਂ ਦੇ ਵਿੱਚ ਉਦੋਂ ਹੈਗਾ ਸੀ ਇਹ
3: ਅੱਛਾ ਓਕੇ
2: ਅੱਜ ਤੋਂ 25-26 ਸਾਲ
3: ਪੁਰਾਣੀ
2: ਉਹਨਾਂ ਦੇ ਵਿੱਚ ਉਦੋਂ ਹੀ ਉਹ ਚੀਜ਼ ਅਤੇ ਉਹਨਾਂ ਉਹ ਕੀ ਹੀ ਸਿਸਟਮ ਵੀ ਜੇ ਤੁਸੀਂ ਕਿਸੇ ਨੂੰ ਨਹੀਂ ਤੁਸੀਂ ਬਣਾ ਤਾ ਕਿਸੇ ਨੂੰ ਚੁਣ ਕੇ ਪਰ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵਾ ਵੀ ਉਹ ਕਰਪਟ ਹੋ ਗਿਆ ਜਾਂ ਨਹੀਂ ਚੰਗੀ ਤਰ੍ਹਾਂ ਦੇ ਨਾਲ ਕੰਮ ਕਰ ਰਿਹਾ ਲੋਕ ਨਹੀਂ ਪਸੰਦ ਕਰਦੇ ਅਤੇ ਤੁਸੀਂ ਵੋਟਾਂ ਪਾ ਕੇ ਉਹਨੂੰ ਵਾਪਸ ਸੱਦ ਸਕਦੇ ਹੋ
3: ਓਕੇ
2: ਵਾਪਸ ਵੀ ਇੱਦਾਂ ਦਾ ਵੀ ਤੁਸੀਂ ਉਹਨੂੰ 10 ਸਾਲ ਦੇ ਲਈ ਦੇਸ਼ ਨਿਕਾਲਾ ਦੇਣਾ ਵੀ ਤੈਨੂੰ ਚੁਣਿਆ ਸੀ ਨਹੀਂ ਤੂੰ ਫਿੱਟ ਬੈਠਾ ਹੁਣ ਤੂੰ 10 ਸਾਲ ਦੇਸ਼ 'ਚ ਨਹੀਂ ਵੜ ਸਕਦਾ ਤੂੰ ਦੇਸ਼ ਦੀ ਹੱਦ ਤੋਂ ਬਾਹਰ ਰਹੇਗਾ ਪਰ ਉਹਦੀ ਜਿਹੜੀ ਸੰਪਤੀ ਸੀ ਉਹਦਾ ਪਰਿਵਾਰ ਸੀ ਉਹ ਉਹਨੂੰ ਨਹੀਂ ਛੇੜਿਆ ਜਾਂਦਾ ਵੀ ਜੋ ਉਹਦੀ ਜਾਇਦਾਦ ਸੀ ਉਹਨੂੰ ਜ਼ਬਤ ਨਹੀਂ ਕੀਤਾ ਜਾਊਗਾ ਫਿਰ ਉਸ ਬੰਦੇ ਦਾ ਜਿਹੜਾ ਨਾਗਰਿਕਤਾ ਵਾ ਉਹ ਨਹੀਂ ਰੱਦ ਕੀਤੀ ਜਾਊਗੀ 10 ਸਾਲ ਬਾਅਦ ਤੂੰ ਆ ਕੇ ਅਤੇ ਜਿਹੜਾ ਵੀ ਤੇਰਾ ਕਾਰੋਬਾਰ ਆ ਜੇ ਕੋਈ ਪਿੱਛੇ ਚਲਾ ਸਕਦਾ ਵਾ ਜਾਂ ਜਿੱਦਾਂ ਵੀ ਆ ਜੋ ਵੀ ਆ ਉਹ ਤੂੰ ਕਰ ਸਕਦਾ ਹਾਂ ਅਤੇ ਤੂੰ ਆਪਣਾ ਜੋ ਵੀ ਤੇਰਾ ਹੱਕ ਦਾ ਬਣਦਾ ਵਾ ਜੋ ਤੂੰ ਲੈ ਕੇ ਵੀ ਜਾ ਸਕਦਾ ਕਿਸੇ ਹੱਦ ਤੱਕ ਜੇ ਚੀਜ਼ਾਂ ਉੱਧਰ ਨੂੰ ਨਹੀਂ ਆ ਸੋ ਇੱਦਾਂ ਦਾ ਸਿਸਟਮ ਉਹ ਉਸ ਟਾਈਮ ਦੇ ਉੱਤੇ ਰਨ ਕਰ ਰਹੇ ਅੱਛਾ ਪ੍ਰੋਸੈਸ ਕੀ ਸੀ ਉਹਦੇ ਵਿੱਚ ਕਿ ਉਹ ਲੋਕ ਇਕੱਠੇ ਹੁੰਦੇ ਅਤੇ ਇੱਕ ਮਤਾ ਪੈਂਦਾ ਵੀ ਆਪਾਂ ਹੁਣ ਆਹ ਚੀਜ਼ ਕਰ ਲਈਏ ਉਹਨੂੰ ਮੈਂ ਕਿਹਾ ਚੱਲ ਕੇ ਤੁਹਾਨੂੰ ਦੱਸਦਾ ਉਹਨੂੰ ਕਹਿੰਦੇ ਆ ਕੁਛ ਉਹਨੂੰ ਸ਼ਬਦ ਨੂੰ ਅਤੇ ਉਹਦੇ ਵਿੱਚ ਉਹ ਫਿਰ ਕਹਿੰਦੇ ਵੀ ਹਾਂ ਤੇ ਉਹ ਇਕੱਠੇ ਹੁੰਦੇ ਜੇਕਰ 6000 ਲੋਕ ਵੋਟ ਪਾ ਦਿੰਦੇ ਨਾ ਵੀ ਹਾਂ ਇਹਨੂੰ ਇਹਨੂੰ ਲਾਉਣਾ ਚਾਹੀਦਾ ਇਹਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਹਾਂ ਤੇ ਇਹਦਾ ਮਤਲਬ ਵੀ ਉਹ ਫਿਰ ਅੱਗੇ ਤੁਰ ਪਈ ਗੱਲ ਤੇ ਉਹਨਾਂ ਦਾ ਜਿਹੜਾ ਸਿਸਟਮ ਸੀ ਉਹ ਵੀ ਉਦੋਂ ਦੇ ਹਿਸਾਬ ਦੇ ਨਾਲ ਬੜਾ ਮਤਲਬ ਦੇਸੀ ਜਿਹਾ ਸੀ ਉਹ ਆਪਣੇ ਆਪਣੇ ਆਪਣੇ ਘਰਾਂ ਤੋਂ ਭਾਂਡਿਆਂ ਦੀਆਂ ਠੀਕਰੀਆਂ ਲੈ ਕੇ ਆਉਂਦੇ ਉਹ ਮਿੱਟੀ ਦੇ ਭਾਂਡਿਆਂ ਦੀਆਂ ਠੀਕਰੀਆਂ ਤੇ ਉਹਨਾਂ ਠੀਕਰੀਆਂ ਦੇ ਉੱਤੇ ਉਸ ਬੰਦੇ ਦਾ ਨਾਂ ਲਿਖਦੇ ਖੁਰਚ ਕੇ ਉਹਨਾਂ ਨੇ ਉਸ ਬੰਦੇ ਦਾ ਨਾਂ ਲਿਖਣਾ ਤੇ ਉਹ ਠੀਕਰੀਆਂ ਦੇ ਬਿਹਾਵ ਦੇ ਉੱਤੇ ਉਹਨਾਂ ਨੇ ਵੋਟ ਪਾ ਦਿੱਤੀ ਫਿਰ ਉਹ ਵੋਟਾਂ ਦੀ ਗਿਣਤੀ ਹੁੰਦੀ ਤੇ ਜੇ ਉਹ 6000 ਤੋਂ ਇੱਕ ਬੰਦੇ ਦੇ ਖਿਲਾਫ਼ ਟੱਪ ਗਈ ਇਹਦਾ ਮਤਲਬ ਕਿ ਮਤਾ ਪਾਸ ਹੋ ਗਿਆ ਉਸ ਬੰਦੇ ਨੂੰ 10 ਸਾਲ ਦੇ ਲਈ ਦੇਸ਼ ਨਿਕਾਲਾ ਦਿੱਤਾ ਜਾਊਗਾ ਇਹ ਸਿਸਟਮ ਬੰਦ ਬਾਅਦ ਵਿੱਚ ਇਸ ਕਰਕੇ ਕੀਤਾ ਗਿਆ ਕਿਉਂਕਿ ਬਾਅਦ 'ਚ ਇਹਨੂੰ ਵੀ ਕਰਪਟ ਲੋਕਾਂ ਨੇ ਕਹਿੰਦੇ ਵਰਤਣਾ ਸ਼ੁਰੂ ਕਰ ਦਿੱਤਾ ਵੀ ਕਈ ਲੋਕ ਚੰਗੇ ਵੀ ਸੀ ਅਤੇ ਉਹਨਾਂ ਦੇ ਖਿਲਾਫ਼ ਵੀ ਉਹਨਾਂ ਨੇ ਸਾਜਿਸ਼ ਕਰਕੇ ਅਤੇ ਇੱਦਾਂ ਦਾ ਵਰਤਿਆ ਅੱਛਾ ਕਈ ਹਿਸਟਰੀ ਦੇ ਵਿੱਚ ਇੱਦਾਂ ਦੇ ਵੀ ਨਾਂ ਆਉਂਦੇ ਨੇ ਜਿਨ੍ਹਾਂ ਨੂੰ ਵਾਪਸ ਵੀ ਬੁਲਾਇਆ ਗਿਆ ਸਮੇਂ ਤੋਂ ਪਹਿਲਾਂ ਵੀ 10 ਸਾਲ ਲਈ ਕੀਤਾ ਗਿਆ ਇਹ ਨਹੀਂ ਪਰ ਇਹ ਗਲਤ ਸੀ ਸਿਸਟਮ ਅਤੇ ਫਿਰ ਦੁਬਾਰਾ ਤੋਂ ਮਤਾ ਪਾ ਕੇ ਅਤੇ ਉਹਨਾਂ ਨੂੰ ਵਾਪਸ ਵੀ ਬੁਲਾਇਆ ਗਿਆ ਸੋ ਇਹਨੂੰ ਇਸ ਸਿਸਟਮ ਨੂੰ ਕਹਿੰਦੇ ਸੀ ਆਸਟ੍ਰਸਿਜ਼ਮ ਸੋ ਇਹਦੇ ਵਿੱਚ ਜਿਹੜਾ ਉਹ ਠੀਕਰੀਆਂ ਪਾਉਂਦੇ ਸੀ ਉਹਨੂੰ ਕਹਿੰਦੇ ਸੀ ਓਇਸਟਰਸ ਮੈਂ ਹੋ ਸਕਦਾ ਮੈਂ ਅਗੇਨ ਪ੍ਰੋਨਾਂਸੀਏਸ਼ਨ ਹੋ ਸਕਦਾ ਮੈਂ ਗਲਤ ਕਰ ਰਿਹਾ ਹਾਂ ਪਰ ਜਿਹੜੀ ਵਿਚਲੀ ਉਹਦੇ ਤੱਤ ਆ ਉਹ ਤੁਹਾਨੂੰ ਆਪਾਂ ਸਮਝਾ ਦਿੱਤਾ ਸੋ ਇਹ ਸੀਗੀ ਰਿਵਰਸ ਇਲੈਕਸ਼ਨ
3: ਨਹੀਂ
2: ਇਹ ਵਧੀਆ ਹੋਜੂਗਾ ਵੇਖੋ ਅੱਜ ਦੀ ਡੇਟ ਦੇ ਵਿੱਚ ਪਹਿਲੀ ਗੱਲ ਤੇ ਇੱਦਾਂ ਦਾ ਹੋਣਾ
3: ਨਹੀਂ
2: ਦੂਸਰੀ ਗੱਲ ਜੇ ਇੱਦਾਂ ਦਾ ਹੋ ਜੇ ਤੇ ਮੰਨ ਲਓ 100 and 100 ਕਿਸੇ ਬੰਦੇ ਨੂੰ ਦੇਸ਼ ਨਿਕਾਲਾ ਮਿਲ ਜੇ ਹੁਣ ਇੰਡੀਆ ਤੋਂ ਕਿਸੇ ਨੂੰ ਦੇਸ਼ ਨਿਕਾਲਾ ਦੇ ਦੋਗੇ ਤਾਂ ਉਹ ਕਿੱਥੇ ਜਾਊਗਾ ਉਹ ਆਊਗਾ ਆਸਟ੍ਰੇਲੀਆ ਉਹ ਜਾਊਗਾ ਅਮਰੀਕਾ ਉਹ ਜਾਊਗਾ ਕੈਨੇਡਾ ਉਹਨੇ ਕਹਿਣਾ ਸਗੋਂ ਚੰਗਾ
3: ਹਾਂ ਇਹ ਗੱਲ ਸਹੀ ਹੈ ਤੁਹਾਡੀ ਕਹਿੰਦਾ ਚੰਗਾ ਹੀ ਹੋਇਆ
2: ਹੈ ਨਾ ਉਹ ਤਾਂ ਬੰਦਾ 5-7 ਸਾਲ 10 ਸਾਲ ਸੱਤਾ ਹੰਢਾ ਕੇ ਉਹ ਤੋਂ ਬਾਅਦ 'ਚ ਉਹ ਕਹੂਗਾ ਵੀ ਕਰੋ ਮੇਰਾ
3: ਮੈਨੂੰ ਤਾਂ ਇਹ ਸੋਚੀ ਪਿਆ ਕਿ ਕਈ ਲੋਕਾਂ ਨੇ ਇਹਦਾ ਪਾਥਵੇ ਬਣਾ ਦੇਣਾ
2: ਅਸਲ ਦੇ ਵਿੱਚ
3: ਇਸ ਪਾਥਵੇ ਥਰੂ ਜਾਊ ਬਾਹਰ
2: ਅਸਲ ਦੇ ਵਿੱਚ ਇੱਦਾਂ ਦੇ ਪਾਥਵੇ ਉਦੋਂ ਬਣੇ
3: ਅੱਛਾ
2: ਤਾਂਹੀਓ ਇਹਨੂੰ ਮੁੜ ਕੇ ਬੰਦ ਕੀਤਾ ਗਿਆ
3: ਹੋ ਸਕਦਾ ਹੈ ਨਾ
2: ਕਿਉਂਕਿ ਇਹ ਐਕਸਪੈਰੀਮੈਂਟ ਚੱਲ ਰਹੇ ਸੀ ਉਦੋਂ ਲੋਕਤੰਤਰ ਦੇ ਵਿੱਚ ਐਕਸਪੈਰੀਮੈਂਟ ਚੱਲ ਰਹੇ ਸੀ ਸੋ ਉਸ ਸਮੇਂ ਵੀ ਇਹ ਨਹੀਂ ਇਹ ਆਪਾਂ ਸਿਰਫ ਇੰਟਰਸਟਿੰਗ ਨੇ ਚੀਜ਼ਾਂ ਸੁਣਨ ਦੇ ਵਿੱਚ ਜਾਂ ਫਿਰ ਚਲੋ ਹਿਸਟਰੀ ਆ ਇਸ ਕਰਕੇ ਸਾਂਝੀਆਂ ਕਰ ਰਹੇ ਹਾਂ ਪਰ ਇਹਨਾਂ ਦੀਆਂ ਜੇ ਆਪਾਂ ਲੂਪ ਹੋਲਸ ਦੱਸੀਏ ਜਿੱਦਾਂ ਮਾੜੀ ਜਿਹੀ ਆਪਾਂ ਗੱਲ ਕੀਤੀ ਆ ਤੇ 3600 ਲੂਪ ਹੋਲਸ ਨੇ ਉਦੋਂ ਵੀ ਇਹਨਾਂ ਦਾ ਜਿਹੜਾ
3: ਮਤਲਬ ਸਿਸਟਮ ਉਹੀ ਗੱਲ ਹੈ ਨਾ ਅਲਟੀਮੇਟਲੀ ਤਾਂ ਸਿਸਟਮ ਬੈਟਰ ਹੀ ਹੁੰਦਾ ਰਹਿੰਦਾ ਹੁਣ ਜੇ ਸਮਝੋ ਉਹਨਾਂ ਦਾ ਮੈਨੀਫੈਸਟੋ ਦੇ ਉਸ ਮੈਨੀਫੈਸਟੋ ਦੇ ਅੰਦਰ ਮੈਨੂੰ ਇੱਕ ਪ੍ਰੈਕਟੀਕਲ ਗੱਲ ਤਾਂ ਬਹੁਤ ਸਹੀ ਲੱਗੀ ਕਿ ਕਿਸੇ ਵੀ ਬੰਦਾ ਕੋਈ ਕਦੀ ਜੱਜ ਦੀ ਚੀਫ ਜਸਟਿਸ ਦੀ ਪੋਜੀਸ਼ਨ 'ਚ ਰਿਹਾ ਹੋਵੇ ਤਾਂ ਉਹਨੂੰ ਕਦੀ ਇਹ ਅੱਗੋਂ ਦਿਸਣਾ ਨਹੀਂ ਚਾਹੀਦਾ ਕਿ ਮੈਂ ਰਾਜ ਸਭਾ ਦਾ ਮੈਂਬਰ ਬਣ ਸਕਦਾ ਕੀ ਪਤਾ ਯਾਰ ਅਗਲੇ ਦੇ ਮਨ 'ਚ ਇੰਨਾ ਵੱਡਾ ਅਹੁਦਾ ਕੋਈ ਪਾਰਸ਼ੈਲਿਟੀ ਆਉਣੀ ਸ਼ੁਰੂ ਹੋ ਜਾਵੇ ਕਿ ਜੇ ਮੈਂ ਐਕਸ ਵਾਈ ਜ਼ੈਡ ਪਾਰਟੀ ਲਈ ਦਾ ਹੈਲਪ ਕਰ ਦੂੰਗਾ ਤਾਂ ਸ਼ਾਇਦ ਹੈ ਨਾ

0: ਆਹ ਦੋ ਚੀਜ਼ਾਂ ਮੈਨੂੰ ਖੜੀਆਂ ਲੱਗੀਆਂ ਇਸ ਮੈਨੀਫੈਸਟੋ ਦੇ ਅੰਦਰ।
1: ਨਹੀਂ ਉਹੀ ਉਹੀ ਆ ਨਾ, ਉਹ ਤਾਂ ਹਲੇ ਚਲੋ
0: ਅਗੇਨ ਮੈਂ ਤੁਹਾਨੂੰ ਇਹ ਲੋਕਾਂ ਨੂੰ ਕਲੀਅਰ ਕਰ ਦੇਵਾਂ ਕਿ ਇਹ ਇੱਕ ਸਟਾਇਰ ਟਾਈਪ ਦੇ ਤੌਰ 'ਤੇ ਆ, ਕਿ ਇਹ ਇੱਕ ਅਸਲ 'ਚ ਪਾਰਟੀ ਨਹੀਂ ਬਣੀ ਹੈ, ਇੱਕ ਸਟਾਇਰ ਆ। ਕਿਸੇ ਨੇ ਤੰਜ ਕੱਸਿਆ ਕਿਉਂਕਿ ਯੂਥ ਦੇ ਉੱਪਰ ਕੱਸਿਆ ਗਿਆ, ਤਾਂ ਉਹਨਾਂ ਨੇ ਅੱਗੋਂ ਰਿਵਰਸ ਬਲੈਕ ਇਹ ਕੀਤਾ, ਅਤੇ ਉਹ ਇਹ ਵਾਲਾ ਰਾਊਂਡ ਯੂਥ ਜਿੱਤ ਗਈ।
1: ਅੱਗੇ ਵੀ ਬਥੇਰਾ ਕੁਛ ਹੱਲੇ ਆਊਗਾ।
0: ਹਾਂ,
1: ਅੱਗੇ ਵੀ ਹਲੇ ਬਥੇਰਾ ਕੁਛ ਹੋਣਾ। ਸੋ ਹਲੇ ਤੇ ਜਸਟ ਆਪਾਂ,
0: ਮੈਨੂੰ ਲੱਗਦਾ ਹਫ਼ਤੇ ਦੇ ਅੰਦਰ ਹੀ ਕਾਫ਼ੀ ਜ਼ਿਆਦਾ ਫਰਕ ਪੈ ਜਾਣਾ, ਕਿਉਂਕਿ ਇੰਨਾ ਜ਼ਿਆਦਾ ਜੇ ਡਿਸਟ੍ਰੀਬਿਊਸ਼ਨ ਇਸ ਲੈਵਲ ਦੀ 4 ਦਿਨਾਂ 'ਚ ਮਿਲ ਗਈ, ਅਗਲੇ 2 ਹਫ਼ਤੇ ਦੇ ਅੰਦਰ ਹੀ ਜਾਂ ਤਾਂ ਅਕਾਊਂਟ, ਕੱਲ੍ਹ ਪਰਸੋਂ ਪਾਈ ਸੀ ਪੋਸਟ ਹੋਣੀ ਕਿ ਸਾਡਾ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਹੋ ਰਹੀ ਹੈ,
1: ਓਕੇ,
0: ਅਤੇ ਸਾਡੇ ਨਾਲ ਬਣੇ ਰਹੋ, ਅਸੀਂ ਬੈਕਅਪ ਅਕਾਊਂਟ ਸੀ ਬਣਾਉਣ ਲੱਗੇ ਹਾਂ ਸਾਈਟ 'ਤੇ,
1: ਓਕੇ,
0: ਕਿ ਜੇ ਇਹ ਜਾਵੇ ਉਹ ਤਾਂ ਓਬਵੀਅਸ ਹੈ ਕੋਈ ਨਾ ਕੋਈ।
1: ਦੇਖੋ, ਮਾਡਰਨ ਸਮੇਂ ਦੇ ਕੁਛ ਫਾਇਦੇ ਨੇ, ਕੁਛ ਸਾਈਡ ਇਫੈਕਟ ਨੇ, ਸੋ ਇਹ ਚੀਜ਼ਾਂ 'ਤੇ ਨਾਲ ਨਾਲ ਚੱਲਣੀਆਂ ਵਾ। ਜਿੱਥੇ ਆਪਾਂ ਇਹ ਵੇਖ ਰਹੇ ਹਾਂ ਵੀ ਆਪਾਂ ਕਈਆਂ ਦੇ ਉੱਤੇ ਦੋਸ਼ ਵੀ ਲਾਉਂਦੇ ਹਾਂ ਵੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਇਨਫਲੂਐਂਸ ਦੇ ਨਾਲ ਆਹ ਕਰ ਲਿਆ, ਇੱਦਾਂ ਕਰ ਲਿਆ, ਉੱਥੇ ਹੁਣ ਕੋਈ ਗਲਤ ਵੀ ਪਾਸੇ ਨੂੰ ਲੈ ਜੂਗਾ, ਕੋਈ ਠੀਕ ਪਾਸੇ ਨੂੰ ਵੀ ਲੈ ਜੂਗਾ, ਚੀਜ਼ਾਂ 'ਤੇ ਦੋਵੇਂ ਹੀ ਆ। ਇਹ ਪਾਵਰ ਆ,
0: ਸੋਸ਼ਲ ਮੀਡੀਆ ਦੀ ਪਾਵਰ ਤਾਂ ਬਹੁਤ ਖਤਰਨਾਕ,
1: ਬੜੀ ਔਖੀ ਹੈਂਡਲ ਕਰਨੀ। ਹਾਂ, ਪਰ ਮੁੱਖ ਦੀ ਗੱਲ ਇਹ ਆ ਕਿ ਜ਼ਿਆਦਾ ਇੰਪੋਰਟੈਂਟ ਇਸ ਤੋਂ ਇਹ ਚੀਜ਼ ਆ ਕਿ ਜਿਹੜੇ ਲੋਕ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸ਼ਬਦਾਵਲੀ ਕਿੱਦਾਂ ਦੀ ਆਪਾਂ ਵਰਤਣੀ ਆ, ਕਿਹੜੇ ਸ਼ਬਦਾਂ ਤੋਂ ਆਪਾਂ ਗੁਰੇਜ਼ ਕਰਨਾ। ਜੇ ਐਡੇ ਐਡੇ ਅਹੁਦੇ 'ਤੇ ਬੈਠਿਆਂ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਇਸ ਚੀਜ਼ ਦੇ ਵਿੱਚ, ਤਾਂ ਫਿਰ ਤਾਂ ਸਮੱਸਿਆ ਹੈਗੀ ਹੈ।
0: ਸ਼ਬਦਾਵਲੀ ਦੇ ਉੱਪਰ ਅੱਜ ਕੱਲ੍ਹ ਇੱਕ ਹੋਰ ਮੁੱਦਾ ਬਹੁਤ ਭਖਿਆ ਪਿਆ, ਤੁਹਾਨੂੰ ਪਤਾ ਮੈਂ ਕਿਸ ਬਾਰੇ ਗੱਲ ਕਰ ਰਿਹਾ?
1: ਨਹੀਂ, ਹਿੰਟ ਦਿਓ,
0: ਗੈਸ ਕਰੋ। ਸ਼ਬਦਾਵਲੀ ਦੇ ਉੱਪਰ ਇੱਕ ਮੁੱਦਾ ਬਹੁਤ ਤਕੜਾ ਭਖਿਆ ਪਿਆ ਇੰਡਸਟਰੀ ਦੇ ਅੰਦਰ।
1: ਯੋਗਰਾਜ ਜੀ ਤਾਂ
0: 7 ਕਰੋੜ,
1: ਸੋ ਇਹ ਬਹੁਤ ਅੱਜ ਕੱਲ੍ਹ ਵੇਖੋ ਉਹ ਪੰਜਾਬੀ ਦੀ ਨਾ ਬੜੀਆਂ ਬੜੀਆਂ ਕਹਾਵਤਾਂ ਨੇ ਵੀ ਆਪਣਾ ਸ਼ਰਮਿੰਦੇ ਦੀ ਪਿੱਠ 'ਤੇ ਆ ਘੁੱਗਾ, ਉਹ ਕਹਿੰਦਾ ਚਲੋ ਕੋਈ ਨਹੀਂ ਸ਼ਾਮੇ ਬਵਾਂਗੇ। ਸੋ ਅੱਜ ਕੱਲ੍ਹ ਇਹ ਵੀ ਚੱਲਦਾ ਵਾ, ਇਹ ਵੀ ਇੱਕ ਰੁਝਾਨ ਹੈਗਾ ਸੋਸ਼ਲ ਮੀਡੀਆ ਦਾ ਅਤੇ ਤੁਹਾਡੀਆਂ ਪੀ ਆਰ ਕੰਪਨੀਆਂ ਦਾ। ਪਹਿਲਾਂ ਆਪਾਂ ਬੋਲੀਵੁੱਡ 'ਚੋਂ ਇੱਦਾਂ ਦਾ ਸੁਣਦੇ ਹੁੰਦੇ ਹਾਂ, ਮੈਂ ਨਹੀਂ ਕਹਿੰਦਾ ਵੀ ਇਸ ਮਸਲੇ 'ਚ ਵੀ ਇੱਦਾਂ ਹੀ ਆ, ਪਰ ਉੱਦਾਂ ਵੇਖਿਆ ਜਾਵੇ ਅਤੇ ਬੋਲੀਵੁੱਡ ਦੇ ਵਿੱਚੋਂ ਆਪਾਂ ਸੁਣਦੇ ਹੁੰਦੇ ਹਾਂ, ਜੱਗ ਬਾਣੀ 'ਚ ਪੜ੍ਹਦੇ ਹੁੰਦੇ ਹਾਂ, ਤਾਂ ਅਸੀਂ ਸੋਚਦੇ ਹੁੰਦੇ ਹਾਂ ਨਿੱਕੇ ਹੁੰਦੇ ਵੀ ਇੱਦਾਂ ਕਿੱਦਾਂ ਹੋ ਸਕਦਾ। ਉਹ ਲਿਖਦੇ ਹੁੰਦੇ ਸੀ ਨਾ ਵੀ ਆਹ ਤਾਂ ਜਾਣ ਬੁੱਝ ਕੇ ਕੀਤਾ ਜਾਂਦਾ, ਆਹ ਅਫੇਅਰ ਹੈਗਾ ਨਹੀਂ, ਇਹ ਜਾਣ ਬੁੱਝ ਕੇ ਫੈਲਾਇਆ ਗਿਆ ਇਹਦੀ, ਹੈ ਨਾ, ਵੀ ਇਹ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਦਾਂ ਨਹੀਂ ਹੁੰਦੀਆਂ, ਇਹ ਜਾਣ ਕੇ ਕੀਤੀਆਂ ਗਈਆਂ। ਅਤੇ ਹੁਣ ਤਾਂ ਆਪਾਂ ਹੌਲੀ ਹੌਲੀ ਉਸ ਦੌਰ ਦੇ ਵਿੱਚ ਆ ਗਏ ਵੀ ਸਭ ਕੁਛ ਸੱਚ ਆ ਯਾਰ, ਜੋ ਚੱਲਦਾ ਠੀਕ।
0: ਹੁਣ ਕਿਸੇ ਸੱਚ ਹੋਵੇ ਤਾਂ ਵੀ ਬੰਦਾ ਕਹਿੰਦਾ ਨਹੀਂ ਐਵੇਂ, ਇਹ ਤਾਂ
1: ਹੁਣ ਵੇਖਿਆ ਕਈ ਵਾਰੀ ਵੱਡੀ ਤੋਂ ਵੱਡੀ ਚੀਜ਼ ਦੇ ਉੱਤੇ ਵੀ ਆਪਾਂ ਸੋਚਦੇ ਹਾਂ ਵੀ ਠੀਕ ਆ, ਹੋ ਗਈ ਹੋਣੀ ਆ, ਕੀ ਫਰਕ।
0: ਹਾਂ ਹਾਂ, ਇਹ ਖਾਸ ਕਰ ਆਹ ਬਹੁਤ ਲੇਟੈਸਟ ਸਮੇਂ ਦੇ ਅੰਦਰ ਇੰਨਾ ਕੁਛ ਹੋਣਾ ਸ਼ੁਰੂ ਹੋ ਗਿਆ ਕਿ ਐਵਰੀਥਿੰਗ ਇਜ਼ ਪੋਸੀਬਲ ਵਾਲੀ ਗੱਲ ਆ। ਹੈਰਾਨੀ ਹੋਣੀ ਹੁਣ ਘੱਟ ਗਈ ਆ,
1: ਵੱਡੀ ਤੋਂ ਵੱਡੀ ਚੀਜ਼ ਨੂੰ ਵੀ ਆਪਾਂ ਕਹਿ ਦਿੰਦੇ ਕੋਈ ਨਹੀਂ, ਸਾਡੇ ਲਈ ਆਮ ਹੋ ਗਈਆਂ ਨੇ ਚੀਜ਼ਾਂ, ਅਤੇ ਜਦੋਂ ਕਿਸੇ ਦੇ ਲਈ ਉਹ ਚੀਜ਼ਾਂ ਆਮ ਕਰ ਦਿੱਤੀਆਂ ਜਾਣ ਫਿਰ ਫਰਕ ਨਹੀਂ ਪੈਂਦਾ, ਫਿਰ ਤੁਸੀਂ ਉਸ ਆਮ ਦੇ ਵਿੱਚ ਜੋ ਮਰਜ਼ੀ ਕਰੀ ਜਾਓ ਤੁਸੀਂ। ਇਹਦਾ ਮਤਲਬ ਕਿ ਬੰਦੇ ਨੂੰ ਫਰਕ ਪੈਣੋਂ ਹਟ ਜਾਂਦਾ, ਫਰਕ ਪੈਣੋਂ ਹਟ ਇਸ ਸੈਂਸ 'ਚ ਵੀ ਜਾਂਦਾ ਕਿ ਸਾਡੇ ਕੀਤਿਆਂ ਕਿਹੜਾ ਕੁਛ ਹੋਣਾ। ਅਤੇ ਜਦੋਂ ਬੰਦੇ ਨੂੰ ਇਹ ਅਹਿਸਾਸ ਹੋਵੇ ਨਾ, ਮੰਨ ਲਓ ਆਪਣੇ ਘਰ 'ਚ ਹੀ ਸਾਨੂੰ ਇਹ ਅਹਿਸਾਸ ਹੋ ਜੇ ਮੇਰੇ ਕੀਤਿਆਂ ਕੀ ਫਰਕ ਪੈਣਾ, ਤੁਸੀਂ ਸੋਚੋ ਕਿੱਦਾਂ ਦੀ ਜ਼ਿੰਦਗੀ ਜੀਊਗਾ, ਤੁਸੀਂ ਸੋਚੋ ਉਹਦਾ ਆਪਣੇ ਘਰ ਦੇ ਲਈ ਕੀ ਕੰਟਰੀਬਿਊਸ਼ਨ ਹੋਊਗਾ ਉਸ ਸਮੇਂ, ਉਹ ਆਪਣੇ ਜੀਆਂ ਦੇ ਪ੍ਰਤੀ ਉਹਦਾ ਕੀ ਸਨੇਹ ਹੋਊਗਾ, ਜਰਾ ਸੋਚ ਕੇ ਦੇਖੋ। ਇਹ ਤਾਂ ਦੇਸ਼ ਦੀਆਂ ਗੱਲਾਂ ਨੇ, ਇਹ ਤਾਂ ਇਸ ਦੁਨੀਆਂ ਦੀਆਂ ਗੱਲਾਂ ਨੇ, ਇਸ ਕੁਦਰਤ ਦੀਆਂ ਗੱਲਾਂ ਨੇ, ਪਰ ਆਪਾਂ ਆਪਣੇ ਪੱਧਰ ਦੇ ਉੱਤੇ ਆਪਾਂ ਇੱਕ ਔਰਗਨਾਈਜੇਸ਼ਨ 'ਚ ਹੀ ਮੰਨ ਲਓ ਤੁਹਾਡਾ ਇੱਦਾਂ ਦਾ ਮਨ ਹੋ ਜੇ ਮੇਰੇ ਕਰਨ ਦੇ ਨਾਲ ਕੀ ਹੋਣਾ, ਮੇਰੀ ਕਿਹੜੀ ਕੋ ਮੰਨਦਾ,
0: ਧੱਕਾ
1: ਹੁੰਦਾ ਵਾ। ਅਤੇ ਉਹੀ ਚੀਜ਼ ਜਿਹੜੀ ਆ ਹੁਣ ਸਮੱਸਿਆ ਅੱਜ ਦੇ ਦੌਰ ਦੀ ਇਹ ਆ ਕਿ ਇਹ ਵਾਲੀ ਭਾਵਨਾ ਸਾਨੂੰ ਸਾਡੀ ਔਰਗਨਾਈਜੇਸ਼ਨਸ ਦੇ ਵਿੱਚੋਂ, ਘਰ ਦੇ ਵਿੱਚੋਂ, ਅਤੇ ਇੱਦਾਂ ਹੀ ਤਾਂ ਜਾਈ ਜਾਓ ਜਾਂ ਫਿਰ ਉੱਤੋਂ ਠਾਂ ਆਈ ਜਾਓ।
0: ਹਾਂ, ਮਤਲਬ ਹਰ ਲੈਵਲ 'ਤੇ,
1: ਹਾਂ, ਸਾਨੂੰ ਗਲੋਬਲ ਲੈਵਲ ਦੇ ਉੱਤੇ ਇਹ ਚੀਜ਼ ਤੰਗ ਕਰਦੀ ਹੈ, ਉਸ ਤੋਂ ਬਾਅਦ ਸਾਨੂੰ ਇਹ ਆਪਣੇ ਦੇਸ਼ ਲੈਵਲ ਦੇ ਉੱਤੇ ਤੰਗ ਕਰਦੀ ਹੈ, ਔਰਗਨਾਈਜੇਸ਼ਨ ਲੈਵਲ ਦੇ ਉੱਤੇ ਤੰਗ ਕਰਦੀ ਹੈ, ਸਾਡੀ ਸਟੇਟ ਲੈਵਲ ਦੇ ਉੱਤੇ ਤੰਗ ਕਰਦੀ ਹੈ, ਕੌਂਸਲ ਲੈਵਲ ਦੇ ਉੱਤੇ ਤੁਹਾਨੂੰ ਤੰਗ ਕਰਦੀ ਹੈ। ਅਤੇ ਇੰਨੀਆਂ ਹਰ ਇੱਕ ਲੈਵਲ ਦੀਆਂ ਤੰਗੀਆਂ ਤੋਂ ਬਾਅਦ ਤੁਸੀਂ ਸੋਚੋ ਉਸ ਬੰਦੇ ਦੀ ਮਾਨਸਿਕ ਅਵਸਥਾ ਕਿੱਦਾਂ ਦੀ ਹੋਊਗੀ, ਅਤੇ ਇਸ ਟਾਈਮ ਦੁਨੀਆਂ ਦੇ ਕਿੰਨੇ ਲੋਕ ਹੋਣਗੇ ਜਿਹੜੇ ਇੱਦਾਂ ਦੀ ਮਾਨਸਿਕਤਾ ਲੈ ਕੇ ਘੁੰਮ ਰਹੇ ਹੋਣਗੇ। ਆਪਾਂ ਕਈ ਵਾਰੀ ਹੁੰਦਾ ਨਹੀਂ ਸਾਡੇ ਨਾਲ, ਅਸੀਂ ਆਪ ਵੀ ਆਪਣੇ ਆਪ 'ਚ ਹੀ ਅਸੀਂ ਮਜਬੂਰ ਜਿਹਾ ਫੀਲ ਕਰਦੇ ਹਾਂ, ਅਤੇ ਜਦੋਂ ਬੰਦਾ ਯਾਰ ਸਾਡੇ ਕੋਲ ਵੈਲਿਊ ਨਹੀਂ ਆ, ਹੈ ਨਾ, ਸਾਡੇ ਕਿਤਿਆਂ ਜਾਂ ਸਾਡੇ ਕਿਆ ਆਹ ਚੀਜ਼ ਹੋਣੀ ਨਹੀਂ ਹੈ, ਮੇਰੀ ਪੜ੍ਹਾਈ ਦੀ ਕੋਈ ਵੈਲਿਊ ਨਹੀਂ ਹੈ, ਮੈਂ ਜੋ ਪੜ੍ਹਿਆ ਉਹਦਾ ਕੋਈ ਫਾਇਦਾ ਹੀ ਨਹੀਂ ਹੈ।
0: ਸਹੀ ਗੱਲ, ਅਸੀਂ ਜਦੋਂ ਇਹ ਫੀਲ ਖਾਸਕਰ ਪੜ੍ਹਾਈ ਤੋਂ ਰਿਲੇਟਡ ਇਹ ਮੈਂ ਖੁਦ ਵੀ ਦੇਖਿਆ ਹੋਇਆ ਜਦੋਂ ਮੈਂ ਕਾਲਜ ਜਾ ਰਿਹਾ ਸੀਗਾ ਸਭ ਤੋਂ ਵਧੀਆ ਕਾਲਜ ਸੀਗਾ ਜਲੰਧਰ ਦਾ

0: ਠੀਕ ਹੈ, ਘਰ ਵੀ ਮੈਂ ਬੀ ਕੌਮ ਰਿਹਾ ਸੀ, ਪਰ ਮੈਨੂੰ ਕਾਲਜ ਦੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਪਤਾ ਸੀ ਕਿ ਇਹ ਇੱਕ ਬਸ ਡਿਗਰੀ ਤੁਹਾਡੇ ਨਾਮ ਦੇ ਅੱਗੇ ਲੱਗੇ ਵਾਲੀ ਗੱਲ ਆ। ਤੇ ਮੈਨੂੰ ਇਹ ਫੀਲ ਵੀ ਬਹੁਤ ਹੁੰਦਾ ਸੀ ਕਿ ਯਾਰ ਮਤਲਬ ਪੈਸਾ ਵੀ ਤਾਂ ਲੱਗਾ ਹੀ ਹੈ ਨਾ, ਠੀਕ ਹੈ ਓਕੇ, ਔਰ ਪੇਰੈਂਟਸ ਆਰ ਏਬਲ ਟੂ ਅਫੋਰਡ ਇਟ ਐਂਡ ਤੁਸੀਂ ਜਾ ਰਹੇ ਹੋ ਐਂਡ ਠੀਕ ਹੈ ਵੈਰੀ ਗੁੱਡ ਕਾਲਜ ਲਾਈਫ, ਇਹ ਸਾਰੀਆਂ ਗੱਲਾਂ ਇੱਕ ਪਾਸੇ, ਪਰ ਸਿਸਟਮ ਦੀ ਇਸ ਜੋ ਕਾਲਜ ਨੂੰ ਸਿਸਟਮ ਨੇ ਜਿਸ ਵੀ ਯੂਨੀਵਰਸਿਟੀ ਨਾਲ ਐਫੀਲੀਏਟ ਕੀਤਾ ਉੱਥੇ ਜੇ 5,000 ਬੱਚੇ ਦੀ ਸੀਟ ਹੈ ਤੇ ਉਹਨਾਂ ਨੂੰ ਕਦੀ ਨੌਕਰੀ ਕਿੰਨੇ ਹੋਣਗੇ ਜਿਹਨੂੰ ਨੌਕਰੀ ਕਰਨੀ ਹੀ ਆ, ਹਰ ਕੋਈ ਥੋੜ੍ਹਾ ਨਾ ਬਿਜ਼ਨਸ ਬੈਕਗਰਾਉਂਡ ਦਾ। ਸਾਡੇ ਕਾਲਜ ਜਦੋਂ ਪਲੇਸਮੈਂਟ ਲਈ ਆਏ ਲੋਕ 6,000 ਦੀ ਨੌਕਰੀ ਸੀ, ਬੀ ਕੌਮ ਕਰਕੇ 2.5 ਲੱਖ ਰੁਪਏ ਦੀ ਕੋਈ 6,000 ਦੀ ਨੌਕਰੀ ਕਿਸ ਤਰ੍ਹਾਂ ਕਰੇਗਾ, 7,000 ਦੀ ਨੌਕਰੀ ਐਂਡ ਉਹ ਵੀ ਕਿ ਇੰਟਰਨਸ਼ਿਪ, ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਰੱਖਣਾ ਕਿ ਨਹੀਂ ਰੱਖਣਾ, ਬੀ ਕੌਮ ਐਮ ਕੌਮ ਦੀ ਕੀ ਵੈਲਿਊ ਹੈ। ਤੇ ਫਿਰ ਜਦੋਂ ਲੋਕ ਵੇਖਦੇ ਕਿ ਯਾਰ ਘੱਟ ਪੜ੍ਹੇ ਲੋਕ ਵੱਧ ਬਦਤਮੀਜ਼ ਲੋਕ ਜ਼ਿਆਦਾ ਪੈਸਾ ਕਮਾ ਰਹੇ ਆ ਭਾਵੇਂ ਕਿਸੇ ਵੀ ਤਰੀਕੇ, ਤੇ ਫਿਰ ਸਮਾਜ ਹੈ ਨਾ ਓਨਾ ਹੀ ਸਮਾਜ ਦਾ ਜਿਹੜਾ ਕੰਡਾ ਡਾਊਨ ਨੂੰ ਉਧਰਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੰਦਾ ਕਿ ਹੁਣ ਜੇ ਫੂਹੜਪੰਥੀ ਆ, ਗਲਤ ਬੋਲ ਦੇਣਾ ਕਿਸੇ ਨੂੰ, ਕੰਟਰੋਵਰਸੀ ਕ੍ਰੀਏਟ ਕਰ ਦੇਣਾ, ਇਹਦਾ ਇਹ ਵਾਲਾ ਸਬਸਟੈਂਸ ਜ਼ਿਆਦਾ ਵੈਲਿਊਬਲ ਆ ਨਾ ਕਿ ਨੌਲੇਜੇਬਲ ਗੱਲ ਕਰਨਾ, ਤੇ ਲੋਕ ਉਹਦੇ ਵੱਲ ਨੂੰ ਹੀ ਜਾਣਗੇ।
1: ਹਾਂ, ਜਿਹੜੀ ਚੀਜ਼ ਇੰਟਰਸਟਿੰਗ ਲੱਗਦੀ ਅੱਜ ਕੱਲ੍ਹ, ਵੇਖੋ ਨਿੱਕੀਆਂ ਨਿੱਕੀਆਂ ਚੀਜ਼ਾਂ ਕ੍ਰਿਸ਼ਨਾ ਜੀ ਕਿੰਨੀਆਂ ਜ਼ਿਆਦਾ ਸਾਡੇ ਲਈ ਬਹਿਸ ਦਾ ਮੁੱਦਾ ਬਣ ਜਾਂਦੀਆਂ ਜਾਂ ਫਿਰ ਸਾਨੂੰ ਇੰਟਰਸਟਿੰਗ ਲੱਗਦੀਆਂ। ਮੈਂ ਸਵੇਰੇ ਖਬਰਾਂ 'ਚ ਮੈਂ ਸੁਣ ਰਿਹਾ ਹਾਂ ਵੀ ਉਹ ਜਿਹੜੀ ਟੋਫੀ ਦਿੱਤੀ ਆ ਪ੍ਰਧਾਨ ਮੰਤਰੀ ਨੇ,
0: ਮਲੜੀ ਖਾਓ ਖੁਦ ਜਾਣ ਜਾਓ,
1: ਉਹ ਮਤਲਬ ਤੁਸੀਂ ਕਦੀ ਸੋਚਿਆ ਹੋਊਗਾ ਵੀ ਆ ਵੀ ਮਤਲਬ ਕਿਸੇ ਨੂੰ ਟੋਫੀ ਦਿੱਤੀ ਹੋਊਗੀ ਤੇ ਦੁਨੀਆਂ 'ਚ ਮਸ਼ਹੂਰੀ ਹੋਊਗੀ।
0: ਆਈ ਸ਼ਪਤ ਕਸਮ ਲੱਗੇ, ਮੈਂ ਨਾ ਕਿੰਨੀ ਦੇਰ ਮੈਂ ਕਮੈਂਟ ਦੇਖ ਗਿਆ, ਮੈਂ ਕਿਹਾ ਇਹ ਆਈ ਆ, ਫਿਰ ਮੈਂ ਕਿਹਾ ਨਹੀਂ ਯਾਰ ਮੋਦੀ ਜੀ ਨੇ ਤਾਂ ਕੋਲੈਬ ਕੀਤਾ। ਪਹਿਲੇ ਤਾਂ ਆਈ ਨੈਵਰ ਥੋਟ ਆਈ ਵਿਲ ਸੇ ਦਿਸ ਸੈਂਟੈਂਸ ਐਵਰ ਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਇੰਸਟਾ ਦੇ ਉੱਪਰ ਕੋਲੈਬ ਕੀਤਾ ਯਾਰ ਇਟਲੀ ਦੇ ਪ੍ਰਾਈਮ ਮਿਨਿਸਟਰ, ਮਤਲਬ ਇਹ ਸੈਂਟੈਂਸ ਵੀ ਕਦੀ ਇਸ ਦੁਨੀਆਂ ਦੇ ਅੰਦਰ ਆਏਗਾ ਸੋਚਿਆ ਨਹੀਂ ਸੀ। ਫਿਰ ਦੂਸਰਾ ਇਹ ਹੈ ਕਿ ਬਈ ਮੈਲੋ ਨੇ ਜੇ ਇਹ ਮੈਂ ਆਪਕੇ ਲਈ ਮੈਲੋਡੀ ਲੈ ਕਰ ਆਇਆ ਹੂੰ, ਵਾਓ ਵਾਓ, ਸਿੱਖੋ ਕੁਛ ਯੂਥ ਸਿੱਖੋ, ਇਸ ਤਰ੍ਹਾਂ ਇੰਪ੍ਰੈਸ਼ਨ ਬਣਾਈਦਾ ਹੈ, ਤੂੰ ਮੁਝਸੇ ਬਾਤ ਨਹੀਂ ਕਰਤੀ, ਇਹ ਨਹੀਂ ਕਰਤੀ, ਨਹੀਂ ਨਹੀਂ ਖੁਸ਼ੀ ਖੁਸ਼ੀ ਖੁਸ਼ੀ ਜਾਓ, ਦੇਖੋ ਕਿਆ ਨੂਰ ਟਪਕ ਰਿਹਾ ਸੀਗਾ, ਹੈ ਫੋਟੋਆਂ ਦੇਖੀਆਂ, ਫੋਟੋ ਸ਼ੂਟ ਕਿੰਨਾ ਪਿਆਰਾ, ਇਸ ਤਰ੍ਹਾਂ ਦੇਖ ਰਹੇ
1: ਕਿਆ ਬਾਤ ਹੈ। ਨਹੀਂ ਮੈਂ ਦੋ ਹੀ ਪੱਖ ਨੇ ਯਾਰ, ਮਤਲਬ ਇੱਕ ਹੈ ਵੀ
0: ਨਹੀਂ ਨਹੀਂ ਆਈ ਲਾਈਕਡ ਇਟ, ਆਈ ਇੰਜੋਇਡ ਇਟ,
1: ਬਹੁਤ ਵਧੀਆ ਸੀ, ਹਰ ਕਿਸੇ ਨੂੰ ਹਾਕਿਆ ਹੈ ਨਾ ਵੀ ਕਿਸੇ ਵੀ ਉਮਰ ਦੇ ਵਿੱਚ ਕੋਈ ਬੰਦਾ।
0: ਮੈਂ ਤਾਂ ਸੋਚ ਰਿਹਾ ਪਾਰਲੇ ਵਾਲਿਆਂ ਦੇ ਤਾਂ ਸਟਾਕ ਕਿੰਨੇ ਉੱਪਰ ਹੋ ਗਏ,
1: ਉਹਨਾਂ ਦੇ ਸ਼ੇਅਰ ਅਪ ਹੋ ਗਏ ਇਹਨਾਂ ਦੇ,
0: ਲੈ ਗਰੰਟੀ
1: ਕਾਫੀ, ਮੈਨੂੰ ਹੁਣ ਧਿਆਨ 'ਚ ਨਹੀਂ ਰਿਹਾ, ਕੱਢਣਾ ਪੈਣਾ ਉਹਨਾਂ ਦੇ ਬਹੁਤ ਸ਼ੇਅਰ ਅਪ ਗਏ,
0: ਓਬਵੀਅਸ ਗੱਲ ਹੈ ਮੁਫਤ ਦੀ ਨਹੀਂ। ਅੱਛਾ ਉਹ ਪੈਕਟ ਵੀ ਨਾ ਉਹ ਵਾਲਾ ਨੋਸਟੈਲਜਿਕ, ਦੇਖੋ ਮੋਦੀ ਜੀ ਨੋਸਟੈਲਜਿਕ ਫੀਲਿੰਗ ਮਾਰਕੀਟਿੰਗ 'ਚ ਉਹਨਾਂ ਤੋਂ ਉੱਪਰ ਕੋਈ ਨਹੀਂ ਹੈ, ਪੂਰਾ ਨੋਸਟੈਲਜੀ ਆ, ਕਿਉਂਕਿ ਪੈਕਟ ਵੇਖ ਕੇ ਨਾ ਮੈਨੂੰ ਸੈਕਿੰਡ ਖਿਆਲ ਜਦੋਂ ਮੈਂ ਇਸ ਚੀਜ਼ ਤੋਂ ਮੈਂ ਉੱਭਰ ਗਿਆ ਕਿ ਓਕੇ ਪ੍ਰਾਈਮ ਮਿਨਿਸਟਰ ਐਸਾ ਕੀਤਾ, ਮੈਂ ਕਿਹਾ ਯਾਰ ਇਹ ਵਾਲਾ ਪੈਕਟ ਅਸੀਂ ਸਕੂਲ ਲੈ ਕੇ ਜਾਂਦੇ ਸੀ ਜਦੋਂ ਬਰਥਡੇ ਹੁੰਦਾ ਸੀ ਨਾ, ਬੈਸਟ ਫਰੈਂਡ ਨੂੰ ਕਹਿੰਦਾ ਜਿੰਨੀਆਂ ਮਰਜ਼ੀਆਂ ਚੱਕਣੀਆਂ ਚੱਕ ਲੈ ਜਨਮ ਦਿਨ ਵਾਲੇ ਦਿਨ
1: ਹਰ ਚੀਜ਼ ਦੇ ਦੌਰ 'ਚ।
0: ਹਾਂ ਹਾਂ ਹਾਂ, ਫਿਰ ਬਾਅਦ 'ਚ ਦੋ ਦੋ ਸਾਰੀ ਕਲਾਸ 'ਚ ਦੋ ਦੋ ਵੰਡਣੀਆਂ ਕਿ ਲੈ ਬਾਈ ਸਾਡਾ ਹੀ ਵਰਚਸਪਾ, ਕੋਈ ਓਵਰ ਸਮਾਰਟ ਜਿਹਾ ਬੱਚਾ ਉਹਨਾਂ ਨੇ ਵੇਫਰ ਵੂਫਰ ਲੈ ਆਉਣੇ, ਮੈਂ ਕਹਿੰਦਾ ਐਂ ਫੁਕਰਾ ਜਿਹਾ ਕੀ ਚੱਕਰ ਹੈ ਨਾ, ਕਿਉਂਕਿ ਦੇਖੋ ਉਹਦਾ ਵੀ ਇੱਕ ਬਜਟ ਹੁੰਦਾ, ਤੁਸੀਂ ਪਰ ਸਟੂਡੈਂਟ 4-5 ਰੁਪਏ ਖਰਚ ਰਹੇ ਹੋ, ਮਤਲਬ ਕਿ ਯੂ ਆਰ ਡੂਇੰਗ ਗੁੱਡ, ਜਦੋਂ ਉਹ ਅਮਾਊਂਟ 10-12 ਤੋਂ ਉੱਪਰ ਚਲੇ ਜਾਏ ਫਿਰ ਉਹ ਬੰਦਾ ਅਨਲਾਈਕੇਬਲ ਹੋ ਜਾਂਦਾ ਗਰੁੱਪ ਦੇ ਅੰਦਰ, ਕਹਿੰਦਾ
1: ਪੈਸੇ ਬਾਕੀ ਆਉਂਦੇ ਨੂੰ ਜੈਲਸੀ ਖੱਟ ਲੈ,
0: ਇਹ ਕੀ ਯਾਰ
1: ਫੁਕਰਪੰਥੀ।
0: ਪਰ ਖੈਰ ਤੁਸੀਂ ਸਾਨੂੰ ਕਿਸੇ ਦਿਨ ਨੈਕਸਟ ਟਾਈਮ ਨੈਕਸਟ ਹਫ਼ਤੇ ਲਈ ਸਰੋਤਿਆਂ ਲਈ ਹੋਮਵਰਕ ਹੈ, ਤੁਸੀਂ ਸਾਨੂੰ ਜ਼ਰੂਰ ਦੱਸਣਾ, ਜਾਂ ਫਿਰ ਜੇ ਹੁਣੇ ਵੀ ਸੁਣ ਰਹੇ ਹੋ ਤਾਂ ਪਲੀਜ਼ ਜ਼ਰੂਰ ਦੱਸੋ ਤੁਹਾਡੀ ਫੇਵਰੇਟ ਟੋਪਿਕ ਕਿਹੜੀ ਹੈ।
1: ਦੇਖੋ ਆਲ ਟੂਗੈਦਰ ਨਾ ਆਪਾਂ ਵੇਖੀਏ ਤਾਂ ਇਹਦੇ ਵਿੱਚ ਵੀ ਬੜਾ ਫਰਕ ਪਿਆ ਵਾ, ਸੋਸ਼ਲ ਮੀਡੀਆ ਨੇ ਨਾ, ਆਪਾਂ ਅੱਗੇ ਵੀ ਗੱਲ ਕਰਦੇ ਨੇ ਪਰ ਇੱਕ ਫਰਕ ਇਹ ਵੀ ਆਪਾਂ ਵੇਖਦੇ ਹਾਂ ਵੀ ਸੋਸ਼ਲ ਮੀਡੀਆ ਨੇ ਸਾਡਾ ਜਿਹੜਾ ਬੜੀਆਂ ਚੀਜ਼ਾਂ ਜਿਹੜੀਆਂ ਆਪਾਂ ਨਹੀਂ ਕਰਨੀਆਂ ਚਾਹੁੰਦੇ ਹੋਵਾਂਗੇ ਉਹ ਵੀ ਆਪਾਂ ਕਰਦੇ ਹਾਂ।
0: ਹਿੰਦੀ ਦੀ ਕਹਾਵਤ ਹੈ ਨਾ, ਆਜ ਕਾ ਜੁਰਮ ਕੱਲ ਕਾ ਰਿਵਾਜ਼ ਪਰਸੋਂ ਕਾ ਕਾਨੂੰਨ, ਉਹ ਗੱਲ ਹੈ।
1: ਹੁਣ ਉਹਦੇ 'ਚ ਆਪਣੇ ਆਹ ਲਾ ਲਓ, ਦੂਸਰੇ ਸਟੇਟ ਲੈਵਲ ਦੇ ਪੇਜਿਸ ਲਾ ਲਓ ਤੁਸੀਂ, ਹੈ ਨਾ, ਹਾਲੇ ਇੱਥੇ ਤਾਂ ਬਹੁਤਾ ਉਸ ਹਿਸਾਬ ਦਾ ਨਹੀਂ ਹੁੰਦਾ, ਆਮ ਆਦਮੀ ਪਾਰਟੀ ਦੇ ਪੇਜ ਵੇਖ ਲਿਓ ਤੁਸੀਂ, ਹੈ ਨਾ,
0: ਉਹ ਵੀ ਮੈਂ ਦੇਖਦਾ ਰਿਹਾ। ਮੈਂ
1: ਆਪਾਂ ਇਹ ਆ ਵੀ ਸਾਰੇ ਇੱਕੋ ਚੱਟੇ ਬੱਟੇ ਦੇ ਨੇ ਆਪਾਂ, ਤਾਂ ਵੀ ਇਹ ਵੀ ਆ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ
0: ਹੈ, ਇੱਦਾਂ
1: ਇਹ ਸਾਰੇ ਇੱਕੋ ਜਿਹੇ ਹੋਏ ਪਏ ਆ। ਅਕਾਲੀ ਦਲ ਦੇ ਵੇਖ ਲਿਓ ਪੇਜ,
0: ਮੈਂ ਅਕਾਲੀ ਦਲ ਦਾ ਹੀ ਉਸ ਦਿਨ ਦੇਖਦਾ ਪਿਆ, ਕੋਈ AI ਦੀ ਵੀਡੀਓ ਸੀਗੀ CM ਭਗਵੰਤ ਮਾਨ ਦੀ, ਹੈ ਨਾ, ਤੇ ਮੈਂ ਆਪਣੇ ਉਹ ਇਸ ਤਰ੍ਹਾਂ ਵੇਖ ਰਿਹਾ ਕਿ ਯਾਰ ਇਹ ਵਧੀਆ ਤਰੀਕੇ ਨਾਲ ਬੰਦੇ ਨੇ ਡਾਇਲੋਗ ਵਗੈਰਾ ਨਹੀਂ ਬਣਾਏ, ਕੁਛ ਨਹੀਂ ਕੀਤਾ, ਮੈਂ ਫਿਰ ਪੇਜ ਵੇਖਿਆ, ਮੈਂ ਫਿਰ ਕਮੈਂਟ ਖੋਲ੍ਹੇ, ਮੈਂ ਕਿਹਾ ਇਸ ਤਰ੍ਹਾਂ ਕਿੰਨੇ ਨਾਮ ਚੱਕ ਲਿੱਤਾ ਸ਼੍ਰੋਮਣੀ ਅਕਾਲੀ ਦਲ, ਪਰ ਉਹ ਵਾਕਈ ਉਹਨਾਂ ਦੇ ਚੈਨਲ ਤੋਂ ਸੀ। ਪਰ ਇੱਕ ਆਈ ਸਟਿਲ ਫੀਲ ਕਿ ਇੱਕ ਮਰਿਆਦਾ ਹਮੇਸ਼ਾ ਰਹਿਣੀ ਚਾਹੀਦੀ ਆ, ਕਿਉਂਕਿ ਜੋ ਵੀ ਹੈ ਇੱਕ ਅਹੁਦਾ ਤਾਂ ਹੈ ਨਾ,
1: ਮਰਿਆਦਾ ਮਰੂਦਾ ਸਭ ਖਤਮ।
0: ਕਿੰਨਾ ਵੀਅਰਡ ਲੱਗਦਾ ਕਿ ਤੁਸੀਂ ਅਗਲੇ ਚੀਫ ਮਿਨਿਸਟਰ ਬੈਠਾ ਪਿਆ, ਸਾਈਡ ਤੋਂ ਉਹਦੀ ਵਾਈਫ ਬੈਠੀ ਪਈ ਹੈ, ਅਤੇ ਉਹ ਇਸ ਤਰ੍ਹਾਂ ਗੱਲਬਾਤ ਕਰ ਰਹੇ ਕਿ ਤੁਸੀਂ ਨਕਲੀ ਸੰਕਲਪ ਲੈ ਕੇ ਆਇਆ ਨਹੀਂ ਲੱਗ। ਮੈਂ ਕਿਸੇ ਪਾਰਟੀ ਦਾ ਹਮਾਇਤੀ ਨਹੀਂ ਹੈ, ਨੋਟ ਐਟ ਆਲ, ਪਰ ਸਮਝੋ ਜੇ ਆਮ ਆਦਮੀ ਵਾਲੇ ਵੀ ਕਰਦੇ ਉਹ ਵੀ ਗਲਤ ਹੈ ਮੇਰੇ ਹਿਸਾਬ ਨਾਲ, ਅਤੇ ਬੀਜੇਪੀ ਕਰਦੀ ਤਾਂ ਉਹ ਵੀ ਗਲਤ ਹੈ ਕਿ ਇੱਕ ਤਾਂ ਲੈਵਲ ਇੱਕ ਕਲਾਸ ਤਾਂ ਹੋਣੀ ਚਾਹੀਦੀ ਨਾ, ਸਾਨੂੰ ਮੇਨਟੇਨ ਕਰਨੀ ਚਾਹੀਦੀ।
1: ਤੁਸੀਂ ਇੱਕ ਚੀਜ਼ ਵੇਖਿਓ, ਤੁਸੀਂ ਧਿਆਨ ਨਾਲ, ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ, ਅਕਾਲੀ ਦਲ, ਤੁਸੀਂ ਸਾਰਿਆਂ ਦੇ ਪੇਜਾਂ ਤੇ ਜਾ ਕੇ ਵੇਖ ਲਓ, ਇਦਾਂ ਲੱਗਦਾ ਜਿੱਦਾਂ ਇੱਕੋ ਬੰਦੇ ਨੇ ਸਾਰੀਆਂ ਬਣਾਈਆਂ।
0: ਮੈਨੂੰ ਲੱਗਦਾ ਬਾਕੀ ਠੇਕਾ ਇੱਕੋ ਗੱਲ,
1: ਸਿਰਫ ਡਾਇਲੋਗ ਪਿੱਛੇ ਹੋਰ ਹੁੰਦੇ ਆ, ਸਟਾਈਲ ਸੇਮ ਆ ਪਿੱਛੇ।
0: ਹਾਂ ਸਹੀ ਗੱਲ ਹੈ
1: ਨਾ, ਠੇਕਾ ਇੱਕ ਇੱਕ ਹੀ ਆ, ਵੀ ਤੂੰ ਉਹਦੀ ਬਣਾਈ ਹੋਏ,
0: ਹਾਂ
1: ਉਹ ਸਾਨੂੰ ਵੀ ਬਣਾ ਕੇ ਦੇ ਹੈ।
0: ਮੈਂ ਤਾਂ ਲੱਗਦਾ ਪੁੱਛ ਲਉਂਗੀ ਕਿੰਨੀਆਂ ਕੁ ਬਣੀਆਂ, 12 ਜਿਹੜੀਆਂ ਸਟੋਰੀ ਲਾਈਨ ਤੇ ਸਾਡੇ ਖਿਲਾਫ਼ ਬਣੀਆਂ ਨਾ, ਇਹਦਾ ਜਵਾਬ ਵੀ ਤੂੰ ਆਪੇ 12 ਬਣਾ ਕੇ ਰੱਖ ਲੈ। ਪਹਿਲੇ ਉਹਨਾਂ ਦੀ 8 ਵਜੇ ਦੀ ਸਕੈਡਿਊਲ ਹੈ, ਮੇਰੀ 9 ਵਜੇ ਦੀ ਕਰ ਦੇ, ਬਸ ਇਹ ਹੈ।
1: ਨਹੀਂ ਵਧੀਆ, ਵੇਖੋ ਹੁਣ ਤਾਂ ਸਿਰਫ ਇਹ ਚੀਜ਼ ਰਹਿ ਗਈ ਹੈ ਕਿ ਸਾਨੂੰ ਇਹ ਚੀਜ਼ਾਂ ਡਿਸਕਸ ਕਰਨ ਦੇ ਵਿੱਚ ਰਸ ਦਿੰਦੀਆਂ ਨੇ, ਵੇਖਣ 'ਚ ਰਸ ਦਿੰਦੀਆਂ ਨੇ, ਇੱਕ ਡਰਾਮਾ ਹੈ, ਦੈਟਸ ਇਟ, ਇਹ ਤੋਂ ਵੱਧ ਤਾਂ ਕੁਛ ਰਹਿ ਵੀ ਨਹੀਂ ਗਿਆ ਹੁਣ।
0: ਸ਼ਾਇਦ ਇਸੇ ਕਰਕੇ ਇਹ ਹਾਲਾਤ ਹੋ ਗਏ, ਕਿਉਂਕਿ ਅਸੀਂ ਜਿਹੜੇ ਲੋਕਾਂ ਨੇ ਸਾਡੇ ਲਈ ਪੋਲਿਸੀਆਂ ਬਣਾਉਣੀਆਂ ਅਤੇ ਇੰਪਲੀਮੈਂਟ ਕਰਨੀਆਂ, ਉਹਨਾਂ ਨੂੰ ਵੀ ਅਸੀਂ ਐਂਟਰਟੇਨਮੈਂਟ ਦਾ ਪਾਤਰ ਬਣਾ ਲਿੱਤਾ। ਸ਼ਾਇਦ ਸੋਸ਼ਲ ਮੀਡੀਆ ਦੇ ਥਰੂ ਇਹ ਵੀ ਹੋ ਗਿਆ ਕਿ ਪਰਸਨਲ ਬ੍ਰਾਂਡਿੰਗ ਹੋ ਗਈ, ਜਾਂ ਫਿਰ ਇੱਕ ਪਰਸਨੈਲਿਟੀ ਨੂੰ ਜ਼ਿਆਦਾ ਪਸੰਦ ਕਰਨਾ। ਅੱਛਾ, ਕਿ ਇਹ ਹੈ ਨਾ ਕਿ ਐਜ਼ ਇੰਡੀਅਨਸ ਆਪਾਂ ਜਿਸ ਏਰੀਆ ਤੋਂ ਆਉਂਦੇ ਹਾਂ, ਸਾਨੂੰ ਹੀਰੋ ਵਰਸ਼ਿਪ ਬਹੁਤ ਪਸੰਦ ਆ। ਇਹ ਤਾਂ ਹੈ ਹੀ ਆ, ਉਹ ਹੈ ਨਹੀਂ ਕਿਹੜਾ ਸਰ, ਓਝਾ ਸਰ, ਓਝਾ ਸਰ ਪਤਾ ਤੁਹਾਨੂੰ, ਐਨਕਾ ਜੀ ਲਗਾਉਂਦਾ, ਆਈ ਪੀ ਐਸ ਦੀ ਤਿਆਰੀ ਕਰਾਉਂਦਾ ਹੁੰਦਾ ਸੀਗਾ, ਉਹ ਬਹੁਤ
1: ਓਝਾ ਕ੍ਰਿਕਟਰ ਵੀ ਸੀ ਨਾ।
0: ਹਾਂ ਨਹੀਂ ਉਹ ਨਹੀਂ, ਇਹ ਬੜੀਆਂ ਟੇਢੀਆਂ ਮੇਢੀਆਂ ਗੱਲਾਂ ਕਰਦਾ। ਇੱਕ ਵਾਰੀ ਆਪਣੀ ਕਿਸੇ ਕਲਾਸ 'ਚ ਕਹਿੰਦਾ ਭਾਰਤ ਸੇ ਉੱਪਰ ਦੇਸ਼ ਕਿਆ ਹੋਗਾ, ਕਹਿੰਦਾ ਦੁਨੀਆਂ ਨੇ ਜੋ ਮਰਜ਼ੀ ਦੇਣਾ ਦੇ ਦਿਆ, ਭਾਰਤ ਨੇ ਭਗਵਾਨ ਦੀਏ ਆ, ਕਹਿੰਦਾ ਆਓ ਪਟਨਾ ਕੀ ਧਰਤੀ ਪੇ ਗਿਣਾਓ ਕਹਾਂ ਕਹਾਂ ਸੇ ਕਿਤਨੇ ਕਿਤਨੇ ਭਗਵਾਨ ਆਏ। ਵਾਕਿਓ ਨੇ ਹਰ ਮਜ਼ਹਬ ਦਾ ਕੋਈ ਨਾ ਕੋਈ ਮੇਨ ਬੰਦਾ ਬਿਹਾਰ ਤੋਂ ਨਿਕਲਿਆ, ਫੈਕਟ
1: ਕੋਈ ਕੋਈ ਸ਼ੱਕ ਨਹੀਂ।
0: ਕਹਿੰਦੇ ਕਿ ਸਾਡੇ ਅੰਦਰ ਜਿਹੜੀ ਇੱਕ ਹੀਰੋ ਵਰਸ਼ਿਪ ਹੈ, ਸਾਨੂੰ ਇੱਕ ਬੰਦੇ ਦੇ ਲੜ ਲੱਗਣਾ ਅਤੇ ਉਹਨੂੰ ਪਸੰਦ ਕਰਨਾ, ਉਹ ਸ਼ੁਰੂ ਤੋਂ ਹੀ ਹੈ ਇੱਕ ਸਾਈਕੋਲੋਜੀਕਲੀ, ਪਰ ਇੱਕ ਰੈਜ਼ਿਸਟੈਂਸ ਹਮੇਸ਼ਾ ਰਹਿਣੀ ਚਾਹੀਦੀ ਹੈ। ਹਮੇਸ਼ਾ ਆਪਣੇ ਆਪ ਨੂੰ ਇੱਕ ਕਿਸੇ ਵੀ, ਮੈਂ ਕਹਿੰਦਾ ਕੋਈ ਤੁਹਾਡਾ ਸਖਾ ਰਿਸ਼ਤੇਦਾਰ ਵੀ ਜੇ ਹੋਵੇ, ਤਾਂ ਵੀ ਉਹਦੇ ਨਾਲ ਇਸ ਲੈਵਲ ਦਾ ਨਹੀਂ ਜੋੜਨਾ ਚਾਹੀਦਾ ਕਿ ਉਹਦੀ ਗੱਲ ਤੁਹਾਡੀ ਗੱਲ ਆ। ਇੱਕ ਆਪਣੀ ਇੰਡੀਵਿਜੁਅਲਿਟੀ ਹਮੇਸ਼ਾ ਹੋਣੀ ਚਾਹੀਦੀ ਹੈ। ਕਈ ਲੋਕ ਇਸ ਕਰਕੇ ਵੀ ਬਹੁਤ ਸਾਰੀਆਂ ਆਪਣੀ ਗਵਰਨਮੈਂਟਸ ਨੂੰ ਸਵਾਲ ਨਹੀਂ ਕਰ ਪਾਉਂਦੇ, ਕਿਉਂਕਿ ਉਹਨਾਂ ਨੇ ਇੰਨਾ ਜ਼ਿਆਦਾ ਸਪੋਰਟ ਕਰ ਦਿੱਤਾ ਹੁੰਦਾ ਕਿ ਦੇ ਫੀਲ ਅੰਬੈਰਸਡ ਕਿ ਮੈਂ ਹੁਣ ਇਸ ਤਰ੍ਹਾਂ ਬੋਲਾਂਗਾ ਤਾਂ ਸਹੀ ਨਹੀਂ ਹੈ।
1: ਨਹੀਂ ਉਹ ਤੋਂ ਤਾਂ ਵੇਖੋ, ਹਾਲਤ ਬੜੀ ਵੱਡੀ ਚੀਜ਼ ਹੈ, ਤਾਂ ਮਤਲਬ ਮੰਨ ਲਓ ਇੱਕ ਛੋਟੇ ਜਿਹੇ ਤਬਕੇ 'ਚ ਰਹਿ ਗਈ ਹੋਊਗੀ, ਬਹੁਤਿਆਂ 'ਚ ਤਾਂ ਤੁਸੀਂ ਵੇਖੋਗੇ ਵੀ ਮੰਨ ਲਓ ਤੁਸੀਂ ਅੱਜ ਇਹ ਇੱਕ ਪਾਰਟੀ 'ਤੇ ਗਏ ਹੋ ਤੁਸੀਂ, ਅਤੇ ਉਹੀ ਸੇਮ ਬੰਦੇ ਉੱਥੇ, ਮਤਲਬ ਇੱਕ ਤਾਂ ਹੁੰਦਾ ਨਾ ਵੀ ਉਹ ਰੈਲੀ 'ਚ ਜਾਣਾ ਜਾਂ ਨਾਰੇ ਮਾਰਨੇ, ਅਤੇ ਮੈਂ ਤਾਂ ਇਹ ਵੀ ਵੇਖ ਲਿਆ ਵੀ ਇੱਕ ਸੇਮ ਬੰਦਾ ਜਿਹੜਾ ਜਾਂ ਸੇਮ ਬੰਦੇ ਅੱਜ ਕਿਸੇ ਹੋਰ ਵਿਚਾਰਧਾਰਾ ਦੀ ਪਾਰਟੀ ਦੇ ਵਿੱਚ ਨੇ, ਅਤੇ ਉੱਥੇ ਉਹਦੇ ਹੱਕ ਦੇ ਵਿੱਚ ਉਹ ਠੋਕ ਕੇ ਉਹਨਾਂ ਨੇ ਭਾਸ਼ਣ ਦਿੱਤਾ,
0: ਵਾਹ,
1: ਅਤੇ ਅਗਲੇ ਹਫ਼ਤੇ ਕਿਸੇ ਹੋਰ ਦੇ 'ਚ ਦਿੱਤਾ। ਡੋਂਟ ਕੇਅਰ ਅਬਾਊਟ ਵੀ ਉਹਦੇ 'ਚ ਕੋਈ ਗੱਲ,
0: ਅਗਲੇ ਨੂੰ ਬੋਲਣ ਦੀ ਇੱਛਾ ਯਾਰ, ਬੋਲਣ ਦਿਓ, ਜਿੱਥੇ ਮਰਜ਼ੀ ਜਾ ਕੇ ਬੋਲਣਾ ਹੈ।
1: ਮਤਲਬ ਉੱਥੇ ਫਿਰ ਤੁਹਾਨੂੰ ਇਹ ਚੀਜ਼ ਲੱਗਦਾ ਵੀ ਇਹ ਨਾ ਕਿਸੇ ਇੱਕ ਸੈਕਟ ਤੱਕ ਉਹ ਚੀਜ਼ ਸੀਮਿਤ ਰਹਿ ਜਾਂਦੀ ਆ ਵੀ ਆਹ ਬੰਦਾ ਇਸ ਵਿਚਾਰਧਾਰਾ ਦਾ ਜਾਂ ਤਾਂ ਕਰਕੇ ਇੱਥੇ ਗਿਆ ਹੋਊਗਾ, ਕਹਿੰਦਾ ਉਹ ਅੱਜ ਕੱਲ੍ਹ ਕੋਈ ਕਿਸੇ ਦੀ ਪਰਵਾਹ ਨਹੀਂ ਮਾਰਦਾ। ਅੱਜ ਕੱਲ੍ਹ ਆਪਾਂ ਜ਼ਿਆਦਾ, ਮੈਨੂੰ ਲੱਗਦਾ ਆਪਾਂ ਇਹ ਵੇਖਦੇ ਹਾਂ ਵੀ ਸਾਨੂੰ ਫਾਇਦਾ ਕਿੱਥੋਂ ਜ਼ਿਆਦਾ ਹੋ ਰਿਹਾ,
0: ਫਾਇਦਾ ਅਤੇ ਜਿੱਤਣਾ, ਬਸ
1: ਫਾਇਦਾ ਜਿੱਤਣਾ, ਸਾਡੀ ਸੇਵ ਆਪਾਂ ਕਿੱਥੋਂ ਹੁੰਦੇ ਹਾਂ। ਅਤੇ ਵੇਖਿਆ ਜਾਵੇ ਤਾਂ ਸੱਚ ਵੀ ਅਜੋਕੇ ਸਮੇਂ ਦਾ ਇਹੋ ਹੀ ਹੈ, ਕਿਹਦੇ ਕੋਲ ਪਈ ਆ ਵੀ ਐਵੇਂ ਵੱਖਰੇ ਚੰਬੇਲਿਆਂ 'ਚ ਪਿਆ ਰਹੇ। ਗੱਲ ਤਾਂ ਸਿਰਫ ਰੋਟੀ ਦੀ ਹੈ ਨਾ, ਤੁਹਾਡੀ ਰੋਟੀ ਚੱਲਦੀ ਰਹੇ ਜੇ ਤੁਹਾਨੂੰ ਖਤਰਾ ਲੱਗ ਰਿਹਾ ਵਾ ਵੀ ਕੋਈ ਬੰਦਾ
0: ਤੁਹਾਡੀ, ਮੈਨੂੰ ਤਾਂ ਲੱਗਦਾ ਰੋਟੀ ਤੋਂ ਉੱਪਰ ਵੀ ਬਹੁਤ ਕੁਛ ਹੋ ਗਿਆ ਨਾ ਹੁਣ, ਸ਼ਾਇਦ ਤਾਂ ਕਰਕੇ ਵੀ ਆਪਾਂ ਕਹਿ ਦਿੰਦੇ ਕਿ ਆਹ ਜਿਹੜਾ ਜ਼ਮੀਰ ਮਰੇ ਨੂੰ ਆਪਾਂ ਹੁਣ ਪ੍ਰੈਕਟੀਕੈਲਿਟੀ ਕਹਿ ਦਿੰਦੇ ਹਾਂ ਕਿ ਲਾਈਫ ਪ੍ਰੈਕਟੀਕਲ ਆ, ਕਿਉਂਕਿ ਰੋਟੀ ਕੱਪੜਾ ਮਕਾਨ ਤੋਂ ਬਾਅਦ ਤਾਂ ਬਹੁਤ ਦੇਰ ਦਾ ਹੈਲਥ ਕੇਅਰ ਅਤੇ ਵਾਈਫਾਈ ਜੁੜ ਗਿਆ ਹੋਇਆ, ਇੱਦਾਂ ਦੀਆਂ ਦੋ ਤਿੰਨ ਚੀਜ਼ਾਂ ਹੋਰ ਹੌਲੀ ਹੌਲੀ ਜੁੜੀਆਂ, ਸਮਾਰਟਫੋਨ ਵੀ ਜੁੜ ਗਿਆ ਹੋਇਆ, ਸਹੀ ਕਿ ਨਹੀਂ? ਤੋ ਮਤਲਬ ਜਦ ਨੈਸੈਸਿਟੀਜ਼ ਹੀ ਇੱਕ ਰੈਂਕਿੰਗ ਲੈਵਲ 'ਤੇ ਇੰਨੀਆਂ ਵੱਧ ਗਈਆਂ ਹੋਈਆਂ, ਤਾਂ ਉਹੀ ਹੈ ਕਿ ਇਟਸ ਅ ਕੱਟ ਥਰੋਟ ਰੇਸ ਨਾਓ।
1: ਔਖਾ ਹੈ ਜੀ, ਔਖਾ। ਚਲੋ ਹਰ ਇੱਕ ਦੇ ਲਈ, ਹਰ ਇੱਕ ਨੂੰ ਸਮਝਣਾ ਬੜਾ ਔਖਾ ਵਾ। ਮੈਨੂੰ ਲੱਗਦਾ ਅੱਗੇ ਤਾਂ ਇਹ ਹੁੰਦਾ ਵੀ ਕਿਸੇ ਨੂੰ ਸਮਝਣਾ ਔਖਾ, ਹੁਣ ਆਪਣੇ ਆਪ ਨੂੰ ਵੀ ਸਮਝਣਾ ਕਈ ਵਾਰੀ ਔਖਾ ਹੋ ਜਾਂਦਾ। ਸਹੀ, ਆਪਣੇ ਆਪ ਦੇ ਬਾਰੇ ਸੋਚ ਕੇ ਕਈ ਵਾਰੀ ਹੈਰਾਨ ਹੋ ਜਾਂਦੇ ਹਾਂ ਵੀ ਉੱਥੇ ਮੈਂ ਆਹ ਗੱਲ ਕਰਕੇ ਆਇਆ ਹਾਂ, ਇੱਥੇ ਮੈਂ ਆਹ ਗੱਲ ਕਰ ਰਿਹਾ। ਅਸਲ ਦੇ ਵਿੱਚ ਮਤਲਬ ਜੇ ਇਹਨੂੰ ਡੀਕੋਡ ਕਰੇ, ਜਿੱਦਾਂ ਚੈਨਲਾਂ 'ਤੇ ਬਹਿ ਕੇ ਕੀਤਾ ਜਾਂਦਾ, ਤਾਂ ਮੈਂ ਆਪਣੇ ਆਪ ਨੂੰ ਕਿੱਦਾਂ ਡੀਕੋਡ ਕਰਾਂ? ਇੱਥੇ ਵੀ ਸੱਚ ਆ, ਆਹ ਵੀ ਸੱਚ ਆ। ਬੰਦੇ ਨੂੰ ਡੀਕੋਡ ਕਰਨਾ ਬਹੁਤ ਔਖਾ,
0: ਕਿਉਂਕਿ ਨੋਟ ਐਵਰੀਥਿੰਗ ਇਜ਼ ਬਲੈਕ ਐਂਡ ਵਾਈਟ ਨਾ, ਜ਼ਿਆਦਾਤਰ ਤਾਂ ਚੀਜ਼ਾਂ ਗ੍ਰੇ ਹੁੰਦੀਆਂ।
1: ਤੁਹਾਨੂੰ ਏਮ ਦੇਖਣਾ ਚਾਹੀਦਾ ਵੀ ਤੁਸੀਂ ਐਂਡ ਅਚੀਵ ਕੀ ਕਰਨਾ ਵਾ। ਤੁਸੀਂ, ਤੁਹਾਨੂੰ ਪਤਾ ਹੋਵੇ ਵੀ ਮੈਂ, ਮੰਨ ਲਓ ਮੈਂ ਵੋਟ ਲੈਣੀ ਆ ਕਿਸੇ ਕੋਲੋਂ, ਤੁਹਾਡਾ ਏਮ ਮਿਲ ਗਿਆ,
0: ਏਮ ਹੁਣ ਏਮ ਦੀ ਪੂਰਤੀ ਲਈ ਤੁਸੀਂ ਕੀ ਕਰਦੇ ਹੋ?
1: ਐਗਜੈਕਟਲੀ, ਅੱਜ ਕੱਲ੍ਹ ਉਹ ਆ ਨਾ, ਅੱਜ ਕੱਲ੍ਹ ਸਿਰਫ ਇਹ ਆ ਵੀ ਉਹ ਤੁਹਾਨੂੰ ਅੱਖ ਦੀਦੀ ਆ ਚਿੜੀ ਦੀ, ਜਿੱਥੇ ਅਰਜਨ ਨੇ ਤੀਰ ਮਾਰਨਾ। ਅੱਜ ਕੱਲ੍ਹ ਉਹ ਨਹੀਂ, ਪਿਛਲਾ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਇਹ ਪਿਛਲੀਆਂ ਰਾਹ ਦੀਆਂ ਗੱਲਾਂ ਨੇ ਹੁਣੇ, ਇਹ ਸਾਰੀਆਂ। ਸੋ ਹਰ ਕੋਈ ਏਮ ਲੈ ਕੇ ਚੱਲ ਰਿਹਾ ਵੀ ਮੈਂ,
0: ਮੇਰਾ ਇੰਨਾ ਬੁਰਾ ਹਾਲ ਮਾਰਨਾ। ਤੁਸੀਂ ਅਰਜਨ ਕਿਹਾ ਤੇ ਮੈਂ ਕਿਹਾ ਹਾਂ ਨਵੀਂ ਐਲਬਮ ਆਉਣ ਲੱਗੀ ਅਰਜਨ,
1: ਅਰਜਨ ਢਿੱਲੋਂ ਦੀ। ਚਲੋ ਖੈਰ, ਆਪਾਂ ਮੈਸੇਜ ਵੀ ਲਈਏ ਫਿਰ,
0: ਜੀ ਜੀ ਜੀ,
1: ਇਜਾਜ਼ਤ ਵੀ ਲਈਏ ਤੇ ਥੈਂਕ ਯੂ। ਕਹਿੰਦੇ ਨੇ ਕਿ ਉਹੀ 47 ਤੇ ਉਹੀ 84, ਉਹੀ ਸਰਕਾਰਾਂ ਤੇ ਉਹੀ ਬਦਮਾਸ਼ੀ। ਤੁਹਾਡੀ ਆਵਾਜ਼ ਕਹਿੰਦੇ ਕਿ ਬਦਲੀ ਹੋਈ ਆ, ਅਤੇ ਸਲਾਹ ਦਿੱਤੀ ਕਿ ਰਾਤ ਸੌਣ ਸਮੇਂ ਹਲਦੀ ਵਾਲਾ ਦੁੱਧ ਅਤੇ ਦੇਸੀ ਘਿਓ ਪਾ ਕੇ ਪੀ ਲਿਓ। ਅਤੇ ਹਾਂਜੀ, ਜ਼ਰੂਰ ਮੈਂ ਕੋਸ਼ਿਸ਼ ਕਰੂੰਗਾ ਭੈਣ ਜੀ, ਥੈਂਕ ਯੂ। ਤੁਹਾਡਾ ਰਾਜਨੀਤੀ ਨੂੰ ਕਹਿੰਦੇ ਕਿ ਮਜ਼ਾਕ ਬਣਾ ਕੇ ਰੱਖ ਦਿੱਤਾ ਅਨਪੜ੍ਹ ਰੀਡਰਾਂ ਨੇ। ਨਹੀਂ ਭੈਣ ਜੀ, ਅਨਪੜ੍ਹ ਬਦਲ ਦਿਉ, ਪੜ੍ਹੇ ਲਿਖੇ ਲੀਡਰਾਂ ਨੇ ਅਨਪੜ੍ਹ। ਹੁਣ ਤਾਂ ਅਨਪੜ੍ਹਾਂ ਵਾਲਾ ਕੋਈ ਕੰਮ ਹੀ ਨਹੀਂ ਰਹਿ ਗਿਆ, ਕਈ ਅਨਪੜ੍ਹ ਚੰਗੇ ਜੇ। ਅਤੇ ਜਸਵਾਲ ਸਾਹਿਬ ਕਹਿੰਦੇ ਐਕਲੇਅਰ ਮਾਈ ਫੇਵਰੇਟ ਟੌਫੀ, ਤੁਸੀਂ ਮਲੋਨੀ ਨਾ ਬਣੋ ਹੁਣ, ਅਤੇ ਬੜੀ ਔਖੀ ਲੱਭਦੀ ਹੁੰਦੀ ਸੀ ਵੀ, ਹੈ ਨਾ।
0: ਮੈਨੂੰ ਇੰਨਾ ਕਦੀ ਨਹੀਂ, ਕਿਉਂਕਿ ਦਾੜ ਨਾਲ ਉਹ ਚਿਪਕ ਸੱਟ ਜੀ ਜਾਂਦੀ ਸੀ ਨਾ, ਚਿਪਕ ਜਾਂਦੀ ਸੀ। ਮੈਨੂੰ ਪਸੰਦ ਸੀ ਮੈਲੋਡੀ ਜਾਂ ਐਲਪਨ ਲੀਬੇ, ਉਹ ਵੀ ਵਧੀਆ ਸੀ, ਉਹਦਾ ਵੀ ਆਪਣਾ ਰਸ ਸੀ।
1: ਓਕੇ, ਉਹ ਕਿਹੜੀ ਸੀ, ਕਿਆ ਸਵਾਦ ਹੈ ਜ਼ਿੰਦਗੀ ਕਾ, ਉਹਦੇ ਚੋਕਲੇਟ ਹੀ ਸ਼ਾਇਦ, ਹੈ ਨਾ।
0: ਹਾਂ, ਇੱਦਾਂ ਨਹੀਂ ਮੈਨੂੰ ਖਿਆਲ।
1: ਅਜੀਤ ਪੁੱਤਰ ਜੀ ਕਹਿੰਦੇ ਕਿ ਥੈਂਕ ਯੂ, ਰਾਜਨੀਤੀ ਤੋਂ ਬਾਅਦ ਕਹਿੰਦੇ ਕਿ ਸਿਰ 'ਚ ਸਵਾ ਮੋਸਟ ਆਫ ਦਾ ਟਾਈਮ ਰਾਘਵ ਚੱਡਾ ਇਨ ਬੰਗਲੌਰ 5 ਲੱਖ ਹੈਜ਼ ਬਿਨ ਡਰਾਈਡ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਇੱਕ ਵੱਖਰਾ ਪੱਖ ਇਹ ਵੀ ਕਿ ਜੋ ਤੁਸੀਂ ਗੱਲ ਕਰਦੇ ਹੋ ਉਸ ਬਾਰੇ ਕਿ ਪੋਲੀਟੀਸ਼ੀਅਨਸ ਨੂੰ ਟੈਕਸ ਪੇਜ ਪੇ ਕਰਦੇ ਨੇ ਤਾਂ ਉਹ ਦੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਦੀ ਜਵਾਬ ਦੇਣ ਦੀ, ਪਰ ਕਲਾਕਾਰਾਂ ਨੂੰ ਅਸੀਂ ਇਸ ਤਰ੍ਹਾਂ ਦੀ ਕੋਈ ਓਬਲੀਗੇਸ਼ਨ ਦੇ ਅੰਦਰ ਜਾਇਜ਼ ਉਹਨਾਂ ਨੂੰ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ ਭਾਅ ਜੀ, ਉਹ ਕਲਾਕਾਰਾਂ ਨੂੰ ਕਿਉਂ ਨਹੀਂ ਜਾਇਜ਼ ਲੱਗਦਾ? ਤੁਸੀਂ ਉਹਨਾਂ ਨੂੰ ਵਿਊ ਤੋਂ ਪੈਸੇ ਮਿਲਦੇ ਆ, ਵਿਊਜ਼ ਤੋਂ, ਅਤੇ ਵਿਊਜ਼ ਕੌਣ ਦਿੰਦਾ? ਤੁਸੀਂ ਦਿੰਦੇ ਉਹਨਾਂ ਨੂੰ, ਜਿਹੜੇ ਤੁਸੀਂ ਕੌਂਸਰਟ ਜਾ ਕੇ ਵੇਖਦੇ ਹੋ ਉਹਦੀਆਂ ਟਿਕਟਾਂ 'ਤੇ ਪੈਸੇ ਕੌਣ ਖਰਚਦਾ? ਤੁਸੀਂ ਖਰਚਦੇ ਹੋ, ਅਤੇ ਉਹਨਾਂ ਦਾ ਜਵਾਬ ਕਲਾਕਾਰ ਕਾਹਦੇ ਕਰਕੇ ਆ? ਲੋਕਾਂ ਕਰਕੇ। ਫਿਰ ਕਿਉਂ ਨਹੀਂ ਆ ਜਵਾਬ ਦੇ? ਜਿੱਥੇ ਕੋਈ ਵੀ ਪਰਸਨੈਲਿਟੀ ਆ, ਕੋਈ ਵੀ ਲੀਡਰ ਆ, ਉਹ
0: ਜਿਹਦੇ ਚਿਹਰੇ ਅੱਗੇ ਮਾਈਕ ਉਹ ਜਵਾਬ ਦੇ ਆ,
1: ਉਹ ਜਵਾਬ ਦੇ ਆ ਜੀ, ਬਿਲਕੁਲ ਜਵਾਬ ਦੇ ਆ। ਨਾਲੇ ਫਿਰ ਦੂਸਰੇ ਸ਼ਬਦਾਂ 'ਚ ਤੁਸੀਂ ਕਹਿ ਲਓ, ਜੇ ਉਹ ਕੁਛ ਕਹਿਣ ਦਾ ਹੱਕਦਾਰ ਆ ਤਾਂ ਫਿਰ ਉਹ ਸੁਣਨ ਦਾ ਵੀ ਹੱਕਦਾਰ ਆ, ਜਾਂ ਫਿਰ ਉਹ ਮਾਈਕ 'ਤੇ ਨਾ ਪਵੇ, ਹੈ ਨਾ। ਜੇ ਕਿਸੇ ਨੇ ਮੰਨ ਲਓ ਲੋਕਾਂ ਨੂੰ ਲੀਡ ਕਰਨਾ ਤਾਂ ਫਿਰ ਇੱਕ ਉਹ ਵੱਖਰੀ ਗੱਲ ਹੈ। ਆਪਾਂ ਜਿਹੜਾ ਇਹਦਾ ਦੂਸਰਾ ਐਂਗਲ ਦੱਸ ਹੀ ਚੁੱਕੇ ਹਾਂ ਵੀ ਪੁੱਛਣ ਵਾਲੇ ਵੀ ਉਹੋ ਜਿਹੇ ਅਤੇ ਦੱਸਣ ਵਾਲੇ ਵੀ ਉਹੋ ਜਿਹੇ। ਇਸ ਗੱਲੋਂ ਜੇ ਕੋਈ ਭੱਜਦਾ ਤਾਂ ਆਪਾਂ ਗਲਤ ਕਹਿ ਵੀ ਨਹੀਂ ਸਕਦੇ। ਅੱਜ ਕੱਲ੍ਹ ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਮੋਹਰ ਲਾਉਣੀ ਤਾਂ ਬਹੁਤ ਔਖੀ ਅੱਜ ਕੱਲ੍ਹ। ਅਤੇ ਪ੍ਰੈਸ ਕਹਿੰਦੇ ਕਿ ਆਲਸੋ ਆਸਟ੍ਰੇਲੀਆ ਇਨ ਪ੍ਰੈਸ ਕਾਨਫਰੰਸ 33rd ਨੰਬਰ ਇਨ ਦਾ ਵਰਲਡ। ਓਕੇ, ਆਸਟ੍ਰੇਲੀਆ ਇਨ ਪ੍ਰੈਸ। ਓਕੇ, ਅਤੇ ਵਿਨੋਦ ਜੀ ਕਹਿੰਦੇ ਨੇ ਕਿ ਭਾਅ ਜੀ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਨੇ ਕਿ ਤੁਸੀਂ ਰੇਡੀਓ ਹਾਂਜੀ ਵਿੱਚ ਜਾਂਦੇ ਭਾਅ ਜੀ, ਇਹ ਜੋ ਨਵੇਂ ਮੋਤੀ ਤੁਸੀਂ ਰੇਡੀਓ ਹਾਂਜੀ ਵਿੱਚ ਜੜੇ ਨੇ। ਓਕੇ, ਕ੍ਰਿਸ਼ਨਾ ਜੀ ਐਂਡ ਆਪਣੇ ਹਰਿਆਣਵੀ ਭਾਈ ਬਾ ਕਮਾਲ ਨੇ ਦੋਵੇਂ, ਤੁਹਾਡੇ ਲਈ ਕਮੈਂਟ ਆ ਗਿਆ ਜੀ,
0: ਸ਼ੁਕਰੀਆ ਸ਼ੁਕਰੀਆ।
1: ਕਹਿੰਦੇ ਕਾਲ ਬਾਏ ਮਿਸਟੇਕ, ਹਾਂਜੀ ਕੋਈ ਚੱਕਰ ਨਹੀਂ ਜੀ, ਥੈਂਕ ਯੂ ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਆ ਕੋਕਰੋਚਾਂ ਵਾਲੇ ਭੇਜ ਰਹੇ ਨੇ ਸਟਿੱਕਰ, ਮਿਹਰਬਾਨੀ ਤੁਹਾਡੀ। ਅਤੇ ਅਮਨਦੀਪ ਢਿੱਲੋਂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਅਸ਼ਵਿੰਦਰ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ ਅੱਜ ਦੀ ਜਿਹੜੀ ਤੁਸੀਂ ਸਵੇਰੇ ਸੁਣਾਈ। ਅਤੇ ਆਪਣਾ ਆਈਜ਼ੂਮ ਕਿ ਅੱਜ ਗਾਣੇ ਕਹਿੰਦੇ ਕ੍ਰਿਸ਼ਨਾ ਜੀ ਨੇ ਲਾਏ ਹੋਣਗੇ, ਅਤੇ ਨਹੀਂ ਤੁਹਾਡਾ ਜ਼ੂਮ ਗਲਤ ਹੋ ਗਿਆ ਜੀ।
0: ਗਲਤ ਆ, ਸਗੋਂ ਮੈਂ ਵੀ ਹੈਰਾਨ ਸੀਗਾ ਕਿ ਇਹ ਗਾਣੇ ਆਉਂਦੇ
1: ਕਿੱਥੋਂ। ਸੰਦੀਪ ਸਿੰਘ ਜੀ ਕਹਿੰਦੇ ਨੇ ਕਿ ਈਮੇਲਡ ਯੂ ਅਬਾਊਟ ਮਾਈ ਸਿਚੁਏਸ਼ਨ ਐਂਡ ਯੂ ਰਿਪਲਾਈਡ ਅਬਾਊਟ ਐਨ ਇੰਟਰਵਿਊ ਬਟ ਸਟਿਲ ਵੇਟਿੰਗ। ਕਾਹਦੀ ਜੀ, ਵੇਖੋ ਹੁਣ ਤੁਸੀਂ ਬਲਫਿੰਗ ਇਸ ਗੱਲ ਦੇ ਵਿੱਚ ਇਹ ਆ ਵੀ ਨਾ ਇਹਦੇ ਕੋਈ ਉੱਤੇ ਮੈਸੇਜ, ਨਾ ਇਹਦੇ ਕੋਈ ਥੱਲੇ ਮੈਸੇਜ, ਅਤੇ ਜਾਂ ਤਾਂ ਤੁਸੀਂ ਰੈਫਰੈਂਸ ਕੋਈ ਨਾ ਕੋਈ ਲਿਖੋ ਵੀ ਕਾਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਕਿਹੜੀ ਗੱਲ ਕਰ ਰਹੇ ਹੋ, ਕਦੋਂ ਕੁ ਤੁਹਾਡੀ ਈਮੇਲ ਆਈ ਸੀ, ਥੋੜ੍ਹਾ ਜਿਹਾ ਐਕਸਪਲੇਨ ਕਰ ਦਿਉ, ਅਤੇ ਫਿਰ ਮੈਂ ਕੋਈ ਪ੍ਰੋਪਰ ਜਵਾਬ ਮੈਂ ਸ਼ਾਇਦ ਦੇ ਪਾਵਾਂ, ਜਾਂ ਹੋ ਸਕਦਾ ਕੁਛ ਮਿਸ ਹੋ ਗਿਆ ਹੋਵੇ ਅਤੇ ਮੈਂ ਚਲੋ ਪ੍ਰੋਗਰਾਮ ਖਤਮ ਕਰਕੇ ਵੇਖ ਲੂੰਗਾ। ਪਰ ਇੱਦਾਂ ਤਾਂ ਤੁਸੀਂ ਮਤਲਬ ਉਹੀ ਹਨੇਰੇ 'ਚ ਹੀ ਕਰਤਾ ਮੈਨੂੰ। ਅਤੇ ਜੀ ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ। ਅਤੇ ਚਲੀਏ ਫਿਰ ਆਪਾਂ ਲਈਏ ਇਜਾਜ਼ਤ ਜੀ।
0: ਜੀ ਬਿਲਕੁਲ ਬਿਲਕੁਲ।
1: ਅਤੇ ਅੱਛਾ ਜਸਵਾਲ ਸਾਹਿਬ ਕੀ ਕਹਿ ਰਹੇ ਨੇ, ਕਹਿੰਦੇ ਨੇ ਕਿ ਅਸਲ ਦੇ ਵਿੱਚ ਪ੍ਰੋਬਲਮ ਇਹ ਆ ਕਿ ਲੋਕ ਜੋ ਉਹਨਾਂ ਨੂੰ ਰੱਬ ਬਣਾ ਕੇ ਬੈਠੇ ਆ, ਲੋਕਾਂ ਦਾ ਖੂਨ ਚਾ ਬੇਈਮਾਨੀ ਭਰ ਗਈ ਆ, ਅਤੇ ਉਹੀ ਚਾਹੁੰਦੇ ਨੇ ਕਿ ਅਸੀਂ MLA MPs ਨੂੰ ਪਤਾ ਨਹੀਂ ਬੜਾ ਔਖਾ ਵਾ ਇਸ ਚੀਜ਼ ਦਾ ਹੱਲ ਜਾਂ ਇਸ ਚੀਜ਼ ਤੇ ਤੂੰ ਸਹੀ ਕੋਈ ਸ਼ਬਦ ਦੇ ਪਾਉਣਾ। ਲੀਡਰਸ ਕੋਈ ਵੀ ਕਹਿੰਦਾ ਕਿ ਮਾੜਾ ਨਹੀਂ ਆ ਬਾਈ ਜੀ, ਆਪਣਾ ਦਾ ਨਹੀਂ ਲੱਗਦਾ, ਅਸੀਂ ਕਿਹੜਾ ਕਿਸੇ ਤੋਂ ਘੱਟ ਹਾਂ। ਸੱਚ ਤਾਂ ਇਹੋ ਹੀ ਆ ਮੈਂ, ਬਿਲਕੁਲ ਇੱਟਾਂ ਤਾਂ ਇੱਕੋ ਭੱਠੇ ਦੀਆਂ ਨੇ, ਮਟੀਰੀਅਲ ਹੀ ਮਾੜਾ ਵਾ। ਸਹੀ ਗੱਲ ਹੈ, ਜਿਹੜਾ ਅੱਗੇ ਆਊਗਾ ਉਹਨੂੰ 100 ਮੁਸ਼ਕਲਾਂ ਅਤੇ 100 ਉਹਦੀਆਂ ਮੁੜ ਕੇ ਐਕਸਕਿਊਜ਼। ਬਹੁਤ ਵਧੀਆ ਜੀ ਅੱਜ ਦੀ ਗੱਲਬਾਤ, ਧੰਨਵਾਦ ਤੁਹਾਡਾ। ਰਿਚਰਡ ਜੀ ਕਹਿੰਦੇ ਕਿ RJ ਲੈਟਸ ਹੈਵ ਰੋਸਟ ਡੇ ਵਿਦ ਯੂ ਔਨ ਅਦਰ RJ ਆਈ ਐਮ ਹੈਪੀ ਟੂ ਬੀ ਰੋਸਟਿਡ।
0: ਗਲਤ ਪਾਸੇ ਪਾਤਾ ਲੱਗਦਾ ਮੈਸੇਜ, ਰੋਸਟ ਔਫ ਏਅਰ ਹੋ ਕੇ ਸਮਝਾਊਂਗਾ ਤੁਹਾਨੂੰ, ਔਨਰ ਸਮਝਾ, ਮਤਲਬ ਇੱਕ ਦੂਸਰੇ ਦੀ ਬੇਇੱਜ਼ਤੀ ਕਰਕੇ ਮਜ਼ਾਕ
1: ਸਰਦਾਰ ਮੰਗਤ ਸਿੰਘ ਤੇ ਸਰਦਾਰਨੀ ਰਣਜੀਤ ਕੌਰ ਜੀ ਦਾ 48ਵਾਂ ਵਿਆਹ ਵਰੇਗੰਢ ਆ, ਤੇ ਪਰਮਾਤਮਾ ਦੋਨਾਂ ਨੂੰ ਖੁਸ਼ ਰੱਖੇ, ਤੰਦਰੁਸਤੀ ਬਖਸ਼ੇ, ਤੇ ਅਸੀਂ ਉਹਨਾਂ ਨੂੰ ਪਿਆਰ ਦੇ ਨਾਲ ਆਸ਼ੀਰਵਾਦ ਦਾ ਹਮੇਸ਼ਾ ਹੀ ਨਿੱਘ ਮਾਣਦੇ ਰਹੀਏ। ਤੇ ਧੰਨਵਾਦ ਮੰਮੀ ਡੈਡੀ ਦਾ ਸਾਨੂੰ ਆਪਣੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ, ਬਹੁਤ ਬਹੁਤ ਵਧਾਈਆਂ ਦੋਨਾਂ ਨੂੰ ਅੱਜ ਦੇ ਸਪੈਸ਼ਲ ਦਿਨ ਦੀਆਂ, ਤੇ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਜੀ। ਸਰਦਾਰ ਮੰਗਤ ਸਿੰਘ ਜੀ, ਸਰਦਾਰ ਰਣਜੀਤ ਕੌਰ ਜੀ, ਤੁਹਾਨੂੰ ਐਨਵਰਸਰੀ ਦੀਆਂ ਬਹੁਤ ਬਹੁਤ ਵਧਾਈਆਂ। ਇਸ ਤਰ੍ਹਾਂ ਹੱਸਦੇ ਖੇਡਦੇ ਜ਼ਿੰਦਗੀ ਬਤੀਤ ਕਰੋ, ਤੰਦਰੁਸਤੀਆਂ ਮਾਣੋ, ਢੇਰ ਸਾਰੀਆਂ ਵਧਾਈਆਂ ਸਾਡੇ ਵੱਲੋਂ। ਟਾਈਗਰ ਜੀ ਕਹਿੰਦੇ ਕਿ ਅੱਜ ਕਾ ਡਿਨਰ ਵਾਜ ਪਾਲਕ, ਕੱਲ੍ਹ ਕਾ ਡਿਨਰ ਵਾਜ ਪਲੀ ਪਨੀਰ ਪਾਲਕ ਫੁਲਕੇ ਅਤੇ ਰਾਈਸ, ਅਤੇ ਤੁਹਾਨੂੰ ਵੀ ਜਨਮ ਦਿਨ ਦੀਆਂ ਵਧਾਈਆਂ ਟਾਈਗਰ ਜੀ।
0: ਟਾਈਗਰ ਜੀ
1: ਬਹੁਤ ਵਧੋ ਫੁੱਲੋ ਤੁਸੀਂ, ਅਤੇ ਸਤਿ ਸ਼੍ਰੀ ਅਕਾਲ, ਅਤੇ ਮੇਰੇ ਲਈ ਅਤੇ ਕ੍ਰਿਸ਼ਨਾ ਦੇ ਲਈ ਪ੍ਰੀਤ ਜੀ ਭੇਜਦੇ ਨੇ, ਬਹੁਤ ਮਿਹਰਬਾਨੀ ਤੁਹਾਡੀ ਪ੍ਰੀਤ ਜੀ, ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਕੁਛ ਕੱਲ੍ਹ ਕੀ, ਕੁਛ ਕੱਲ੍ਹ ਦੀਆਂ ਖਬਰਾਂ ਘੱਟ ਸੁਣਨਾ ਕੀਤੀਆਂ, ਸੱਚੀ ਦਿਮਾਗ ਖਾਲੀ ਲੱਗਦਾ। ਬਿਲਕੁਲ, ਤੁਹਾਨੂੰ ਤਾਂ ਮੈਂ ਕਿਹਾ ਸੀ ਵੀ ਖਬਰਾਂ ਦੇ ਵਿੱਚ ਕੋਈ ਮਤਲਬ ਐਡੀ ਕੋਈ ਬਹੁਤ ਵਧੀਆ ਨਹੀਂ ਆ, ਤੁਸੀਂ ਕੋਸ਼ਿਸ਼ ਕਰੋ। ਵੈਸੇ ਜੋ ਵੀ ਤੁਸੀਂ ਕਰ ਰਹੇ ਹੋ, ਜੇ ਤੁਸੀਂ ਭਾਰ ਮਹਿਸੂਸ ਕਰਦੇ ਹੋ ਨਾ, ਸਿੱਧੀ ਜੀ ਗੱਲ ਹੈ, ਜੋ ਵੀ ਤੁਸੀਂ ਕਰ ਰਹੇ ਹੋ ਡਿੱਟੋ ਉਹਦੇ ਉਲਟ ਕਰ ਦਿਉ,
0: ਹਾਂ
1: ਪਲਟਾ ਦਿਉ, ਯੁੱਗ ਪਲਟਾ ਦਿਉ।
0: ਬਿਲਕੁਲ ਸਹੀ,
1: ਯੁੱਗ ਬਦਲਾ ਬਦਲਾ ਹਿੰਦੁਸਤਾਨ। ਜੋ ਤੁਸੀਂ, ਤੁਹਾਨੂੰ ਸਮਝ ਨਹੀਂ ਆਉਂਦੀ ਵੀ ਤੁਹਾਨੂੰ ਚੀਜ਼ ਪ੍ਰੈਸ਼ਰ ਕਿਹੜਾ ਦੇ ਰਹੀ ਹੈ, ਅਤੇ ਉਹਨੂੰ
0: ਹਾਂ
1: ਰਿਵਰਸ ਕਰ ਦਿਉ ਉਹਨੂੰ।
0: ਬਿਲਕੁਲ, ਇੱਕ ਸਟੋਪੇਜ ਲਾਉਣਾ ਬਹੁਤ ਜ਼ਰੂਰੀ ਹੈ।
1: ਹਾਂ,
0: ਜਿੱਦਾਂ ਚੀਜ਼ 'ਤੇ ਸਟੋਪੇਜ ਲਗਾ ਦਿਉ, ਬੇਸਿਕ ਪੁਆਇੰਟ ਹੋਣਾ ਚਾਹੀਦਾ, ਚਿੱਲ ਕਰਨਾ।
1: ਜਿੱਦਾਂ ਵੇਖ ਲਓ ਆਪਣਾ ਗੁਰਜੀਤ ਜੀ ਨੇ ਕਿਹਾ ਨਾ ਵੀ ਮੈਨੂੰ ਗਾਣੇ ਸਮਝ ਨਹੀਂ ਆਏ ਵੀ ਅੱਜ ਸ਼ਾਇਦ ਭੁਲੇਖਾ ਪਾ ਗਏ ਆ ਵੀ ਉਹਨ ਕ੍ਰਿਸ਼ਨਾ ਨੇ ਲਾਏ ਕਿ ਮੈਂ ਲਾਏ ਆ, ਇੱਦਾਂ ਦਾ ਕੁਛ ਆਪਣੇ ਆਪ ਦੇ ਲਈ ਕਰੋ। ਮੰਨ ਲਓ ਤੁਸੀਂ ਪੋਲੀਟਿਕਸ ਵੇਂਦੇ ਹੋ, ਦਫ਼ਾ ਕਰੋ, ਤੁਸੀਂ ਸਿੰਗਰਾਂ 'ਤੇ ਆ ਜਾਓ, ਸਿੰਗਰ ਵੇਂਦੇ ਹੋ, ਦਫ਼ਾ ਕਰੋ, ਤੁਸੀਂ ਕੋਈ ਮੋਟੀਵੇਸ਼ਨਲ ਸੁਣ ਲਓ, ਉਹ 'ਤੇ ਆਉਂਦੇ ਹੋ, ਉਹਨੂੰ ਵੀ ਛੱਡੋ, ਤੁਸੀਂ ਕੋਈ ਆਯੁਰਵੈਦਿਕ ਸੁਣ ਲਓ। ਸੋ ਬਿਲਕੁਲ ਸਵਿੱਚ ਕਰ ਦਿਉ ਤੁਸੀਂ, ਕਿਉਂਕਿ ਇਹਦੇ 'ਚ ਨਾ ਆਪਾਂ ਨੂੰ ਸਮਝ ਨਹੀਂ ਆਉਂਦੀ ਕ੍ਰਿਸ਼ਨਾ ਜੀ ਇਹ ਪਤਾ ਕੀ ਕਰਦੇ ਆ। ਹੁਣ ਮੈਂ ਕਈ ਵਾਰੀ ਨੋਟ ਕਰਦਾ, ਮੈਂ ਹਲੇ ਜਦੋਂ ਪ੍ਰੋਗਰਾਮ ਫਿਨਿਸ਼ ਕਰਦਾ ਨਾ, ਮੈਨੂੰ ਫਨੀ ਵੀਡੀਓ ਆਉਣੀਆਂ ਸ਼ੁਰੂ ਹੋ ਜਾਂਦੀਆਂ। ਰਾਤ ਨੂੰ ਜਦੋਂ ਮੈਂ ਤਿਆਰੀ ਕਰਨ ਦੇ ਲਈ ਬਹਿੰਦਾ ਵਾ, ਮੈਂ ਕੰਪਿਊਟਰ ਦੇ ਉੱਤੇ, ਉਦੋਂ ਮੈਨੂੰ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ।
0: ਇੱਦਾਂ ਹੀ ਹੈ, ਇੱਦਾਂ ਹੀ ਹੈ।
1: ਸੋ ਇਹ ਫਰਕ ਇਹ ਪੈਂਦਾ ਕਿ ਆਪਾਂ ਜੋ ਉਸ ਟਾਈਮ ਦੇ ਉੱਤੇ ਕੀਤਾ ਵਾ, ਲੰਮੇ ਦਿਨਾਂ ਲਈ ਕੀਤਾ, ਸਵੇਰੇ ਮੈਂ ਲੇਕਿਨ ਨਿਕਲਣ ਨਹੀਂ ਲੱਗਦਾ, ਅਤੇ ਫੋਨ ਉਸੇ ਵੇਲੇ ਕਹਿ ਦਿੰਦਾ ਵਾ ਵੀ ਕੰਮ 'ਤੇ ਜਾਣ ਲੱਗਿਆ, ਤੈਨੂੰ ਇੰਨਾ ਟਾਈਮ ਲੱਗਣਾ ਵਾ ਇੱਥੇ, ਉਹ ਆਪਣੇ ਆਪ ਹੀ ਉੱਤੇ ਮੈਸੇਜ ਆਉਣ ਲੱਗ ਪੈਂਦੇ। ਸੋ ਜਿੱਦਾਂ ਇਹ ਤੁਹਾਨੂੰ ਸਰਪ੍ਰਾਈਜ਼ ਕਰਦੇ ਆ, ਇੱਦਾਂ ਇਹਨਾਂ ਨੂੰ ਸਰਪ੍ਰਾਈਜ਼ ਕਰੋ।
0: ਹਾਂ ਬਿਲਕੁਲ ਬਿਲਕੁਲ। ਅੱਛਾ, ਵੈਸੇ ਜੇ ਕੰਟੈਂਟ ਦੇ ਹਿਸਾਬ ਨਾਲ ਹੈ ਨਾ, ਅਤੇ ਮੈਂ ਸਲਾਹ ਦਊਂਗਾ, ਖਾਸ ਕਰ ਜੇ ਤੁਹਾਨੂੰ ਇਸ ਤਰ੍ਹਾਂ ਫੀਲ ਹੁੰਦਾ ADHD ਟਾਈਪ ਨਾ ਕਿ ਅਟੈਂਸ਼ਨ ਨਹੀਂ ਹੈ, ਫਿਲਮ ਹੈ, ਤੁਸੀਂ ਵੀ ਜ਼ਰੂਰ ਦੇਖਣਾ, 12 ਐਂਗਰੀ ਮੈਨ, ਬਹੁਤ ਮਸ਼ਹੂਰ ਫਿਲਮ ਹੈ, ਬਟ ਟੋਪ 250 ਫਿਲਮਾਂ ਵਿੱਚੋਂ ਇੱਕ ਆਉਂਦੀ ਹੈ। ਇੱਕੋ ਬਸ ਉਹਦਾ ਮੈਂ ਮਾਈਨਸ ਪੁਆਇੰਟ ਤਾਂ ਨਹੀਂ ਕਹੂੰਗਾ, ਪਰ ਇੱਕ ਪੁਆਇੰਟ ਇਹ ਹੈ ਕਿ ਉਹ ਬਲੈਕ ਐਂਡ ਵਾਈਟ ਹੈ, ਕਿਉਂਕਿ ਪੁਰਾਣੀ ਫਿਲਮ ਹੈ।
1: ਓਕੇ,
0: ਉਹਦਾ ਸੈਟਅਪ ਹੈ, ਕਿਉਂ ਮੈਂ ਕਿਉਂ ਅੱਜ ਦੀ ਆਪਾਂ ਰਿਕਮੈਂਡੇਸ਼ਨ ਦੇ ਰਹੇ ਹਾਂ ਕਿ ਤੁਸੀਂ ਜੂਰੀ ਦੀ ਗੱਲ ਕੀਤੀ, ਉਹ ਸੈਟਅਪ ਹੈ ਕਿ ਜੀ ਸਾਰਾ ਕੇਸ ਹੋ ਗਿਆ, ਸਭ ਹੋ ਗਿਆ, ਇੱਕ ਕਮਰੇ ਦੇ ਅੰਦਰ ਹੁਣ 12 ਜੂਰੀ ਮੈਂਬਰ ਬੈਠੇ ਪਏ ਆ, ਤੇ ਉਹਨਾਂ ਨੇ ਦੱਸਣਾ ਕਿ ਇਹ ਜਿਹੜਾ ਮੁੰਡਾ ਫੜਿਆ ਹੋਇਆ ਪੁਲਿਸ ਨੇ, ਇਹਨੇ ਕਤਲ ਕੀਤਾ ਆਪਣੇ ਬਾਪ ਦਾ ਕਿ ਨਹੀਂ ਕੀਤਾ।
1: ਓਕੇ,
0: ਤੇ ਵੋਟ ਹੁੰਦੀ ਹੈ 11-1, 11 ਕਹਿੰਦੇ ਕੀਤਾ, 1 ਕਹਿੰਦਾ ਨਹੀਂ ਕੀਤਾ, ਤੇ ਜੂਰੀ ਦੇ ਅੰਦਰ ਯੂਨੈਨਮਸ ਡਿਸੀਜਨ ਹੋਣਾ ਚਾਹੀਦਾ ਕਿ 12-0 ਹੀ ਹੋਣਾ ਚਾਹੀਦਾ। ਉਹ ਇੱਕ ਬੰਦਾ ਆਪਣੇ ਵੱਲ ਸਾਰਿਆਂ ਨੂੰ ਕਿਸ ਤਰ੍ਹਾਂ ਖਿੱਚਦਾ, ਤੁਸੀਂ ਉਹ ਫਿਲਮ ਲਗਾਓਗੇ ਅਤੇ ਤੁਹਾਨੂੰ ਇਸ ਤਰ੍ਹਾਂ ਲੱਗਣਾ ਤੁਸੀਂ ਉਸ ਕਮਰੇ 'ਚ ਹੀ ਬੈਠੇ ਪਏ ਹੋ। ਬਹੁਤ ਬਾਕਮਾਲ ਐਕਟਿੰਗ, ਬਹੁਤ ਵਧੀਆ ਡਾਇਲੋਗਸ, ਅਤੇ ਬਹੁਤ ਵਧੀਆ ਫਿਲੋਸਫੀ।
1: ਇੰਗਲਿਸ਼ ਹੈ?
0: ਇੰਗਲਿਸ਼ ਹੈ।
1: ਓਕੇ,
0: ਪਰ ਅੱਛਾ ਇਹਦੀ ਇਹਦੀ ਹਿੰਦੀ ਵਰਜ਼ਨ ਵੀ ਆਇਆ ਹੋਇਆ, ਉਹ ਵੀ ਤੁਸੀਂ ਸਰਚ ਕਰਕੇ ਦੇਖ ਲੈਣਾ, ਕਿਉਂਕਿ ਇੱਕ ਪਲੇਅ ਦੇ ਉੱਪਰ ਬੇਸ ਸੀਗਾ, ਇਹਦਾ ਹਿੰਦੀ ਵਰਜ਼ਨ ਵੀ ਆਇਆ ਹੋਇਆ, ਉਹਦੇ ਅੰਦਰ ਪੰਕਜ ਕਪੂਰ ਹੋਰਾਂ ਨੇ ਐਕਟਿੰਗ ਕੀਤੀ ਹੋਈ ਹੈ, NSD ਦੇ ਸਾਰੇ ਬੈਚ ਨੇ ਐਕਟਿੰਗ ਕੀਤੀ ਹੋਈ ਹੈ, ਉਹ ਭਾਵੇਂ ਲੱਭਦੀ ਉਹ ਵੇਖ ਲਓ ਜੇ ਇੰਗਲਿਸ਼
1: ਕਿੱਥੇ ਕਿਹੜੇ ਪਲੇਟਫਾਰਮ 'ਤੇ,
0: ਇਹ ਪ੍ਰਾਈਮ 'ਤੇ ਆ 12 ਐਂਗਰੀ ਮੈਨ।
1: ਅੱਛਾ
0: ਜ਼ਰੂਰ ਵੇਖਣਾ,
1: ਜਿਹੜੇ ਫਿਲਮਾਂ ਦੇ ਸ਼ੌਕੀਨ ਨੇ
0: ਜ਼ਰੂਰ ਦੇਖੋ, ਬਾਕੀ ਆਸ ਕਰੋ ਪੰਜਾਬ
1: ਜ਼ਰੂਰ ਵੇਖ
0: ਪਹੁੰਚ ਜਾਵੇ।
1: ਕੀ ਚੱਲ ਰਿਹਾ IPL ਦਾ, ਜਾਂਦੇ ਜਾਂਦੇ ਫਿਰ ਆਪਾਂ
0: IPL ਦਾ ਇਹ ਹੈ ਕਿ ਜੀ ਬਸ ਪੰਜਾਬ ਆਪਣਾ ਮੈਚ ਜਿੱਤ ਜਾਵੇ, ਮੇਜਰ ਮੇਜਰ ਜੇ ਗੱਲ ਕਰੀਏ ਤੇ ਰਾਜਸਥਾਨ ਹਾਰ ਜਾਵੇ ਤੇ ਪੰਜਾਬ,
1: ਇਹ ਤੇ ਬੇਸਿਕ ਚੀਜ਼ ਹੋ ਗਈ ਨਾ,
0: ਇਹ ਬੇਸਿਕ।
1: ਪਰ ਕੋਲਕਾਤਾ ਵੀ ਜਿੱਦੋ, ਮੰਨ ਲਓ ਅਗਲਾ ਵੀ
0: ਜਿੱਤਦਾ, ਜੇ ਪੰਜਾਬ ਜਿੱਤਦਾ ਤੇ ਕੋਲਕਾਤਾ ਵੀ ਜਿੱਤਦਾ ਤਾਂ ਫਿਰ ਕੋਲਕਾਤਾ ਨੂੰ ਬਹੁਤ ਤਗੜੇ ਮਾਰਜਨ ਨਾਲ ਜਿੱਤਣਾ ਪੈਣਾ, ਨੈਟ ਰਨ ਰੇਟ ਉਹਨਾਂ ਦਾ ਕਿਉਂਕਿ ਬੈਕ ਹੈ ਪੰਜਾਬ ਤੋਂ, ਕਿਉਂਕਿ ਉਹ ਪਹਿਲੇ ਜਿਹੜੇ ਆਪਣੇ ਮੈਚ ਹਾਰੇ। ਅੱਛਾ ਬਿਲਕੁਲ ਉਲਟ ਹੋਇਆ, ਪੂਰਾ ਪਹਿਲਾ ਫੇਸ ਜਿਸ ਤਰੀਕੇ ਨਾਲ KKR ਹਾਰਿਆ ਉਸੇ ਤਰੀਕੇ ਨਾਲ ਸੈਕਿੰਡ ਫੇਸ ਪੰਜਾਬ ਜਿੱਤਿਆ, ਤੇ ਉਹ ਜਿਹੜਾ ਇੱਕ ਪੁਆਇੰਟ ਅੜਿਆ ਸੀਗਾ ਕਿ ਸ਼ਾਇਦ ਉਹ ਜਿੱਤ ਜਾਂਦੇ ਆ ਜਿੱਤ ਜਾਂਦੇ, ਉਹੀ ਇਹਨਾਂ ਦੋਨਾਂ ਦੇ ਵਿੱਚ ਇਸ ਵਕਤ ਫੈਕਟਰ ਹੈ, ਕਿਉਂਕਿ ਇਹਨਾਂ ਦਾ ਹੀ ਮੈਚ ਨਹੀਂ ਹੋ ਪਾਇਆ,
1: ਇਹਨਾਂ ਦਾ ਹੀ ਇੱਕ ਇੱਕ ਪੁਆਇੰਟ
0: ਵੰਡਿਆ ਗਿਆ ਸੀਗਾ। ਸੋ KKR ਵੁੱਡ ਨਾਟ ਬੀ ਅ ਹਿਊਜ ਇਸ਼ੂ ਜੇ ਇਹ ਜਿੱਤ ਜਾਂਦੇ ਆ, ਨਹੀਂ ਜਿੱਤਦੇ ਫਿਰ ਤਾਂ ਬਾਹਰ ਹੀ ਹੈਗੇ,
1: ਫਿਰ ਤਾਂ ਪੱਕਾ ਹੀ ਬਾਹਰ ਹੈ, ਫਿਰ ਤਾਂ ਪੱਕਾ ਹੀ। ਜੇ ਰਾਜਸਥਾਨ ਜਿੱਤ ਜਾਂਦਾ ਫਿਰ ਤਾਂ ਪੱਕਾ ਹੀ ਅੰਦਰ ਹੈ,
0: ਫਿਰ ਤਾਂ ਦੋਵਾਂ ਦੀ ਗੱਲ ਹੀ ਨਹੀਂ, ਰਾਜਸਥਾਨ ਨੂੰ ਹਾਰਨਾ ਪੈਣਾ, ਇਹਨਾਂ ਨੂੰ ਜਿੱਤਣਾ ਪੈਣਾ। ਪਰ ਇਹਦੇ ਅੰਦਰ ਵੀ ਚੱਕਰ ਇਹ ਹੁੰਦਾ ਕਿ ਐਵਰੀਥਿੰਗ ਇਜ਼ ਨੋਟ ਇੰਪੋਸੀਬਲ, ਪਰ ਪਿਛਲੇ 18 ਵਿੱਚੋਂ 14 ਸੀਜ਼ਨ ਟੌਪ 2 ਤੇ ਖਤਮ ਕਰਨ ਵਾਲੀਆਂ ਟੀਮਾਂ ਜਿੱਤੀਆਂ।
1: ਓਕੇ,
0: ਹਾਂ, ਕਿਉਂਕਿ ਟੌਪ 2 ਕੋਲ ਹਮੇਸ਼ਾ ਇੱਕ ਪਲੱਸ ਪੁਆਇੰਟ ਹੁੰਦਾ ਨਾ, ਜੇ ਉਹ ਆਪਸ 'ਚ ਖੇਲਦੇ ਆ, 1-2 ਹੁੰਦਾ, ਜਿਹੜਾ ਹਾਰ ਜਾਂਦਾ ਉਹ ਫਿਰ 3-4 ਦੇ ਵਿਨਰ ਦੇ ਨਾਲ ਖੇਲਦਾ। ਸੋ ਜਦੋਂ ਤੁਸੀਂ ਟੌਪ 2 ਚੋਂ, ਤੁਹਾਡੇ ਕੋਲ 2 ਸੈਮੀਫਾਈਨਲ ਆ ਦੇਖਿਆ ਜਾਵੇ, ਤੇ ਜੇ ਤੁਸੀਂ 3-4 ਚੋਂ ਤਾਂ ਤੁਹਾਨੂੰ ਨੌਕਆਊਟ ਖੇਲਣਾ ਪੈ ਰਿਹਾ ਇੱਕ ਹਿਸਾਬ ਨਾਲ, ਤੇ ਫਿਰ ਤੁਸੀਂ ਦੁਬਾਰਾ ਫਾਈਨਲ ਜਾ ਸਕਦੇ ਹੋ। ਸੋ ਇਹ ਵਾਲਾ ਚੱਕਰ ਹੈ, ਬਾਕੀ ਹੋਪ ਫੋਰ ਦਾ ਬੈਸਟ, ਸ਼ਾਇਦ ਗੱਲ ਬਣੇ ਨਾ ਬਣੇ। ਮੈਨੂੰ ਸ਼੍ਰੇਯਸ ਅਈਅਰ ਦਾ ਜਦੋਂ ਮੈਂ ਪੋਸਟ ਮੈਚ ਇੰਟਰਵਿਊ ਵੇਖਿਆ ਸੀਗਾ, ਆਈ ਫੈਲਟ ਕਿ
1: ਹਥਿਆਰ ਸੁੱਟ ਗਿਆ,
0: ਕਿ ਹਾਂ, ਕਿ ਉਹ ਬੋਲੀ 'ਚ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਮੈਨੂੰ ਪਰਵਾਹ ਨਹੀਂ, ਕੁਛ ਨਹੀਂ, ਪਰ ਉਹ ਚਿਹਰੇ 'ਚ ਅਤੇ ਉਹ ਬੋਡੀ ਲੈਂਗੁਏਜ 'ਚ ਦਿਸਦਾ ਸੀਗਾ, ਟੀਮ ਇਰੀਟੇਟਡ ਜੀ ਦਿਸਦੀ ਆ। ਪਿਛਲੇ ਦਿਨੀ ਅਰਸ਼ਦੀਪ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ 1-2 ਕਮੈਂਟ ਇਸ ਤਰ੍ਹਾਂ ਦੇ ਕੀਤੇ ਜਿਹਦੇ ਅੰਦਰ ਉਹ ਦਿਸਦਾ ਹੈ ਕਿ ਦੇ ਆਰ ਇਰੀਟੇਟਡ। ਮੇਰੇ ਖਿਆਲ ਨਾਲ ਅਗੇਨ ਥੋੜ੍ਹਾ ਵੱਡਾ ਟੌਪਿਕ ਹੋ ਜਾਏਗਾ, ਪਰ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀ ਜਿਹੜੀ ਆਹ ਚੜ੍ਹਾਈ ਹੋਈ ਪਹਿਲੇ ਮੈਚਾਂ ਦੇ ਅੰਦਰ, ਬਹੁਤ ਜ਼ਿਆਦਾ ਐਕਸਪੋਜ਼ਰ ਮਿਲ ਗਿਆ,
1: ਬਹੁਤ ਹੋ ਗਈ, ਆਪਣੇ ਸਿੰਗਰਾਂ ਨੇ ਬੜਾ ਪ੍ਰਮੋਟ ਕੀਤਾ, ਅਰਜਨ ਨੇ ਬੜਾ ਪ੍ਰਮੋਟ ਕੀਤਾ, ਸਾਰਿਆਂ ਨੇ ਬੜਾ ਪ੍ਰਮੋਟ ਕੀਤਾ।
0: ਅਰਜਨ ਨੇ ਤਾਂ ਮੇਰੇ ਹਿਸਾਬ ਨਾਲ ਇਹਨਾਂ ਵੇ ਬ੍ਰਾਂਡ ਅੰਬੈਸਡਰਸ਼ਿਪ ਟਾਈਪ ਹੀ ਕੀਤਾ, ਕਿਉਂਕਿ ਮੁੱਲਾਪੁਰ ਦੇ ਸਾਰੇ ਮੈਚ ਵੇਖੇ, ਇੱਕ ਵਾਰੀ ਪਰਫਾਰਮ ਵੀ ਕੀਤਾ। ਅੱਛਾ, ਉਹਨਾਂ ਦਾ ਜਿਹੜਾ ਪੇਜ ਹੈ ਉਹ ਵੀ ਜ਼ਿਆਦਾਤਰ ਅਰਜਨ ਦੇ ਗਾਣੇ ਹੀ ਪਲੇ ਕਰਦਾ ਬੈਕ ਤੇ ਆਪਣੀ ਹਰ ਰੀਲ ਵਗੈਰਾ। ਸੋ ਬਟ ਲੈਟਸ ਹੋਪ ਫੋਰ ਦਾ ਬੈਸਟ, ਵੀ ਸਟਿਲ ਹੈਵ 1 ਮੈਚ ਟੂ ਗੋ ਲਖਨਊ ਦੇ ਖਿਲਾਫ। ਲਖਨਊ ਵੁੱਡ ਬੀ ਹਰਟਿੰਗ, ਕਿਉਂਕਿ ਉਹ ਪਿਛਲਾ ਮੈਚ ਉਹਨੇ ਹਾਰ ਕੇ ਹੀ ਹੱਟੇ ਆ, ਤੇ ਜੇ ਰਾਜਸਥਾਨ ਬਾਏ ਬਾਏ ਟਾਟਾ ਹੋ ਗਿਆ,
1: ਕੁਛ ਵੀ ਹੋ ਸਕਦਾ। ਵੇਖੋ ਹਲੇ
0: ਕ੍ਰਿਕਟ ਹੈ, ਕ੍ਰਿਕਟ ਦੀ ਇਹੀ ਖੂਬੀ ਹੈ,
1: ਇਹਦੇ ਵਿੱਚ ਹੋਈ ਆ ਜਿਹੜੀ ਚੀਜ਼ ਤੁਹਾਨੂੰ ਨਹੀਂ ਲੱਗਦੀ ਉਹ ਹੋਣੀ ਆ, ਹੈ ਨਾ, ਉਹ ਜ਼ਿਆਦਾ ਹੁੰਦੀ ਆ ਸਗੋਂ। ਸੋ ਇਹ ਇੱਦਾਂ ਦੀ ਇੱਕ ਗੇਮ ਹੈ। ਵੈਸੇ ਮੈਨੂੰ ਤਾਂ ਲੱਗਦਾ ਵੀ ਜਦੋਂ ਇੰਨੇ ਜ਼ਿਆਦਾ ਮੈਚ ਨੇ ਨਾ, 70 ਮੈਚ ਨੇ ਤੁਹਾਡੇ ਕੋਲ, ਅਤੇ ਜਿੱਦਾਂ ਹੁਣ ਲੀਗ ਹੁੰਦੀਆਂ ਨੇ ਆਪਣੀਆਂ ਸੋਕਰ ਦੀਆਂ ਕਈ, ਅਤੇ ਇੰਨੇ ਮੈਚ ਨੇ, ਉਹਨਾਂ ਦੇ ਬਿਹਾਫ ਦੇ ਉੱਤੇ ਬੈਸਟ ਜਿਹੜਾ ਟੀਮ ਆਈ ਆ ਉਹਨੂੰ ਤੁਸੀਂ ਫਾਈਨਲ ਦੇ ਦਿਓ, ਰਾਦਰ ਦੈਨ ਵੀ ਸਾਰਾ ਕੁਛ ਖੇਡ ਖਾੜ ਕੇ ਇੱਕ ਟੀਮ ਐਵੇਂ ਇੱਧਰੋਂ ਉੱਧਰੋਂ ਪੁੱਠੇ ਸਿੱਧੇ ਤਰੀਕੇ ਦੇ ਨਾਲ।
0: ਮੇਰੇ ਖਿਆਲ ਨਾਲ ਸੌਕਰ 'ਚ ਇੱਦਾਂ ਹੀ ਕਰਦੇ ਲੋਕ, ਸੌਕਰ 'ਚ ਮੇਰੇ ਖਿਆਲ ਨਾਲ ਇੱਦਾਂ ਹੀ ਕਰਦੇ, ਆਈ ਐਮ ਨੋਟ ਟੂ ਸ਼ੋਰ, ਪਰ ਸ਼ਾਇਦ EPL ਦੇ ਅੰਦਰ ਇੱਦਾਂ ਹੀ ਹੁੰਦਾ,
1: ਕਈ ਹੈਗੀਆਂ ਨੇ ਲੀਗਸ,
0: ਹਾਂ, ਉਹਨਾਂ ਦੇ ਅੰਦਰ ਇਸ ਤਰ੍ਹਾਂ ਕਰਦੇ ਉਹ। ਵੈਸੇ ਸਿਸਟਮ ਤਾਂ ਵਧੀਆ ਇਹੀ ਹੈ ਕਿ ਕੋਈ ਪੂਰਾ ਸੀਜ਼ਨ ਟੌਪ 'ਤੇ ਖੇਡਿਆ ਹੋਵੇ ਤਾਂ ਅਖੀਰ ਇੱਕ ਆਫ ਡੇ ਤਾਂ ਕਿਸੇ ਦਾ ਵੀ ਹੋ ਸਕਦਾ।
1: ਇੰਡੀਆ ਪਿਛਲੀ ਵਾਰੀ ਵਰਲਡ ਕੱਪ ਖੇਡਿਆ ਸੀ, ਹੈ ਨਾ, ਸਾਰਾ ਖੇਡ ਕੇ ਤੇ ਤੁਸੀਂ ਕਹਿ ਲਓ ਵੀ ਇੱਕ ਮੈਚ ਹਾਰ ਗਿਆ ਬਾਹਰੋਂ,
0: ਪੂਰਾ ਇੱਕ ਤਰਫਾ ਮੈਚ ਸਾਰੇ।
1: ਹਾਂ, ਚਲੀਏ ਫਿਰ ਲਈਏ ਭਾਈ,
0: ਹਾਂਜੀ,
1: ਲੈਂਦੇ ਜੀ ਤੁਹਾਡੇ ਕੋਲ ਇਜਾਜ਼ਤ, ਕਿ ਆ ਸੁਣਿਆ ਮਾਫ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ, 1674 AM।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ
2: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-93-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733
3: VY Immigration and Education Consultant,
2: ਹਰ ਕਦਮ ਤੁਹਾਡੇ ਨਾਲ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਭਾਵੇਂ ਤੁਸੀਂ ਕੋਈ ਕਾਮੇ ਜਾਂ ਰੋਜ਼ਗਾਰ ਦਾਤਾ ਹੋ, ਤੁਹਾਨੂੰ ਸੁਰੱਖਿਆ ਦਾ ਅਧਿਕਾਰ ਹੈ ਅਤੇ ਕੰਮ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ। ਵਰਕਸੇਫ ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ, ਤਾਂ ਜੋ ਤੁਸੀਂ ਕੰਮ ਦੀ ਜਗ੍ਹਾ ਤੇ ਸੁਰੱਖਿਆ ਬਾਰੇ ਗੱਲ ਕਰ ਸਕੋ। ਕੰਮ ਦੀ ਜਗ੍ਹਾ ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ। ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ। ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਦੇ ਵਿਚਕਾਰ 1-3-1-4-5-0 ਤੇ ਫੋਨ ਕਰੋ।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22-ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ
0: ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ?
5: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
6: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
6: ਕੀ ਮਤਲਬ?
7: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
8: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, Unit 1, 19-25 ਸੁਮਾਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
9: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
10: लेजेंडरी लव स्टोरीज की तो एंडिंग ट्रैजिक होती है।
11: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
12: Chand Mera Dil, Chand Mera Dil.
0: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang.

0: टेंशन टेंशन निरी टेंशन
1: की होया
0: अथे इमिग्रेशन दे इन्ने पंगे ने यार मुकदे ही नहीं
1: काका जी टेंशन छड्डो फोन चको कॉल करो वीवा इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल
2: की होया इनी टेंशन क्यों लेती हुई है
3: यार की दसा मॉर्गेज दा काम आज भी नहीं बनया
2: आज सिमी पैन जी आई सी उना ने अपना मॉर्गेज यूवी फाइनेंशियल सर्विसेज तो थोड़े टाइम विच ही करवा लेता
3: अच्छा असि भी उना नु कांटेक्ट कर दे फिर ता
2: जेकर थानो भी लोड है होम लोन रीफाइनेंस कार लोन या फिर एनी अदर लोन दी ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8311 और विजिट uvfinancial.com.au
4: पांडे जी क्या तू साला लक पाए हो यार एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना
5: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
6: पेंजी की हाल है पिट दर्द दा
7: जदो दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है थैंक यू एदे बारे दसन लई
6: और सुनो हुन स्लीप एंड रिलैक्स हर तरह दे गद्दियां दे नाल बेड भी बनाउंदे ने स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स वेक अप फीलिंग टोटली रेस्टेड सर्च अस ऑनलाइन और कॉल 0433-465-492
8: JBCO Films leke aaye ne action, emotion ate full on entertainment. Punjabi feature film Shera.
9: 5 saal baad mudiya Shera. Te mudiya vi kede haalatan ch.
10: Starring Parmesh Verma, Sonal Chauhan, Yogra Singh, Manav Vij ate hor vi ugge kalakar.
11: Main utthon vi mud ke aaya. Jitthon koi nahi mud ke aaya.
8: Written and directed by Savio Sandhu. Produced by Anmol Sahni.
10: Hun vekhna na bhulyo. 15 Mai to tuhade nedle cinema ghar vich.
0: Tension, tension, niri tension.
1: Ki hoya?
0: Athe immigration de inne pange ne yaar mukde hi nahi.
1: Kaka ji, tension chaddo, phone chakko. Call karo Viva Immigration nu jithe immigration expert Harpal Singh Bajwa, employer sponsor, partner ya parents ya visa, skilled migration, student visa, MRT ya RRT appeals te skills assessments de mahir baithe ne. Hune appointment li call karo. 0410-530-530
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल
12: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਾਤੀ ਮਾਰਨ ਦਾ ਇਸ ਟਾਈਮ ਸਾਡੇ ਨਾਲ ਪ੍ਰੀਤਮ ਰਪਾਲ ਜੀ ਨੇ ਅੱਜ 21 ਤਰੀਕ ਮਈ ਦਾ ਮਹੀਨਾ ਵੀਰਵਾਰ ਦਾ ਦਿਨ ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਣੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
13: ਬਹੁਤ ਬਹੁਤ ਸ਼ੁਕਰੀਆ ਰੰਜੂ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਵੱਧ ਜਿਹੜੀ ਚਰਚਾ ਖਬਰ ਦੀ ਆ ਉਹ ਭਾਰਤ ਤੇ ਇਟਲੀ ਦੇ ਜਿਹੜੇ ਹੈ ਆਪਸ ਦੇ ਵਿੱਚ ਜਿਹੜੀਆਂ ਡਿਪਲੋਮੈਟਿਕ ਜਿਹੜੀ ਹੈ ਰਿਲੇਸ਼ਨ ਨੂੰ ਲੈ ਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰੇ ਤੇ ਗਏ ਹੋਏ ਨੇ ਤੇ ਉਹ ਜਿਹੜੇ ਕੱਲ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੂੰ ਮਿਲੇ ਨੇ ਤੇ ਉਹਨਾਂ ਦੀ ਗੱਲਬਾਤ ਤੋਂ ਬਾਅਦ ਸਾਂਝੀ ਜਿਹੜੀ ਹੈ ਉਹਨਾਂ ਨੇ ਕਾਨਫਰੰਸ ਕੀਤੀ ਹੈ ਉੱਥੇ ਇਹ ਗੱਲ ਕੀਤੀ ਹੈ ਤੇ ਪਰ ਨਾਲ ਹੀ ਜਿਹੜਾ ਇਹ ਮਸਲਾ ਇਸ ਕਰਕੇ ਵੀ ਭਖਿਆ ਕਿਉਂਕਿ ਉਹਨਾਂ ਨੇ ਇੱਕ ਟਰੋਫੀਆਂ ਦਾ ਜਿਹੜਾ ਪੈਕਟ ਉਹਨਾਂ ਨੂੰ ਗਿਫਟ ਕੀਤਾ ਤੇ ਉਸ ਕਰਕੇ ਜਿਹੜਾ ਹੈ ਇਹ ਵਿਰੋਧੀ ਧਿਰ ਇੱਥੇ ਜਿਹੜਾ ਉਹਨਾਂ ਨੇ ਕਾਫੀ ਇਹਦੇ ਤੇ ਰਿਐਕਸ਼ਨ ਕੀਤਾ ਉਧਰੋਂ ਦੂਜੀ ਖਬਰ ਵੀ ਜਿਹੜਾ ਹੈ ਉਹ ਇੰਟਰਨੈਸ਼ਨਲ ਇਸ਼ੂ ਨੂੰ ਲੈ ਕੇ ਹੈ ਤੇ ਹੁਣ ਬ੍ਰਿਕਸ ਸੰਮੇਲਨ ਇਸ ਵੇਲੇ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਹੋਏਗਾ ਸਤੰਬਰ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਕਿਉਂਕਿ ਹੁਣ ਭਾਰਤ ਜਿਹੜਾ ਹੈਗਾ ਬ੍ਰਿਕਸ ਦਾ ਹੈੱਡ ਹੈ ਮੁਖੀ ਹੈ ਤੇ ਕਿਹਾ ਜਾ ਰਿਹਾ ਕਿ ਪੁਤਿਨ ਤੋਂ ਬਾਅਦ ਹੁਣ ਚੀਨ ਦੇ ਜਿਹੜੇ ਮੁਖੀ ਨੇ ਤੇ ਜਿਨਪਿੰਗ ਸ਼ੀ ਜਿਨਪਿੰਗ ਉਹ ਵੀ ਉਹਦੇ ਚ ਜਿਹੜੇ ਉਹਨਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਤੇ ਅਗਲੀ ਖਬਰ ਜਿਹੜੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਮੰਗ ਕੀਤੀ ਹੈ ਕਿ ਜੋ ਨਵਾਂ ਹਲਵਾਰੇ ਦੇ ਵਿੱਚ ਹੁਣ ਸਿਵਲ ਦਾ ਜੋ ਹਵਾਈ ਅੱਡਾ ਬਣਿਆ ਉਹਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇ। ਤੇ ਇਹਦੇ ਨਾਲ ਹੀ ਕੱਲ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੀ ਇੱਕ ਤਲਖੀ ਦੀ ਜਿਹੜੀ ਉਹ ਘਟਨਾ ਸਾਹਮਣੇ ਆਈ ਹੈ, ਜਿੱਥੇ ਸਾਡੇ ਖੇਤੀ ਮੰਤਰੀ ਜੋ ਹੈ ਗੁਰਮੀਤ ਸਿੰਘ ਖੁੱਡੀਆਂ ਤੇ ਉਧਰੋਂ ਪੰਜਾਬ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਉਹਨਾਂ ਦੇ ਵਿੱਚ ਜਿਹੜਾ ਹੈ ਕਾਫੀ ਤਲਖ ਕਲਾਮੀ ਹੋਈ ਹੈ, ਖਾਸ ਕਰਕੇ ਇਹਨਾਂ ਚੋਣਾਂ ਨੂੰ ਲੈ ਕੇ। ਤੇ ਉਧਰ ਜਿਹੜਾ ਹੈ ਕੈਮਿਸਟਾਂ ਦੀ ਹੜਤਾਲ ਸੀ ਕੱਲ, ਤੇ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ, ਕਿਉਂਕਿ ਆਲ ਇੰਡੀਆ ਲੈਵਲ ਤੇ ਜਿਹੜੀ ਹੈ ਇਹ ਹੜਤਾਲ ਜਿਹੜੀ ਹੈ ਉਹ ਕੈਮਿਸਟਾਂ ਨੇ ਕੀਤੀ ਸੀ। ਇਹ ਖਾਸ ਖਬਰਾਂ ਨੇ। ਹਾਂਜੀ
12: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਦੱਸੀ, ਇਸ ਟਾਈਮ ਭਾਰਤ ਤੇ ਇਟਲੀ ਦੇ ਡਿਪਲੋਮੈਟਿਕ ਸੰਬੰਧ ਜਿਹੜੇ ਨੇ ਉਹ ਘੱਟ ਚਰਚਾ ਦੇ ਵਿੱਚ ਨੇ, ਅਤੇ ਟੋਫੀਆਂ ਮੈਲੋਡੀ ਜ਼ਿਆਦਾ ਚਰਚਾ ਦੇ ਵਿੱਚ ਨੇ। ਸੋ ਉਹ ਜ਼ਿਆਦਾ ਮੀਡੀਆ ਦੇ ਵੱਲੋਂ ਉਹਨਾਂ ਚੀਜ਼ਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ, ਜਦਕਿ ਮੇਨ ਮਕਸਦ ਜਿਹੜਾ ਵਾ ਉਹ ਸੀਗਾ ਕਿ ਡਿਪਲੋਮੈਟਿਕ ਸੰਬੰਧ। ਸੋ ਇਹ ਕਿਵੇਂ ਇਹ ਚੀਜ਼ਾਂ ਆਪਣੇ ਆਪ ਹੋ ਜਾਂਦੀਆਂ ਨੇ, ਜਾਂ ਅਜੋਕੇ ਸਮੇਂ ਦੇ ਵਿੱਚ ਜੋ ਰੁਝਾਨ ਨੇ ਜਾਂ ਜੋ ਜਿਹੜੇ ਤਰੀਕੇ ਦੇ ਨਾਲ ਪੀ ਆਰ ਕੀਤੀ ਜਾਂਦੀ ਆ, ਇੰਟੈਂਸ਼ਨਲੀ ਉਹਨਾਂ ਚੀਜ਼ਾਂ ਦੇ ਉੱਤੇ ਫੋਕਸ ਕੀਤਾ ਜਾਂਦਾ ਕਿ ਆਹ ਜ਼ਿਆਦਾ ਚੱਲਣ ਵਾਲੀ ਆਪਾਂ ਇੱਧਰ ਨੂੰ ਘੁਮਾਉਂਦੇ ਹਾਂ?
13: ਨਹੀਂ, ਇਹਦੇ ਚ ਜਿਹੜੀਆਂ ਰਣਜੋਤ ਜੀ ਵੱਡੀ ਗੱਲ ਤਾਂ ਇਹ ਹੈ ਕਿ ਕਿਸ ਸਮੇਂ ਜਿਹੜਾ ਹੈ ਸਾਰਾ ਕੁਝ ਜਿਹੜਾ ਉਹ ਹੋਇਆ, ਤੇ ਪ੍ਰਧਾਨ ਮੰਤਰੀ ਹੁਣ ਪੰਜ ਦੇਸ਼ਾਂ ਦੇ ਜਿਹੜਾ ਦੌਰੇ ਤੇ ਇਕੱਠਾ ਜਿਹੜਾ ਸੀ ਗਏ ਸੀ, ਇਹਦੇ ਚ ਇਟਲੀ ਦਾ ਦੌਰਾ ਵੀ ਜਿਹੜਾ ਇਹ ਸ਼ਾਮਿਲ ਹੈ। ਤੇ ਇਹ ਵੀ ਇੱਕ ਸਾਡੇ ਪ੍ਰਧਾਨ ਮੰਤਰੀ ਦੀ ਇਹ ਕਹਿ ਲਓ ਕਿ ਇਹ ਵੀ ਇੱਕ ਡਿਪਲੋਮੈਟਿਕ ਅਪਰੋਚ ਕਹਿ ਲਓ ਜਾਂ ਕੁਛ ਵੀ ਹੈ, ਜਦੋਂ ਜਿਹੜੇ ਦੇਸ਼ਾਂ ਦੇ ਵਿੱਚ ਜਿੱਥੇ ਜਾਂਦੇ ਆ ਉੱਥੇ ਫਿਰ ਉਹ ਦੇਸ਼ ਦੇ ਵੱਲੋਂ ਸਨਮਾਨ ਲੈਣਾ, ਜਿਹੜਾ ਇਹ ਕਹਿ ਕੇ ਸਾਰੇ ਤੋਂ ਵੱਡਾ ਸਨਮਾਨ ਜਿਹੜਾ ਹੈਗਾ ਇਹ ਸਾਡੇ ਪ੍ਰਧਾਨ ਮੰਤਰੀ ਨੂੰ ਮਿਲ ਰਿਹਾ, ਤੇ ਇੱਥੇ ਉਹਦੀ ਮੀਡੀਆ ਮੈਨੇਜਮੈਂਟ ਇੱਦਾਂ ਕਰਨਾ, ਇਹ ਕਈ ਗੱਲਾਂ ਸ਼ਾਮਿਲ ਨੇ। ਫਿਰ ਵਿੱਚੋਂ ਕੋਈ ਇੱਦਾਂ ਦੀ ਨਵੀਂ ਗੱਲ ਵੀ ਜਿਹੜੀ ਉਹ ਫੁੱਟ ਪੈਂਦੀ ਹੈ, ਤੇ ਇਸ ਕਰਕੇ ਜਿਹੜਾ ਇਟਲੀ ਦੀ ਪ੍ਰਧਾਨ ਮੰਤਰੀ ਦੇ ਨਾਲ ਜਿਹੜੀ ਉਹਨਾਂ ਦੀ ਜਿਹੜੀ ਗੱਲਬਾਤ ਹੈ, ਤੇ ਜਿਸ ਤਰੀਕੇ ਦੀਆਂ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨਸ਼ਰ ਹੋਈਆਂ ਨੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਦੂਜੇ ਅਖਬਾਰਾਂ ਦੇ ਵਿੱਚ ਵੀ, ਤੇ ਜਿੱਦਾਂ ਉਹ ਇਕੱਠੇ ਜਿਹੜੇ ਆ ਉਹ ਖੜੇ ਹੋਏ ਨੇ, ਕਿਤੇ ਹੱਥ ਮਿਲਾ ਰਹੇ ਨੇ, ਕਿਤੇ ਇੱਕ ਦੂਜੇ ਦੇ ਨਾਲ ਬੜਾ ਲਾ ਦੇ ਵਿੱਚ ਇਨਫਿਨਿਟੀ ਵੱਲ ਦੇਖ ਰਹੇ ਨੇ, ਤੇ ਇਸ ਤਰੀਕੇ ਦੀਆਂ ਜਿਹੜੀਆਂ ਉਹ ਖਬਰਾਂ ਜਿਹੜਾ ਹੈ ਉਹ ਨਾਲ ਤਸਵੀਰਾਂ ਦਾ ਆਉਣਾ। ਤੇ ਜਿਹੜੀ ਵੱਡੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਜਿਹੜਾ ਹੈ ਇੱਕ ਚੌਕਲੇਟ ਦਾ ਜਿਹੜਾ ਹੈਗਾ ਉਹ ਪੈਕਟ ਤੋਹਫੇ ਵਜੋਂ ਜਿਹੜਾ ਦੇਣਾ ਮੈਲੋਡੀ, ਤੇ ਇਸ ਕਰਕੇ ਵੀ ਜਿਹੜੀ ਇਹ ਗੱਲ ਜ਼ਿਆਦਾ ਚਰਚਾ ਦੇ ਵਿੱਚ ਹੈ। ਤੇ ਇਹ ਸਾਡੇ ਖੈਰ ਬਿਲਕੁਲ ਸਾਡੇ ਜਿਹੜਾ ਦੇਸੀ ਸਿਸਟਮ ਆ ਉਹਦੇ 'ਚ ਤਾਂ ਇਹ ਗੱਲ ਭਾਵੇਂ ਬਹੁਤੀ ਪ੍ਰਚਲਿਤ ਨਹੀਂ, ਜਿਹੜਾ ਇੰਡੀਅਨ ਵੈਸੇ ਵੀ ਜਿਹੜਾ ਇੱਕ ਥੋਸ ਆ ਉਹਦੇ 'ਚ ਵੀ ਨਹੀਂ ਹੈ, ਪਰ ਜਦੋਂ ਆਪਾਂ ਪੂਰੇ ਵੈਸਟਰਨ ਵਰਲਡ ਨੂੰ ਦੇਖਦੇ ਹਾਂ ਤੇ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਚੌਕਲੇਟ ਕਿਸੇ ਨੂੰ ਭੇਟ ਕਰਨਾ ਆਫਰ ਕਰਨਾ ਤੇ ਉਹ ਇੱਕ ਹੋਰ ਲੈਵਲ ਤੇ ਉਹਨੂੰ ਲਿਆ ਜਾਂਦਾ, ਉਹਨੂੰ ਬਿਲਕੁਲ ਜਿਹੜਾ ਹੈਗਾ ਪੈਸ਼ਨੇਟ ਅਫੈਕਸ਼ਨੇਟ ਜਿਹੜੀ ਹੈ ਫਰੈਂਡਸ਼ਿਪ ਦੇ ਲੈਵਲ ਤੇ ਜਿਹੜਾ ਹੈ ਉਹਨੂੰ ਦੇਖਿਆ ਜਾਂਦਾ, ਤੇ ਉਹਨੂੰ ਇਸ ਤਰੀਕੇ ਨਾਲ ਵੀ ਜਿਹੜਾ ਹੈਗਾ ਮੀਡੀਆ ਪੇਂਟ ਕਰ ਰਿਹਾ ਜਾਂ ਡੱਬ ਕਰ ਰਿਹਾ ਸਾਰੀ ਗੱਲ ਨੂੰ। ਤੇ ਪਰ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੁੰਦਾ ਜੇ ਤੁਸੀਂ ਇੱਕ ਪਾਸੇ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹੋ, ਤਾਂ ਜਿਹੜੇ ਇਹੋ ਜਿਹੇ ਸਾਰੇ ਉਹ ਮਾਮਲੇ ਉਹਨਾਂ ਤੋਂ ਬਚਿਆ ਜਾ ਸਕਦਾ। ਤੇ ਉਹਦਾ ਦੂਜਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੇ ਇਟਲੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪ੍ਰਧਾਨ ਮੰਤਰੀ ਉਹ ਫੀਮੇਲ ਨੇ ਵਿਮੈਨ ਨੇ, ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ ਜਿਹੜਾ ਹੈ ਉਹ ਜ਼ਿਆਦਾ ਫਿਰ ਥੋੜੀ ਜਿਹੀ ਧੂਲ ਮਿਲਦੀ ਹੈ। ਤੇ ਤੁਹਾਡੀ ਗੱਲ ਇਹ ਬਿਲਕੁਲ ਸਹੀ ਹੈ, ਕਿਉਂਕਿ ਇਹ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ MOU ਸਾਈਨ ਹੋਣੇ, ਗੱਲਬਾਤ ਹੋਣੀ, ਜਾਂ ਅਸੀਂ ਇਹ ਕਰਾਂਗੇ ਸਾਂਝਾ ਇਹ ਕਰਾਂਗੇ, ਤੇ ਇਹ ਇੱਕ ਜਿਹੜੀਆਂ ਉਪਚਾਰਕ ਗੱਲਾਂ ਹੁੰਦੀਆਂ ਨੇ, ਫਾਰਮਲ ਗੱਲਾਂ ਹੁੰਦੀਆਂ। ਜਿੱਥੇ ਵੀ ਕਿਤੇ ਦੌਰਾ ਸਾਡੇ ਦੇਸ਼ ਦੇ ਵਿੱਚ ਕੋਈ ਬਾਹਰ ਲਾਉਂਦਾ ਉਹ ਵੀ ਇੱਦਾਂ ਦੀਆਂ ਗੱਲਾਂ ਕਰਦਾ, ਇੱਧਰੋਂ ਉੱਧਰ ਜਾਂਦੇ ਉਹ ਵੀ ਇੱਦਾਂ ਦੀਆਂ ਗੱਲਾਂ ਚੱਲਦੀਆਂ। ਅੱਗੋਂ ਉਹਦੇ ਫਿਰ ਜਿਹੜੇ ਆਊਟਕਮਸ ਕੀ ਨੇ, ਉਹਦੇ ਰਿਜ਼ਲਟ ਕੀ ਨੇ, ਕਿ ਵਾਕਈ ਜਿਹੜੇ ਨਿਸ਼ਾਨੇ ਨੂੰ ਮਿੱਥ ਕੇ ਇਹ ਸਮਝੌਤੇ ਜਾਂ MOU ਸਾਈਨ ਕੀਤੇ ਹੁੰਦੇ ਆ ਉਹ ਪੂਰਾ ਉਤਰਦਾ ਹੈ ਜਾਂ ਨਹੀਂ ਉਤਰਦਾ, ਤੇ ਜਾਂ ਜਿਹੜੇ ਉਸ ਤੋਂ ਵੱਧ ਇੰਪੋਰਟੈਂਟ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਟ੍ਰੇਡ ਦੇ ਲੈਵਲ ਤੇ ਹੁੰਦੀਆਂ ਨੇ ਉਹ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ, ਤੇ ਉਹ ਤਾਂ ਖੈਰ ਜਿਹੜਾ ਹੈ ਤੁਹਾਡਾ ਇੱਕ ਟੂਰ ਹੈ ਜਿਹੜਾ ਵਰਲਡ ਟੂਰ ਹੈ, ਜਾਂ ਉਹਨੂੰ ਹਿੰਦੀ ਥੋੜਾ ਜਿਹਾ ਨਾਲ ਇਸ ਕਰਕੇ ਜੋੜਨ ਵਾਸਤੇ ਕਿ ਇਸ ਲਈ ਜਿਹੜਾ ਸਾਰਾ ਕੁਛ ਇਹ ਸਮਝੌਤੇ ਹੋਏ ਨੇ ਇਹਦੇ ਨਾਲ, ਆਹ ਹੋਏਗਾ ਆਹ ਹੋਏਗਾ। ਪਰ ਹੁਣ ਜਿਹੜਾ ਦੂਜਾ ਪੱਖ ਹੈ, ਜਿੱਥੇ ਜਿਹੜਾ ਹੈਗਾ ਕਾਂਗਰਸ ਨੇ ਖਾਸ ਕਰਕੇ ਰਾਹੁਲ ਗਾਂਧੀ ਨੇ ਇਹ ਗੱਲ ਕੀਤੀ, ਕਿਉਂਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੇਸ਼ ਦੇ ਵਿੱਚ ਲਗਾਤਾਰ ਦੋ ਤਿੰਨ ਦਿਨ ਪ੍ਰਧਾਨ ਮੰਤਰੀ ਜਿਹੜੇ ਹੈਗੇ ਆ ਲੋਕਾਂ ਨੂੰ ਅਪੀਲ ਕਰਦੇ ਰਹੇ ਕਿ ਉਹਨਾਂ ਨੂੰ ਆਹ ਕਰਨਾ ਚਾਹੀਦਾ, ਸੋਨਾ ਨਹੀਂ ਖਰੀਦਣਾ ਚਾਹੀਦਾ, ਵਿਦੇਸ਼ੀ ਦੌਰਿਆਂ ਤੇ ਨਹੀਂ ਜਾਣਾ ਚਾਹੀਦਾ, ਪਬਲਿਕ ਟਰਾਂਸਪੋਰਟ ਦੀ ਜਿਹੜੀ ਯੂਜ ਕਰਨ ਵਰਤੋਂ ਕਰਨੀ ਚਾਹੀਦੀ ਆ, ਸਾਈਕਲਾਂ ਤੇ ਜਾਣਾ ਚਾਹੀਦਾ। ਕਈ ਥਾਂ ਤੇ ਲਾਗੂ ਵੀ ਹੋ ਗਈ ਇਹ ਗੱਲ, ਇਸੋ ਤੱਕ ਕਿ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਨੇ ਜਿਹੜੇ ਪੰਜਾਬ ਦੇ ਗਵਰਨਰ ਵੀ ਨੇ ਗੁਲਾਬ ਚੰਦ ਕਟਾਰੀਆ, ਉਹ ਖੁਦ ਜਿਹੜੇ ਆ ਕੱਲ ਪਬਲਿਕ ਬੱਸ ਤੇ ਚੜ ਕੇ ਗਏ, ਤੇ ਇਸ ਤਰ੍ਹਾਂ ਜਿਹੜੇ ਇੱਥੋਂ ਦੇ ਆਈਪੀਐਸ ਅਧਿਕਾਰੀ ਨੇ ਉਹ ਸਾਈਕਲਾਂ ਤੇ ਦਫ਼ਤਰ ਗਏ। ਇੱਦਾਂ ਦਾ ਜਿਹੜਾ ਹੈਗਾ ਉਹ ਪ੍ਰੈਕਟੀਕਲੀ ਠੀਕ ਹੈ, ਇੱਕ ਸਿੰਬੋਲਿਕ ਹੁੰਦੀਆਂ ਬਹੁਤੀਆਂ ਗੱਲਾਂ, ਤੇ ਪਰ ਇਹ ਵੀ ਇੱਕ ਇੱਦਾਂ ਦਾ ਮੈਸੇਜ ਦੇਸ਼ ਵਾਸੀਆਂ ਨੂੰ ਛੱਡ ਕੇ, ਤੇ ਖੁਦ ਜਿਹੜਾ ਹੈਗਾ ਉਹ ਇਸ ਤਰੀਕੇ ਦੀ ਜਿਹੜੀ ਮੈਲੋਡੀ ਵਾਲਾ ਜਿਹੜਾ ਹੈਗਾ ਇਹ ਗੱਲ ਚੱਲ ਰਹੀ ਹੈ। ਇਸੇ ਕਰਕੇ ਜਿਹੜੀ ਇਹਦੀ ਚਰਚਾ ਉਹ ਜ਼ਿਆਦਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ, ਤਾਂ ਖੈਰ ਬਹੁਤ ਜ਼ਿਆਦਾ ਇਹ ਵਾਇਰਲ ਹੋਈ ਹੈ। ਪਰ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਵੱਲੋਂ ਜਿਹੜਾ ਹੈਗਾ ਇੱਕ ਜ਼ਿੰਮੇਵਾਰੀ ਵਾਲਾ ਤੇ ਇਹ ਬਿਆਨ ਦੇਣਾ, ਉਹਨਾਂ ਨੇ ਅਮੇਠੀ ਦੇ ਵਿੱਚ ਜਿਹੜਾ ਉਹਨਾਂ ਦੇ ਆਪਣਾ ਹਲਕਾ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਪਾਸੇ ਨੀਟ ਵਰਗੇ ਘਟਾਲੇ ਇੱਥੇ ਹੋ ਰਹੇ ਨੇ, ਪੇਪਰ ਲੀਕ ਹੋ ਰਹੇ, ਨੌਜਵਾਨ ਜਿਹੜੇ ਡਾਕਟਰ ਬਣਦੇ ਐਸਪੀਰੈਂਟਸ ਨੇਗੇ ਉਹ ਮਾਨਸਿਕ ਤਣਾਅ ਦੇ ਵਿੱਚ ਨੇ, ਦੁਬਾਰਾ ਪੇਪਰ ਹੋਣਾ ਉਹਨਾਂ ਦਾ। ਤੇ ਦੂਜੀ ਗੱਲ ਜਿਹੜਾ ਹੈਗਾ ਇਹ ਸਾਰਾ ਕੁਛ ਇਰਾਨ ਦੇ ਉੱਪਰ ਜਿਹੜੇ ਅਮਰੀਕੀ ਹਮਲਿਆਂ ਕਰਕੇ ਗੈਸ ਦੀ ਕਿੱਲਤ ਹੋ ਰਹੀ ਹੈ, ਤੇਲ ਦੀ ਕਿੱਲਤ ਹੋ ਰਹੀ ਹੈ, ਕਈ ਥਾਂ ਤਾਂ ਰਾਸ਼ਨਿੰਗ ਕਰਤੀ ਹੈ ਸ਼ੁਰੂ ਪੈਟਰੋਲ ਪੰਪਾਂ ਨੇ ਕਿ ਇਦੋਂ ਬਾਅਦ ਤੇਲ ਨਹੀਂ ਪਾਉਣਾ, ਇੱਦਾਂ ਦੀਆਂ ਗੱਲਾਂ। ਤੇ ਇਹਦੇ ਦੂਜੇ ਪਾਸੇ ਜਿਹੜਾ ਹੈ ਇੱਦਾਂ ਦੀ ਗੱਲ ਆ ਰਹੀ ਹੈ ਕਿ ਉਹ ਜਾਰਜੀਆ ਨੂੰ ਜਿਹੜਾ ਹੈਗਾ ਚੌਕਲੇਟ ਭੇਂਟ ਕਰ ਰਹੇ ਨੇ, ਤੇ ਇਹ ਇਸ ਦੇ ਉੱਤੇ ਜਿਹੜਾ ਹੈਗਾ ਤਿੱਖਾ ਬਿਆਨ ਜਿਹੜਾ ਰਾਹੁਲ ਗਾਂਧੀ ਦਾ ਜੋ ਉਹ ਆਏਗਾ, ਤੇ ਇਸ ਕਰਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਇਹ ਗੱਲਾਂ ਜਿਹੜੀਆਂ ਨੇ ਉਹ ਕਰ ਰਹੀਆਂ ਨੇ। ਹਾਲਾਂਕਿ ਇਹਦੇ ਤੇ ਇਮੀਜੀਏਟ ਕੋਈ ਬੀਜੇਪੀ ਦਾ ਉਸ ਰੂਪ ਦੇ ਵਿੱਚ ਕੋਈ ਉਹ ਸਾਹਮਣੇ ਜਿਹੜਾ ਹੈਗਾ ਉਹ ਨਹੀਂ ਵੀ ਆਇਆ, ਤੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇਹਨੂੰ ਲਿਆ ਜਾਵੇ ਸਾਰੀ ਗੱਲ ਨੂੰ। ਠੀਕ ਹੈ, ਬੀਜੇਪੀ ਦੇ ਜਿਹੜੇ ਹੈਗੇ ਆ ਉਹ ਪ੍ਰਧਾਨ ਨੇ, ਤੇ ਜੋ ਇਸ ਵਾਰੀ ਬਿਹਾਰ ਤੋਂ ਨੇ, ਤੇ ਉਹਨਾਂ ਨੇ ਹਲਕੇ ਫੁਲਕੀ ਜੀ ਉਹ ਜਿਹੜੀ ਗੱਲ ਕੀਤੀ ਹੈ, ਤੇ ਪਰ ਇਹ ਨੀ ਕਿ ਉਦਾਂ ਦਾ ਨਹੀਂ ਆਇਆ ਕਿ ਪੋਲੀਟੀਕਲੀ ਜਿਹੜੀ ਆ ਉਹ ਕੋਈ ਇਹਨੂੰ ਦੱਸਿਆ ਹੋਵੇ ਕਿ ਇਹਦੇ ਪਿੱਛੇ ਜਿਹੜੀ ਪੋਲੀਟੀਕਲ ਕੋਈ ਸੋਲਿਡ ਗੱਲ ਜਾਂ ਠੋਸ ਗੱਲ ਇਹ ਹੈ। ਤੇ ਇਸ ਕਰਕੇ ਵੀ ਜਿਹੜਾ ਹੈਗਾ ਇਹ ਹੁਣ ਜ਼ਿਆਦਾ ਚਰਚਾ ਦੇ ਵਿੱਚ ਹੈ, ਤੇ ਭਾਵੇਂ ਇਹ ਸਾਰਾ ਕੁਛ ਕੱਲ ਹੋਇਆ, ਪਰ ਮੇਰਾ ਖਿਆਲ ਹੈ ਕਿ ਅੱਗੋਂ ਵੀ ਇਹਦੇ ਤੇ ਜਿਹੜੀ ਚਰਚਾ ਚੱਲਦੀ ਰਹਿਣੀ ਹੈ, ਕਿਉਂਕਿ ਸੋਸ਼ਲ ਮੀਡੀਆ ਦਾ ਬਹੁਤਾ ਕੁਛ ਫਿਰ ਜਿਹੜਾ ਹੈਗਾ ਸੌਦਾ ਇਹੋ ਜਿਹੀਆਂ ਗੱਲਾਂ ਕਰਕੇ ਦਿਖਦਾ। ਤੇ ਪਰ ਇਹਦੀ ਜਿਹੜੀ ਤਲਖ ਸੱਚਾਈ ਹੈ ਰਣਜੋਤ ਜੀ, ਉਹ ਇਹ ਹੈ ਕਿ ਜਿਹੜੇ ਸਾਡੇ ਹੈਡ ਆਫ ਦਾ ਗਵਰਨਮੈਂਟ ਹੈ, ਜਿਹੜੇ ਸਰਕਾਰ ਦੇ ਮੁਖੀ ਨੇ, ਜਦੋਂ ਅਸੀਂ ਪਰਜਾ ਨੂੰ ਇਹ ਕਹਿੰਦੇ ਹਾਂ ਤੇ ਤੁਸੀਂ ਇੱਦਾਂ ਕਰੋ, ਜੇ ਉਹ ਘਰ ਦਾ ਮੁਖੀ ਹੈ, ਪਰਿਵਾਰ ਦਾ, ਜੇ ਪਿਓ ਹੈ ਜਾਂ ਬਜ਼ੁਰਗ ਹੈ, ਦਾਦਾ ਹੈ, ਬਾਕੀਆਂ ਤੇ ਖੂੰਡਾ ਖੜਕਾਵੇ, ਤੁਸੀਂ ਇਹ ਕਰੋ, ਆਪ ਉਹਦੇ ਉਲਟੇ ਲੱਛਣ ਕਰੇ, ਉਹ ਕੁਦਰਤੀ ਤੌਰ ਤੇ ਫਿਰ ਵੀ ਉਹਦਾ ਤਾਂ ਅਸਰ ਤਾਂ ਇਸ ਤਰ੍ਹਾਂ ਜਾਂਦਾ ਹੀ ਹੈ।
12: ਜੀ ਬਿਲਕੁਲ, ਅਸਰ ਦਿਖ ਵੀ ਰਿਹਾ ਇੱਧਰ, ਜ਼ਿਆਦਾਤਰ ਰੌਲਾ ਜਿਹੜਾ ਬ੍ਰਿਕਸ ਸੰਮੇਲਨ ਦੇ ਵਿੱਚ ਹੁਣ ਸ਼ੀ ਜਿਨਪਿੰਗ ਦੇ ਆਉਣ ਦਾ ਵੀ ਆ, ਅਤੇ ਪੂਰੀ ਪੂਰੀ ਆਸਾਰ ਕਹਿੰਦੇ ਨੇ ਕਿ ਨਜ਼ਰ ਆ ਰਹੇ ਨੇ। ਅਤੇ ਜੇਕਰ ਇੱਦਾਂ ਦਾ ਹੁੰਦਾ ਤਾਂ ਫਿਰ ਕਿਹੜੇ ਤਰੀਕੇ ਦੇ ਨਾਲ ਅੱਗੇ ਸਮੀਕਰਨ ਬੈਠਣਗੇ, ਆਪਾਂ ਜਾਣਦੇ ਹਾਂ ਅਮਰੀਕਾ ਇਹਦੇ ਉੱਤੇ ਪਹਿਲਾਂ ਵੀ ਕਾਫ਼ੀ ਆਪਾਂ ਵੇਖਿਆ ਵੀ ਸਿੱਧੇ ਤਰੀਕੇ ਦੇ ਨਾਲ ਆਪਣੀ ਨਾਰਾਜ਼ਗੀ ਜਿਤਾ ਚੁੱਕਾ ਵਾ, ਲਗਾਤਾਰ ਇਸ ਸੰਬੰਧ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਰਹਿੰਦੀਆਂ ਨੇ। ਸੋ ਉਸ ਸੰਬੰਧ ਦੇ ਵਿੱਚ ਜੇ ਵੇਖੀਏ ਤਾਂ ਕਾਫ਼ੀ ਇੰਪੋਰਟੈਂਟ ਰਹੂਗੀ ਇਹ ਮਿਲਣੀ, ਭਾਰਤ ਦੇ ਕੀ ਹੱਕ 'ਚ ਕੀ ਖਿਲਾਫ਼ ਕੀ ਹੋਣ ਜਾ ਰਿਹਾ।
13: ਦੇਖੋ ਰਣਜੋਤ ਜੀ, ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਇਸ ਵੇਲੇ ਭਾਰਤ ਜਿਹੜਾ ਹੈਗਾ ਉਹ ਚੇਅਰ ਕਰ ਰਿਹਾ ਹੈ ਬ੍ਰਿਕਸ ਨੂੰ, ਤੇ ਉਹਦਾ ਚਲੋ ਉਹ ਤਾਂ ਸਤੰਬਰ ਦੇ ਵਿੱਚ ਹੋਣਾ ਹੈ, ਸਤੰਬਰ ਦੇ ਵਿੱਚ ਫਿਰ ਇਹ ਹੈ ਕਿ ਚਲੋ ਉਦੋਂ ਬਾਅਦ ਨਵਾਂ ਉਦੋਂ ਬਾਅਦ ਕਿਹੜਾ ਚੇਅਰਮੈਨ ਹੋਏਗਾ, ਕਿਹੜਾ ਕੰਟਰੀ ਜਿਹੜਾ ਚੇਅਰ ਕਰੇਗਾ, ਉਦੋਂ ਬਾਅਦ ਹੈੱਡ ਕਿਹੜਾ ਕੰਟਰੀ ਕਰੇਗਾ ਇਸ ਸੰਸਥਾ ਨੂੰ, ਉਹ ਉਸ ਤੇ ਉਹ ਵੀ ਗੱਲ ਕਲੀਅਰ ਹੋ ਜਾਣੀ ਹੈ। ਪਰ ਪਿੱਛੇ ਜੋ ਇੰਡੀਆ ਦੀ ਜਿਹੜੀ ਰਾਨਮਾਈ ਦੇ ਹੇਠ ਜਾਂ ਆਪਾਂ ਕਹਿ ਲਓ ਕਿ ਇੰਡੀਆ ਦੀ ਪ੍ਰਧਾਨਗੀ ਦੇ ਹੇਠ ਤੇ ਬ੍ਰਿਕਸ ਜਿਸ ਗੱਲ ਤੇ ਸਟੈਂਡ ਨਹੀਂ ਲੈ ਸਕਿਆ, ਹਾਲਾਂਕਿ ਤੁਸੀਂ ਬਿਲਕੁਲ ਦਰੁਸਤ ਕਹਿ ਕੇ ਜਿਹੜਾ US ਹੈ, ਅਮਰੀਕਾ ਹੈ, ਉਹ ਉਹਦੇ ਤੇ ਔਖਾ ਬਹੁਤ ਹੈ ਕਿ ਜਿਹੜੀ ਇਹ ਸੰਸਥਾ ਇੱਦਾਂ ਦੀ ਹੈ। ਪਰ ਇਰਾਨ ਦੇ ਉੱਪਰ ਸਿੱਧੇ ਰੂਪ ਦੇ ਵਿੱਚ ਜਿਹੜਾ ਹੈਗਾ ਇਰਾਨ ਦੇ ਉੱਪਰ, ਮੈਂ ਕਹਿੰਦਾ ਕਿ ਅਸਿੱਧੇ ਰੂਪ ਦੇ ਵਿੱਚ ਵੈਨਜ਼ੂਲਾ ਵਰਗੇ ਕੰਟਰੀ ਦੇ ਸਿੱਧੇ ਰੂਪ ਚ ਜਿਹੜਾ ਹੈਗਾ ਉਹ ਹਮਲਾ ਕਰਨਾ ਤੇ ਇਰਾਨ ਦੇ ਜਿਹੜਾ ਹੈ ਮੁਖੀ ਨੂੰ ਜਿਹੜਾ ਹੈਗਾ ਮਾਰ ਦੇਣਾ ਤੇ ਏਦਾਂ ਦੇ ਹੋਰ ਉਹਨਾਂ ਦੇ ਫੌਜੀ ਜਿਹੜੇ ਅਫਸਰ ਨੇ ਸੀਨੀਅਰ ਉਹਨਾਂ ਨੂੰ ਮਾਰ ਦੇਣਾ, ਤੇ ਉਹਦੇ ਤੇ ਬ੍ਰਿਕਸ ਦਾ ਦੀ ਕੋਈ ਸਟੇਟਮੈਂਟ ਜਿਹੜੀ ਨਹੀਂ ਆਈ ਪੋਲੀਟੀਕਲੀ ਵੀ ਡਿਪਲੋਮੇਸੀ ਦੇ ਪੱਖ ਤੋਂ ਵੀ, ਤੇ ਉਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਫੇਲਰ ਹੈ। ਇਹ ਹੋਇਆ ਉਦੋਂ ਜਦੋਂ ਇੰਡੀਆ ਜਿਹੜਾ ਹੈਗਾ ਇਹਦੀ ਪ੍ਰਧਾਨਗੀ ਕਰ ਰਿਹਾ, ਇਹਦੀ ਜਿਹੜੀ ਚੇਅਰ ਹੈ ਉਹ ਇੰਡੀਆ ਕੋਲ ਹੈ, ਤੇ ਹੁਣ ਇਹ ਗੱਲਾਂ ਉਦੋਂ ਵੀ ਚੱਲੀਆਂ ਨੇ ਇੰਟਰਨੈਸ਼ਨਲ ਲੈਵਲ ਤੇ, ਬਹੁਤੇ ਗੱਲਾਂ ਨੇ ਇਹ ਗੱਲ ਕੀਤੀ ਕਿ ਹਾਲਾਂਕਿ ਪਹਿਲਾਂ ਜਦੋਂ ਵੀ ਕਿਤੇ ਏਦਾਂ ਦੀ ਗੱਲ ਹੋਈ ਹੈ ਇੰਟਰਨੈਸ਼ਨਲੀ ਬ੍ਰਿਕਸ ਉਹ ਤੇ ਸਟੈਂਡ ਲੈਂਦਾ ਰਿਹਾ ਤੇ ਉਹਦੀ ਨਿੰਦਾ ਵੀ ਕਰਦਾ ਰਿਹਾ ਸਾਰਾ, ਇਹ ਕੁਛ ਵੀ ਨੀ ਹੋਇਆ। ਤੇ ਹੁਣ ਪਰ ਇਹ ਹੈ ਕਿ ਇੰਡੀਆ ਦੇ ਵਿੱਚ ਹੁਣ ਦੇ ਵਿੱਚ ਜਿਹੜਾ ਕਿਉਂਕਿ ਬ੍ਰਿਕਸ ਦੇ ਵਿੱਚ ਜਿਹੜਾ ਹੈ ਬ੍ਰਾਜ਼ੀਲ, ਰਸ਼ੀਆ, ਇੰਡੀਆ ਤੇ ਚਾਈਨਾ ਤੇ ਸਾਊਥ ਅਫਰੀਕਾ, ਇਹ ਇਹਦੇ ਜਿਹੜੇ ਮੁੱਖ ਇਹਦੇ ਮੈਂਬਰ ਨੇ ਅਸਲੀ, ਜਿਹੜੇ ਇਹਦੇ ਜਿਹਨੂੰ ਆਪਾਂ ਸੀਡ ਮੈਂਬਰ ਕਹਿੰਦੇ ਜਾਂ ਬੁਨਿਆਦੀ ਮੈਂਬਰ ਨੇ, ਤੇ ਉਸ ਤੋਂ ਬਾਅਦ ਹੋਰ ਕੰਟਰੀ ਵੀ ਇਹਦੇ ਸ਼ਾਮਿਲ ਕੀਤੇ ਗਏ ਨੇ। ਤੇ ਪਰ ਇਹ ਨਾ ਇੰਟਰਨੈਸ਼ਨਲੀ ਇਹੋ ਜਿਹੇ ਮੁੱਦੇ ਤੇ ਸਟੈਂਡ ਨਾ ਲੈਣ ਕਰਕੇ ਜਿਹੜੀ ਹੈ ਕਾਫੀ ਇਹਦੀ ਬ੍ਰਿਕਸ ਦੀ ਥੂ ਥੂ ਹੋਈ ਹੈ। ਤੇ ਹੁਣ ਸਤੰਬਰ ਦੇ ਵਿੱਚ ਵੱਡੇ ਜਿਹੜੇ ਲੀਡਰ ਨੇ, ਵੱਡੇ ਆਗੂ ਨੇ ਉਧਰੋਂ ਚੀਨ ਦੇ ਤੇ ਉਧਰੋਂ ਰਸ਼ੀਆ ਦੇ, ਉਹਦੇ ਚ ਸ਼ਾਮਿਲ ਹੁੰਦੇ ਆ, ਤਾਂ ਉੱਥੇ ਜਿਹੜੀ ਉਹ ਗੱਲ ਪੋਲੀਟੀਕਲੀ ਜਾਂ ਡਿਪਲੋਮੈਟਿਕਲੀ ਉਹ ਕਿੱਧਰ ਨੂੰ ਚੱਲ ਰਹੀ ਹੈ, ਇਹ ਬਹੁਤ ਜਿਹੜੀ ਗੱਲ ਮਾਨੇ ਰੱਖਦੀ ਹੈ, ਚਾਹੇ ਉਹ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ ਹੋ ਰਹੀ ਹੈ, ਤੇ ਕਿਉਂਕਿ ਉਹਦੇ ਤੇ ਜਿਹੜਾ ਜਿਹੜੇ ਉਹਦਾ ਪੂਰਾ ਟਰੇਸ ਬਣਨਾ, ਤੇ ਉਹ ਜ਼ਰੂਰੀ ਨਹੀਂ ਕਿ ਜਿਵੇਂ ਇੰਡੀਆ ਚਾਹੁੰਦਾ ਉਵੇਂ ਬਣੇ ਇੱਥੇ, ਠੀਕ ਹੈ ਤੁਹਾਡੇ ਇੱਥੇ ਹੋ ਰਹੀ ਹੈ ਉਹ ਅਲੱਗ ਗੱਲ ਹੈ, ਤੇ ਉੱਥੇ ਫਿਰ ਕੀ ਜਿਹੜਾ ਹੈ ਇਹਨਾਂ ਆਗੂਆਂ ਨੇ ਜਿਹੜੇ ਖਾਸ ਤੌਰ ਤੇ ਇਹ ਮੁੱਖ ਆਗੂ ਨੇ ਜਿਹ ਚ ਭਾਰਤ ਵੀ ਹੈ, ਚਲੋ ਸਾਊਥ ਅਫਰੀਕਾ ਵੀ ਹੈ, ਤੇ ਇਹ ਉੱਥੇ ਜਿਹੜੀ ਕੀ ਗੱਲ ਕੱਢਦੇ ਉਹਦੇ ਚੋਂ ਕੀ ਗੱਲ ਲੈ ਕੇ ਆਉਂਦੇ, ਕਿਉਂਕਿ ਇਹ ਸੰਸਥਾਵਾਂ ਜਿਹੜੀਆਂ ਨੇ ਇਹ ਤਾਂ ਹੀ ਬਣੀਆਂ ਸੀ ਕਿਸੇ ਵੇਲੇ, ਜਦੋਂ ਖਾਸ ਕਰਕੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਇਹ ਹੋਇਆ ਕਿ ਲੜਾਈਆਂ ਬਹੁਤ ਵੱਡੀਆਂ ਹੋ ਗਈਆਂ, ਮਨੁੱਖੀ ਜਾਨੀ ਨੁਕਸਾਨ ਵੀ ਬਹੁਤ ਹੋ ਗਿਆ, ਦੇਸ਼ਾਂ ਦਾ ਮਾਲੀ ਨੁਕਸਾਨ ਵੀ ਬਹੁਤ ਹੋ ਗਿਆ, ਤੇ ਕਈ ਤਾਂ ਸਭਿਅਤਾਵਾਂ ਹੀ ਖਤਮ ਹੋ ਗਈਆਂ ਇਹਨਾਂ ਦੋਨੇ ਵੱਡੀਆਂ ਜੰਗਾਂ ਦੇ ਵਿੱਚ, ਕਿ ਇਦੋਂ ਬਾਅਦ ਕੋਈ ਏਦਾਂ ਸ਼ਾਂਤੀ ਵੱਲ ਗੱਲ ਜਿਹੜੀ ਆ ਉਹ ਤੋਰੀ ਜਾਵੇ, ਤੇ ਜਿਸ ਤੋਂ ਬਾਅਦ ਫਿਰ ਇਹ ਜਿਹੜੀ ਨਾਟੋ ਵਗੈਰਾ ਇਹ ਸਟਰੋਂਗ ਹੋ ਗਈ, ਉਦਣ USSR ਦਾ ਧੜਾ ਸਟਰੋਂਗ ਹੋ ਗਿਆ, ਉਦੋਂ ਬਾਅਦ ਇੱਕ ਨੈਮ ਬਣੀ ਜਿਹੜੀ ਗੁਟਨਰ ਲੇਪ ਲਹਿਰ ਜਿਹਨੂੰ ਆਪਾਂ ਕਹਿੰਦੇ ਹਾਂ ਨੋਨ ਅਲਾਈਨਮੈਂਟ ਮੂਵਮੈਂਟ, ਉਹਦੇ ਚ ਵੀ ਇੰਡੀਆ ਦਾ ਬੜਾ ਵਧੀਆ ਜਿਹੜਾ ਸੀ ਰੋਲ ਰਿਹਾ, ਇੰਡੀਆ ਮੈਂਬਰ ਰਿਹਾ ਨੈਮ ਦੇ ਵਿੱਚ, ਤੇ ਫਿਰ ਹੋਰ ਸੰਸਥਾਵਾਂ ਬਣੀਆਂ, ਤੇ ਉਹਨਾਂ ਚੋਂ ਫਿਰ ਇਹਨਾਂ ਇਸ਼ੂ ਨੂੰ ਲੈ ਕੇ ਜਿਹਦੇ ਚ ਦੋ ਚੀਜ਼ਾਂ ਮੇਨ ਨੇ, ਦੋ ਚ ਇੱਕ ਟ੍ਰੇਡ ਤੇ ਦੂਜਾ ਪੀਸ, ਤੇ ਜਿਹਦੇ ਕਰਕੇ ਬ੍ਰਿਕਸ ਵਰਗੀਆਂ ਸੰਸਥਾਵਾਂ ਬਣੀਆਂ, ਤੇ ਜਾਂ ਉਸ ਤੋਂ ਬਾਅਦ G7 ਹੋਰ ਏਦਾਂ ਦੀਆਂ ਜਿਹੜੀਆਂ ਇੰਟਰਨੈਸ਼ਨਲ ਜਿਹੜੀਆਂ ਬਣੀਆਂ, ਪਰ ਇਹ ਵੀ ਉਹਨਾਂ ਦਾ ਦਖਲ ਰਿਹਾ ਜਦੋਂ ਵੀ ਕਿਤੇ ਕੋਈ ਏਦਾਂ ਇੱਕ ਦੇਸ਼ ਦੂਜੇ ਕਿਸੇ ਮਾੜੇ ਦੇਸ਼ ਦੇ ਖਿਲਾਫ਼ ਜਾਂ ਕਮਜ਼ੋਰ ਦੇ ਖਿਲਾਫ਼ ਕੋਈ ਏਦਾਂ ਦੀ ਗੱਲ ਕਰਦਾ, ਭਾਵੇਂ ਉਹ ਹਮਲਾ ਹੋਵੇ ਭਾਵੇਂ ਉਹ ਆਰਥਿਕ ਹਮਲਾ ਹੋਵੇ, ਕੋਈ ਪਾਬੰਦੀਆਂ ਹੋਣ ਜਿਵੇਂ ਅਮਰੀਕਾ ਹਰੇਕ ਤੇ ਲਾ ਆਉਂਦਾ, ਤੇ ਪਰ ਉਹ ਸਟੈਂਡ ਲੈਂਦੇ ਰਹੇ ਨੇ, ਜੇ ਚਲੋ ਕੋਈ ਨੀਤ ਘੱਟੋ ਘੱਟ ਇੱਕ ਸਟੇਟਮੈਂਟ ਤਾਂ ਉਹਦੇ ਖਿਲਾਫ਼ ਜਾਂ ਬਿਆਨ ਤਾਂ ਆਉਂਦੇ ਰਹੇ ਨੇ, ਪਰ ਇੱਥੇ ਜਿਹੜਾ ਹੈਗਾ ਬ੍ਰਿਕਸ ਦਾ ਇੱਕ ਬਹੁਤ ਵੱਡਾ ਫੇਲਰ ਰਿਹਾ ਇਸ ਇਸ਼ੂ ਨੂੰ ਲੈ ਕੇ, ਤੇ ਇਹ ਜਿਹੜੀਆਂ ਦੋ ਵੱਡੀਆਂ ਗੱਲਾਂ ਹੋਈਆਂ, ਵੈਨਜ਼ੂਲਾ ਵਾਲੀ ਘਟਨਾ ਤੇ ਇਹ ਇਰਾਨ ਵਾਲੀ ਘਟਨਾ, ਤੇ ਫਿਰ ਇਜ਼ਰਾਈਲ ਨੂੰ ਫਰੀ ਹੈਂਡ ਦੇ ਦੇਣਾ ਕਿ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਅਟੈਕ ਕਰੀ ਜਾਵੇ, ਉਹ ਅਜੇ ਵੀ ਜਿਹੜੇ ਚੱਲ ਰਹੇ ਨੇ, ਤੇ ਹੁਣ ਉਸ ਤੋਂ ਬਾਅਦ ਜਿਹੜੀ ਵੱਡੀ ਇਸ ਕੜਕੀ ਦੇ ਵਿੱਚ ਫਸਿਆ ਹੋਇਆ ਇਹ ਸਤੰਬਰ ਤੱਕ, ਇਹ ਗੱਲ ਵੀ ਮੈਨੂੰ ਕਦੇ ਠੀਕ ਹੁੰਦੀ ਨੀ ਦਿਸਦੀ, ਉਹ ਇਸ਼ੂ ਵੀ ਉੱਥੇ ਜਿਹੜਾ ਹੈਗਾ ਉੱਠ ਸਕਦਾ, ਉਹ ਹੈ ਜਿਹੜਾ ਜਿਹੜਾ ਹਰਮੁਜ਼ ਵਾਲਾ ਜਿਹੜਾ ਹੈਗਾ ਉਹ ਜਿਹੜਾ ਲੰਘ ਹੈ, ਤੇ ਜਿਹਨੂੰ ਜਲ ਡਮਰੂ ਕਹਿ ਦਿੰਦੇ ਜਾਂ ਸਟ੍ਰੇਟ ਕੋਈ ਵੀ ਉਹਦੇ ਲਈ ਵਰਡ ਆਪਾਂ ਵਰਤਦੇ ਹਾਂ, ਜਿੱਥੋਂ ਦੀ ਖਾਸ ਕਰਕੇ ਸ਼ਿਪ ਜਿਹੜੇ ਉਹ ਜਾਂਦੇ ਆ ਵੱਡਾ ਸਮਾਨ ਲੈ ਕੇ, ਭਾਰੀ ਸਮਾਨ ਲੈ ਕੇ, ਜਿਹਦੇ ਚ ਮੁੱਖ ਤੌਰ ਤੇ ਜਿਹੜਾ ਹੈਗਾ ਕਰੂਡ ਆਇਲ ਜਿਹੜਾ ਉਹ ਸ਼ਾਮਿਲ ਹੈ, ਤੇ ਹੁਣ ਉਹਨਾਂ ਇਸ਼ੂ ਦੇ ਉੱਤੇ ਕਿੱਦਾਂ ਦਾ ਜਿਹੜਾ ਸਟੈਂਡ ਬ੍ਰਿਕਸ ਲੈਂਦਾ ਹੋਰ

0: ਪਏਗੀ। ਇਸ ਕਰਕੇ ਹੁਣ ਇਹਦੀ ਚਰਚਾ ਉਦੋਂ ਤੱਕ ਹੀ ਰਹਿਣੀ ਆ, ਸਤੰਬਰ ਤੱਕ, ਜਦੋਂ ਤੱਕ ਇਹ ਹੁੰਦਾ ਨਹੀਂ।
1: ਜੀ ਬਿਲਕੁਲ, ਚਰਚੇ ਸ਼ੁਰੂ ਹੋ ਚੁੱਕੇ ਨੇ ਅਤੇ ਇੱਧਰ ਚਰਚੇ ਖੁੱਡੀਆਂ ਅਤੇ ਸਿਸੋਦੀਆ ਸਾਹਿਬ ਦੇ ਵੀ ਹੋ ਚੁੱਕੇ ਨੇ, ਕੀ ਮਸਲਾ ਪੈ ਗਿਆ?
0: ਮਸਲਾ ਦੇਖੋ, ਇੱਕ ਗੱਲ ਬੜੀ ਇਹਦੇ ਚ ਜਿਹੜੀ ਸਾਹਮਣੇ ਆਈ ਹੈ ਉੱਭਰ ਕੇ, ਉਹ ਇਹ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਬਿਨਾਂ ਸ਼ੱਕ ਇਹੋ ਜਿਹੇ ਆਗੂ ਨੇ ਜਿਹੜੇ ਇਸ ਕਰਕੇ ਜਾਣੇ ਜਾਂਦੇ ਨੇ ਆਪਣੀ ਗੱਲ ਜਿਹੜੀ ਆ ਉਹ ਕਹਿਣ ਸਪਸ਼ਟ ਕਰਨ ਲਈ, ਤੇ ਕਿਉਂਕਿ ਉਹਨਾਂ ਦੇ ਫਾਦਰ ਭਾਵੇਂ ਅਕਾਲੀ ਦਲ ਦੇ ਬੜੇ ਸਿਰਕੱਢ ਲੀਡਰ ਰਹੇ ਨੇ ਤੇ ਉਹ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ ਨੇ, ਤੇ ਬਦਕਿਸਮਤੀ ਨਾਲ ਜਦੋਂ ਉਹ ਐਮ ਪੀ ਸੀ ਤੇ ਉਹਨਾਂ ਉਹ ਕਿਡਨੈਪ ਹੋ ਕੇ ਉਹਨਾਂ ਦਾ ਜਿਹੜਾ ਸੀ ਉਹ ਕਤਲ ਹੋ ਗਿਆ ਸੀ, ਤੇ ਇਹ ਮਸਲਾ ਹੁਣ ਇਹ ਹੈ ਕਿ ਜਿਹੜੀ ਗੱਲ ਹੁਣ ਲਗਾਤਾਰ ਉੱਭਰ ਕੇ ਜਿਹੜੀ ਉਹ ਸਾਹਮਣੇ ਆ ਰਹੀ ਹੈ, ਇਹ ਗੱਲ ਸਿਰਫ ਕੋਈ ਛੋਟੀ ਗੱਲ ਨਹੀਂ ਇਹ ਲੱਗਦੀ, ਭਾਵੇਂ ਦੇਖਣ ਚ ਇਹ ਹੈ ਕਿ ਚਲੋ ਦੋ ਬੰਦਿਆਂ ਦੀ ਆਪਸ ਤਲਖੀ ਹੋ ਗਈ, ਦੋ ਵਿੱਚ ਚਾਰ ਐਮ ਐਲ ਏ ਪੈ ਕੇ ਗੱਲ ਚੁੱਪ ਕਰਾਤੀ, ਤੇ ਜਿਹੜੇ ਹੁਣ ਸੱਤ ਬੰਦੇ ਇਹਨਾਂ ਦੇ ਬੀਜੇਪੀ ਚ ਗਏ ਨੇ, ਉਦੋਂ ਬਾਅਦ ਜਿਹੜੀ ਗੱਲ ਉਹ ਕਾਫੀ ਜਗ ਜ਼ਾਹਰ ਹੋ ਗਈ ਹੈ ਕਿ ਕਿਸ ਤਰ੍ਹਾਂ ਜਿਹੜੇ ਇਹਨਾਂ ਦੇ ਲੀਡਰ ਦਿੱਲੀ ਚ ਬੈਠੇ ਉਹ ਦਖਲ ਦਿੰਦੇ ਆ ਇੱਥੋਂ ਦੀ ਰਾਜਨੀਤੀ ਦੇ ਵਿੱਚ। ਉਹਦੀ ਕੜੀ ਦੇ ਵਿੱਚ ਹੀ ਅਗਲੀ ਗੱਲ ਇਹ ਹੈ ਜਿਹੜੀ ਗੁਰਮੀਤ ਖੁੱਡੀਆਂ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ, ਕਿਉਂਕਿ ਇਹ ਤਾਂ ਹੋਰ ਗੱਲਾਂ ਅੱਗੋਂ ਹੋਰ ਨਿਕਲਣ ਦੀ ਸੰਭਾਵਨਾ ਕਿ ਮਨੀਸ਼ ਸਿਸੋਦੀਆ ਜਿਹੜੇ ਪੰਜਾਬ ਦੇ ਇੰਚਾਰਜ ਨੇ ਉਹ ਕਿਸ ਤਰ੍ਹਾਂ ਉੱਥੇ ਜਿਹੜਾ ਹੈਗਾ ਬਠਿੰਡੇ ਚ ਦਖਲ ਦੇ ਕੇ ਜਿਹੜੀਆਂ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ ਉਹ ਹੋਰ ਬੰਦਿਆਂ ਨੂੰ ਜਿਹੜੀ ਆ ਉਹ ਟਿਕਟ ਦਵਾ ਦਿੱਤੀ, ਜਿਹੜੇ ਉਹਨਾਂ ਦੇ ਜਿਹੜੇ ਬੰਦੇ ਜਿਹੜੇ ਲੰਬੇ ਸਮੇਂ ਤੋਂ ਉਹਨਾਂ ਦੀ ਪਾਰਟੀ ਦੇ ਨਾਲ ਕੰਮ ਕਰ ਰਹੇ ਸੀ ਉਹਦੀ ਟਿਕਟ ਜਿਹੜੀ ਕੱਟ ਦਿੱਤੀ। ਤੇ ਇਹ ਇਸ਼ੂ ਕਾਂਗਰਸ ਜਦੋਂ ਇੱਥੇ ਭਾਰੂ ਰਹੀ ਆ ਉਦੋਂ ਵੀ ਚੱਲਦੇ ਰਹੇ ਨੇ ਕਿ ਕਿਹਦੀ ਟਿਕਟ ਕੱਟਤੀ, ਕਿਹਨੂੰ ਦੇਤੀ, ਕਿਵੇਂ ਦੇਤੀ, ਤੇ ਇਸ ਕਰਕੇ ਹੁਣ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਵੀ ਵਰਕਰ ਵੀ ਉਹਨਾਂ ਚ ਇਹ ਗੱਲ ਤਾਂ ਹੁਣ ਚੱਲ ਹੀ ਰਹੀ ਹੈ ਅੰਦਰ ਖਾਤੇ ਅੰਦਰ ਅੰਦਰ ਕਿਤੇ ਨਾ ਕਿਤੇ ਕਿ ਜਿਹੜੇ ਦਿੱਲੀ ਵਾਲੇ ਆ ਉਹ ਕਿਉਂ ਆਪਣਾ ਜਦੋਂ ਉਹਨਾਂ ਦਾ ਕੋਈ ਲਾਗਾ ਦੇਗਾ ਨੀ, ਨਾ ਉਹਨਾਂ ਦੇ ਨਾਂ ਤੇ ਵੋਟਾਂ ਪੈਣੀਆਂ ਨੇ ਨਾ ਉਹਨਾਂ ਦਾ ਕੁਛ ਆ, ਵੀ ਉਹ ਇਸ ਤਰ੍ਹਾਂ ਦਖਲ ਜਿਹੜਾ ਹੈਗਾ ਉਹ ਕਿਉਂ ਦਿੰਦੇ ਆ? ਦਿੱਲੀ ਉਹਨਾਂ ਤੋਂ ਸੰਭਾਲੀ ਨੀ ਗਈ, ਦਿੱਲੀ ਬੁਰੀ ਤਰ੍ਹਾਂ ਹਾਰ ਗਏ, ਤੇ ਇਹ ਹੁਣ ਇੱਥੇ ਵੀ ਜਿਹੜਾ ਹੈਗਾ ਉਹਨਾਂ ਨੂੰ ਦਖਲ ਜਿਹੜਾ ਇਹ ਨਹੀਂ ਬੰਦ ਹੋਣਾ ਚਾਹੀਦਾ। ਤੇ ਉਹ ਗੱਲ ਜਿਹੜੀ ਸੀ ਗੁਰਮੀਤ ਖੁੱਡੀਆਂ ਹੋਰਾਂ ਨੇ ਉਹ ਗੱਲ ਕਹਿਤੀ ਸਾਫ ਜਿਹੜੀ ਸਾਹਮਣੇ ਕਿ ਆਹ ਹੋਈ ਗੱਲ, ਤੇ ਉਦੋਂ ਬਾਅਦ ਚਲੋ ਉਹ ਗੱਲ ਇੱਕ ਵਾਰੀ ਭਾਵੇਂ ਠੰਡੀ ਪੈ ਗਈ ਤੇ ਹੁਣ ਇਹ ਗੱਲ ਕੇਜਰੀਵਾਲ ਤੱਕ ਵੀ ਚਲੀ ਗਈ, ਤੇ ਉਹ ਵੀ ਹੁਣ ਚਲੋ ਆ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਕਰਕੇ ਪੰਜਾਬ ਆਏ ਨੇ, ਤੇ ਇਹ ਉੱਥੇ ਵੀ ਜਿਹੜੀ ਉਹ ਗੱਲ ਚੱਲਣੀ ਹੈ। ਹੁਣ ਜਿਹੜਾ ਉਹ ਦਖਲ ਹੈ ਉਹ ਕਿਸ ਤਰ੍ਹਾਂ ਦਾ ਹੋਵੇ, ਕਿਸ ਰੂਪ ਚ ਹੋਵੇ, ਕਿਉਂਕਿ ਰਾਘਵ ਚੱਡਾ ਤਾਂ ਬਹੁਤ ਬਦਨਾਮ ਰਿਹਾ ਇਸ ਦਖਲ ਦੇ ਵਿੱਚ ਕਿ ਹਰ ਗੱਲ ਇੱਥੇ ਸੈਕਟਰੀਟ ਦੇ ਵਿੱਚ ਉਹਨਾਂ ਨੇ ਬੰਦੇ ਆਪਦੇ ਬਿਠਾ ਰੱਖੇ ਆ ਜੀ, ਤੇ ਸਾਰੀ ਗੱਲ ਰਾਘਵ ਚੱਡੇ ਦੀ ਚੱਲ ਰਹੀ ਹੈ ਤੇ ਹੋਰ ਤਾਂ ਪੰਜਾਬ ਦੇ ਇੱਥੋਂ ਤੱਕ ਸੀ ਐਮ ਦੀ ਵੀ ਨੀ ਸੁਣਦੇ ਜਿਹੜੇ ਇਹ ਏਦਾਂ ਦੀ ਗੱਲ। ਤੇ ਹੁਣ ਜੇ ਹੁਣ ਇੱਕ ਤੁਹਾਡੇ ਇੱਕ ਮੰਤਰੀ ਇਹ ਇਸ ਤਰੀਕੇ ਨਾਲ ਉਹ ਸਾਹਮਣੇ ਗੱਲ ਕਹਿ ਰਹੇ ਹੈ ਤੇ ਇਹਦਾ ਮਤਲਬ ਕਿ ਜਿਹੜਾ ਹੈਗਾ ਜ਼ਰੂਰ ਦਾਲ ਦੇ ਵਿੱਚ ਕੋਈ ਕਾਲਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹਨੂੰ ਆਲ ਇਜ਼ ਵੈਲ ਕਹਿੰਦੇ ਆ ਉਹ ਹੈ ਨੀ, ਸਭ ਅੱਛਾ ਹੈ ਨੀ ਗਾ, ਤੇ ਇਹ ਕਿਤੇ ਨਾ ਕਿਤੇ ਗੱਲ ਫਿਰ ਅੱਗੇ ਫੁੱਟਦੀ ਹੈ। ਤੇ ਹੁਣ ਇਹਦਾ ਇਹ ਦੋਨੇ ਗੱਲਾਂ ਨੇ ਪੋਲੀਟੀਕਲੀ ਇਹ ਚਰਨਜੋਤ ਜੀ, ਇਹ ਜਾਂ ਤਾਂ ਇਹਦੇ ਨਾਲ ਇੱਕ ਪਾਸਾ ਵੀ ਹੋ ਸਕਦਾ ਹੈ, ਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਹੋਈ ਹੈ, ਉਦੋਂ ਬਾਅਦ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਪੰਜਾਬ ਦੀ ਆਪ ਦੀ ਲੀਡਰਸ਼ਿਪ ਹੈ ਉਹ ਇੱਕ ਤਰੀਕੇ ਦੇ ਨਾਲ ਇੱਕ ਤਰ੍ਹਾਂ ਦਾ ਨਾਤਾ ਹੀ ਤੋੜਤਾ, ਤੇ ਉੱਥੋਂ ਜਿਹੜਾ ਸੀ ਇਹ ਲੱਗਦਾ ਕਿ ਜਿਹੜਾ ਦਿੱਲੀ ਦੇ ਇਸ਼ਾਰੇ ਦੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਆਪ ਨੂੰ ਸੀਨੀਅਰ ਲੀਡਰ ਕਹਾਉਂਦੇ ਆ ਦਿੱਲੀ ਚ ਬੈਠੇ ਆ, ਤੇ ਉਹਨਾਂ ਦੇ ਇਸ਼ਾਰੇ ਤੇ ਹੁਣ ਕੰਮ ਚੱਲਣਾ ਇੱਥੇ ਬੰਦ ਹੋ ਜਾਏਗਾ। ਤੇ ਦੂਜਾ ਇਹ ਹੈਗਾ ਕਿ ਕਿਉਂਕਿ 2027 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਉਹਨਾਂ ਚ ਵੀ ਬਹੁਤਾ ਸਮਾਂ ਨੀ ਰਹਿ ਗਿਆ, ਚੋਣਾਂ ਵੀ ਹੁਣ ਇਸ ਵੇਲੇ ਸੰਭਾਵਨਾ ਕਿ ਦਸੰਬਰ ਚ ਹੀ ਹੋ ਸਕਦੀਆਂ ਨੇ, ਫਰਵਰੀ ਦੀ ਬਜਾਏ ਐਡਵਾਂਸ ਹੋ ਸਕਦੀਆਂ ਨੇ, ਤੇ ਇਸ ਕਰਕੇ ਬੀਜੇਪੀ ਵੀ ਪੂਰਾ ਜ਼ੋਰ ਲਾ ਰਹੀ ਹੈ ਕਿ ਜਿੰਨਾ ਵੱਧ ਤੋਂ ਵੱਧ ਖਲਾਰਾ ਆਮ ਆਦਮੀ ਪਾਰਟੀ ਚ ਪਵੇ, ਕਿਉਂਕਿ ਉਹਨੂੰ ਇਹ ਲੱਗਦਾ ਕਿ ਜਿਹੜਾ ਉਹਨੂੰ ਖਤਰਾ ਉਹ ਇਹਨਾਂ ਤੋਂ ਹੀ ਹੈ, ਤੇ ਇਸ ਕਰਕੇ ਉਹ ਵੀ ਜਿਹੜਾ ਹੈ ਵੱਧ ਤੋਂ ਵੱਧ ਕੋਸ਼ਿਸ਼ਾਂ ਕਰ ਰਹੇ ਨੇ, ਕਿਉਂਕਿ ਜਿਹੜੇ ਬੰਦੇ ਇਹਨਾਂ ਦੇ ਬੀਜੇਪੀ ਚਲੇ ਗਏ ਤੇ ਉਹਨਾਂ ਕੋਲੇ ਵੀ ਬਹੁਤ ਕੁਛ ਹੈ ਅੰਦਰਲੇ ਲੂਪ ਹੋਲ, ਉਹਨਾਂ ਕੋਲੇ ਵੀ ਨੇ, ਭਾਵੇਂ ਉਹ ਖੁਦ ਵੀ ਜ਼ਿੰਮੇਵਾਰ ਹੋਣਗੇ ਪਰ ਉਹ ਇਸ ਤਰੀਕੇ ਨਾਲ ਲੈਣਗੇ। ਤੇ ਪਰ ਇਹ ਦੋਨੇ ਪੱਖ ਨੇ ਇਹਦੇ, ਜਿੱਦਾਂ ਮੈਂ ਪਹਿਲਾਂ ਕਿਹਾ ਇਹ ਹੈ ਕਿ ਇਹਦੇ ਨਾਲ ਗੱਲ ਠੀਕ ਵੀ ਹੋ ਸਕਦੀ ਹੈ ਤੇ ਖਲਾਰਾ ਵੱਧ ਵੀ ਸਕਦਾ।
1: ਜੀ ਬਿਲਕੁਲ, ਇਹ ਤੇ ਹੁਣ ਸਮਾਂ ਦੱਸੂਗਾ, ਅਸਲ ਦੇ ਵਿੱਚ ਅੰਦਰੋਂ ਅੰਦਰੀ ਖਲਾਰੇ ਤੇ ਪਹਿਲਾਂ ਹੀ ਆਪਾਂ ਵੇਖ ਰਹੇ ਹਾਂ ਕਿ ਪੈ ਚੁੱਕੇ ਹੁਣ ਇਹ ਅੱਗੇ ਕਿੱਧਰ ਨੂੰ ਵੱਧ ਆ, ਕਿੰਨਾ ਕੁ ਦੱਬ ਘੁੱਟ ਸਕਦੀ ਆ ਆਮ ਆਦਮੀ ਪਾਰਟੀ, ਕਿਉਂਕਿ ਇਹ ਚੀਜ਼ਾਂ ਹਾਲੇ ਬਾਹਰ ਦੇਰ ਤੱਕ ਦੇਖਦੀਆਂ ਨੇ ਪਰ ਅੰਦਰੋਂ ਅੰਦਰੀ ਤੇ ਕਾਫੀ ਕੁਛ ਸੁਣਨ ਨੂੰ ਜਿਹੜਾ ਉਦੋਂ ਤੋਂ ਹੀ ਆ ਰਿਹਾ ਵਾ ਜਦੋਂ ਚੱਡੇ ਹੁਣੀ ਜਾਂ ਉਹ ਪਾਰਟੀ ਛੱਡ ਕੇ ਗਈ ਸੀ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਰਹੂਗੀ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਹੋਰ ਕੀ ਕੀ ਹੋ ਵਾਪਰ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
2: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
4: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਸੰਡੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
1: पांडे जी, क्या तू सारा लक पाए हो यार? एक दोस्त के साथ पकड़े गए और दूसरी दोस्त छुड़ाने चली है, और ये तीसरी दोस्त ही है ना?
2: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
3: विश्व पद्धर ते तेल दी काट सानो सब नु प्रभावित कर रही है। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ।
4: ਉਤਰ ਗਈ ਕਿ ਨਹੀਂ ਟ੍ਰੇਨ ਆਪਣੀ?
5: ਨਹੀਂ ਨਹੀਂ, ਹਾਲੇ ਤੁਰੀ ਨਹੀਂ ਆ, ਹਾਲੇ ਪਹੁੰਚ ਪਹਿਲਾਂ ਜਾਣੀ ਹੈ ਤੁਰੰਤ।
4: ਰੁਕੋ ਬਾਈ ਰੁਕੋ, ਆਹ ਲਹਿਰੇ,
5: ਆਹ ਆਵਾਜ਼ ਕਿਹਨੇ ਦਿੱਤੀ ਹੋਈ ਹੈ ਨਾ,
4: ਇਹ ਰੱਬ ਹੀ ਜਾਣੇ।

0: ਤੇ ਵੀਡੀਓ ਪੂਰੀ ਫਿਲਮ ਵਰਗੀ ਨਹੀਂ ਤੁਹਾਨੂੰ ਲੱਗੀ ਜਿਹੜਾ ਟੀਜ਼ਰ ਵੇਖਿਆ ਤੁਸੀਂ?
1: ਭਾਈ ਗੱਲਬਾਤ ਆ ਪੂਰੀ ਅਰਜਨ ਅਰਜਨ ਕ੍ਰਿਸ਼ਨਾ ਬੇ ਨਾਲ ਬਲਕੀ ਰਤਨ ਤੁਸੀਂ ਬਣੇ ਹੋਏ ਹੋ ਸਾਡੇ ਨਾਲ ਡਡਮ ਡਡਮ ਡਡਮ ਬੋਇਜ਼ ਮੀਟ ਅਪ ਤੇ
0: ਜੀ ਬਿਲਕੁਲ ਜੀ ਨਾਂ ਜਿਹੜਾ ਉਹ ਤੁਸੀਂ ਕਹਿੰਦੇ ਹੋਣੇ ਕਿ ਇਹ ਨਾਂ ਕਿੱਦਾਂ ਦਾ ਰੱਖਿਆ ਇਹਨਾਂ ਨੇ, ਪਰ ਇਹ ਨਾਂ ਆਪਾਂ ਤਾਂ ਰੱਖਿਆ ਕਿਉਂਕਿ ਬੋਇਜ਼ ਮੀਟਅਪ ਕਰਦੇ ਆ ਅਤੇ ਫਿਰ ਨਾਂ ਵੀ ਅਸੀਂ ਕਿਹਾ ਵੀ ਸਿੱਧਾ ਸਿੱਧਾ ਹੀ ਰੱਖੋ ਕਿਉਂਕਿ ਉਲਝਣਾ ਸਾਨੂੰ ਪਸੰਦ ਨਹੀਂ ਜ਼ਿਆਦਾ, ਚੀਜ਼ਾਂ ਸਿੱਧੀਆਂ ਸਿੱਧੀਆਂ ਹੀ ਰੱਖਣੀਆਂ
1: ਉਲਝਣ ਉਸ ਨੇ ਜਾਤ ਪਾਏ। ਹੋਰ ਸੁਣਾਓ ਜੀ ਕਿੱਦਾਂ ਬਣੀ ਜੀ ਬਲਕੀਰਤ ਜੀ, ਹਾਊਜ਼ ਐਵਰੀਥਿੰਗ?
0: ਬਸ ਥੋੜ੍ਹਾ ਜਿਹਾ
1: ਜ਼ੁਕਾਮ ਹੋਇਆ ਵਾ, ਸਰਦੀ ਖਾਂਸੀ ਜ਼ੁਕਾਮ,
0: ਬਾਕੀ ਸਭ ਖੈਰ ਆ,
1: ਬਾਕੀ ਸਭ
0: ਜ਼ੁਕਾਮ ਨਾਲ ਹੀ ਥੋੜ੍ਹਾ ਜਿਹਾ ਵਹਿਰ ਆ,
1: ਜ਼ੁਕਾਮ ਨਾਲ ਥੋੜ੍ਹਾ ਵਹਿਰ ਆ।
0: ਨਹੀਂ ਬਾਕੀ ਠੰਡ ਦਾ ਕਹਿ ਰਿਹਾ ਅੱਜ ਕੱਲ੍ਹ,
1: ਅੱਜ ਭਾਜੀ ਨੂੰ ਜਾਂਦੇ ਜਾਂਦੇ ਸਾਡੇ ਕਿਸੇ ਲਿਸਨਰ ਨੇ ਵੈਰੀ ਸਵੀਟ ਆਫ ਦੈਮ, ਉਹਨਾਂ ਨੇ ਸਲਾਹ ਦਿੱਤੀ ਕਿ ਦੇਸੀ ਘੇ ਗਰਮ ਹੈ ਨਾ ਕਿ ਦੁੱਧ ਦੇ ਅੰਦਰ ਪੀਓ ਰਾਤ ਨੂੰ, ਤੇ ਉਹਨਾਂ ਨੂੰ ਵੀ ਹੋਇਆ ਪਿਆ ਨਾ ਜ਼ੁਕਾਮ,
0: ਹਾਂ ਥੋੜ੍ਹਾ ਮੈਨੂੰ ਲੱਗਦਾ ਮੌਸਮ ਹੀ ਖਰਾਬ ਚੱਲ ਰਿਹਾ,
1: ਤੂੰ ਉਹਨਾਂ ਤੋਂ ਲੈ ਲਿਆ ਉਹਨਾਂ ਨੇ ਤੇਰੇ ਤੋਂ ਲੈ ਲਿਆ,
0: ਜਿੱਦਾਂ ਮਰਜ਼ੀ ਲਾ ਲਓ,
1: ਮੇਰੇ ਵੱਲ ਨਾ ਤੋਰਿਓ ਪਲੀਜ਼, ਹੱਥ ਜੋੜ ਕੇ ਬਿਨਤੀ
0: ਹੈ। ਇਹ ਨਾ ਹੀ ਲੱਗਦਾ ਵੀ ਮੈਨੂੰ ਉਹਨੇ ਤੋਰਤਾ, ਇਹਨੇ ਤੋਰਤਾ, ਜਦੋਂ ਮੌਸਮ ਇਦਾਂ ਦਾ ਹੋਣਾ ਸਾਰਿਆਂ ਨੂੰ ਹੀ ਹੁੰਦਾ।
1: ਮੌਸਮ ਬਈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੀ ਬੜਾ ਖਤਰਨਾਕ ਹੋਇਆ ਪਿਆ, ਬਹੁਤ ਸਾਰੀਆਂ ਐਲਬਮਾਂ ਸ਼ਲਬਮਾਂ ਆ ਰਹੀਆਂ, ਪਰ ਆਪਾਂ ਗੱਲ ਕਰਾਂਗੇ ਪਹਿਲੇ ਐਲਬਮ ਆ ਰਹੀ ਹੈ ਮਾਈ ਫੇਵਰੇਟ, ਇਜ਼ ਹੀ ਆਲਸੋ ਯੋਰ ਫੇਵਰੇਟ?
0: ਓ ਯੈਸ ਆਫ ਕੋਰਸ, ਵਾਈ ਨਾਟ, ਆਈ ਥਿੰਕ ਆਲ ਆਫ ਦੈਮ ਫੇਵਰੇਟ।
1: ਢਿੱਲੋਂ ਦੀ
0: ਜੀ ਬਿਲਕੁਲ, ਐਲਬਮ ਜਿਹੜੀ ਆ ਥੋੜ੍ਹੇ ਦਿਨ ਹੀ ਪਹਿਲਾਂ ਇਹਨਾਂ ਨੇ ਅਨਾਊਂਸ ਕੀਤੀ ਆ, ਅਤੇ ਫਿਰ ਬੈਕ ਟੂ ਬੈਕ ਹੀ ਪੋਸਟਾਂ ਦੋ ਤਿੰਨ ਸੁੱਟੀਆਂ ਨੇ ਇੱਕ ਵੱਖਰੇ ਜਿਹੇ ਆਰਟਵਰਕ ਦੇ ਨਾਲ, ਜਿੱਦਾਂ ਕਿ ਹਮੇਸ਼ਾ ਹਰ ਐਲਬਮ ਦਾ ਹੀ ਹੁੰਦਾ ਵਾ, ਅਤੇ ਇਹਦਾ ਵੀ ਇੱਕ ਬਹੁਤ ਸੋਹਣਾ ਅਤੇ ਇੱਕ ਵੱਖਰਾ ਕੰਸੈਪਟ ਹੈ। ਇਹਦੀ ਐਲਬਮ ਦੀ ਤਾਂ ਵੇਟ ਹੁੰਦੀ ਹੈ ਕਿਉਂਕਿ ਇਹ ਚਲੋ ਐਂਟਰਟੇਨਮੈਂਟ ਤਾਂ ਹੈਗਾ ਹੀ ਹੈਗਾ, ਪਰ ਇਹ ਕੰਸੈਪਟ ਵੀ ਹੁੰਦਾ ਇਹਦੇ ਨਾਲ ਕੋਈ ਨਾ ਕੋਈ,
1: ਬਿਲਕੁਲ ਕੰਸੈਪਚੁਅਲੀ ਬਹੁਤ ਹਾਈ ਅਤੇ ਲਿਖਤ ਬਹੁਤ ਵਧੀਆ ਅਤੇ ਓਨੀ ਵਧੀਆ ਕੰਪੋਜੀਸ਼ਨ,
0: ਬਾਕੀ ਯਾਰ ਤਾਂ ਵਧੀਆ
1: ਯਾਰ। ਇੱਕ ਗੱਲ ਤਾਂ ਸਹੀ ਹੈ ਤੇਰੀ ਹੈ ਨਾ ਕਿ ਗ੍ਰਾਫਿਕਸ ਜੋ ਅਰਜਨ ਯੂਜ਼ ਕਰਦਾ ਆਪਣੇ ਆਰਟਵਰਕ ਦੇ ਉੱਪਰ, ਯੂਜੂਲੀ ਨੋਬਡੀ ਐਲਸ ਡਸ, ਬਟ ਹੋਰ ਵੀ ਕਾਫੀ ਲੋਕ ਨੇ ਬਈ। ਦੱਸੋ ਹੋਰ ਕਿਹਦੀ ਕਿਹਦੀ ਐਲਬਮ ਜਾਂ ਈਪੀ ਆ ਰਹੀ ਹੈ? ਈਪੀ ਦਾ ਫੁੱਲ ਫਾਰਮ ਕੀ ਹੁੰਦਾ ਬਈ?
0: ਰਿਵੀ ਮੈਨੂੰ ਥੋੜ੍ਹੇ ਦਿਨ ਪਹਿਲਾਂ ਤੱਕ ਤਾਂ ਚੇਤਾ ਸੀ ਪਰ ਹੁਣ ਭੁੱਲ ਗਿਆ, ਕੋਈ ਹੁੰਦਾ ਵੀ ਈ ਦਾ ਨਹੀਂ ਪਤਾ, ਪਰ ਪੀ ਤੋਂ ਸ਼ਾਇਦ ਪਲੇ ਲਿਸਟ ਕੁਛ ਹੁੰਦੀ ਆ,
1: ਇਟ ਇਜ਼ ਐਕਸਟੈਂਡਡ
0: ਪਲੇ ਲਿਸਟ।
1: ਪਚਾਸ ਨਹੀਂ ਉਹ ਅਮਿਤਾਭ ਬੱਚਨ ਦਾ 7 ਕਰੋੜ
0: ਨਹੀਂ ਪਰ 7 ਨੀ ਨਾ ਕਿਉਂਕਿ ਹਾਫ ਹੀ ਨਾ, 3.5 ਕਰੋੜ,
1: 3.5 ਲੈ ਜਾ ਯਾਰ ਕੋਈ ਚੱਕਰ,
0: ਆਪਾਂ ਨੂੰ ਦਿਓ ਵੀ ਬੜੇ ਆ,
1: ਤੈਨੂੰ ਪਤਾ ਮੈਂ ਬੜੇ ਖੁੱਲੇ ਦਿਲਾਂ
0: ਨਾਲ ਜੋ ਆਇਆ ਲਾਏ ਦਾ ਯਾਰ, ਇਟਸ ਓਕੇ ਯਾਰ, ਤੁਸੀਂ ਮੈਨੂੰ
1: 3.5 ਪਰ ਖੈਰ ਨਵਾਨ ਸੰਧੂ ਦੀ ਵੀ ਇੱਕ ਈਪੀ ਆ ਰਹੀ ਹੈ।
0: ਕਾਗਜ਼
1: ਤੋਂ ਹੀ ਪੈਸਾ ਬਣਦਾ ਟਾਈਪਸ, ਏਦਾਂ ਕੁਛ ਏਦਾਂ ਦੀ ਗੱਲਬਾਤ ਹੈ ਨਾ। ਅੱਛਾ ਯਾਰ ਇੱਕ ਬਹੁਤ ਵਧੀਆ ਲੱਗਦਾ ਮੈਨੂੰ ਕਿ ਪੰਜਾਬੀ ਗਾਣਿਆਂ ਦੀ ਐਲਬਮਾਂ ਦੇ ਨਾਮ ਪ੍ਰੋਪਰ ਇੰਗਲਿਸ਼, ਹੁਣ ਉਹਨੇ ਰੱਖਿਆ ਐਨਿਗਮਾ,
0: ਓਏ ਹੋਏ ਕਿਆ
1: ਅਰਜਨਟਾਈਨ,
0: ਵੇਖੋ ਨਾਂ ਵੀ ਤੁਸੀਂ ਵੇਖੋ ਵੀ ਕਿੱਦਾਂ ਸੋਚ ਕੇ ਲਿਆਂਦਾ ਹੋਊਗਾ, ਪਰ ਮੈਨੂੰ ਜਿਹੜੀ ਚੀਜ਼ ਜ਼ਿਆਦਾ ਵਧੀਆ ਲੱਗਦੀ ਨਾ, ਹੁਣ ਮੰਨ ਲਓ ਤੁਸੀਂ ਕੋਈ ਵੀ ਅਫੀਸ਼ੀਅਲ ਕੋਈ ਅਨਾਊਂਸਮੈਂਟ ਕਰਨੀ ਆ, ਪਰ ਜਦੋਂ ਅਨਾਊਂਸਮੈਂਟ ਕਰਨ ਦਾ ਤਰੀਕਾ, ਉਹਦੇ ਵਿਜੂਅਲਸ ਜਿਹੜਾ, ਉਹ ਤੁਹਾਨੂੰ ਗ੍ਰਾਫਿਕ, ਜਦੋਂ ਇੱਕਦਮ ਕਿਸੇ 'ਤੇ ਜਾ ਕੇ ਉਹ ਨਜ਼ਰੀ ਚੀਜ਼ ਵੱਜਦੀ ਆ, ਅਤੇ ਉਹ ਐਂ ਲੱਗਦਾ ਵੀ ਯਾਰ ਆਹ ਕੀ ਆ ਗਿਆ ਹੈ ਨਾ, ਇਹ ਨਵਾਂ ਹੀ ਆ ਗਿਆ, ਕੁਛ ਕਿੱਦਾਂ ਦਾ ਆ ਗਿਆ ਇਹਦੇ ਬਾਰੇ ਵੇਖੀਏ, ਅਤੇ ਉੱਤੋਂ ਜੇ ਉਹ ਹੋਵੇ ਵੀ ਚੀਜ਼ ਐਡੇ ਵੱਡੇ ਜਿਹੜੇ ਉਹ ਸਿੰਗਰ ਦੀ ਕਹਿ ਲਓ, ਕਲਾਕਾਰ ਦੀ ਕਹਿ ਲਓ, ਅਤੇ ਫਿਰ ਉਹ ਤਾਂ ਸੋਨੇ ਤੇ ਸੁਹਾਗਾ ਹੋ ਗਿਆ। ਪਰ ਇਹਨੇ ਨਾਮ ਜਿਹੜਾ ਉਹ ਬੜਾ ਯੂਨੀਕ ਜਿਹਾ ਰੱਖਿਆ, ਹਾਲਾਂਕਿ ਅੱਖਰ ਆਪਾਂ ਨੂੰ ਲੱਗਦਾ ਹੋਊਗਾ ਕਿ ਨਿਗਮਾ ਵੀ ਕਿੰਨਾ ਯੂਨੀਕ ਹੈ ਨਾ, ਬੜਾ ਘੱਟ ਸੁਣਿਆ ਵਾ, ਪਰ ਜੇ ਵੇਖੋ ਇਹਦਾ ਮਤਲਬ ਵੀ ਇਹ ਹੈ ਕੀ ਆ, ਇਹਨੂੰ ਕਹਿੰਦੇ ਕੀ ਆ, ਤੇ ਫਿਰ ਤੁਹਾਨੂੰ ਲੱਗਣਾ ਵੀ ਹੈ ਆਹ ਨਾਂ ਰੱਖਿਆ ਯਾਰ ਇਹਨੇ।
1: ਪਰ ਵੈਸੇ ਦੇਖਿਆ ਵੇ ਉਹਦੇ ਮਤਲਬ ਜੋ ਵੀ ਆ ਉਹ ਇੱਕਦਮ ਪਰਸਨੈਲਿਟੀ ਦਾ ਢੁੱਕਦਾ ਅਰਜਨ ਦੀ।
0: ਹਾਂ ਬਿਲਕੁਲ,
1: ਕਿਉਂਕਿ ਬਾਕੀ ਨਿਗਮਾ ਦਾ ਜਿਸ ਤਰ੍ਹਾਂ ਮੀਨਿੰਗ ਹੁੰਦਾ ਕਿ ਟੂ ਬੀ ਮਿਸਟੀਰੀਅਸ ਹੈ ਨਾ, ਅਤੇ ਕਾਫੀ ਮਿਸਟੀਰੀਅਸ ਪਰਸਨੈਲਿਟੀ ਹੈ, ਹਾਰਡਲੀ ਕੋਈ ਮੀਡੀਆ ਕਵਰੇਜ ਕਰਨ ਦਿੰਦੇ ਆਪਣੇ ਉੱਪਰ ਹੈ ਨਾ। ਹੁਣ ਹੀ ਮੈਂ ਤਾਂ ਹੁਣ ਜਾ ਕੇ ਵੇਖਿਆ IPL ਵਗੈਰਾ ਦੇ ਅੰਦਰ ਕਿ ਮਾੜਾ ਮੋਟਾ ਵੀਡੀਓਜ਼ ਵਗੈਰਾ ਇਸ ਤਰ੍ਹਾਂ ਪਾਉਣੀਆਂ ਸ਼ੁਰੂ ਕੀਤੀਆਂ, ਨਹੀਂ ਤਾਂ ਪਹਿਲਾਂ ਤਾਂ ਉਹ ਵੀ ਜਸਟ ਐਲਬਮ ਤੋਂ ਰਿਲੇਟਡ ਹੀ ਚੀਜ਼ਾਂ, ਜੋ ਵੀ ਗਾਣੇ ਗੁਣੇ ਆਏ ਉਸ ਤੋਂ ਰਿਲੇਟਡ ਚੀਜ਼ਾਂ ਹੀ ਹੀ ਵੁੱਡ ਪੋਸਟ।
0: ਆਹੋ ਕਿਉਂਕਿ ਪਰਸਨੈਲਿਟੀ ਨੂੰ ਇੱਦਾਂ ਢੁਕਦੀ, ਕਿਉਂਕਿ ਇੱਕ ਪਾਸੇ ਜੇ ਤੁਸੀਂ ਵੇਖੋ ਤੇ ਹੋਰ ਅਰਜਨ ਆ, ਦੂਜੇ ਪਾਸੇ ਵੇਖੋ ਤੇ ਸਿਖਰ ਆ, ਮਤਲਬ ਫਿਰ ਬੰਦੇ ਨੂੰ ਲੱਗਦਾ ਵੀ ਹੈ ਕੀ ਆ, ਮਤਲਬ ਕੁਛ ਸਮਝ 'ਚ ਨਹੀਂ ਆਉਂਦਾ ਵੀ ਇਹੋ ਹੀ ਬੰਦਾ ਵਾ ਵੀ ਜਿਹੜਾ ਇਹ ਕੁਛ ਇਹ ਸਾਰਾ ਕੁਛ ਹੀ ਕਰੀ ਜਾਂਦਾ।
1: ਸਹੀ ਗੱਲ ਆ। ਅੱਛਾ ਉਹ ਐਲਬਮ ਬਹੁਤ ਵਧੀਆ ਸੀ, ਖਾਸ ਕਰ ਟ੍ਰਿਬਿਊਟ ਜਿਹੜੀ ਹੈ ਨਾ, ਸੁਰਜੀਤ ਪਾਤਰ ਹੋ ਗਏ, ਦੀਪਕ ਜੈਤੋਈ, ਸੁਖਵਿੰਦਰ ਅੰਮ੍ਰਿਤ, ਹੋਰ ਕੌਣ ਸੀਗੇ, ਤਜੰਮਲ ਕਲੀਮ ਸਾਹਿਬ ਦਾ ਵੀ ਕਲਾਮ ਉਹ ਚ ਬੋਲਿਆ, ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਕਲਾਮ ਵੀ ਪੜਿਆ ਉਹਦੇ ਅੰਦਰ,
0: ਸਾਰੇ ਮਹਾਨ ਸ਼ਖਸੀਅਤਾਂ ਦੇ ਵਿੱਚ ਬੋਲਨੇ। ਪਰ ਇਹ ਇਹਨਾਂ ਨੇ ਬਕਾਇਦਾ ਆਪਣੀ ਜਿਹੜੀ ਪੋਸਟ ਪਾਈ ਉਹਦੇ ਉੱਤੇ ਲਿਖਿਆ ਵੀ ਆ ਵੀ ਕਹਿੰਦੇ ਨੇ ਇਹ ਜਿਹੜੀ ਐਲਬਮ ਹੈ ਇਹ ਸਿਰਫ ਉਹਨਾਂ ਲਈ ਆ ਜਿਹੜੇ ਕਿ ਕਰਾਊਡ ਨੂੰ ਫੋਲੋ ਨਹੀਂ ਕਰਦੇ।
1: ਓ ਲੈ ਸਾਡੇ ਚਲੋ ਸਾਡੇ ਬਾਰੇ ਗੱਲ ਕਰਦੀ ਹੈ, ਹਮਾਰੇ ਬਾਰੇ ਮੇਂ ਬਾਤ ਹੋ ਰਹੀ ਹੈ ਸਾਰੇ ਦੀ ਤਾਂ
0: ਇਹਨਾਂ ਨੂੰ ਕੀ ਪਤਾ ਵੀ ਆਪਾਂ ਨਾ ਹੀ ਬੋਇਜ਼ ਮੀਟ ਅਪ ਰੱਖਿਆ।
1: ਸਹੀ ਗੱਲ ਹੈ ਹਨਾ, ਨਹੀਂ ਗੱਲ ਤਾਂ ਠੀਕ ਹੈ ਵੈਸੇ ਹਨਾ, ਵਧੀਆ ਗੱਲ ਆ।
0: ਤੇ ਕਹਿੰਦੇ ਨੇ ਕਿ ਵਰਲਡ ਆਫ ਰੈਬਲ ਸੋਲਸ,
1: ਵਰਲਡ ਆਫ ਰੈਬਲ ਸੋਲਸ
0: ਐਂਡ ਫੀਅਰਲੈਸ ਮਾਈਂਡਸੈਟ,
1: ਇਹ ਤਾਂ ਫਿਰ ਮਤਲਬ
0: ਉਹਨਾਂ ਲੋਕਾਂ ਲਈ
1: ਮਾਹੌਲ ਚੱਲ ਉਹੀ ਹੋਇਆ ਪਿਆ ਨਾ, ਅੱਜ ਸਵੇਰੇ ਵੀ ਗੱਲਬਾਤ ਕੀਤੀ ਆ, ਕਾਕਰੋਚ ਯੂਨੀਅਨ ਬਣੀ ਹੈ ਜੀ, ਕਾਕਰੋਚ ਜਨਤਾ ਪਾਰਟੀ ਬਣੀ ਆ, ਤੇ ਉਹ ਵੀ ਤਾਂ ਫਿਰ ਉਹੀ ਹੋ ਗਿਆ ਨਾ ਕਿ ਕਰਾਊਡ ਤੋਂ ਵੱਖਰੇ ਹੋ ਕੇ
0: ਬਸ ਜਦੋਂ ਕਿ ਪਾਰਟੀ ਬਣੀ ਆ ਉਦੋਂ ਕਿ ਜੇ ਇਹਦੀ ਅਨਾਉਂਸਮੈਂਟ ਹੋਈ ਆ ਨਹੀਂ
1: ਕੋਈ, ਮੈਨੂੰ ਲੱਗਦਾ ਰਲੇ ਪਏ ਆ
0: ਬੈਕ ਟੂ ਬੈਕ ਹੀ ਦੋਵੇਂ ਚੀਜ਼ਾਂ ਇਕੱਠੀਆਂ,
1: ਪਤਾ ਲੱਗੇ ਕਿ ਉਹ ਪਾਰਟੀ ਵਾਲੇ ਪਾਉਣ ਬਾਅਦ ਚੋਂ ਪੋਸਟ ਕਿ ਇਹ ਸਾਡਾ ਪੀ ਆਰ ਸੀਗਾ ਅਰਜਨ ਦੇ ਐਲਬਮ ਵਾਸਤੇ।
0: ਪੀ ਆਰ ਤੇ ਹੋ ਗਿਆ ਵਾ ਮੈਂ,
1: ਮੈਂ ਪਾਰ ਕਰ ਸਕਦਾ ਪਰ ਨਹੀਂ, ਤੂੰ ਆ ਤੇ ਸਹੀ ਗੱਲ ਤੇ। ਹੋਰ ਹੋਰ ਕਿਹੜੇ ਸਿੰਗਰ ਦੀ ਆ ਰਹੀ ਹੈ ਬਈ? ਪ੍ਰੇਮ ਢਿੱਲੋਂ, ਜਿੱਥੇ ਨਵਾਜ਼ ਸਿੰਘ ਉੱਥੇ ਪ੍ਰੇਮ
0: ਢਿੱਲੋਂ, ਇੱਦਾਂ ਕਿੱਦਾਂ ਦਾਦਾ ਇਹ ਹਮੇਸ਼ਾ ਇੱਦਾਂ ਹੀ ਚੱਲਿਆ।
1: ਅੱਛਾ ਮੈਨੂੰ ਨਾਮ ਅੱਛਾ ਲੱਗਾ ਪਰ ਐਲਬਮ ਦਾ, ਮੈਜੈਸਟਿਕ,
0: ਹੁਣ
1: ਬੀਫ ਖਤਮ ਹੋ ਗਈ ਜਿਹੜੀ ਕੰਟਰੋਵਰਸੀ ਆਪਸ ਚੱਲਦੀ ਸੀ ਦੋਨੋਂ ਸਿੰਗਰਾਂ ਦੀ, ਨਵਾਨ ਸੰਧੂ
0: ਨਹੀਂ ਨਹੀਂ ਚੱਲਣ ਦੀ ਹਲੇ
1: ਐਂਟੀ ਕੰਮ ਆ
0: ਪੂਰਾ ਹੁਣ, ਤਾਂ ਹੀ ਤੇ ਹੁਣ ਆ ਦੋਵੇਂ ਐਲਬਮਾਂ ਦੇ ਉੱਤੇ ਜ਼ੋਰ ਲੱਗਣ ਡਿਆ ਵਾ, ਉੱਧਰੋਂ ਵੀਰ ਦਾ ਜ਼ੋਰ ਲੱਗਣ ਡਿਆ, ਉੱਧਰੋਂ ਉਹ ਵੀਰ ਦਾ ਜ਼ੋਰ ਲੱਗਣ ਡਿਆ।
1: ਤੇ ਉੱਧਰ ਜੇ ਆਪਾਂ ਨਿਊਟਰਲ ਪੁਆਇੰਟ ਆਫ ਵਿਊ ਨਾਲ ਵੇਖੀਏ, ਹੂ ਇਜ਼ ਅ ਬਿਗਰ ਸਟਾਰ, ਹੈ ਇੱਧਰ ਕਿ ਦੋਨੋਂ ਇੱਕਦਮ ਬਰਾਬਰ ਤੇ ਹੀ ਨੇ?
0: ਨਹੀਂ ਬਿਗਰ ਸਟਾਰ ਤੇ ਲੋਕ ਹੀ ਆ ਨਾ ਜਿਹੜੇ ਮੰਨ ਲਓ ਦੇ ਤੇਰੇ ਦੀ ਥੱਲੇ ਡੇ ਡੇ ਕਮੈਂਟ ਤੇ ਡੇ ਡੇ
1: ਸਟਾਰ ਤੇ, ਹਾਂ
0: ਸਟਾਰ ਤੇ ਉਹੀ ਉਹਦੇ ਵਿਚਾਰਿਆਂ ਨੇ ਪੋਸਟ ਪਾ ਕੇ ਬਟਨ ਹੀ ਦੱਬਣਾ ਹੁੰਦਾ। ਪਰ ਹਾਂ ਬਿਗਰ ਦੀ ਗੱਲ ਨਹੀਂ ਆ, ਗੱਲ ਇਹ ਆ ਕਿ ਵੇਖੋ ਕੰਮ ਆ, ਬਿਜ਼ਨਸ ਆ ਜਿਹੜੇ ਕਿਤੇ ਦੇ ਵਿੱਚ, ਜਿਹੜਾ ਜਿੱਦਾਂ ਚੱਲਦਾ ਤਰੀਕੇ ਨਾਲ ਉਹਨੇ ਉੱਦਾਂ ਚਲਾਉਣਾ। ਹੁਣ ਜੇ ਕਿਸੇ ਦਾ ਇੱਦਾਂ ਕੋਈ ਸੋਹਣੇ ਆਰਟਵਰਕ, ਸੋਹਣੇ ਵਿਜੂਅਲ, ਸੋਹਣਾ ਨਾਮ ਰੱਖ ਕੇ ਸੋਹਣੇ ਗਾਣੇ ਦੇ ਕੇ ਚੱਲਦਾ ਉਹਨੇ ਉੱਦਾਂ ਚਲਾਉਣਾ, ਜਿਹਦਾ ਕਿਸੇ ਨਾਲ ਕੰਟਰੋਵਰਸੀ ਕਰਕੇ ਚੱਲਦਾ ਉਹਨੇ ਉਹ ਕਰਕੇ ਚਲਾਉਣਾ ਵਾ, ਚਲਾਉਣਾ ਤੇ ਹੈਗਾ ਹੀ ਆ ਨਾ। ਹੁਣ ਜੇ ਮੰਨ ਲਓ ਤੁਸੀਂ ਗੱਡੀ ਲਈ ਆ ਤੇ ਚਲਾਉਣੀ ਤੇ ਹੈਗੀ ਆ,
1: ਗੱਡੀ ਤੋਂ ਯਾਦ ਹੈਗਾ ਅਸੀਂ ਗੱਡੀ ਥੋੜੀ ਗਲਤ ਪਾਸੇ ਪਾ ਲੈਤੀ
0: ਹੋਵੇ ਭਾਵੇਂ,
1: ਅਸੀਂ ਗੱਡੀ ਥੋੜੇ ਗਲਤ ਪਾਸੇ ਪਾ ਲਿੱਤੀ ਹੈ, ਬੁਲਟ ਪਰੂਫ ਵੀ ਨਹੀਂ ਹੈ, ਥੋੜਾ ਨਾ ਇੰਟਰਵਿਊ 'ਚ ਬੈਠ ਗਏ, ਹੈਲੋ ਹੈਲੋ ਕੀ ਗੱਲ ਹੋ ਗਈ ਥਾਣੇਦਾਰ ਅੰਕਲ, ਥਾਣੇਦਾਰ ਅੰਕਲ ਹੋਰਾਂ ਦੇ ਵੀ ਐਲਬਮ ਆ ਰਹੀ ਹੈ,
0: ਵੇਖ ਲਓ ਨਾ ਸਹੀ ਕਿ ਨਹੀਂ, ਵੇਖ ਲਓ ਹੁਣ ਜਿਹੜੀ ਚੀਜ਼ ਨਾ ਬੰਦੇ ਨੂੰ ਇੱਕ ਨਾ ਇੱਕ ਟੈਗ ਮਿਲ ਗਿਆ,
1: ਹਾਂ ਹੁਣ ਹਰ ਕੈਪਸ਼ਨ 'ਚ ਕੀ ਗੱਲ ਹੋ ਗਈ ਥਾਣੇਦਾਰ ਅੰਕਲ। ਸੋ ਜੀ ਮਨਕੀਰਤ ਔਲਖ ਸਾਹਿਬ ਦੀ ਵੀ ਈਪੀ ਆ ਰਹੀ ਹੈ, ਅੱਜ ਪਹਿਲਾ ਗਾਣਾ ਆ ਰਿਹਾ, ਈਪੀ ਦਾ ਨਾਂ ਕੀ ਰੱਖਿਆ ਉਹਨਾਂ ਨੇ, ਡੀਲਰ ਇਜ਼ ਬੈਕ,
0: ਡੀਲਰ ਦਾ ਬੈਕ,
1: ਉਹਦੇ ਗਾਣਾ ਜਿਹੜਾ ਇਹਨਾਂ ਦਾ ਗਾਣਾ ਸੀਗਾ, ਕਿਹੜਾ ਗਾਣਾ ਸੀਗਾ
0: ਜਿਹੜਾ ਹੁਣ ਇਹਨਾਂ ਨੇ ਅਨਾਊਂਸ ਕੀਤਾ ਵਾ,
1: ਨਹੀਂ ਜਿਹਦੇ ਉੱਪਰ ਇਹਨਾਂ ਡੀਲਰ ਇਜ਼ ਬੈਕ, ਡੀਲਰ ਗਾਣਾ ਸੀਗਾ ਨਾ ਬੜਾ ਮਸ਼ਹੂਰ ਹੋਇਆ ਸੀਗਾ,
0: ਆਹੋ ਲਾਈਨ ਉਹਦੀ ਡੀਲਰ ਤੁਹਾਨੂੰ ਸੁਣਾ ਦਿਆਂ,
1: ਹਾਂ ਤੂੰ ਲਗਾ ਹੀ ਦੇ ਯਾਰ, ਐਵੇਂ
0: ਲਗਾ ਦਾਂ
1: ਮੈਂ ਵੀ ਆਪਣੇ ਅੰਦਰ ਦਾ ਕਿਸ਼ੋਰ ਕੁਮਾਰ ਜੀ,
0: ਉਹ ਤੁਸੀਂ ਆਪਣਾ ਡੀਲਰ ਨਾ ਜਗਾ ਲਿਓ,
1: ਚੰਗਾ ਲੱਗਦਾ ਕਿਤੇ
0: ਜਿਹੜਾ
1: ਨਹੀਂ ਵੇਖ ਲਓ ਜਿਹੜਾ ਕਿ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਆਈ ਐਮ ਪ੍ਰੀਟੀ ਮਚ ਸ਼ੋਰ ਕਿ ਅਸੀਂ ਲਾਈਵ ਹਾਂ।
0: ਇੱਕ ਮਿੰਟ ਮੈਂ ਚੈੱਕ ਕਰ
1: ਲਾਂ, ਇੱਕ ਮਿੰਟ ਰੁਕੋ ਯਾਰ, ਇੱਕ ਮਿੰਟ ਰੁਕੋ, ਹਾਂਜੀ
0: ਹਾਂਜੀ ਹਾਂਜੀ ਲਾਈਵ,
1: ਹਾਂਜੀ ਜੇ 21 ਮਈ ਦੇ ਦੁਪਹਿਰ ਦੇ 1:10 ਦੇ ਤੁਸੀਂ ਇਸ ਸ਼ੋਅ ਨੂੰ ਸੁਣ ਰਹੇ ਹੋ ਤਾਂ ਫਿਰ ਇਹ ਫਿਲਹਾਲ ਲਾਈਵ ਹੈ ਜੀ ਸ਼ੋਅ, ਠੀਕ ਹੈ, ਤੇ ਤੁਸੀਂ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਣਾ,
0: ਪਰ ਉਸ ਤੋਂ ਬਾਅਦ ਰਿਪੀਟ ਵੀ ਸੁਣ ਸਕਦੇ,
1: ਹਾਂ ਹਾਂ ਬਾਅਦ 'ਚੋਂ, ਮਤਲਬ ਤੁਸੀਂ ਓਬਵੀਅਸਲੀ ਰਿਪੀਟ ਜ਼ਰੂਰ ਸੁਣਿਓ, ਪਰ ਮੈਂ ਇਸ ਕਰਕੇ ਲੋਕਾਂ ਨੂੰ ਫਿਲਹਾਲ ਕੰਮੀ ਪਾ ਰਿਹਾ ਕਿ ਹਾਂਜੀ ਅਸੀਂ ਲਾਈਵ ਹਾਂ, ਅਤੇ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਹਦੀ ਐਲਬਮ ਦੀ ਉਡੀਕ ਕਰ ਰਹੇ ਹੋ, ਅਤੇ ਜੇ ਇਹ ਨਹੀਂ ਤਾਂ ਇਹ ਵੀ ਅੱਗੋਂ ਦੱਸ ਸਕਦੇ ਹੋ ਕਿ ਤੁਸੀਂ ਜਦੋਂ ਕਿਸੇ ਸਿੰਗਰ ਦੇ ਕਿਹਦੇ ਸਭ ਤੋਂ ਵੱਡੇ ਫੈਨ ਰਹੇ ਹੋ ਕਿ ਜਦੋਂ ਉਹਨਾਂ ਦੀ ਕੋਈ ਐਲਬਮ ਅਨਾਊਂਸ ਹੋਣੀ ਜਾਂ ਫਿਰ ਐਲਬਮ ਆਉਣੀ ਤੁਸੀਂ ਛੇਤੀ ਭੱਜ ਕੇ ਜਾਂਦੇ ਸੀਗੇ ਕੈਸਟਾਂ ਖਰੀਦਣ ਨੂੰ, ਫਿਰ ਬਾਅਦ ਚੋਂ ਦੌਰ ਆਇਆ ਬਲੂਟੁੱਥ ਤੇ ਗਾਣੇ ਹਨਾ ਇੱਕ ਦੂਸਰੇ
0: ਇੰਨੇ ਵਜੇ 5 ਵਜੇ ਰਿਲੀਜ਼ ਹੋਣਾ ਵਾ ਤੇ 5 ਵਜੇ ਤੋਂ
1: ਪਹਿਲਾਂ। ਮੇਰੇ ਖਿਆਲ ਨਾਲ ਪਹਿਲੇ ਨੀ ਇਸ ਤਰ੍ਹਾਂ ਹੁੰਦਾ ਹੈਗਾ ਨਾ, ਪਹਿਲੇ ਹੁੰਦਾ ਸੀ ਕਿ ਹਾਂ ਬਈ ਐਲਬਮ ਆ ਗਈ ਹਨਾ, ਤੇ ਐਲਬਮ ਹੁਣ ਆ ਗਈ ਤੇ ਉਸ ਤੋਂ ਬਾਅਦ ਮੁੜ ਕੇ ਇਹੀ ਹੋਣਾ ਜਦੋਂ ਕੈਸਟਾਂ ਦਾ ਦੌਰ ਸੀਗਾ ਤਦ ਕੈਸਟ ਨਹੀਂ ਤਾਂ ਫਿਰ ਇੱਕ ਕੈਸਟਾਂ ਦੇ ਅੰਦਰ ਵੀ ਪਾਇਰੇਸੀ ਚੱਲਦੀ ਸੀ, ਤੈਨੂੰ ਪਤਾ
0: ਕੀ ਚੱਲਦੀ ਸੀ
1: ਪਾਇਰੇਸੀ ਕੈਸਟਾਂ ਦੇ ਅੰਦਰ ਵੀ ਚੱਲਦੇ ਸੀ ਕਿ ਸਮਝ ਇੱਕ ਐਲਬਮ ਆਈ ਹੈ ਬੱਬੂ ਮਾਨ ਦੀ ਹਨਾ, ਦੋ ਹਿੰਦੀ ਦੇ ਵਧੀਆ ਗਾਣੇ ਆਏ ਹੋਏ ਆ ਫਿਲਮਾਂ ਦੇ ਹਨਾ, ਤੇ ਇੱਕ ਅੱਧਾ ਕੋਈ ਹੋਰ ਵੀ ਸਿੰਗਰ ਗੁਰਦਾਸ ਮਾਨ ਸਾਹਿਬ ਦੀ ਕੋਈ ਆਈ ਹੋਈ ਹੈ ਐਲਬਮ, ਤਾਂ ਹੁਣ ਤੁਸੀਂ 4 ਵੱਖਰੀਆਂ ਕੈਸਟਾਂ ਨਹੀਂ ਖਰੀਦੋਗੇ, ਤੁਸੀਂ ਉਹ ਕੈਸਟ ਵਾਲੀ ਦੁਕਾਨ ਤੇ ਜਾਓਗੇ ਉਹਨਾਂ ਕੋਲ ਲਿਖ ਕੇ,
0: ਅੱਛਾ ਵੀ ਚਾਰੇ ਇੱਕੋ ਚ ਭਰਦੇ,
1: ਹਾਂ ਨਹੀਂ ਉਹਨੂੰ ਲਿਖ ਕੇ ਦਊਗੇ ਕਿ ਉਹ ਰੀਲ ਦੇ ਅੰਦਰ ਕੁਛ 16 ਗਾਣੇ ਚੜ੍ਹਦੇ ਹੁੰਦੇ ਕਿ ਇਹ ਆਹ 2 ਗਾਣੇ ਇਹਦੇ ਚਾਹੀਦੇ ਮੈਨੂੰ, ਆਹ ਵਾਲੇ ਆਹ 3 ਇਹ ਵਾਲੇ ਚਾਹੀਦੇ, ਆਹ ਵਾਲੇ ਚਾਹੀਦੇ, ਤਾਂ ਉਹ ਫਿਰ ਉਹ ਵਾਲੇ ਗਾਣੇ ਨਾ,
0: ਅੱਛਾ ਮਤਲਬ ਸੀਡੀ ਜਿਹੜੀ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾ ਲਓ, ਪੈਸੇ ਇੱਕੋ ਸੀਡੀ ਤੇ ਲੱਗਦੇ ਸੀ,
1: ਹਾਂ ਹਾਂ ਹਾਂ, ਤੇ ਉਹ ਜਿਸਾ ਉਹ ਸੀਡੀ ਦਾ ਕੰਮ ਸੀਗਾ ਪਹਿਲਾਂ ਕੈਸਟ ਦਾ ਹੁੰਦਾ ਸੀ, ਉਹਨੇ ਰੀਲ ਘੁਮਾ ਘੁਮਾ ਕੇ ਪਹਿਲੇ ਉਹ ਗਾਣੇ ਚਾੜਨੇ, ਉਹੀ ਟਾਈਮ ਸੀ, ਫਿਰ ਉਸ ਤੋਂ ਬਾਅਦ ਇਹ ਚੀਜ਼ ਸੇਮ ਸੀਡੀਆਂ ਦੇ ਉੱਪਰ ਹੋਣੀ ਸ਼ੁਰੂ ਹੋ ਗਈ, ਅਲਟੀਮੇਟਲੀ ਸਟ੍ਰੀਮਿੰਗ ਆ ਗਿਆ, ਸਟ੍ਰੀਮਿੰਗ ਦੇ ਕਾਰਨ ਇਹ
0: ਫਾਇਦਾ ਹੋ ਗਿਆ, ਫਿਰ ਮੈਨੂੰ ਉਹ ਚੀਜ਼ ਤੇ ਪਤਾ ਜਿਹੜੀ ਆਪਾਂ ਪੈਨ ਡਰਾਈਵਾਂ ਚ ਭਰਾ ਭਰਾ ਕੇ ਲਿਓ,
1: ਪੈਨ ਡਰਾਈਵ ਦੇ ਅੰਦਰ ਉਹ ਕੰਮ ਸ਼ੁਰੂ ਹੋ ਗਿਆ, ਫਿਰ ਗਾਣੇ ਡਾਊਨਲੋਡ, ਜਦੋਂ ਗਾਣੇ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਪਾਇਰੇਸੀ ਆ ਗਈ ਕਾਫੀ ਜ਼ਿਆਦਾ, ਮਤਲਬ ਕਿ ਸਿੰਗਰਾਂ ਕੋਲ ਪੈਸਾ ਜਾਣਾ ਬੰਦ, ਲੇਬਲ ਕੋਲ ਜਾਣਾ ਪੈਸਾ ਬੰਦ, ਕਿਉਂਕਿ ਕੋਈ
0: ਮੇਰੀ ਤੁਹਾਡੇ ਵਰਗਾ ਗਾਣਾ ਚੁੱਕ ਚੁੱਕ ਕੇ ਪਾਈ ਜਾਂਦਾ ਸੀ,
1: ਪਾਈ ਜਾਂਦਾ ਸੀ, ਫਿਰ ਆਈਟਿਊਨਸ ਵਗੈਰਾ ਸੀਗੇ ਥੋੜੇ ਵਿਰਲੇ ਪਲੇਟਫਾਰਮ ਪਰ, ਉਹਨਾਂ ਤੇ ਗਾਣੇ ਬਹੁਤ ਮਹਿੰਗੇ ਹੋਣੇ, $4 ਦਾ ਗਾਣਾ, $3
0: ਪਤਾ ਵੀ ਨਹੀਂ ਆਮ ਲੋਕਾਂ ਨੂੰ,
1: ਆਮ ਖਾਸ ਕਰ ਪੰਜਾਬ ਚ ਤਾਂ ਇੰਨੀ ਜ਼ਿਆਦਾ ਲੋਕਾਂ ਨੂੰ ਹਨਾ ਨੌਲੇਜ ਸੀਗੀ ਨਹੀਂ, ਫਿਰ ਜ਼ਮਾਨਾ ਆ ਗਿਆ ਜੀ ਜਿਹੜਾ ਹੁਣ ਜਿਸ ਜ਼ਮਾਨੇ 'ਚ ਆਪਾਂ ਰਹਿ ਰਹੇ ਸਟ੍ਰੀਮਿੰਗ ਦਾ, ਕਿ ਸਪੋਟੀਫਾਈ 'ਤੇ ਗਾਣਾ ਸਟ੍ਰੀਮ ਹੁੰਦਾ, ਯੂਟਿਊਬ 'ਤੇ ਸਟ੍ਰੀਮ ਹੁੰਦਾ, ਆਪਾਂ ਫ੍ਰੀ 'ਚ ਹੀ ਸੁਣਦੇ ਹਾਂ, ਜਾਂ ਫਿਰ ਜੇ ਆਪਾਂ ਉਹਨਾਂ ਦੀ ਕੋਈ ਸਬਸਕ੍ਰਿਪਸ਼ਨ ਲਿੱਤੀ ਹੋਈ ਹੈ ਤਾਂ ਉਹ ਮਤਲਬ ਅਸੀਂ ਪਲੇਟਫਾਰਮ ਦੀ ਲਿੱਤੀ ਹੋਈ ਹੈ ਕਿਸੇ ਸਪੈਸਿਫਿਕ ਸਿੰਗਰ ਦੀ ਨਹੀਂ ਲਿੱਤੀ ਹੋਈ, ਅਤੇ ਫਿਰ ਉਹਦੀ ਸਟ੍ਰੀਮਿੰਗ ਦੇ ਪੈਸੇ ਇੱਕ ਪੈਸੇ ਬਣਦੇ ਆ ਜਿਹੜਾ ਉਹਨਾਂ ਦੇ ਐਡ ਰੈਵਨਿਊ ਤੋਂ ਉਹਨਾਂ ਨੂੰ ਇਕੱਠਾ ਹੁੰਦਾ ਉਸ ਪਲੇਟਫਾਰਮ ਨੂੰ, ਤਾਂ ਉਹਦਾ ਇੱਕ ਹਿੱਸਾ ਉਹ ਕ੍ਰੀਏਟਰ ਨੂੰ ਦਿੰਦੇ ਆ ਹੈ ਨਾ, ਅਤੇ ਸਿੰਗਰਾਂ ਨੂੰ ਅੱਜ ਕੱਲ੍ਹ ਉਹਦੇ ਤੋਂ ਅੱਛੀ ਕਮਾਈ ਹੁੰਦੀ ਹੈ, ਆਪਾਂ ਸੁਣਿਆ ਹੀ ਹੈ ਪਿੱਛੇ ਜੇ, ਹਜੇ ਤੱਕ ਮੇਰੇ ਖਿਆਲ ਉਹ ਕੰਟਰੋਵਰਸੀ ਚੱਲਦੀ ਪਈ ਹੈ, ਪੇਮੈਂਟ ਦਾ ਪੰਗਾ ਪਿਆ ਹੋਇਆ ਹੈ ਨਾ ਸਿੱਧੂ ਮੂਸੇਵਾਲਾ ਅਤੇ ਬੰਟੀ
0: ਪੇਮੈਂਟ,
1: ਅਤੇ ਕਰੋੜਾਂ ਦੀਆਂ ਫਿਗਰਾਂ,
0: ਸਾਨੂੰ ਨੀ ਪਤਾ ਪਿਆ ਕਿ ਨਹੀਂ ਪਿਆ, ਚਲੋ ਅਸੀਂ ਤੇ ਸੁਣੀ ਸੀ,
1: ਕੰਟਰੋਵਰਸੀ ਤਾਂ ਪਈ ਹੋਈ ਆ, ਪਰ ਉਹ ਹਾਂ ਕੌਣ ਸੱਚਾ ਕੌਣ ਝੂਠਾ, ਹਾਂ ਉਹ ਸਾਨੂੰ ਨੀ ਪਤਾ ਕੀ ਆ, ਪਰ ਕੇਸ ਕਰੋੜਾਂ ਚ ਹੀ ਆ ਜੀ, ਐਂਡ ਉਹ ਵੀ ਡਬਲ ਡਿਜੀਟ ਵਾਲਾ ਕਰੋੜਾਂ ਦਾ, ਕਿ 15-20 ਕਰੋੜ ਦੀ ਮੇਰੇ ਖਿਆਲ ਨਾਲ ਗੱਲਬਾਤ ਹੁੰਦੀ ਹੈ ਕਿ ਜਿਹੜੇ ਉੱਪਰ ਨੀਚੇ ਹੋਏ ਪਏ ਆ ਸਟ੍ਰੀਮਿੰਗ ਵੱਲੋਂ, ਅਤੇ ਇਸ ਤਰ੍ਹਾਂ ਚੇਂਜ ਹੋਇਆ, ਪਰ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਜਿਹੜਾ ਚਾਹ ਨਹੀਂ ਕਦੀ ਚੇਂਜ ਹੁੰਦਾ, ਕੋਈ ਚੀਜ਼ ਦਾ ਸ਼ੌਂਕ ਜਿਹੜਾ ਉਹਦਾ ਤਰੀਕਾ ਚੇਂਜ ਹੋ ਸਕਦਾ, ਉਹਦਾ ਸੋਰਸ ਚੇਂਜ ਹੋ ਸਕਦਾ, ਸਰੋਤ ਚੇਂਜ ਹੋ ਸਕਦਾ, ਪਰ ਜੇ ਸਾਨੂੰ ਕੋਈ ਚੀਜ਼ ਪਸੰਦ ਆ ਬਹੁਤ ਜ਼ਿਆਦਾ, ਅਤੇ ਵੀ ਡੂ ਲੁੱਕ ਫੋਰਵਰਡ ਟੂ ਇਟ, ਅਤੇ ਕਿਹੜੇ ਦਰੇ ਸਿੰਗਰ ਹੁੰਦੇ ਸੀਗੇ ਜਾਂ ਕਿਹੜੇ ਦਰੇ ਗਾਣੇ ਜਿਹੜੇ ਤੁਸੀਂ ਬਹੁਤ ਸੁਣੇ ਆ, ਜਾਂ ਫਿਰ ਇਹ ਜਿਹੜੇ 4 ਸਿੰਗਰਾਂ ਦੀ ਆਪਾਂ ਗੱਲ ਕੀਤੀ, ਉਹਨਾਂ ਵਿੱਚੋਂ ਕਿੰਨਾ ਦੀ ਐਲਬਮ ਜਾਂ EP ਦੀ ਤੁਹਾਨੂੰ ਉਡੀਕ ਹੈ?
0: ਹਾਂ ਜੀ ਬਿਲਕੁਲ, ਕਿਉਂਕਿ ਹਰ ਇੱਕ ਬੰਦੇ ਦਾ ਇੱਕ ਫੇਵਰੇਟ ਤਾਂ ਹੁੰਦਾ ਹੀ ਆ ਸਿੰਗਰ, ਹੈ ਨਾ, ਕਿਉਂਕਿ ਸੁਣਦੇ ਹੋ ਤੁਸੀਂ, ਚਲੋ ਇੱਕ ਤਰ੍ਹਾਂ ਨਾਲ ਕਹਿ ਲਓ ਟਾਈਮ ਪਾਸ ਕਰਦੇ ਹੋ, ਜਾਂ ਫਿਰ EP ਢਿੱਲੋਂ ਦੀ ਆਪਾਂ ਗੱਲ ਕਰਨੀ ਨਾਲ ਸੱਚ ਉਹਦੀ ਵੀ ਜਿਹੜੀ ਉਹ ਹਾਲੇ ਕਿ ਉਹ ਇਹ ਨਹੀਂ ਅਨਾਊਂਸ ਵੀ ਕਦੋਂ ਆਉਣੀ ਆ ਕਦੋਂ ਨਹੀਂ ਆਉਣਾ, ਮੇ ਬੀ ਕਹਿ ਰਹੇ ਆ ਕਿ ਸਤੰਬਰ ਜਾਂ ਨਵੰਬਰ ਤੱਕ ਦੇ ਲਾਗੇ ਬੰਨੇ ਐਗਜੈਕਟਲੀ ਆਊਗੀ, ਹਾਲੇ ਨਾਮ ਵੀ ਕੋਈ ਵੀ ਕੋਈ ਉਹਨਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਨਹੀਂ ਕੀਤਾ, ਪਰ ਕਹਿ ਰਹੇ ਨੇ ਕਿ ਕੋਈ ਐਕਸਪੈਰੀਮੈਂਟਲ ਪ੍ਰੋਜੈਕਟ ਹੋਊਗਾ EP ਢਿੱਲੋਂ ਦਾ, ਕਿ ਹਰ ਕੋਈ ਬੈਸਟ ਹੀ ਦੇਣ ਦੀ ਚਲੋ ਕੋਸ਼ਿਸ਼ ਕਰਦਾ, ਅਤੇ ਇਹ ਵੀ ਕੁਛ ਵੱਖਰਾ ਹੀ ਲੈ ਕੇ ਆਉਣਗੇ, 5-7 ਜਿਹੜੇ ਉਹ ਗਾਣੇ ਵਿੱਚ ਹੋਣਗੇ, ਬਾਕੀ ਜਿੱਦਾਂ ਹੀ ਅਗਲੀ ਅਨਾਊਂਸਮੈਂਟ ਆਊਗੀ ਫਿਰ ਉਹ ਤੁਹਾਨੂੰ ਚਲੋ ਪਤਾ ਲੱਗ ਹੀ ਜਾਣਾ ਵੀ ਕੀ ਹੋਇਆ ਕੀ ਨਹੀਂ ਹੋਇਆ। ਇਹਦੇ ਨਾਲ ਨਾਲ ਜਿੱਦਾਂ ਆਪਾਂ ਗੱਲ ਕੀਤੀ ਸੀ ਨਾ ਅਰਜਨ ਢਿੱਲੋਂ ਦੇ ਗਾਣੇ ਦੀ ਨਿਗਮਾਂ ਦੀ, ਵੈਸੇ ਤਾਂ ਚਲੋ ਜਦੋਂ ਸਾਹਮਣੇ ਆਈ ਉਹ ਚੀਜ਼ ਤਾਂ ਆਪਾਂ ਵੇਖ ਹੀ ਲਈਦਾ ਵੀ ਨਿਗਮਾਂ ਹੈ ਕੀ ਆ, ਪਰ ਕਈ ਜਿਹੜੇ ਨਹੀਂ ਵੇਖਦੇ ਜਾਂ ਜਿਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਆਪਾਂ ਦੱਸ ਦਿੰਦੇ ਹਾਂ ਵੀ ਅਨਿਗਮਾ ਕੀ ਆ। ਅਨਿਗਮਾ ਕਹਿੰਦੇ ਨੇ ਕਿ ਕੋਈ ਸਿਚੁਏਸ਼ਨ ਆ, ਜਾਂ ਫਿਰ ਕਹਿ ਲਓ ਕਿ ਕੋਈ ਇੱਦਾਂ ਦੀ ਮੁਸ਼ਕਲ ਕਹਿ ਲਓ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਵਿੱਚ, ਜਿੱਦਾਂ ਮੈਂ ਮੇਰੇ ਸਾਹਮਣੇ ਕੋਈ ਚੀਜ਼ ਆ ਅਤੇ ਮੈਂ ਉਹਨੂੰ ਅੰਡਰਸਟੈਂਡ ਨਹੀਂ ਕਰ ਪਾ ਰਿਹਾ, ਜਾਂ ਮਤਲਬ ਮੈਂ ਤੁਹਾਨੂੰ ਐਜ਼ ਆ ਜੇ ਆਪਾਂ ਰਿਲੇਸ਼ਨ 'ਚ ਗੱਲ ਕਰ ਲਈਏ ਕਿ ਅੰਡਰਸਟੈਂਡ ਨਹੀਂ ਹੋ ਪਾ ਰਹੇ, ਜਾਂ ਮੈਂ ਨਹੀਂ ਤੁਹਾਨੂੰ ਪਛਾਣ ਨਹੀਂ ਰਿਹਾ ਕਿਉਂਕਿ ਤੁਸੀਂ ਸਵੇਰੇ ਕੁਛ ਹੋਰ ਕਰਦੇ, ਦੁਪਹਿਰੇ ਕੁਛ ਹੋਰ ਕਰਦੇ ਹੋ, ਸ਼ਾਮ ਨੂੰ ਤੁਸੀਂ ਕੋਈ ਹੋਰ ਗੱਲ ਕੀਤੀ ਹੁੰਦੀ ਹੈ, ਸਵੇਰੇ ਤੁਸੀਂ ਕਹੋ ਵੀ ਅੱਜ ਮੈਂ ਵੀ ਮੈਨੂੰ ਜਿਹੜਾ ਕੌਫੀ ਬੜੀ ਪਸੰਦ ਆ, ਦੁਪਹਿਰੇ ਤੁਸੀਂ ਕਹੋ ਵੀ ਮੈਂ ਕਦੀ ਕੌਫੀ ਨਹੀਂ ਪੀਤੀ ਯਾਰ, ਅਸੀਂ ਤਾਂ ਚਾਹ 'ਚੋਂ ਹੀ ਪੀਂਦੇ, ਰਾਤ ਜੀ ਨੂੰ ਤੁਸੀਂ ਕਹੋ ਵੀ ਨਾ ਕੌਫੀ ਨਾ ਚਾਹ, ਸਾਨੂੰ ਤੇ ਬਸ
1: ਬੋਤਲ ਲਿਆ
0: ਹਨਾ, ਬਾਕੀ ਦੇ ਸਿਆਣੇ ਮਤਲਬ ਹਰ ਜਿਹੜਾ ਬੰਦੇ ਦੇ
1: ਹਰ ਤੂੰ ਕਹਿੰਗਾ ਯਾਰ
0: ਨਹੀਂ ਸਕਦਾ,
1: ਹਾਂ ਫਿਰ ਬੰਦਾ ਕਹਿੰਦਾ ਔਖਾ ਤੈਨੂੰ ਸਮਝ ਯਾਰ, ਵਾਟ ਇਜ਼ ਦਿਸ ਨਿਗਮਾ ਕਿ ਇਹ ਬੰਦਾ ਪਹਿਲੇ ਕੁਝ ਕਹਿੰਦਾ ਬਾਅਦ ਚ, ਓਕੇ
0: ਬਸ ਤੇ ਉਹ ਨਿਗਮਾ ਆ। ਤੇ ਉਹ ਇਹਨਾਂ ਨੇ
1: ਗਾਇਸ ਕਿਸੇ ਨੇ ਵੀ ਪੀਟੀਈ ਕਲਾਸਸ ਲੈਣੀਆਂ ਹੋਣ
0: ਤੇ ਮੈਨੂੰ ਨਾ ਕੰਟੈਕਟ ਕਰੇ
1: ਤੇ ਬਲਕਿ ਤੂੰ ਬਿਲਕੁਲ ਫੋਨ ਨਾ ਕਰੋ ਬਾਕੀ ਕਿਤੇ ਵੀ ਚਲ ਜਾ
0: ਬਾਕੀ ਕੋਈ ਪ੍ਰੋਫੈਸ਼ਨਲ ਕੋਈ ਪ੍ਰੋਫੈਸ਼ਨਲ ਬੰਦਾ ਲੱਭੋ ਜਾਂ ਤੁਹਾਡੇ ਚਾਰ ਨੰਬਰ ਹੋਣ ਤੇ ਵੀਜ਼ਾ ਵੀਜ਼ਾ ਪਵੇ ਆਪਣਾ ਤੇ ਆਹ ਬੜਾ ਔਖਾ ਕਲੀਅਰ ਹੋਇਆ ਤੇ ਇਹਦੇ ਵਿੱਚ 13 ਗਾਣੇ ਹੋਣਗੇ 13 ਗਾਣੇ ਚਾਹੇ ਉਹਦੇ ਨਾਮ ਤੋਂ ਕਹਿ ਲੋ ਚਾਹੇ ਸਮੈਲ ਤੋਂ ਕਹਿ ਲੋ ਚਾਹੇ ਉਹਨੂੰ ਵੇਖਣ ਤੋਂ ਕਹਿ ਲੋ ਤੇ ਉਹ ਇਹਨਾਂ 13 ਦੇ ਵਿੱਚੋਂ ਇੱਕ ਦੋ ਜਿਹੜੇ ਉਹ ਬੰਦਾ ਪਹਿਲਾਂ ਹੀ ਸਿਲੈਕਟ ਕਰ ਲੈਂਦਾ ਵੀ ਯਾਰ ਆਹ ਗਾਣਾ ਕਦੋਂ ਆਉਣਾ ਵਾ ਜਾਂ ਇਹ ਮੈਨੂੰ ਲੱਗਦਾ ਵੀ ਇਹ ਘੈਂਟ ਜਾਊਗਾ ਗਾਣਾ ਇਹ ਵਧੀਆ ਇਹਦਾ ਨਾਮ ਵੀ ਰੱਖਿਆ ਤੇ ਵਧੀਆ ਵਾਈਬ ਆਉਂਦੀ ਹੈ
1: ਗਾਣਿਆਂ ਦੇ ਨਾਮ ਹੈਗੇ ਆ ਨੋ ਸ਼ਾਰਟਕਟਸ ਅਨਿਗਮਾ ਕਾਊਂਟਿੰਗ ਜੈਮਸ ਵਨ ਕਾਲ ਅਵੇ ਸਕਾਈ ਫੁੱਲ 420 ਮਾਈਲ ਮੀ ਵਰਸਿਸ ਮੀ ਰੁਥਲੈਸ ਬੈਟਰ ਵਿਦ ਮੀ ਕਲਚਰ ਮਹਿਲਾ ਮਿੱਤਰ ਕਿਆ ਬਾਤ ਹੈ ਲਾਸਟ ਗੁੱਡ ਬਾਏ ਅਤੇ ਰੋ ਰਿਚ ਰੇਅਰ ਅੱਛਾ ਇੱਕ ਗੱਲ ਤੂੰ ਨੋਟਿਸ ਕੀਤੀ ਆ ਅਰਜਨ ਦੇ ਹਰ ਗਾਣੇ
0: ਜੀ
1: ਪੂਰੀ ਠੇਠ ਪੰਜਾਬੀ ਚ ਹੋਣਗੇ ਅਰਬਨ ਟੱਚ ਵੀ ਨਹੀਂ ਹੁੰਦਾ
0: ਬਿਲਕੁਲ
1: ਤੇ ਨਾਮ ਸਾਰੇ ਇੰਗਲਿਸ਼ ਚ ਇੱਕ ਵਾਰੀ ਮੈਂ ਤੇ ਰਣਜੋਤ ਭਾਈ ਕਿਸੇ ਇਵੈਂਟ ਤੇ ਸੀਗੇ ਮੈਂ ਉੱਥੇ ਸਗੋਂ ਕਿਹਾ ਮੈਂ ਕਿ ਗਾਣਾ ਮੇਰਾ ਉਸ ਦਿਨ ਧਿਆਨ ਪਿਆ ਜਦੋਂ ਇਹਨੇ ਗਾਣੇ ਦਾ ਨਾਂ ਰੱਖਿਆ ਪਿਆ ਹੌਟ ਸ਼ਿਟ ਕਿਉਂਕਿ ਪੰਜਾਬੀ ਤਾਂ ਵਧੀਆ
0: ਨਹੀਂ
1: ਹੌਟ ਸ਼ਿਟ ਹੈ ਤੇ ਮੈਂ ਕਿਹਾ ਯਾਰ ਇਹ ਪੰਜਾਬੀ ਚ ਤਾਂ ਇਹ ਨਾਮ ਰੱਖਿਆ ਵੀ ਨਹੀਂ ਜਾ ਸਕਦਾ ਜੀ ਟ੍ਰਾਂਸਲੇਸ਼ਨ ਹੈਨਾ ਉਹ ਸਹੀ ਜਿਹਾ ਨਹੀਂ ਲੱਗਣਾ ਪਰ ਕਿਆ ਬਾਤ ਹੈ ਪਰ ਮੇਰੇ ਹਿਸਾਬ ਨਾਲ ਆਈ ਐਮ ਲੁਕਿੰਗ ਫੋਰਵਰਡ ਟੂ ਮੀ ਵਰਸਿਸ ਮੀ ਮੈਨੂੰ ਲੱਗਦਾ ਵਧੀਆ ਹੋਏਗਾ ਮੈਨੂੰ ਲੱਗਦਾ ਮਹਿਲਾ ਮਿੱਤਰ ਹੋਏਗਾ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਉਹ ਗਾਣਾ

0: ਪਾ ਵੀ ਦਿੱਤੀਆਂ ਆਪਣੇ।
1: ਅੱਛਾ
0: ਹਾਂਜੀ ਹਾਂਜੀ, ਤੁਸੀਂ ਨਾ ਸੁਣੀਆਂ ਹੁਣ
1: ਓਕੇ ਨਹੀਂ
0: ਤੇ ਉਹਦੀ ਤੇ ਉਹ ਪੈ ਵੀ ਗਈ। ਫਿਰ ਇੱਥੋਂ ਅੰਦਾਜ਼ਾ ਇਹ ਆ ਕਿ ਸਭ ਤੋਂ ਪਹਿਲਾਂ ਸ਼ਾਇਦ ਉਹ ਹੀ ਛੱਡਣਗੇ ਹਨਾ ਲਾਈਨ ਵਾਈਜ਼। ਗਾਣਾ
1: ਰਿਲੀਜ਼ ਕਰਤਾ ਹਲਕਾ ਜਿਹਾ ਫਿਰ ਤਾਂ ਪੂਰਾ,
0: ਬਾਕੀ ਲਾਸਟ ਗੁੱਡ ਬਾਏ ਵੀ ਵੇਖਣ ਵਾਲਾ ਹੋਊਗਾ ਕਿ ਕਿਹੜੇ ਪਾਸੇ ਉਹ ਲਾਸਟ ਗੁੱਡ ਬਾਏ ਆ ਤੇ ਕੀ ਕਹਿਣਾ ਕੀ ਚਾਹੁੰਦੇ ਆ।
1: ਉਹ ਟੁੱਟੇ ਦਿਲ ਵਾਲੀ ਕੋਈ ਗੱਲਬਾਤ
0: ਇਹ ਤੇ ਜਾਂ ਫਿਰ ਨੋ ਸ਼ਾਰਟਕੱਟਸ, ਇਹ ਵੀ ਮੈਨੂੰ ਵਧੀਆ ਲੱਗ ਰਿਹਾ ਵੀ ਇਹ ਜ਼ਿਆਦਾ ਵਧੀਆ ਉਹ ਜਿਹੜਾ ਸਭ ਤੋਂ ਪਹਿਲਾਂ ਗਾਣਾ ਵਾ ਇਹ ਪੰਜਾਬ ਰਿਕਾਰਡਸ ਵੱਲੋਂ ਜਿਹੜਾ ਉਹਨੂੰ ਇਹ ਕੀਤਾ ਗਿਆ ਵਾ। ਤੇ ਚੌਥੇ ਗਾਣੇ ਦੀ ਤੁਸੀਂ ਗੱਲ ਕੀਤੀ ਕਿ ਬੜੀ ਵੱਡੀ ਕੋਲੈਬੋਰੇਸ਼ਨ ਹੈ ਜਿਹੜੀ, ਉਹਦੇ ਵੱਲੋਂ ਵੀ ਫਾਰਵਰਡ ਆ। ਤੇ ਇੱਧਰ ਮਨਕੀਤ ਔਲਖ ਦੇ ਗਾਣਾ ਜਿਹੜਾ ਉਹ ਆ ਚੁੱਕੇ ਆ ਤੇ ਉਹਦੇ ਵਿੱਚੋਂ ਨਵੀਂ ਐਲਬਮ ਚੋਂ ਮੈਂ ਤੁਹਾਨੂੰ ਸੁਣਾਉਣਾ ਬੇਗਾਨਾ ਪੁੱਤ।
2: ਚਲੋ
0: ਸੁਣੋਗੇ ਫਿਰ?
2: ਸੁਣਾ ਦਿਓ ਠੰਡੇਦਾਰ ਅੰਕਲ ਹੁਣੇ ਲਾ।

0: ਨਾਂ ਰੱਖਿਆ ਹੈ
1: ਬਗਾਨਾ ਪੁੱਤ ਜੱਟ ਦਾ। ਅੱਛਾ ਇੱਧਰ ਇਹ ਗਾਣੇ ਮਨਕੀਰਤ ਔਲਖ ਤੇ ਜੱਚ ਦੇ ਵਾਅ ਦਾ ਪੂਰਾ ਪ੍ਰੋਪਰ ਹਨਾ ਪਹਿਲਵਾਨ ਟਾਈਪਸ ਫੀਲ ਹੈ ਨਾ
0: ਇਹ ਉਹਨਾਂ ਦਾ ਨਾ ਹੁਣ ਜਿਹਦੇ
1: ਜੁੱਸੇ ਤੇ ਵੀ ਗੱਲ ਬਣਦੀ ਹੈ ਨਾ ਕਿ ਬੰਦੇ ਦੀ ਪਰਸਨੈਲਿਟੀ ਵੀ ਹੋਵੇ ਨਾ ਉਹ ਜੀ ਗਾਣਾ ਗਾਉਣ ਲੱਗੇ ਸੋ ਇਹ ਵਧੀਆ।
0: ਉਹ ਜਿਹੜੇ ਵੀਰ ਨੂੰ ਵੇਖੀ ਹੋਣੀ ਸ਼ਾਇਦ ਤੁਸੀਂ ਵੀ ਵੀਡੀਓ ਜੀ ਪਿੱਛੇ ਚੱਲਣ ਨਹੀਂ ਡਈਆਂ ਜਿਹਦੇ ਵਿੱਚ ਉਹ ਨਵਾਂ ਲਿਖਾਰੀ ਜਿਹੜਾ ਇਹਨਾਂ ਨੇ ਇੰਟਰੋਡਿਊਸ ਕੀਤਾ ਵੀ ਹੁਣ ਮੈਂ ਇਹਦੇ ਗਾਣੇ ਜਿਹੜੀ ਉਹ ਗਾਉਣੇ ਆ ਵੀ ਐਲਬਮ ਦੇ ਵਿੱਚ ਵੀ ਉਹਨਾਂ ਦੇ ਗਾਣੇ ਲਿਖੇ ਹੋਏ ਨੇ।
1: ਓਕੇ
0: ਹਾਂਜੀ ਉਹ ਵੀਰ ਸਰਦਾਰ ਵੀਰ ਆ ਤੇ ਉਹ ਗਾਉਂਦਾ ਵੀ ਆ ਵਧੀਆ।
1: ਅੱਛਾ
0: ਉਹਨਾਂ ਦੇ ਲਿਖੇ ਗਾਣੇ ਆ ਤੁਸੀਂ ਵੇਖਿਆ ਹੋਣਾ ਹਰ ਇੱਕ ਦੋ ਤਿੰਨ ਪਿਛਲੀਆਂ ਵੀਡੀਓ 'ਚ ਇਹਨਾਂ ਨੇ ਮਨਕੀਰਤ ਔਲਖ ਨੇ ਉਹਨਾਂ ਨੂੰ ਕੀਤਾ ਇੰਟਰੋਡਿਊਸ ਸਟੇਜਾਂ ਦੇ ਉੱਤੇ।
1: ਆਹ ਵਧੀਆ ਗੱਲ ਆ ਹਨਾ ਇਹ ਚੀਜ਼ ਹੋਣੀ ਚਾਹੀਦੀ ਆ ਕਿ ਯੂਜੁਅਲੀ ਕੀ ਹੁੰਦਾ ਅਸੀਂ ਲੋਕ ਵੈਲਿਊ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਦੀ ਹਨਾ ਕਿ
0: ਕਿੰਨੇ ਲਿਖਿਆ ਕਿੰਨੇ
1: ਲਿਖਿਆ ਪ੍ਰੋਡਿਊਸ ਕੀਤਾ ਮਿਊਜ਼ਿਕ
0: ਕਿਹਦੇ ਨੇ ਇੰਨੇ ਸੋਹਣੇ ਜਿਹੜੇ ਆਪਾਂ
1: ਇਹ ਚੀਜ਼ਾਂ ਦੀ ਮਤਲਬ ਜਦ ਤੱਕ ਪਰਮੀਸ਼ ਸ਼ਰਮਾ ਨੇ ਵੀਡੀਓ ਡਾਇਰੈਕਸ਼ਨ ਖੁਦ ਸ਼ੁਰੂ ਨਹੀਂ ਕੀਤੀ ਸੀ ਜਦ ਤੱਕ ਉਹ ਇਸ ਗੇਮ 'ਚ ਨਹੀਂ ਆਇਆ ਸੀਗਾ ਲੋਕ ਬਹੁਤ ਇਹ ਵੀ ਧਿਆਨ ਦਿੰਦੇ ਸੀ ਕਿ ਯਾਰ ਆਹ ਵੀਡੀਓ ਡਾਇਰੈਕਟਡ ਕਿਹਦੇ ਵੱਲੋਂ ਹੋਈ ਪਈ ਹੈ ਹਨਾ। ਪਰਮੀਸ਼ ਸ਼ਰਮਾ ਨੇ ਹਲਕਾ ਜਿਹਾ ਚਲਾਇਆ ਕਿ ਆਪ ਆਪਣੀ ਵੀਡੀਓ 'ਚ ਡਾਇਰੈਕਟ ਕਰਦੇ ਹੋਏ ਆਪ ਹੀ ਆਣਾ ਹਨਾ ਹੁਣ ਹੀ ਹੈਜ਼ ਇਜ਼ ਓਨ ਕਰੀਅਰ ਵਧੀਆ। ਪਿਛਲੇ ਹਫ਼ਤੇ ਫਿਲਮ ਆਈ ਹੈ ਸ਼ੇਰਾ ਵੇਖੀ?
0: ਆ ਨਹੀਂ ਵੇਖੀ ਨਹੀਂ ਯਾਰ ਚਾਂਸ ਨਹੀਂ ਬਣਿਆ ਵਾ ਇੱਕ ਦੋ ਵਾਰੀ
1: ਸਲਾਹ ਸੁਣਿਆ ਕਿ ਠੀਕ ਚੱਲ ਪਈ ਹੈ ਠੀਕ ਠਾਕ ਚੱਲ ਪਈ ਹੈ ਫਿਲਮ ਦੇ ਰਿਵਿਊਜ਼ ਤਾਂ ਠੀਕ ਠਾਕ ਹੀ ਸੁਣਨ ਨੂੰ ਆਏ।
0: ਮੈਂ ਤਾਂ ਸੁਣਨ ਨੂੰ ਵੀ ਨਹੀਂ
1: ਬਣਾਉਂਦੇ ਪ੍ਰੋਗਰਾਮ
0: ਗਿਆ ਨਹੀਂ ਵੇਖਣ ਨਾਲੇ
1: ਇੱਦਾਂ ਕਰਦਾ ਦੇਖ ਕੇ ਆਉਂਦਾ ਫਿਰ ਆਪਾਂ ਅਗਲੇ ਹਫ਼ਤੇ ਦੇਵਾਂਗੇ ਰਿਵਿਊ।
0: ਹਾਂ ਵੇਖ ਕੇ ਆਉਂਦੇ ਫਿਰ ਆਹ ਵੀਕਐਂਡ 'ਚ ਨਾ ਵੀਕਐਂਡ 'ਤੇ ਯਾਰ ਬਿਜ਼ੀ ਹੋ ਜਾਈਦਾ ਨਾ।
1: ਨਹੀਂ ਫਿਰ ਮੰਗਲਵਾਰ ਚੱਲਾਂਗੇ ਨਾ ਚੀਪ ਟਿਊਜ਼ਡੇ ਪੈਸੇ ਰੱਬ ਨੇ ਚਾਰ ਦਿੱਤੇ ਕਦੋਂ ਪਹਿਲੇ ਮੈਨੂੰ ਇਹ ਦੱਸੀ ਇੱਧਰ ਉੱਧਰ ਦੇਖਿਆ ਕਿਤੇ। ਨਹੀਂ ਨਹੀਂ ਇਹ ਤਾਂ ਫੈਕਟ ਹੈ ਯਾਰ ਜਿਹੜੀ ਫਿਲਮ ਤੁਸੀਂ
0: ਓਹੋ ਫੋਨ ਆ ਗਿਆ ਆਪਣੇ ਵਿੱਚ ਇਹ ਫੋਨ ਕਿੱਦਾਂ ਸਿੱਧਾ ਇੱਧਰ ਹੀ ਆ ਗਿਆ
1: ਇੱਥੇ ਕਿੱਦਾਂ ਆ ਗਿਆ ਫੋਨ ਕੀ ਬਾਤ
0: ਨਹੀਂ ਯਾਰ
1: ਵੈਰੀ ਗੁੱਡ
0: ਇਹ ਵੀ ਲਾਈਵ ਹੀ ਆ ਗਿਆ
1: ਲਾਈਵ ਫੋਨ ਆ ਗਿਆ। ਚਲੋ ਸਾਰੇ ਧਿਆਨ ਰੱਖੋ ਬਈ ਮਾਫੀ ਚਾਹੁੰਦੇ ਇਸ ਵਾਸਤੇ ਥੋੜ੍ਹੀ ਜਿਹੀ ਟੈਕਨੀਕਲ ਖਰਾਬੀ
0: ਪਤਾ ਲੱਗ ਗਿਆ ਤੁਹਾਨੂੰ ਅਸੀਂ ਕਿਹੜੀ ਰਿੰਗ ਟੋਨ ਲਾਈ
1: ਹਾਂ ਰਿੰਗ ਟੋਨ ਚਲੋ ਠੀਕ ਹੈ ਇਹ ਵੀ ਸ਼ੁਕਰ ਆ ਭਰਾ ਬੜੀ ਨੋਰਮਲ ਜਿਹੀ ਲਾਈ ਹੋਈ ਹੈ ਕੋਈ ਖਤਰਨਾਕ ਜਾਂ ਕੁਛ ਨਹੀਂ ਲਾਇਆ ਹੋਇਆ।
0: ਹਾਂ ਨਹੀਂ ਖਤਰਨਾਕ ਆਪਾਂ ਬੰਦੇ ਹੀ ਨਹੀਂ ਯਾਰ
1: ਬੰਦੇ ਆਪਾਂ ਕਿਊਟ ਆ
0: ਆਏ ਕਿਹੜੇ
1: ਕਿਊਟ ਆ
0: ਕਿਆ
1: ਬੈਠੇ ਆਪਾਂ ਮਿਊਟ ਆ ਨਹੀਂ ਆਪਾਂ ਬੈਠੇ ਮਿਊਟ ਨਹੀਂ
0: ਅਨਮਿਊਟ ਅਨਮਿਊਟ ਹੈ ਇੱਦਾਂ ਨਾ ਕਹੋ।

0: ਪਰ ਉਸ ਦਿਨ ਮਿਊਟ ਕਰ ਦਿੱਤਾ ਬਈ ਆਹ ਸਤਿੰਦਰ ਸਰਤਾਜ ਦਾ ਸ਼ੋਅ ਮੈਂ ਵੇਖਿਆ ਮੈਂ ਮਿਊਟ ਹੋ ਗਿਆ ਮਿਊਟ ਮਤਲਬ ਸਪੀਚ ਲੈਸ ਹੋ ਗਿਆ ਬੰਦੇ ਦਾ ਟੈਲੈਂਟ ਵੇਖ ਕੇ ਚਾਰ ਘੰਟੇ ਲਗਾਤਾਰ ਕਿਆ ਰੌਣਕਾਂ ਲਾਈਆਂ ਅਮੇਜ਼ਿੰਗ
1: ਮੈਂ ਵੀ ਵੇਖਿਆ ਕਿਹੜੀ ਤਰੀਕ ਨੂੰ ਗਏ ਹੋ
0: ਮੈਂ 17 ਵਾਲੇ ਗਿਆ ਸੀ ਤੁਸੀਂ ਗਏ ਸੀਗੇ 16 ਵਾਲੇ ਤੇ
1: ਆਏ ਤੁਹਾਨੂੰ ਬੜੀ ਇਨਫੋਰਮੇਸ਼ਨ ਹੈ
0: ਮੈਨੂੰ ਪਤਾ ਮੈਂ ਤੁਹਾਨੂੰ ਮੈਂ ਕਿਹਾ ਸੀ ਆਉਂਦੇ ਮੇਰੀਆਂ ਟਿਕਟਾਂ ਲੈ ਆਇਓ ਕਿੱਦਾਂ ਕਿੱਦਾਂ ਲੱਗਾ ਸਰਤਾਜ ਦਾ ਸ਼ੋਅ ਰੌਣਕਾਂ ਲਾਈਆਂ ਸਤਿੰਦਰ ਸਰਤਾਜ ਨੇ
1: ਜਿਵੇਂ ਕੱਲ ਤੇ ਉਹਨਾਂ ਨੂੰ ਦੱਸ ਦਿਓ ਕਿ ਇਹ ਹੋ ਚੁੱਕਾ ਆਲਰੇਡੀ 2026 ਦਾ ਹੈਰੀਟੇਜ ਟੂਰ ਦਾ ਪਾਰਟ ਸੀਗਾ ਜਿਹੜਾ ਮੈਲਬਨ ਦੇ ਵਿੱਚ ਇਹਨਾਂ ਦੇ ਦੋ ਸ਼ੋਅ ਹੋਏ ਉਹਦੇ ਬਾਰੇ ਗੱਲ ਕਰ ਰਹੇ ਨੇ ਕਨਫਿਊਜ਼ਨ ਨਾ ਹੋ ਜਾਓ
0: ਹਾਂ ਨਹੀਂ ਕਨਫਿਊਜ਼ ਨਾ ਹੁਣ ਕੌਣ ਜਾਏਗਾ ਰੋਡ ਲੇਵਰ ਦੇ ਬਾਹਰ ਖਲੋਗੇ ਜਾ ਕੇ ਇਹ ਸਰਤਾਜ ਨੇ ਆਉਣਾ ਸੀ
1: ਮਤਲਬ ਸਾਨੂੰ ਤਾਂ ਇਹ ਹੈ ਕਿ ਉੱਦਾਂ ਸ਼ਾਇਦ ਐਡਾ ਨਾ ਰੋਡ ਲੇਵਰ 'ਚ ਹੀ ਨਾ ਜਾਂਦੇ
0: ਹਾਂ
1: ਇਹ ਹੈ ਵੀ ਚੱਲ ਇਸੇ ਬਹਾਨੇ ਉੱਥੇ ਹੋ ਆਏ
0: ਹਨਾ ਵੇਖ ਲਿਆ ਨਹੀਂ ਨਹੀਂ ਮੈਂ ਹੋ ਕੇ ਆਇਆ ਹੋਇਆ ਰੋਡ ਲੇਵਰ ਮੈਨੂੰ ਟੈਨਿਸ ਬਹੁਤ ਪਸੰਦ ਆ
1: ਉੱਥੇ ਟੈਨਿਸ ਵੇਖਣ ਗਏ ਹੋਣੇ ਨਾ ਹਾਂ
0: ਬਹੁਤ ਮਹਿੰਗੀਆਂ ਟਿਕਟਾਂ ਰੱਖਦੇ ਯਾਰ ਟੈਨਿਸ ਦੀਆਂ ਮਤਲਬ ਮੈਂ ਇਸ ਸਾਲ ਨਹੀਂ ਗਿਆ ਇਸੇ ਕਰਕੇ ਕਿਉਂਕਿ ਆਈ ਵਾਸ ਲਾਈਕ ਕਿ ਜ਼ਿਆਦਾ
1: ਟਿਕਟ ਮਹਿੰਗੀ ਕਰਕੇ
0: ਹਾਂ 550
1: ਕਰਕੇ
0: ਹਾਂ 550 ਟਿਕਟ ਹੋ ਗਈ ਨਾ ਜ਼ਿਆਦਾ ਥੋੜ੍ਹਾ ਮਤਲਬ ਅਗੇਨ ਤੁਸੀਂ ਇਹ ਚੀਜ਼ ਸੇਮ ਟੀਵੀ 'ਤੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਉੱਥੇ $20 ਦੇ ਕੇ ਨਾ ਰੋਡ ਲੇਵਰ ਦੇ ਅੰਦਰ ਦੇਖ ਸਕਦੇ ਹੋ ਉੱਥੇ ਹੀ ਬਹੁਤ ਵਧੀਆ ਮਾਹੌਲ ਹੁੰਦਾ
1: ਅੱਛਾ ਉਹ ਸਕਰੀਨ 'ਤੇ ਮਤਲਬ ਅੰਦਰ ਨਹੀਂ ਐਂਟਰੀ ਮਿਲ ਸਕਦੀ
0: ਹਾਂ ਬਾਹਰ ਉਹਨਾਂ ਨੇ ਮਲਟੀਪਲ ਸਕਰੀਨਾਂ ਲਾਈਆਂ ਹੋਈਆਂ ਤੇ ਬਹੁਤ ਵਧੀਆ ਫੂਡ ਟਰੱਕਸ ਹੁੰਦੇ ਆ ਫੂਡ ਟਰੱਕਸ ਕੀ ਪ੍ਰੋਪਰ ਉਹਨਾਂ ਨੇ ਰੈਸਟੋਰੈਂਟ ਟਾਈਪ ਹੀ ਬਣਾਏ ਹੋਏ ਆ ਤੇ ਮੈਂ ਬੜਾ ਹੈਰਾਨ ਹੋਇਆ ਸੀਗਾ ਪਿਛਲੀ ਵਾਰੀ ਕਿਹੜੀ ਯਾਰ ਆ ਕੰਪਨੀ ਆ ਮੇਕਅਪ ਵਾਲੀ ਕੰਪਨੀ ਕਿਹੜੀ ਮਸ਼ਹੂਰ ਆ ਬੜੀ
1: ਮੇਕਅਪ
0: ਮੇਕਅਪ ਵਗੈਰਾ ਜਿਹੜੇ ਵੇਚਦੇ ਆ
1: ਮੈਕ
0: ਨਹੀਂ ਨਹੀਂ ਜਿਹੜੀ ਦੁਕਾਨ ਤੇ ਵਿਕਦੇ ਆ ਮੈਕ ਤੇ ਬ੍ਰਾਂਡ ਹੋ ਗਿਆ ਨਾ ਉਹ ਦੁਕਾਨਾਂ ਕਿਹੜੀਆਂ ਯਾਰ ਆਹ
1: ਮੇਕਅਪ ਤੇ ਹਰ ਥਾਂ ਤੇ ਵੇਖਦਾ ਮਾਇਰ ਤੇ ਵੀ ਵੇਖਦਾ ਵਾ ਫਿਰ
0: ਸਪੈਸੀਫਿਕਲੀ ਉਹਦੀ ਦੁਕਾਨ
1: ਕਲਰ
0: ਮੈਕਾ
1: ਮੈਕਾ
0: ਇੱਕ ਦੁਕਾਨ ਆ ਉੱਥੇ ਸਾਰਾ ਮੇਕਅਪ
1: ਲਿਪਸਟਿਕ ਜੀ ਦਾ ਲੋਗੋ
0: ਯੈਸ ਯੈਸ ਯੈਸ ਉਹਨਾਂ ਨੇ ਆਪਣਾ ਬਣਾਇਆ ਹੋਇਆ ਪ੍ਰੋਪਰ ਸਟਾਲ ਜਿਹਾ ਤੇ ਅੰਦਰ ਉੱਥੇ ਉਹ ਫ੍ਰੀ ਚ ਮੇਕਅਪ ਕਰ ਰਹੇ ਸੀਗੇ ਤੇ ਹੇਅਰ ਹੇਅਰ ਸਟਾਈਲ ਵਗੈਰਾ ਦੇ ਰਹੇ ਸੀਗੇ ਰਾਲ ਫਲੋਰਨ ਦਾ ਅੰਦਰ ਬਣਿਆ ਹੁੰਦਾ ਪਰ ਉਹ ਫ੍ਰੀ ਚ ਕੁਛ ਨਹੀਂ ਦਿੰਦੇ ਉੱਥੇ ਖਰੀਦਣਾ ਪੈਂਦਾ ਤੇ ਆਪਣਾ ਟੈਸਟਰ ਮੇ ਵੀ ਦਿੰਦੇ ਹੁਣ ਆਪਣੇ ਹਨਾ ਪਰਫਿਊਮ ਵਗੈਰਾ ਦਾ ਆਈ ਐਮ ਨੋਟ ਟੂ ਸ਼ੋਰ ਪਰ ਬਹੁਤ ਵਧੀਆ ਮਾਹੌਲ ਹੁੰਦਾ ਜੇ ਕਦੀ ਕਿਸੇ ਨੇ ਮਤਲਬ ਆਸਟ੍ਰੇਲੀਅਨ ਓਪਨ ਇੱਦਾਂ ਦੇਖਣਾ ਹੋਵੇ ਤਾਂ ਇਟਸ ਗੁੱਡ ਪੂਰਾ ਮੈਚ ਦੇਖਿਆ ਜਾ ਸਕਦਾ ਆਲ ਕਾਇੰਡ ਆਫ ਫੂਡ ਵਧੀਆ ਸਟਾਲਸ ਲੱਗੇ ਹੋਏ ਆ ਇੱਦਾਂ ਦੇ ਅੱਛੇ ਅੱਛੇ ਬਿਜ਼ਨਸਿਸ ਆਏ ਹੁੰਦੇ ਆ ਤੁਸੀਂ ਜਾ ਕੇ ਉੱਥੇ ਇੰਜੋਏ ਕਰ ਸਕਦੇ ਹੋ ਜੇ ਕਦੀ ਵੇਖਣਾ ਹੋਵੇ ਰੋਡ ਲੇਵਰ ਤਾਂ ਬੇਸਿਕਲੀ ਪੁਆਇੰਟ ਤਾਂ ਇਹੀ ਸੀਗਾ ਪਰ ਤੁਹਾਨੂੰ ਯਾਦ ਆ ਵੈਸੇ ਉਸ ਦਿਨ ਜਦੋਂ ਆਪਾਂ ਗਏ ਹਾਂ ਕਵਰ ਕਰਨ ਲਈ ਵਰਲਡ ਕੱਪ
1: ਹਾਂਜੀ
0: ਤੇ ਉਸ ਦਿਨ ਉਹ ਲੇਡੀ ਕਾ ਸੀਗੀ ਹੈ ਨਾ ਨਿਊਜ਼ੀਲੈਂਡ ਦੀ
1: ਹਾਂਜੀ ਹਾਂਜੀ
0: ਤਾਂ ਉਹ ਕਹਿੰਦੀ ਸੀ ਕਿ ਉਸ ਹੀ ਸ਼ੁੱਕਰਵਾਰ ਰੋਡ ਲੇਵਰ ਕੋਈ ਬਹੁਤ ਪੁਰਾਣਾ ਬੈਂਡ ਆ 25-30 ਸਾਲ ਪੁਰਾਣਾ ਨਿਊਜ਼ੀਲੈਂਡ ਦਾ ਬੈਂਡ ਆ ਉਹਨਾਂ ਨੇ ਪਲੇ ਕਰਨਾ
1: ਓਕੇ
0: ਸੋ ਉੱਥੇ ਕੌਨਸਰਟ ਹੁੰਦੇ ਰਹਿੰਦੇ ਆ ਮਤਲਬ ਸਾਲ ਦਰ ਸਾਲ ਹਰ ਏਰੀਆ ਦੇ ਲੋਕਾਂ ਦੇ ਮੇਨ ਮੇਨ ਜਿਹੜੇ ਆਰਟਿਸਟ ਹੋਣਗੇ ਹੈ ਨਾ ਹਰ ਐਥਨੀਸਿਟੀ ਦੇ ਉਹ ਆ ਕੇ ਦੇ ਯੂਜੂਲੀ ਪਲੇ
1: ਆਪਣੇ
0: ਲਈ ਵੀ ਖੁੱਲਣਾ ਸ਼ੁਰੂ ਹੋ ਗਿਆ ਹੁਣ ਤੇ ਇਹ ਗੱਲ ਹੋ ਗਈ ਹੈ ਨਾ ਕਿ ਪਹਿਲੇ ਤਾਂ ਨੋ ਵਨ ਵੁੱਡ ਥਿੰਕ ਕਿ ਇੰਡੀਅਨਸ ਜਿਹੜੇ ਇੱਥੇ ਰਹਿੰਦੇ ਆ ਹਨਾ ਆਪਣਾ ਜਿਹੜਾ ਡਾਇਸਪੋਰਾ
1: ਮੈਨੂੰ
0: ਵੀ ਲੱਗਦਾ ਹੈ ਕਿ ਨਹੀਂ ਨਹੀਂ ਤੇਰੀ ਕੋਈ ਗੱਲ ਨੀ ਮਸ਼ਹੂਰ ਹੈ ਮੇਰੇ ਖਿਆਲ ਡੇਢ ਦੋ ਸਾਲ ਤੋਂ ਕਾਫੀ ਯੂਜ਼ ਹੋ ਰਿਹਾ ਮੈਂ ਵੀ ਕਿਤੋਂ ਸੁਣਿਆ ਹੀ ਸੀਗਾ ਡਾਇਸਪੋਰਾ
1: ਨਹੀਂ ਪਰ ਸਾਡੇ ਲਈ ਤੇ ਤਿੰਨ ਕੀ
0: ਵੈਸੇ ਇਹ ਨਾ ਕੌਂਸੂਲੇਟ ਨੀ ਹੁੰਦੇ ਜਿਹੜੇ ਇਹ ਉਹਨਾਂ ਦੀ ਭਾਸ਼ਾ
1: ਅੱਛਾ
0: ਜ਼ਿਆਦਾਤਰ ਇਹ ਥੋੜੀ ਲੋ ਟਾਈਪ ਭਾਸ਼ਾ ਦਾ ਹਿੱਸਾ ਇਹ ਵਾਲਾ ਵਰਡ ਪਰ ਖੈਰ ਗੱਲ ਇਹ ਨਹੀਂ
1: ਕੌਂਸੂਲੇਟ ਤੋਂ ਚੇਤਾ ਆ ਉਹ ਜਿਹੜਾ ਆਪਣਾ ਇੱਥੇ ਆਫਿਸ ਨਹੀਂ ਆ ਕਿਹੜਾ ਨਾ ਕੀ ਨਾ
0: VHS
1: ਕਿਹੜਾ
0: VHS
1: VFS
0: ਉਹ VFS ਸੌਰੀ ਹਾਂ ਸੌਰੀ VFS
1: ਉਹ ਕਹਿੰਦੇ ਕਿ ਹੁਣ ਬਿਗਰ ਹੋ ਗਿਆ ਮਤਲਬ ਉਹ ਸਿੰਡਕਿਲਡਾ ਚ ਖੁੱਲਣ ਲੱਗਾ ਹੋਰ ਆਉਣ ਵਾਲੇ 5-6 ਹਫ਼ਤਾਂ ਦੇ ਵਿੱਚ
0: ਅੱਛਾ
1: ਹਾਂਜੀ ਹਾਂਜੀ ਤੇ ਉਹ ਵੱਡਾ ਆਫਿਸ ਕਰਤਾ ਉਹਨਾਂ ਨੇ
0: 5-6 ਹਫ਼ਤੇ ਤਾਂ ਥੋੜ੍ਹਾ ਯਾਰ ਥੋੜਾ ਪਹਿਲੇ ਹੋ ਜਾਂਦਾ ਤਾਂ ਗੱਲ,
1: ਕਿਉਂਕਿ ਤੁਹਾਨੂੰ ਕੰਮ ਹੈ ਉਹਦੇ ਨਾਲ,
0: ਮੈਨੂੰ
1: ਫਿਰ ਤੁਹਾਡੀ ਅਪੁਆਇੰਟਮੈਂਟ ਦਾ
0: ਮੈਨੂੰ PCC ਚਾਹੀਦਾ,
1: ਉਹ ਇੰਡੀਆ ਦਾ, ਮੈਂ ਤੁਹਾਨੂੰ ਜਾਣਾ ਪੈਣਾ ਤੇ ਉਹਦੇ ਲਈ ਉਹ ਕਹਿੰਦੇ ਕਿ ਫਿਰ ਕਾਊਂਟਰ ਵੀ ਜ਼ਿਆਦਾ ਹੋਣਗੇ, 15-16 ਕਾਊਂਟਰ ਦੇ ਪ੍ਰੋਕਸ ਉੱਥੇ ਰੱਖਣਗੇ
0: ਤੇ
1: ਫਿਰ ਉਹ ਸਾਰਾ ਕੁਛ ਕੱਢੂਗਾ ਟਾਈਮ ਫਰੇਮ ਜੇ ਉਹ
0: ਜ਼ਰੂਰੀ ਹੈ ਯਾਰ, ਉੱਥੇ ਤਾਂ ਤੁਸੀਂ ਚੱਲ ਜਾਓ ਤਾਂ ਦੈਨ ਹੀ ਬਸ
1: ਤੁਹਾਡੇ ਉੱਤੇ, ਮੈਨੂੰ ਚੇਤਾ ਗਿਆ ਕੌਂਸਲੇਟ ਤੋਂ,
0: ਹਾਂ
1: ਕਿਉਂਕਿ ਮੁੜ ਕੇ ਪਤਾ ਨਹੀਂ ਚੇਤਾ ਆਉਣਾ ਕਿ ਨਹੀਂ
0: ਹੋਣਾ, ਨਹੀਂ ਨਹੀਂ ਦੇਖੋ ਬਈ ਇਹੀ ਨਾ ਸੋਚਿਆ ਕਰੋ ਆਪਾਂ ਐਵੇਂ ਬਸ ਬਕਵਾਸ ਕਰਦੇ, ਦੇਖੋ ਵਧੀਆ ਵਧੀਆ ਤੁਹਾਨੂੰ ਖਬਰਾਂ ਦੱਸਦੇ ਹਾਂ ਆਪਾਂ, ਪਿਛਲੀ ਵਾਰੀ ਆਪਾਂ ਲੋਕਾਂ ਨੂੰ ਦੇਖੋ ਅਸੀਂ ਲੋਕਾਂ ਨੂੰ ਦੱਸਿਆ ਪਿਛਲੀ ਵਾਰੀ ਕਿ IMAX ਜਾ ਕੇ ਫਿਲਮ ਜ਼ਰੂਰ ਦੇਖੋ ਕਦੀ ਨਾ ਕਦੀ, ਹਨਾ
1: ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ,
0: ਹਾਂ ਹਾਂ ਮਤਲਬ ਚਲੋ ਇੱਦਾਂ ਦੀ ਗੱਲ ਵੀ ਨਹੀਂ ਕਿ ਜ਼ਿੰਦਗੀ 'ਚ ਇੱਕ ਵਾਰੀ ਕਿ ਜ਼ਰੂਰ, ਪਰ ਇੱਕ ਗੱਲ ਹੈ ਕਿ ਜਦੋਂ ਜਾ ਕੇ ਵੇਖੋਗੇ ਤੁਹਾਡੇ ਤੋਂ ਰੁੱਕ ਨਹੀਂ ਹੋਣਾ ਨੈਕਸਟ ਟਾਈਮ ਦੇਖਣ ਤੋਂ, ਦੁਨੀਆਂ 'ਚ ਚਾਰ ਹੀ ਉੱਦਾਂ ਦੇ ਨੇ
1: ਜਿੱਦਾਂ
0: ਆਪਣੇ ਕੋਲ ਆ,
1: ਹੈਂ ਮਜ਼ਾ ਵੀ ਹੁੰਦਾ ਨਾ ਵੇਖ ਕੇ,
0: ਇਟਸ ਵੈਰੀ ਗੁੱਡ, ਆਪਾਂ ਹੁਣ ਫਿਲਮ ਵੇਖਣ ਜਾਣੀ,
1: ਡਾਇਸਪੋਰਾ ਬਣ ਜਾਂਦਾ ਨਾ,
0: ਡਾਇਸਪੋਰਾ ਪੂਰਾ ਡਾਇਸਪੋਰਾ ਹੋ ਜਾਂਦਾ ਪੂਰਾ ਪੂਰਾ। ਅੱਛਾ ਇੱਕ ਇਹ ਹੋ ਗਿਆ, ਹੁਣ ਆਪਾਂ ਇਹ ਵੀ ਦੱਸ ਸਕਦੇ
1: ਹਾਂ ਕਿ ਜਿਹੜੀ ਆਸਟ੍ਰੇਲੀਆ, ਮੰਨ ਲਓ ਲੱਲੀ ਜੀ ਟਾਈਪ,
0: ਹਾਂ ਲੱਲੀ ਤਾਂ ਹੋ ਗਈ, ਹੋ ਗਈ ਲੱਲੀ ਹੋ ਗਈ, ਤੇ ਇੱਕ ਆਪਾਂ ਹੁਣ ਅੱਜ ਇਹ ਦੱਸ ਸਕੇ ਜੇ ਕਦੇ ਵੀ ਆਸਟ੍ਰੇਲੀਅਨ ਓਪਨ ਦੇਖਣ ਜਾਣਾ ਹੋਵੇ ਤਾਂ ਜੇ 400-500 ਨਹੀਂ ਖਰਚਣਾ ਟਿਕਟ ਦਾ
1: ਤੇ 20 ਦੇ ਕੇ,
0: ਤੇ 20 ਦੇ ਕੇ ਅੰਦਰ ਆਰਾਮ ਨਾਲ ਵਧੀਆ ਮਾਹੌਲ ਚਾਲ ਵੇਖੋ,
1: ਨਾਲੇ ਵਧੀਆ ਥਾਂ ਤੋਂ ਮੇਕਅਪ ਕਰਾਓ ਫ੍ਰੀ,
0: ਹਾਂ ਫ੍ਰੀ ਮੇਕਅਪ ਮੁਕਾ ਵੀ ਮਿਲਦਾ ਹੈ,
1: ਕਰਾ ਕੇ ਵੇਖੋ,
0: ਉਹਨਾਂ ਨੇ ਯਾਰ ਉਹ ਟੇਬਲ ਟੈਨਿਸ ਵੀ ਲਾਏ ਹੋਏ ਆ ਉੱਥੇ, ਫ੍ਰੀ ਆਫ ਕਾਸਟ ਖੇਲੋ
1: ਖੇਡੋ ਐਂਟਰਟੇਨਮੈਂਟ ਫਨ ਕਰਕੇ,
0: ਪ੍ਰੋਪਰ ਐਂਟਰਟੇਨਮੈਂਟ
1: ਇੰਜੋਏ ਕਰਕੇ,
0: ਐਵਰੀਵਨ ਸ਼ੁਡ ਗੋ, ਹਾਂ ਤੇ ਹੁਣ ਹੋਰ ਹੋਰ ਜੇ ਕਦੀ ਇੰਡੀਆ ਦਾ ਵੀ ਮੈਚ ਹੋਵੇ ਤਾਂ MCG ਵੀ ਜਾਣਾ ਹੋਵੇ ਤਾਂ ਉਹਨਾਂ ਨੇ ਵੀ ਬਾਹਰ ਕਈ ਵਾਰੀ ਸਕਰੀਨ ਲਾਈ ਹੁੰਦੀ ਹੈ ਕਿ ਜੇ ਤੁਸੀਂ ਅੰਦਰ ਜਾ ਕੇ, ਪਰ ਉਹ ਅੰਦਰ ਦਾ ਮਾਹੌਲ ਅੰਦਰ ਦਾ ਹੀ ਹੈ, ਕ੍ਰਿਕਟ ਇੱਦਾਂ ਦੀ ਗੇਮ ਹੈ ਕਿ ਉਹ ਤਾਂ ਤੁਸੀਂ ਸਟੇਡੀਅਮ 'ਚ ਜ਼ਿਆਦਾ ਇੰਜੋਏ ਕਰ ਪਾਉਂਦੇ ਹੋ, ਟੈਨਿਸ 'ਚ ਤਾਂ ਇਹ ਨਾ ਕਿ ਟੈਨਿਸ 'ਚ ਚੁੱਪ ਰਹਿਣਾ ਪੈਂਦਾ ਜਦ ਤੱਕ ਉਹ ਖੇਲਦੇ ਪਏ ਆਪਸ 'ਚ, ਤਾਂ ਇੱਕਦਮ ਪਿੰਡ ਡ੍ਰੌਪ ਸਾਇਲੈਂਸ, ਸਾਡੀ ਪ੍ਰਵਿਰਤੀ ਥੋੜ੍ਹੀ ਹੈ ਨਹੀਂ, ਹਾਂ
1: ਚੁੱਪ ਰਹਿਣ ਵਾਲੀ, ਕਿਉਂਕਿ ਆਪਾਂ ਜਾਂਦੇ ਹੁਲਾ ਹੱਲਾ ਗੁੱਲਾ ਕਰਨਾ,
0: ਹੱਲਾ ਗੁੱਲਾ ਇਹ ਉਹ
1: ਗੱਲ ਨਹੀਂ ਸੁਣਿਆ ਤੁਸੀਂ,
0: ਹੱਲਾ ਗੁੱਲਾ ਨਹੀਂ ਸੁਣਿਆ ਮੈਂ, ਉਹ 'ਚ ਬਹੁਤ ਸੁਣਿਆ ਬਈ ਕਬੱਡੀ ਦੀ ਆਪਣਾ ਕਮੈਂਟਰੀ,
1: ਕਮੈਂਟਰੀ 'ਚ ਕੀ ਇਹ ਸ਼ਬਦ
0: ਕਰ ਦੋ ਫਿਰ ਹੱਲਾ ਗੁੱਲਾ, ਉਹ ਲੈ ਗਿਆ ਅੰਬਾ ਵਾਲਾ ਫਿਰ ਕਿਆ ਬਾਤ,
1: ਨਹੀਂ ਹੱਲਾ ਗੁੱਲਾ ਗਾਣਾ ਨਾ,
0: ਅੱਛਾ
1: ਹਰਫ ਜੀ ਮਾਈ ਦਾ
0: ਸੁਣਾਓ ਫਿਰ,
1: ਹੱਲਾ ਗੁੱਲਾ
0: ਗੱਲਾਂ ਬਾਤਾਂ ਹੀ ਆ, ਗਾਣੇ ਤੂੰ ਸੁਣਾਉਣਾ ਨਹੀਂ,
1: ਉਹ ਯਾਰ ਹੁਣ
0: ਅੱਜ ਵੀ ਸੁਣਾਓ ਸੀ 5-7 ਗਾਣੇ ਸੁਣਾਏਗਾ ਨਾ, ਹਾਂ ਹਾਂ ਹਾਂ ਮੈਂ ਸੁਣਾਊਂਗਾ ਕ੍ਰਿਸ਼ਨਾ, ਕਿਉਂ ਨਹੀਂ ਸੁਣਾਊਂਗਾ,
1: ਤੇ ਤੁਸੀਂ ਹੁਣ
0: ਕ੍ਰਿਸ਼ਨਾ ਕਹਿੰਦਾ ਰਹਿ ਗਿਆ
1: ਗੱਲ ਤੇ ਤੁਸੀਂ ਟੁੱਟ ਨਹੀਂ ਦਿੰਦੇ, ਹੁਣ ਹੱਲਾ ਗੁੱਲਾ ਤੇ ਆਪ ਕਰਾਈ ਰੱਖਦੇ ਤੁਸੀਂ,
0: ਉਸ ਤੋਂ ਪਹਿਲਾਂ ਯਾਰ ਉਸ ਤੋਂ ਪਹਿਲਾਂ ਆਪਾਂ ਇੱਕ ਅੱਧਾ ਗਾਣਾ ਅਰਜਨ ਦਾ ਵੀ ਬਣਦਾ,
1: ਹੱਲਾ ਗੁੱਲਾ ਸੁਣਨਾ ਕਿ ਇੱਦਾਂ ਨਾ ਕਨਫਿਊਜ਼ ਬੜਾ ਕਰਦੇ,
0: ਸਰਪ੍ਰਾਈਜ਼ ਮੀ ਮੇਰਾ ਵੀਰ, ਸਰਪ੍ਰਾਈਜ਼ ਮੀ,
1: ਸਰਪ੍ਰਾਈਜ਼ ਹੈ,
0: ਸਰਪ੍ਰਾਈਜ਼
1: ਕਰੋ, ਇਹ ਤੇ ਲੇਡੀਜ਼ ਕਰਦੀਆਂ ਹੁੰਦੀਆਂ ਇੱਦਾਂ ਵੀ ਸਰਪ੍ਰਾਈਜ਼,
0: ਨਹੀਂ ਨਹੀਂ ਇਹ ਵੀ ਕਹਿਣ ਵਾਲੀ ਗੱਲ ਹੋ ਗਈ ਹੁਣ ਅੱਜ ਕੱਲ ਜੇ ਤੁਸੀਂ ਇਹ ਕਹਿਣਾ ਹੋ ਨਾ ਬੰਦੇ ਨੂੰ ਕਿ ਯਾਰ ਤੂੰ ਜੋ ਮਰਜ਼ੀ ਕਰਨਾ ਕਰ ਲਾ, ਉਹਦੇ ਨਾਲੋਂ ਬੈਟਰ ਹੈਗਾ ਸਰਪ੍ਰਾਈਜ਼ ਮੀ,
1: ਓ ਮਾਈ ਗੋਡ,
0: ਕਿ ਮੈਨੂੰ ਨਹੀਂ ਪਤਾ ਤੂੰ ਜੋ ਕਰਨਾ ਕਰ,
1: ਇਹ ਵੀ ਡਾਇਸਪੋਰਾ ਵਾਂਗੂ,
0: ਇਹ ਡਾਇਸਪੋਰਾ ਹੋ ਗਿਆ ਵੀ।

0: I like it. Good. ਬਹੁਤ ਪਿਆਰਾ ਗਾਣਾ
1: ਰੱਖੇ ਕਿ ਨਹੀਂ ਸਾਲ ਪਾਸੇ
0: ਉਹ ਤਾਂ ਰੱਖਣੇ ਹੀ ਪੈਂਦੇ ਭਰਾਵਾ ਹੁਣ ਤਾਂ ਵਿਆਹ ਭਰੇ ਹੁਣ ਤਾਂ ਸਾਲ ਸਾਰੇ ਹੀ ਸਾਲ ਰੱਖੇ ਪਏ ਪਾਸੇ
1: ਹਏ ਤੂੰ ਵੀ ਤਾਂ ਵਿਆਹ ਹੀ ਹੋਇਆ ਤੂੰ ਵੀ ਤਾਂ ਇਹੀ ਕਹੇਗਾ ਨਹੀਂ ਇਹ ਇਹ ਕਿਹੜੀ ਐਲਬਮ ਦਾ ਸੀਗਾ ਗਾਣਾ
0: ਇਸ ਗਾਣੇ ਤੋਂ ਮੈਨੂੰ ਯਾਦ ਆਇਆ ਕਿ ਗਾਣੇ ਚ ਬੜੀ ਸੈਂਸਿਟਿਵਿਟੀ ਸੀ ਬੜਾ ਸੰਜੀਦਗੀ ਵਾਲਾ ਗਾਣਾ
1: ਹਨਾ ਹੈ ਹੀ ਸੈਂਸਿਟਿਵ ਆ ਤੁਹਾਨੂੰ ਹੱਲਾ ਗੁੱਲਾ ਲੱਗਣ ਡਿਆ
0: ਤੈਨੂੰ ਉਹੀ ਦੱਸਣ ਲੱਗਾ
1: ਦੱਸੋ
0: ਕੋਈ ਜਿਨ੍ਹਾਂ ਦਾ ਜਿਨ੍ਹਾਂ ਦੀ ਲਿਖਤ ਹੈ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਹਨਾ ਅਤੇ ਉਹਨਾਂ ਦੀ ਹੀ ਲਿਖਤ ਆ ਉਹ ਵਾਲੀ ਵੀ ਜੋ ਕਮਲ ਹੀਰ ਹੋਰਾਂ ਨੇ ਗਾਣਾ ਗਾਇਆ ਕਿ ਕਲੇਜੇ ਤੀਰ ਵੇਖਣ ਨੂੰ ਉੱਡਦੇ ਬਾਜ ਵੇਖਣ ਨੂੰ ਹਨਾ ਜ਼ਮਾਨਾ ਰੁਕ ਗਿਆ ਤੇਰਾ
1: ਸੁਖਵਿੰਦਰ ਅੰਮ੍ਰਿਤ ਜੀ ਨੇ ਲਿਖੀ ਹੈ
0: ਸੁਖਵਿੰਦਰ ਅੰਮ੍ਰਿਤ ਜੀ
1: ਹਾਂਜੀ
0: ਅਤੇ ਉਹ ਕਿਤੇ ਇੰਟਰਵਿਊ ਦੇ ਰਹੇ ਸੀਗੇ ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਅਰਜਨ ਬਹੁਤ ਮਤਲਬ ਬਹੁਤ ਵਧੀਆ ਲੱਗਦਾ
1: ਪਿਆਰਾ ਲੱਗਦਾ
0: ਹੀ ਇਜ਼ ਵੈਰੀ ਗੁੱਡ ਬਹੁਤ ਪਿਆਰਾ ਮੁੰਡਾ ਉਹਦੇ ਅੰਦਰ ਸੰਜੀਦਗੀ ਬਹੁਤ ਹੈ ਬਹੁਤ ਚੇਂਜਸ ਆਉਂਦੀਆਂ ਉਹਦੀ ਨਾ ਆਹ ਉਹਦੇ ਗਾਣੇ ਮੈਂ ਸੁਣੇ ਆ ਕਿ ਬਹੁਤ ਸੰਜੀਦਾ ਬੜੇ ਮਤਲਬ ਸੈਂਸਿਟਿਵ ਗਾਣੇ ਹੈ ਨਾ ਨੀਚੇ ਕਿਸੇ
1: ਬੜਾ ਠਹਿਰਾਵ ਹੈ
0: ਬੜਾ ਠਹਿਰਾਵ ਹੈ ਨੀਚੇ ਕਿਸੇ ਨੇ ਤੇਰੇ ਵਰਗੇ ਨੇ ਕਿਸੇ ਨੇ
1: ਕੱਲਾ ਗੁੱਲਾ ਕਰਾਇਆ
0: ਕਹਿੰਦੇ ਹਾਂਜੀ ਆਂਟੀ ਜੀ ਮੈਂ ਵੀ ਨਾ ਉਹ ਜਦੋਂ ਅਰਜਨ ਦਾ ਓਕੇ ਹੋਏ ਪਏ ਹਾਂ ਸੁਣਿਆ ਤੇ ਮੈਨੂੰ ਬੜੀ ਸੰਜੀਦਗੀ ਫੀਲ ਹੋਈ ਸੁਣਨ ਤੋਂ ਬਾਅਦ ਕਿਸੇ ਨੇ ਕਿਹਾ ਹਾਂਜੀ ਹਾਂਜੀ ਮੈਂ ਤਾਂ ਜਦ ਦਾ ਫਲੈਟ ਵਜੇ ਛੜਿਆ ਤਾਂ ਸੁਣਿਆ ਮੇਰੀ ਵੀ ਜ਼ਿੰਦਗੀ ਬਦਲ ਗਈ
1: ਬੜੀਆਂ ਭਿਉਂ ਭਿਉਂ ਮਾਰਦੇ ਹਨ
0: ਯਾਰ ਪਰ ਇਹ ਦੇਖ ਲਾ ਇੱਕ ਇਹ ਵੀ ਗੱਲ ਆ ਕਿ ਬੰਦੇ ਦਾ ਇਹ ਐਕਚੁਅਲੀ ਦੈਟ ਇਜ਼ ਵਾਈ ਆਈ ਲਾਈਕ ਹਿਮ ਕਿ ਮਤਲਬ ਵਰਸਟੈਲਿਟੀ ਆ ਕਿ ਇਹ ਗਾਣਾ ਵੀ ਉਹਨੇ ਹੀ ਲਿਖਿਆ ਕੁਝ ਸਾਲ ਹਨਾ ਤੇ ਫਲੈਟ ਵਜੇ ਛੜਿਆ ਦਾ ਇਹ ਵੀ ਉਹਨੇ ਲਿਖਿਆ ਹਨਾ ਬਾਏ ਦ ਵੇ ਅੱਜ ਤੱਕ ਰਿਲੀਜ਼ ਨਹੀਂ ਹੋਇਆ ਪਹਿਲਾਂ ਅਨਰਿਲੀਜ਼ਡ ਗਾਣਾ
1: ਹਾਂ ਉੱਦਾਂ ਹੀ ਚੱਲਿਆ
0: ਉੱਦਾਂ ਹੀ ਚੱਲੀ ਜਾਂਦਾ ਕਿੰਨੇ ਗਾਣੇ ਅਨਰਿਲੀਜ਼ਡ ਹੀ ਚੱਲਦੇ ਆ
1: ਕਿਉਂਕਿ ਰੋਜ਼ ਜਿਹੜੀ ਚੀਜ਼ ਮੰਨ ਲਓ ਮੈਂ ਆਪਣੇ 'ਤੇ ਟੈਗ ਨਹੀਂ ਲਵਾਉਣਾ ਉਹ ਫਿਰ ਜੇ ਮੈਂ ਕੀਤੀ ਹੈ ਤਾਂ ਚਲਾਉਣੀ ਵੀ ਆ ਉਹ ਫਿਰ ਹੋ ਸਕਦਾ ਮੈਂ ਕਹਾਂ ਕ੍ਰਿਸ਼ਨਾ ਜੀ ਹਰਾ ਨਹੀਂ ਫਿਰ
0: ਕੁਛ ਤਾਂ ਇਹਦੇ ਉੱਪਰ ਵੀਡੀਓ ਵਗੈਰਾ ਵੀ ਹੈ ਨਾ ਕਿੰਨੀ ਸਾਰੀਆਂ ਕਿ ਇਹ ਗਾਣਾ ਯਹਾਂ ਪਰ ਮੈਨੇ ਰੱਖ ਦਿਆ ਹੈ ਕਿ ਹਿੰਦੀ ਦੀ ਵੀਡੀਓ ਆ ਯੇ ਇਸ ਪੈਨ ਡਰਾਈਵ ਮੈਂ ਆ ਅਬ ਮੈਨੇ ਪੀਠ ਕਰ ਦੀ ਹੈ ਅਬ ਤੁਮ ਮੇਂ ਸੇ ਅਗਰ ਕੋਈ ਵੀ ਇਸੇ ਲੈਪਟਾਪ ਮੈਂ ਡਾਲ ਕੇ ਅਪਲੋਡ ਕਰ ਦੇਗਾ ਲੀਕ ਕਰ ਦੇਗਾ ਤੋ ਮੈਂ ਮਾਈਂਡ ਕਰ ਜਾਊਂਗਾ ਕਰਨਾ ਮਤ ਫਿਰ ਕੋਈ ਕੁਛ ਕਰ ਨਹੀਂ ਰਿਹਾ ਫਿਰ ਇਸ਼ਾਰੇ ਕਰਦਾ ਕਰਦੇ
1: ਕਰੋ
0: ਕਰ ਹੀ ਨਹੀਂ ਰਿਹਾ
1: ਨਹੀਂ ਉੱਦਾਂ ਹੀ ਤੁਸੀਂ ਉਹਦੀ ਲੀਕ ਦੀ ਗੱਲ ਕੀਤੀ ਨਾ ਅਤੇ ਉੱਦਾਂ ਹੀ ਹੁਣ ਅੱਜ ਕੱਲ੍ਹ ਪਤਾ ਕੀ ਹੈ ਜਦੋਂ ਹੁਣ ਚਲੋ ਉਹ ਤਾਂ ਕੰਮ ਗਿਆ ਕਿ ਜਿੱਦਾਂ ਕਾਪੀਰਾਈਟ ਹੋ ਜਾਂਦਾ ਜਾਂ ਮੈਂਬਰਸ਼ਿਪ ਲੈਣੀ ਪੈਂਦੀ ਇੱਦਾਂ ਨਹੀਂ ਕੋਈ ਗਾਣਾ ਅਪਲੋਡ ਕਰ ਸਕਦਾ ਹੁੰਦਾ ਹੀ ਨਹੀਂ ਅਤੇ ਹੁਣ ਇਹ ਕੀ ਕਰਦੇ ਆ ਵੀ ਇੱਕ ਯੂਟਿਊਬ ਦੇ ਉੱਤੇ ਮੰਨ ਲਓ ਜੇ ਮੇਰਾ ਕੰਮ ਆ ਜਾਂ ਮੰਨ ਲਓ ਮੈਨੂੰ ਮੇਰਾ ਕੰਮ ਹੀ ਇੱਥੋਂ ਚੱਲਣ ਡਿਆ ਮੈਨੂੰ ਆਦਤ ਹੀ ਪੈ ਗਈ ਇੱਦਾਂ ਕਰਨ ਦੀ ਅਤੇ ਫਿਰ ਮੈਂ ਕੀ ਕਰਨਾ ਕਿ ਇੱਕ ਥੰਬਨੇਲ ਜਿਹਾ ਜਨਰੇਟ ਕਰਨਾ ਜਿਹਦੇ ਉੱਤੇ ਜਿੱਦਾਂ ਅਰਜਨ ਨੇ ਹੁਣ ਨਿਗਮਾਂ ਦੀ ਅਨਾਊਂਸਮੈਂਟ ਕੀਤੀ ਆ ਉਹਦਾ ਮੈਂ ਸਾਰਾ ਕੁਛ ਉੱਥੋਂ ਚੁੱਕੂੰਗਾ ਇਨਫੋਰਮੇਸ਼ਨ ਚੁੱਕੂੰਗਾ 13 ਦੇ 13 ਗਾਣੇ ਮੈਂ ਲਿਖੂੰਗਾ ਉੱਤੇ ਉਹ ਥੰਬਨੇਲ ਪਾ ਕੇ ਥੱਲੇ ਨਿੱਕਾ ਜਿਹਾ ਲਿਖ ਦੂੰ ਆਊਟ ਨਾ ਉਹ ਅਤੇ ਉਹ 30 ਮਿੰਟ ਦੀ ਇੱਕ ਫਾਈਲ ਆ ਉਹਦੇ ਵਿੱਚ ਗਾਣੇ ਮੈਂ ਪੁਰਾਣੇ ਹੀ ਪਾ ਦੇਣੇ
0: ਇਹ ਬਹੁਤ ਹੁੰਦਾ ਹਨਾ
1: ਤੇ ਉਹਨੂੰ ਚਾੜ ਦੇਣਾ
0: ਉਹਨੂੰ ਚਾੜ ਦੇਣਾ ਇਹਦੇ ਖੁਦ ਦੇ ਆਫੀਸ਼ੀਅਲ ਚੈਨਲ ਤੇ ਵੀ ਇਸ ਤਰ੍ਹਾਂ ਪਲੇਲਿਸਟਾਂ ਬਣਾਈ ਹੋਈ ਆ ਆਪ ਹੀ
1: ਪਰ ਇਹ ਆ ਵੀ ਚੰਗਾ ਭਲਾ ਉਹ ਚੱਲਦੇ ਵੀ ਆ ਮੰਨ ਲਓ ਹੁਣ ਮੈਂ ਨਹੀਂ ਪੂਰਾ ਸੁਣੂਗਾ ਪਰ ਐਟਲੀਸਟ 5 ਮਿੰਟ ਮੈਂ ਵੇਖੂਗਾ ਹੀ ਨਾ
0: ਗਾਣੇ ਤਾਂ ਵਧੀਆ ਗਾਣਾ ਹੀ ਹੈ ਹਿੱਟ ਗਾਣਾ ਹੀ ਹੈ ਬੰਦਾ ਦੁਬਾਰਾ ਸੁਣ ਲੈਂਦਾ ਕਿ ਹਾਂ ਚੱਲ ਸਹੀ ਕਿ ਨਹੀਂ
1: ਤੇ ਉਹ ਚਲਾ ਕੇ ਤੇ ਉਹਦੇ ਤੇ ਹੀ ਕੋਈ ਨੀ ਕੇਆਂ ਚ ਤੇ ਜਾਂਦੀ ਹੈ ਚਲੋ ਮਿਲੀਅਨ ਤੇ ਗਾਂ ਦੀ ਗੱਲ ਗਈ ਪਰ ਚੰਗੇ ਭਲੇ ਕੇਆਂ ਦੇ ਵਿੱਚ ਤੇ ਵਿਊ ਚਲੇ ਜਾਂਦੇ
0: ਨਹੀਂ ਸਗੋਂ ਨਾ ਇਹ ਜਿਹੜਾ ਇੱਕ ਮਤਲਬ ਇਹ ਜੇ ਤੂੰ ਡੀਪਲੀ ਵੇਖੇ ਨਾ ਕਿ ਆ ਜਿਹੜੇ ਫੈਨ ਪੇਜਿਸ ਨੇ ਜਾਂ ਫਿਰ ਫੈਨਡਮ ਆ ਇਹਨਾਂ ਦੇ ਥਰੂ ਜਨਰੇਟ ਕੀਤਾ ਹੋਇਆ ਜਿਹੜਾ ਹਜ਼ਾਰਾਂ 'ਚ ਵੀ ਆਡੀਅੰਸ ਆ ਨਾ ਉਹਦੀ ਜ਼ਿਆਦਾ ਵੈਲਿਊ ਹੁੰਦੀ ਆ ਕਿਉਂਕਿ ਜਦੋਂ ਕੋਈ ਬੰਦਾ ਫੈਨ ਪੇਜ 'ਤੇ ਤੁਹਾਡਾ ਗਾਣਾ ਸੁਣਦਾ ਜਾਂ ਫੈਨ ਪੇਜ 'ਤੇ ਤੁਹਾਡੀ ਫੋਟੋ ਲਾਈਕ ਕਰਦਾ ਕੁਛ ਕਰਦਾ ਮਤਲਬ ਕਿ ਉਹ ਵੀ ਸਬਕੋਨਸ਼ੀਅਸਲੀ ਫੈਨ ਬਣਦਾ ਜਾ ਰਿਹਾ ਜਦਕਿ ਮੈਂ ਇੱਕ ਆਰਟਿਸਟ ਦਾ ਪੇਜ ਤਾਂ ਵੀ ਫੋਲੋ ਕਰ ਸਕਦਾ ਐਜ਼ ਆ ਜਰਨਲਿਸਟ ਵੀ ਫੋਲੋ ਕਰ ਸਕਦਾ ਹਨਾ ਜਾਂ ਫਿਰ ਇੱਦਾਂ ਵੀ ਕਰ ਸਕਦਾ ਕਿ ਚਲ ਫੋਲੋ ਕਰਕੇ ਰੱਖਤਾ ਕਦੀ ਪਤਾ ਲੱਗ ਗਿਆ ਕਿ ਨਵਾਂ ਗਾਣਾ ਆਇਆ ਨਹੀਂ ਆਇਆ
1: ਅਪਡੇਟ ਜੀ ਹੁੰਦੀ
0: ਰਹੂਗੀ ਕਈ ਲੋਕ ਇਸ ਕਰਕੇ ਫੋਲੋ ਕਰਦੇ ਕਿ ਬਈ ਇਹਨੇ ਨਵਾਂ ਗਾਣਾ ਕੱਢਣਾ ਅਤੇ ਮੈਂ ਬਾਅਦ 'ਚੋਂ ਟ੍ਰੈਂਡਿੰਗ ਹੋਏਗੀ ਆਡੀਓ ਉਹਦੀ ਉਸ ਤੋਂ ਪਹਿਲਾਂ ਮੈਂ ਵਰਤ ਲਵਾਂ ਕਿ ਮੇਰੀ ਵੀ ਰੀਲ ਵਧੀਆ ਹਨਾ ਪਰ ਜਦੋਂ ਫੈਨ ਪੇਜ ਵਗੈਰਾ ਦੇ ਉੱਪਰ ਹਜ਼ਾਰ 20,000 ਵਿਊ ਵਾਲੇ ਆਡੀਅੰਸ ਦਾ ਬੇਸ ਬਣਦਾ ਨਾ ਉਹਦਾ ਮਤਲਬ ਉਹ ਤੁਹਾਡੇ ਕੱਟੜ ਫੈਨ ਬੇਸ ਬਣਦਾ ਪੈ ਕੇ ਤੁਹਾਨੂੰ ਪਤਾ ਕਿ ਇਹਨਾਂ ਨੇ ਟਿਕਟਾਂ ਖਰੀਦਣੀਆਂ ਅਲਟੀਮੇਟ ਪੁਆਇੰਟ ਤਾਂ ਇਹ ਹੁੰਦਾ ਨਾ ਕਿਸੇ ਵੀ ਸਿੰਗਰ ਦਾ ਕਿ ਉਹ ਆ ਕੇ ਕੰਸਰਟ ਕਰੇ ਤੇ ਕੰਸਰਟ ਹਾਲ ਭਰੇ ਉਸਦਾ, ਹਨਾ। ਅਗੇਨ ਉਹੀ ਵਾਲੀ ਗੱਲਬਾਤ ਜਿਸ ਆਪਾਂ ਸਰਤਾਜ ਦੀ ਕਰਦੇ ਪਏ ਕਿ ਸਰਤਾਜ ਦੀ ਗਾਇਕੀ ਦਾ ਜਿਹੜਾ ਕੰਸੈਪਟ ਹੈ, ਦਾ ਵੇ ਹੀ ਪ੍ਰਮੋਟਸ ਹਿਮਸੈਲਫ, ਤੂੰ ਵੇਖ ਲੈ ਤੇ ਤੂੰ ਦੇਖਿਆ ਤੇ ਪ੍ਰੀਟੀ ਮਸ਼ਹੂਰ, ਕਿਉਂਕਿ ਇੰਨੀਆਂ ਟਿਕਟਾਂ ਵਿਕੀਆਂ, ਸਾਡੇ ਸੁਣਨ ਵਾਲੇ ਵੀ ਕਾਫੀ ਵੇਖ ਕੇ ਆਏ ਹੋਣੇ, ਕਿ ਉਹ ਜ਼ਿਆਦਾਤਰ ਆਪਣੇ ਸ਼ੋਜ਼ ਦੀ ਵਾਈਬ ਦੱਸਦਾ ਆਪਣੇ ਗਾਣਿਆਂ ਦੇ ਥਰੂ,
1: ਵੀ ਮੈਂ ਕਰਨਾ ਕੀ ਉੱਥੇ,
0: ਕਿ ਮੈਂ ਕਰਦਾ ਕੀ ਹਾਂ। ਏਦਾਂ ਕਦੇ ਨਹੀਂ ਹੋਏਗਾ ਕਿ ਜੋ ਰਿਕਾਰਡ ਹੈ ਉਹੀ ਉਹਨੇ ਗਾਣਾ, ਕਦੇ ਨਹੀਂ ਹੁੰਦਾ। ਅਨਰਿਲੀਜ਼ਡ ਪੈਸੇਜ ਗਾ ਦੇਣੇ, ਹਨਾ, ਸ਼ੁਰੂ ਕਿੱਥੋਂ ਕੀਤਾ, ਖਤਮ ਕਿੱਥੇ ਕਰ ਦੇਣਾ,
1: ਮਿਕਸ ਕਰ ਦੇਣੇ, ਦੋ ਤਿੰਨ
0: ਮਿਕਸ, ਤਿੰਨ ਚਾਰ ਕਰ ਦਿੱਤੇ। ਜਿਸ ਤਰ੍ਹਾਂ ਮੈਂ ਜਦੋਂ ਦਿਲਜੀਤ ਦਾ ਦੇਖਿਆ, ਦਿਲਜੀਤ ਨੇ ਜੇ ਕੋਈ ਵੀ ਪੱਗਾਂ ਪੋਚਵੀਆਂ ਵਾਲੇ ਜਿੱਦਾਂ ਦਾ ਰਿਕਾਰਡਡ ਹੈ ਉੱਦਾਂ ਹੀ ਗਾਣਾ, ਭਾਵੇਂ ਲਾਈਵ ਵੀ ਗਾ ਰਿਹਾ ਤਾਂ ਵੀ ਕੁਛ ਵੱਖਰਾ ਨਹੀਂ ਹੋਣਾ ਇਹਦੇ ਅੰਦਰ। ਪਰ ਇੱਦਾਂ ਦੇ ਵੀ ਸਿੰਗਰ ਦਾ ਸਰਤਾਜ ਵਰਗੇ, ਹਨਾ, ਜਿਹੜੇ ਬਸ ਮੁੱਖੜਾ ਹੀ ਉਹ ਵਾਲਾ ਦੱਸਣਗੇ ਜਿਹੜਾ ਹਿੱਟ ਹੈ, ਤੇ ਬਾਅਦ ਚੋਂ ਮੁੜ ਕੇ ਜਿਹੜੀ ਮਰਜ਼ੀ,
1: ਜਿਸ ਸਾਨੂੰ
0: ਸਾਰੀਆਂ ਵਿਸਰਗੀਆਂ ਰਾਵਾਂ ਵੇ, ਹੁਣ
1: ਉਹਨਾਂ ਨੂੰ ਛੁੱਟੀ ਨਹੀਂ ਸੀ, ਉਹ ਸੰਡੇ ਨੂੰ ਆ ਗਏ ਨੇ,
0: ਸਹੀ ਗੱਲ ਹੈ, ਇੱਦਾਂ ਹੀ ਹੈ, ਸਹੀ ਕਿ ਨਹੀਂ, ਬਿਲਕੁਲ ਸਹੀ ਗੱਲ ਹੈ।
1: ਮਤਲਬ ਵਿੱਚ ਮਿਕਸ ਕਰ ਦੇਣੀ,
0: ਹਾਂ, ਮਿਕਸ ਮੈਚ ਵਿੱਚ ਹਿੰਦੀ
1: ਚਲਾਤਾ, ਚੀਜ਼ਾਂ ਨੂੰ ਬੜੇ ਕਰ ਦੇਣਾ,
0: ਕੱਜਰਾ ਮੁਹੱਬਤ।
1: ਮੈਨੂੰ, ਮੈਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀ ਨਾ ਕਿ ਤੁਹਾਨੂੰ ਕੀ ਵਧੀਆ ਲੱਗਾ, ਮੈਨੂੰ ਪਤਾ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਆ।
0: ਹਾਂਜੀ,
1: ਇੱਕ ਤੇ ਉਹ ਗਾਉਂਦੇ, ਚਲੋ ਤਿੰਨ ਚਾਰ ਘੰਟੇ ਗਾਇਆ, ਚਲੋ ਆਰਟਿਸਟ ਹੀ, ਫਿਰ ਉਹ ਆਰਟਿਸਟ ਹੀ ਗਾਦਾ ਜਿਹੜਾ, ਹਨਾ, ਵੀ ਇੰਨਾ ਗਾਵੇ ਨਾ, ਉਹਨਾਂ ਦੀ ਵੋਕਲ ਹੀ ਆ ਤੇ ਤਾਂ ਹੀ ਸਾਰਾ ਕੁਛ ਹੈ, ਹਨਾ, ਇੰਨੇ ਜਾਣੇ ਤਾਂ ਹੀ ਉਹਨਾਂ ਨੂੰ ਵੇਖਣਗੇ।
0: ਬਿਲਕੁਲ,
1: ਉਹ ਜਿਹੜੀਆਂ ਚੀਜ਼ਾਂ, ਮੰਨ ਲਓ ਉਹਨਾਂ ਨੇ ਦੋ ਮੁੱਖੜੇ ਗਾਏ ਜਾਂ ਇੱਕ ਗਾਣੇ ਦਾ ਅੰਤਰਾ ਹੀ ਇਕੱਲਾ ਗਾਇਆ, ਤੇ ਮੁੜ ਕੇ ਉਹ ਜਿਹੜਾ ਚੁੱਕਦੇ ਆ ਨਾ ਆਡੀਅੰਸ ਨੂੰ ਇਨਵੋਲਵ ਕਰਦੇ ਆ, ਫਿਰ ਉਹ ਐਂ ਕਰਨਾ ਸ਼ੁਰੂ ਕਰ ਦੇਣਗੇ ਵੀ ਤਾ ਤਾ ਤਾ, ਤੁਸੀਂ ਸੁਣੀ ਇਹ ਚੀਜ਼, ਸਾਰੇ ਜਣੇ ਚਲੋ ਸੁਣੀ ਹੋਗੀ, ਤੇ ਉਹਨਾਂ ਨੇ ਮਤਲਬ ਅੱਧਾ ਗਾਣਾ ਤੇ
0: ਤਰੀਕਾ,
1: ਹਾਂ, ਤੇ ਉਹ ਬੰਦਾ ਫਿਰ ਬੈਠਾ ਇੰਜੋਏ ਕਰਦਾ ਤਾ ਨਾਲੇ ਤਾੜੀਆਂ ਮਾਰਦਾ, ਹਨਾ।
0: ਤਾੜੀਆਂ ਦਾ ਤਾਂ ਮਤਲਬ ਮੈਂ ਹਰ ਗਾਣੇ ਚ ਕਹਿੰਦਾ ਕਿ ਮੇਰੇ ਨਾਲ ਸਾਥ ਦਿਓ, ਹਨਾ, ਗੁੱਡ। ਉਹ ਜਦੋਂ ਐਂਡ ਚ ਆਉਂਦਾ ਯਾਮਾ ਗਾਣਾ, ਤੇ ਉਹ ਚ ਬੋਲੀਆਂ ਜਦੋਂ ਸ਼ੁਰੂ
1: ਹੋਈਆਂ ਭੰਗੜਾ ਸਟਾਈਲ ਵੀ,
0: ਹਾਂ, ਯਾਮਾ ਹਮੇਸ਼ਾ ਹੀ ਐਂਡ ਹੁੰਦਾ। ਮੈਂ ਯਾਮਾ ਹੀ ਵੇਖਣ ਗਿਆ, ਮੈਂ ਪਹਿਲੇ ਵੀ ਇੱਕ ਵਾਰੀ ਲਾਈਵ ਵੇਖਿਆ ਹੋਇਆ ਪੰਜਾਬ ਚ, ਤੇ ਪਰ ਤਦ ਜਿੱਤ ਦੇ ਨਿਸ਼ਾਨ ਤੇ ਯਾਮਾ ਇਹ ਆਪਸ ਚ ਮੇਖਾ 20-25 ਮਿੰਟ ਦੇ ਸੀਗੇ।
1: ਅੱਛਾ ਜੀ,
0: ਇਸ ਵਾਰੀ ਗਿਰਧਾਰੀ ਲਾਲ ਸੀ, ਹਾਂ, ਪਰ ਇਸ ਵਾਰੀ ਗਿਰਧਾਰੀ ਲਾਲ ਤੇ ਯਾਮਾ ਸੀਗਾ
1: ਲਾਸਟ ਤੇ,
0: ਹਾਂ, ਲਾਸਟ ਤੇ, ਕਿਉਂਕਿ ਯਾਮਾ ਦੇ ਅੰਦਰ ਉਹ ਵਾਲੀ ਫੀਲਿੰਗ ਕਰ ਦਿੰਦੇ ਨਾ, ਜਿਸ ਤਰ੍ਹਾਂ ਉਹ ਕਾਲਜ ਦੇ ਭੰਗੜਾ ਵਾਲੇ ਫੈਸਟੀਵਲ ਹੀ ਹੁੰਦਾ ਸੀਗੇ, ਉਹ ਸਾਰੀਆਂ ਬੋਲੀਆਂ ਬੋਲੀਆਂ ਵਿੱਚ ਹੀ,
1: ਕਾਫੀ ਜਾਣੇ ਇਕੱਲਾ ਯਾਮਾ ਹੀ ਵੇਖਣਗੇ, ਮਤਲਬ,
0: ਹਾਂ, ਨਹੀਂ, ਮੈਂ ਆਪਣੇ ਆਪ
1: ਨੂੰ ਯਾਮਾ ਚ ਗਾਣੇ ਚ ਜ਼ਿਆਦਾ ਪਸੰਦੀਦਾ,
0: ਪੁਰਾਣਾ ਵੀ ਹੈ, ਹਾਂ, ਗਾਣਾ ਵਧੀਆ ਸੁਣਾਈਏ ਲੋਕਾਂ
1: ਨੂੰ, ਜਿਨ੍ਹਾਂ ਨੇ ਜਾਮਾ ਰੱਖਿਆ ਉਹਨਾਂ ਦੇ, ਚਲੋ ਹੋ ਗਈ, ਤੁਸੀਂ ਇੱਕ ਤਾਂ ਗਾਣਾ ਸੁਣ,
0: ਨਹੀਂ, ਉਹ ਵਾਈਬ ਵੀ ਉੱਦਾਂ ਦੀ ਹੈ ਨਾ, ਕਿਉਂਕਿ ਤੂੰ ਜੇ ਗਾਣਾ ਵੇਖਿਆ ਹੋਵੇ ਨਾ, ਉਹ ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦੇ ਉੱਪਰ ਬਹੁਤ ਵਧੀਆ ਕਮੈਂਟਰੀ ਹੈ, ਇੱਦਾਂ ਹੀ ਹੁੰਦਾ, ਇੱਦਾਂ ਹੀ ਹੁੰਦਾ, ਟ੍ਰਿਪਲੀ ਮਾਰ ਕੇ 3000 ਨਿਕਲੇ ਹੁੰਦੇ ਆ, ਹਨਾ, ਉਹ ਜੇ ਯਾਮਾ ਨਹੀਂ ਹੋਊਗਾ ਬੁਲਟ ਹੋਊਗਾ, ਬੁਲਟ ਨਹੀਂ ਹੋਊਗਾ ਸਕੂਟੀ ਹੋਊਗੀ, ਪਰ ਉਹ ਹੋਊਗਾ ਵੀ ਮਾੜੀ ਕੁਆਲਿਟੀ ਦਾ, ਬਹੁਤ ਘੱਟ ਹੁੰਦਾ ਕਿ ਜਿਹੜੇ, ਅੱਛਾ ਇਹ ਵੀ ਗੱਲ ਹੈ, ਜਿਹੜੇ ਤਿੰਨ ਦੋਸਤ ਕਦੇ ਵੀ ਨਾ ਕਿਸੇ ਇੱਕੋ ਸੋਰਸ ਉੱਪਰ, ਕਿਸੇ ਇੱਕੋ ਸਕੂਟਰ ਬਾਈਕ ਦੇ ਉੱਪਰ ਜਾ ਰਹੇ ਹੋਣਗੇ ਨਾ
1: ਸੰਦ ਉੱਤੇ,
0: ਉਹ, ਹਾਂ, ਉਹਦੇ ਹਾਲਾਤ ਠੀਕ ਨਹੀਂ ਹੋਣੇ, ਇਹ ਗਰੰਟੀਡ ਆ। ਜਿਹਦੇ ਕੋਲ ਨਵਾਂ ਹੋਊਗਾ ਨਾ, ਇਹ ਵੀ ਯਾਰ ਸਰਕਲ ਦੀ ਗੱਲ ਆ, ਹਨਾ, ਜਿਹਦੇ ਕੋਲ ਨਵਾਂ ਹੋਊਗਾ ਨਾ, ਉਹ ਚਲਾਉਂਦਾ ਵੀ ਇਕੱਲਾ ਹੋਊਗਾ, ਉਹਦੇ ਨਾਲ ਦੇ ਵੀ ਸੇਮ ਬਰਾਬਰ ਦੇ ਚਲਾਉਂਦੇ ਹੋਣਗੀਆਂ ਕੁਛ, ਮਤਲਬ ਹੋ ਸਕਦਾ ਮੈਂ ਗਲਤ ਹੋਵਾਂ, ਪਰ ਜ਼ਿਆਦਾਤਰ ਟ੍ਰਿਪਲੀ ਵਾਲੇ ਜਿਹੜੇ ਸਾਧਨ ਹੁੰਦੇ ਨਾ, ਇਹ ਵਿਚਾਰੇ ਇਸ ਤਰ੍ਹਾਂ ਹੀ ਹੁੰਦੇ ਕਿ ਘਰਦਿਆਂ ਨੇ ਦਿੱਤਾ ਹੁੰਦਾ ਕਿ ਤੂੰ ਤੋੜਨਾ ਫੋੜਨਾ ਹੀ ਹੈ, ਤੂੰ ਬੜਾ ਕੋਈ ਧਿਆਨ ਨਹੀਂ ਰੱਖਣਾ ਕਿ ਤੂੰ ਆਹੀ ਚਲਾ, ਫਿਰ ਬੰਦਾ ਉਹਦੇ ਉੱਤੇ ਫਿਰ ਟੌਰ ਟੱਪੇ ਨਾਲ ਗੇੜੀਆਂ
1: ਗੇੜੇ ਅੱਗੇ ਉਨੀ ਕੁ ਸਤਿਆ ਹੁੰਦੀ ਆ, ਪਿਛਲਾ ਟਾਇਰ ਉਹਦਾ ਬੈਠਾ ਹੁੰਦਾ, ਸ਼ੁਕਰ ਉਹਦੇ ਕਿਸੇ ਕੰਮ ਦੇ ਨਹੀਂ ਹੁੰਦੇ, ਸਟਾਰਟ ਉਹ ਹੁੰਦਾ ਨਹੀਂ ਬੇਲੀ ਕਿ ਕਿਤੇ ਟੇਢਾ ਕਰਕੇ ਉਹਨੂੰ ਸਟਾਰਟ ਕਰਨਾ ਪੈਂਦਾ, ਬਟਨ ਕੋਈ ਉਹਦੇ ਸਾਰੇ ਚੱਲਦੇ ਨਹੀਂ ਹੁੰਦੇ, ਮਤਲਬ ਹਾਲਾਤ ਜਿਹੜੇ ਉਹ ਨਾ
0: ਦੇ ਬਰਾਬਰ ਹੀ ਆ, ਚੱਲਿਆ ਤੇ ਚੱਲਿਆ, ਨਹੀਂ ਚੱਲਿਆ ਤੇ ਕਲੱਚ ਦੀ ਤਾਰ ਹੀ ਨਿਕਲ ਗਈ, ਚੱਲਦੇ ਚੱਲਦੇ ਕੁਛ ਵੀ ਹੋ ਸਕਦਾ,
1: ਕਿਉਂਕਿ ਇਹ ਹੈ ਨਾ ਵੀ ਉਦਾਂ ਵੀ ਖਰਾਬ ਹੀ ਆ, ਵੀ ਕੀ ਇਹਦਾ ਕੀ ਨੁਕਸਾਨ,
0: ਇਹਦਾ ਹੀ ਕਰਨਾ, ਇਹਨੂੰ ਹੀ ਦੇ ਦੋ, ਤੂੰ ਚਲਾ ਲੈ ਕਰ ਕਾਕਾ,
1: ਇਹਦਾ ਕਿੰਨਾ ਕਿ ਨੁਕਸਾਨ ਕਰ ਲਿਓ,
0: ਪਰ ਦੇਖ ਲੈ ਸਭ ਤੋਂ ਵਧੀਆ ਯਾਦਾਂ ਵੀ ਨਾ ਇੱਦਾਂ ਦੀ ਸਾਧਨ ਨਾਲ ਹੀ ਜੁੜੇ ਹੁੰਦੇ ਆ,
1: ਇੱਦਾਂ ਦੇ, ਇੱਦਾਂ ਦੇ।

0: ਖੁਸ਼ ਜੀ ਹੁਣ ਤੁਸੀਂ ਹੁਕਮ ਕਰੋ।
1: ਵੈਰੀ ਗੁੱਡ,
0: ਇਹਦੇ ਤੁਹਾਡੇ ਮਨ ਚ ਨਹੀਂ ਰਹਿਣੀ ਚਾਹੀਦੀ ਕੋਈ ਗੱਲ।
1: ਥੈਂਕ ਯੂ ਥੈਂਕ ਯੂ ਥੈਂਕ ਯੂ। ਹਮਾਰਾ ਨੇਤਾ ਕੈਸਾ ਹੋ, ਅੱਗੋਂ ਦੇਖਦਾ ਆਵਾਜ਼ ਹੀ ਨਹੀਂ ਆਈ। ਮਾੜੀ ਗੱਲ,
0: ਆਵਾਜ਼ ਮੈਂ ਆਪ ਚੁੱਕਤੀ ਨਾ, ਕੰਟਰੋਲ ਆਪਣੇ ਆ ਨਾ।
1: ਇਹ ਤਾਂ ਉਹ ਵਧੀਆ ਸੀਗਾ ਪੈਰਾ, ਬਦਲੇ ਨੇ ਨੇਤਾ ਦਿਨ ਚੰਗੇ ਆਉਣਗੇ। ਵੇਖੀ ਲੈਂਸਰਾਂ ਚ ਯਾਰ ਕਿਹੜੀ ਲੈਂਸਰ ਦੀ ਵੀ ਬੜੀ
0: ਬੜੀ
1: ਜ਼ਿਆਦਾ ਟਾਈਮ ਤੇ ਹਨਾ।
0: ਤੁਸੀਂ ਕੀਤਾ ਸਫ਼ਰ
1: ਲੈਂਸਰ ਚ?
0: ਹਾਂ ਹਾਂ, ਮਤਲਬ ਆਪਣੀ ਹੀ ਕਿ ਉਦਾਂ
1: ਨਹੀਂ? ਆਪਣੇ ਨਹੀਂ,
0: ਕਿਸੇ ਦੀ ਚ ਕੀਤਾ ਹੋਣਾ।
1: ਸਾਡੇ ਕੋਲ ਉਦੋਂ ਹੁੰਦੀ ਸੀ ਜ਼ੈਨ,
0: ਉਹ ਜੱਸੀ ਗਿੱਲ ਨੇ ਇਹ ਜਿਹੜਾ ਉਹ ਗਾਣਾ ਕੱਢਤਾ ਨਾ ਲੈਂਸਰ ਤੇ, ਚਿੱਟੀ ਲੈਂਸਰ ਨੇ ਤੇ ਫਾਹੇ ਵੜਦੇ ਉਹਨਾਂ ਦੇ।
1: ਪਰ ਉਦੋਂ ਤੱਕ ਲੈਂਸਰ ਦਾ ਇੰਨਾ, ਉਦੋਂ ਲੈਂਸਰ ਵਾਲਾ ਉਹਦਾ ਸਕੋਡਾ ਕੋਲ ਚੱਲ ਗਿਆ ਸੀਗਾ। ਲੈਂਸਰ ਵਰਗੀ ਲੈਂਸਰ ਤਾਂ ਮੇਰੇ ਬੰਦ ਹੀ ਹੋ ਗਈ ਸੀ।
0: ਲੈਂਸਰ ਬੰਦ ਹੋ ਗਈ।
1: ਲੈਂਸਰ ਜਦੋਂ ਮਸ਼ਹੂਰ ਸੀ ਉਦੋਂ ਸਫਾਰੀ ਮਸ਼ਹੂਰ ਸੀ।
0: ਹਾਂ
1: ਸਫਾਰੀ ਲੈਂਸਰ
0: ਜੀ ਬਿਲਕੁਲ। ਪਰ ਆਪਾਂ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਦੱਸਣ ਲੱਗੇ ਕਿ ਉਹਦੇ ਤੇ ਚੱਲਣ ਦੀ ਮੀਟਅਪ ਹੁੰਦਾ ਹੀ ਵੇਖੋ।
1: ਬੇਸਿਕਲੀ ਆਪਾਂ ਗੱਲ ਜੀ ਛੇੜ ਦਿੰਦੇ, ਫਿਰ ਤਾਂ ਗੱਲ ਨੇ ਜਿੱਥੇ ਜਾਣਾ ਜਾਣਾ, ਕਿਉਂਕਿ ਯਾਰ ਦੋਸਤ ਜਦੋਂ ਬੈਠੇ ਹੋਣ ਇਸ ਤਰ੍ਹਾਂ ਕੋਈ ਇਹ ਥੋੜ੍ਹਾ ਨਾ ਕੀਤਾ ਹੁੰਦਾ ਪੱਕਾ ਕਿ ਅੱਜ ਇਹਦੇ ਉੱਤੇ ਹੀ ਗੱਲ ਕਰਾਂਗੇ, ਸਹੀ ਕਿ ਨਹੀਂ?
0: ਕੀਤਾ ਵੀ ਹੋਵੇ ਹਾਂ, ਨਹੀਂ
1: ਹਾਂ ਤਾਂ ਕੀ ਹੋ ਗਿਆ? ਨਹੀਂ ਹੋਇਆ, ਨਹੀਂ ਹੋਇਆ ਹਨਾ। ਅੱਵਲ ਕਿੰਨੀ ਵਾਰੀ ਹੁੰਦਾ ਕਿ ਅਸੀਂ ਚਾਰ ਦੋਸਤ ਸਾਰੇ ਗਰੁੱਪ ਦੇ ਅੰਦਰ ਇੱਕ ਦਾ ਬ੍ਰੇਕਅਪ ਹੋਇਆ ਹੋਵੇ, ਸਾਰੇ ਉਹਨੂੰ ਸਮਝਾਉਣ ਜਾਂਦੇ ਤੇ ਮੁੜ ਕੇ ਉਹਦੇ ਨਾਲ ਕੋਈ ਨੀ ਗੱਲ ਕਰ ਰਿਹਾ ਹੁੰਦਾ, ਆਪਸ ਚ ਖਪ ਖਾਣਾ ਕਰੀਏ,
0: ਸਾਈਡ ਹੀ ਬੈਠਾ ਹੁੰਦਾ ਵੱਖਰਾ ਹੀ।
1: ਉਹ ਤੈਨੂੰ ਤੇਰਾ ਯਾਦ, ਤੇਰੇ ਵਾਰੀ ਕੀ ਹੋਇਆ ਸੀ? ਉਹ ਕਹਿੰਦਾ ਤੂੰ ਕੀ ਬੋਲਦਾ, ਤੈਨੂੰ ਆਪਣਾ ਯਾਦ ਹੈ ਕੀ ਹੋਇਆ ਸੀਗਾ? ਆਪਸ ਚ ਖਾਈ ਜਾਣਗੇ, ਉਹ ਬੈਠਾ ਕਿ ਯਾਰ ਕੋਈ ਮੈਨੂੰ ਪੁੱਛ ਲਓ, ਮੈਂ ਦੁਖੀ ਹਾਂ ਉਦਾਸ ਹੈ।
0: ਪਰ ਉਹਦਾ ਹੱਲ ਤਾਂ ਕੋਈ ਵੀ ਨਹੀਂ ਹੁੰਦਾ, ਮੁੜ ਕੇ
1: ਹੱਲ
0: ਜਾਂਦਾ ਫਿਰ ਉਦਾਂ ਹੀ ਆ ਵਾਪਸ,
1: ਹੱਲ ਨਹੀਂ ਕਦੀ ਹੁੰਦਾ
0: ਜੀ ਬਿਲਕੁਲ। ਪਰ ਇੱਧਰ ਆਪਾਂ ਇੱਕ ਈਪੀ ਸੀਗੀ ਜਿਹੜੀ ਮੇਰੇ ਧਿਆਨ ਚ ਆਈ, ਮਤਲਬ ਬੜੀ ਸੋਹਣੀ ਈਪੀ ਤੇ ਬੜੇ ਵਧੀਆ ਆਵਾਜ਼ ਦੇ ਮਾਲਕ ਦੀ, ਹਸਤਿੰਦਰ ਦੀ ਇੱਕ ਈਪੀ
1: ਆਈ ਹੈ,
0: ਪੰਜ ਸੱਤ ਦਿਨ ਪਹਿਲਾਂ ਹੀ ਆਈ ਆ ਟੀ ਡੋਟ ਦੇ ਉੱਤੇ। ਉਹਨਾਂ ਦੇ ਗਾਣੇ ਜਿਹੜੇ ਆ ਉਹ ਯੂਟਿਊਬ ਚੈਨਲ ਦੇ ਉੱਤੇ ਪਏ ਨੇ, ਉਹਦੇ ਚ ਬੜੇ ਸੋਹਣੇ ਸੋਹਣੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਕਮਾਲ
1: ਵਿਜ਼ੂਅਲ ਵੀ ਵਧੀਆ ਹੈ। ਮੈਂ ਇੱਕ ਵੀਡੀਓ ਦੇਖੀ, ਵਿਜ਼ੂਅਲ ਬਹੁਤ ਘੈਂਟ ਆ ਉਹਦੇ, ਹਨਾ
0: ਮਤਲਬ ਇਹ ਉਹ ਵਾਈਬ ਉਹ ਵੀ ਹੈਗੀ ਆ, ਜਿੱਦਾਂ ਇਹਨਾਂ ਦਾ ਜੋਨਰ ਹੈ ਨਾ ਜਿਹੜਾ ਵੀ ਮੰਨ ਲਓ ਥੋੜਾ ਸੈਡ ਜਿਹਾ ਜਾਂ ਸਮੂਥ ਜਿਹਾ, ਪਰ ਹੁਣ ਇਹਨਾਂ ਨੇ ਜਿਹੜਾ ਇੱਕ ਗਾਣਾ ਕੱਢਿਆ ਨਾ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਵਾ, ਚਲੋ
1: ਸੁਣਾ ਕੇ।
0: ਉਹ ਗਾਣਾ ਜਿਹੜਾ ਉਹ ਥੋੜਾ ਜਿਹਾ ਮਤਲਬ ਥੋੜਾ ਉਹ ਹਾਈ ਟੋਨ ਦੇ ਵਿੱਚ ਆ,
1: ਮਨ ਦੇ ਨਹੀਂ ਭਦੌੜ ਵਾਲੇ ਹੈ।
0: ਹਾਂ ਤੇ ਪਰ ਹੁਣ ਇਹ ਵੀ ਤੁਹਾਨੂੰ ਨਾਲ ਦੱਸ ਦਈਏ ਵੀ ਭਦੌੜ ਵਾਲੇ ਨਹੀਂ, ਅੰਮ੍ਰਿਤਸਰ ਵਾਲੇ ਤੁਹਾਨੂੰ ਇਹ ਵੀ ਦੱਸ ਦਿੰਦੇ ਵੀ ਟਾਈਮ ਜਿਹੜਾ ਉਹ ਆਪਣਾ ਡਨ ਆ।
1: ਅੱਛਾ ਡਨ, ਇੰਨੇ ਕਿਹਦਾ ਖਰਚਾ ਸੀ ਅੱਜ?
0: ਹਾਂਜੀ, ਤੇ ਆਪਾਂ ਨੂੰ ਹੁਣ ਇਜਾਜ਼ਤ ਵੀ ਲੈਣੀ ਪੈਣੀ, ਮੈਸੇਜ ਕੀਤੇ ਆ ਉਹਨਾਂ ਨੂੰ ਆਪਾਂ ਥੈਂਕ ਯੂ ਕਰਦੇ ਹਾਂ, ਤੇ ਬਾਕੀ ਸੱਚੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨਹੀਂ ਜਿਹੜੇ ਇੱਕ ਦੋ ਕਾਲਾਂ ਵੀ ਆਪਾਂ ਨੂੰ ਆਈਆਂ ਕੱਟਣੀਆਂ ਪਈਆਂ ਬਾਅਦ ਚ, ਫਿਰ ਮੈਂ ਆਪ ਹੀ ਉਹ ਗੁੰਮ ਕਰਦੀ ਚੁੱਕੀ ਨੀ, ਕਿਉਂਕਿ ਥੋੜੀ ਇਜਾਜ਼ਤ ਆਪਾਂ ਨੂੰ ਹੋਣੀ ਆ ਤੇ ਫਿਰ ਉਹਦੇ ਵਿੱਚ ਐਡਜਸਟ ਸਾਰਾ ਉਹ ਕਰਨਾ ਬੜਾ ਔਖਾ
1: ਹੋਇਆ। ਆਪਾਂ ਹੌਲੀ ਹੌਲੀ ਇਹਨੂੰ ਸੈਗਮੈਂਟ ਨੂੰ ਥੋੜਾ ਵਿਸਥਾਰ ਕਰਾਂਗੇ ਜਦੋਂ ਦਾ ਕਾਲਸ ਵੀ ਲੈ ਪਾਇਆ।
0: ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਤੇ ਆਪਾਂ ਇਸ ਕੋਡ ਦੇ ਉੱਤੇ ਜਿਹੜਾ ਉਹ ਵਰਕਆਊਟ ਕਰਾਂਗੇ।
1: ਦੱਸੋ ਫਿਰ ਮੈਸੇਜ ਕੀ ਆਇਆ?
0: ਮੈਸੇਜ ਸਾਰਿਆਂ ਦਾ ਹੈ ਕਿ ਸਿੰਗਰ ਬਾਰੇ ਜਿਹੜਾ ਉਹ ਇਹਨਾਂ ਨੇ ਦੱਸਿਆ ਕਿ ਮੈਨੂੰ ਦਲਜੀਤ ਦੋਸਾਂਝ ਵਾਲਾ ਗਾਣਾ ਪਸੰਦ ਆ, ਬਰੋਕਨ ਸੋਲ। ਫਿਰ ਦੋ ਆਪਾਂ ਨੂੰ ਸਤਿ ਸ਼੍ਰੀ ਅਕਾਲ ਜਾਈਆਂ ਨੇ, ਆਫਟਰਨੂਨ ਜਾਈਆਂ ਨੇ। ਪਰ ਹੁਣ ਆਪਾਂ ਜਿਹੜਾ ਤੁਹਾਨੂੰ ਮੈਂ ਗਾਣਾ ਸੁਣਾਊਂਗਾ ਤੇ ਮੈਂ ਇਜਾਜ਼ਤ ਲਊਂਗਾ, ਜੇ ਗੱਲਾਂ ਗੱਲਾਂ ਚ ਗੱਲ ਇੰਨੀ ਕੁ ਤੁਰ ਜਾਂਦੀ ਹੈਗੀ ਮੁੜ ਕੇ ਵਾਪਸ
1: ਨਹੀਂ
0: ਫੜ ਹੁੰਦੀ, ਤੇ ਹਮੇਸ਼ਾ ਹੀ ਲੇਟ ਹੋ ਜਾਈਦਾ। ਪਰ ਹੁਣ ਮੈਂ ਹੋਰ ਕੁਛ ਕਰਾਂ ਨਾ ਕਰਾਂ, ਪਰ ਐਟਲੀਸਟ ਇੰਨਾ ਕੁ ਜ਼ਰੂਰ ਕਰ ਰਿਹਾ ਕਿ ਐਵਰੀਥਿੰਗ ਜਿਹੜਾ ਉਹ ਟਾਈਮਲੀ ਕੀਤਾ ਜਾਵੇ।
1: ਸੋ ਟਾਈਮਲੀ ਸਾਡੇ ਵੱਲੋਂ ਜੀ ਬਾਏ ਬਾਏ ਟਾਟਾ, ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਥੈਂਕ ਯੂ ਅੱਜ ਦਾ ਸ਼ੋਅ ਸੁਣਨ ਲਈ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਔਰ ਸੁਣਦੇ ਰਹੋ ਵੱਖੋ ਵੱਖਰੇ ਪ੍ਰੋਗਰਾਮ ਰੇਡੀਓ
0: ਹਾਂਜੀ 1674 AM।
1: ਥੈਂਕ ਯੂ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ 9:04 ਹੋ ਚੁੱਕੇ ਨੇ ਸਵੇਰ ਦੇ। 21 ਤਰੀਕ ਆ ਮਈ ਦਾ ਮਹੀਨਾ, ਵੀਰਵਾਰ ਦਾ ਦਿਨ ਆ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਾਡੇ ਨਾਲ ਗੌਤਮ ਕਪਿਲ ਹੋਣਗੇ, ਅਗਲੀ ਆਵਾਜ਼ ਗੌਤਮ ਜੀ ਦੀ। ਹਾਂਜੀ ਗੌਤਮ ਜੀ, ਆਉਣੇ
1: ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਅੱਜ ਦੇ ਦਿਨ ਦੀਆਂ ਖਬਰਾਂ ਦੀ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਰੀਏ, ਜਿੱਥੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਹੁਣ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਹੈ। ਦੱਸ ਦਈਏ ਕਿ ਦੌਰਾ ਮੁਕੰਮਲ ਹੋਣ ਤੋਂ ਬਾਅਦ ਹੀ ਦਵੱਲੀ ਗੱਲਬਾਤ ਦੇ ਵਿੱਚ ਅਕਸਰ ਜੁਆਇੰਟ ਸਟੇਟਮੈਂਟ ਯਾਨੀ ਸਾਂਝਾ ਬਿਆਨ ਜਾਰੀ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ਦੇ ਉੱਤੇ ਜਾਰੀ ਸਟੇਟਮੈਂਟ ਦੇ ਮੁਤਾਬਕ ਇੱਕ ਬਰਾਬਰੀ ਅਤੇ ਸੰਤੁਲਨ ਵਾਲੀ ਮਲਟੀਪੋਲਰ ਦੁਨੀਆ ਦੇ ਵਿੱਚ ਕੌਮਾਂਤਰੀ ਰਿਸ਼ਤਿਆਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ ਰੂਸ ਅਤੇ ਚੀਨ ਨੇ ਕਿਹਾ ਹੈ ਕਿ ਦੁਨੀਆ 'ਚ ਜ਼ਿਆਦਾ ਨਿਆਂਪੂਰਨ ਅਤੇ ਬਿਹਤਰ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਲਈ ਦੋਹਾਂ ਦੇਸ਼ਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਕੁਝ ਬੁਨਿਆਦੀ ਸਿਧਾਂਤ ਅਪਣਾਉਣ ਦੀ ਅਪੀਲ ਕੀਤੀ। ਦੁਨੀਆ ਅਜਿਹੀ ਹੋਵੇ ਜਿੱਥੇ ਸਾਰੇ ਦੇਸ਼ ਮਿਲ ਕੇ ਕੰਮ ਕਰ ਸਕਣ ਅਤੇ ਸਭ ਨੂੰ ਇਸ ਦਾ ਫਾਇਦਾ ਮਿਲੇ। ਹਰ ਦੇਸ਼ ਦੀ ਸੁਰੱਖਿਆ ਦਾ ਬਰਾਬਰ ਮਹੱਤਵ ਹੋਵੇ। ਦੁਨੀਆ ਦੇ ਫੈਸਲੇ ਜ਼ਿਆਦਾਤਰ ਦੇਸ਼ਾਂ ਦੀ ਭਾਈਵਾਲੀ ਦੇ ਨਾਲ ਹੋਣ ਅਤੇ ਵਿਵਸਥਾ ਬਿਹਤਰ ਬਣੀ ਰਹੇ, ਔਰ ਦੁਨੀਆ ਦੀਆਂ ਅਲੱਗ ਅਲੱਗ ਸੱਭਿਆਚਾਰਕ ਪਿਛੋਕੜਾਂ ਦਾ ਸੋਚ ਸਮਝ ਕੇ ਧਿਆਨ ਦੇ ਨਾਲ ਸਨਮਾਨ ਕੀਤਾ ਜਾਵੇ। ਦੱਸ ਦਈਏ ਕਿ ਐਸੀ ਸਾਂਝੀ ਸਟੇਟਮੈਂਟ ਜਿਹੜੀ ਹੈ, ਐਸਾ ਸਾਂਝਾ ਬਿਆਨ ਜਿਹੜਾ, ਉਹ ਚੀਨ ਅਤੇ ਅਮਰੀਕਾ ਦੀ ਮੁਲਾਕਾਤ ਤੋਂ ਬਾਅਦ ਜਾਰੀ ਨਹੀਂ ਸੀ ਹੋਇਆ। ਹੁਣ ਰੂਸ ਅਤੇ ਚੀਨ ਦੋਹਾਂ ਨੇ ਕਿਹਾ ਕਿ ਅੱਗੇ ਵੀ ਇਸ ਬਾਇਪੋਲਰ ਹੋ ਰਹੀ ਦੁਨੀਆ, ਬਾਇਪੋਲਰ ਅਕਸਰ ਉਦੋਂ ਕਿਹਾ ਜਾਂਦਾ ਜਦੋਂ ਬਹੁਧਰੂਵੀ ਯਾਨੀ ਕਿ ਦੁਨੀਆ ਨੂੰ ਕਿਸੇ ਇੱਕ ਧੁਰ ਦੇ ਨਾਲ ਜਾਂ ਇੱਕ ਧਿਰ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ। ਹੁਣ ਤੱਕ ਦੁਨੀਆ ਦੇ ਵਿੱਚ ਬਹੁਧਰੂਵੀ ਦੀ ਜਾਂ ਮਲਟੀਪੋਲਰ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਸੀ ਆਈ। ਜ਼ਿਆਦਾਤਰ ਪੱਛਮੀ ਮੁਲਕ ਆਪਣਾ ਇੱਕ ਧੜਾ ਬਣਾ ਕੇ ਰੱਖਦੇ ਸੀ, ਜਾਂ ਫਿਰ ਰੂਸ ਉਹਨਾਂ ਦਾ ਇੱਕ ਅਪਵਾਦ ਹੁੰਦਾ ਸੀ ਜਾਂ ਉਹਨਾਂ ਦਾ ਇੱਕ ਵਿਕਲਪ ਹੁੰਦਾ ਸੀ। ਪਰ ਹੁਣ ਰੂਸ ਅਤੇ ਚੀਨ ਦੇ ਇਕੱਠੇ ਆਉਣ ਦੇ ਨਾਲ ਦੁਨੀਆ ਦੇ ਦੂਸਰੇ ਦੇਸ਼ ਵੀ ਇਸ ਪਾਸੇ ਆਉਣਗੇ। ਹਾਲਾਂਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਭਰ ਦੇ ਅੰਦਰ ਨੌਨ ਅਲਾਈਨਡ ਮੂਵਮੈਂਟ ਯਾਨੀ ਕਿ ਨੈਮ ਕੰਟਰੀਜ਼ ਦਾ, ਜਿਹਦੇ ਵਿੱਚ ਮੋਢੀ ਦੇ ਤੌਰ ਦੇ ਉੱਤੇ ਭਾਰਤ ਵੀ ਸ਼ਾਮਲ ਸੀ, ਉਸ ਦਾ ਕੋਈ ਵਜੂਦ ਨਹੀਂ ਰਹਿ ਗਿਆ। ਐਸੇ ਦੇਸ਼ ਜਿਹੜੇ ਕਿ ਨਾ ਤਾਂ ਅਮਰੀਕਾ ਜਾਂ ਉਸ ਦੇ ਸਾਥੀ ਦੇਸ਼ਾਂ ਦੇ ਵੱਲ ਰਹਿੰਦੇ ਨੇ ਜਾਂ ਰੂਸ ਅਤੇ ਉਸ ਦੇ ਸਾਥੀ ਦੇਸ਼ਾਂ ਦੇ ਵੱਲ ਰਹਿਣਾ ਚਾਹੁੰਦੇ ਨੇ। ਅਜਿਹੇ ਦੇ ਵਿੱਚ ਹੁਣ ਚੀਨ ਅਤੇ ਰੂਸ ਦੀ ਜਿਹੜੀ ਲਗਾਤਾਰ ਵੱਧ ਰਹੀ ਇੱਕ ਪਛਾਣ ਜਾਂ ਇਸ ਇੱਕ ਇਸ ਕਿਸਮ ਦਾ ਰੁਤਬਾ ਹੈ, ਜਿਸ ਦੇ ਅੱਗੇ ਅਮਰੀਕਾ ਨੂੰ ਵੀ ਕਾਫੀ ਹੱਦ ਤੱਕ ਮੰਨਣਾ ਹੋਏਗਾ, ਇਸ ਦੇ ਨਾਲ ਜੁੜੇ ਹੋਏ ਬਿਆਨ ਜਾਰੀ ਕੀਤੇ ਗਏ ਨੇ। ਉਂਜ ਚੀਨ ਅਤੇ ਅਮਰੀਕਾ ਦੀ ਮੁਲਾਕਾਤ ਤੋਂ ਬਾਅਦ ਇਸ ਕਿਸਮ ਦਾ ਬਿਆਨ ਜਾਰੀ ਵੀ ਨਹੀਂ ਸੀ ਹੋਇਆ ਕਿ ਕਿਹੜੇ ਕਿਹੜੇ ਆਪਸ ਦੇ ਵਿੱਚ ਦੁਵੱਲੇ ਸਮਝੌਤੇ ਹੋਏ ਨੇ। ਉਹ ਵੱਖਰੀ ਗੱਲ ਹੈ ਕਿ ਆਪਣੇ ਨਾਲ ਕਾਰਪੋਰੇਟ ਲੀਡਰਸ ਦੀ ਇੱਕ ਵੱਡੀ ਸਾਰੀ ਜਮਾਤ ਜਿਹੜੀ ਉਹ ਡੋਨਾਲਡ ਟਰੰਪ ਆਪਣੇ ਜਹਾਜ਼ ਦੇ ਵਿੱਚ ਬਿਠਾ ਕੇ ਲਿਆਏ ਸੀ। ਪਰ ਇਸ ਸਮਿਟ ਤੋਂ ਬਾਅਦ ਚੀਨ ਅਤੇ ਰੂਸ ਨੇ ਵਪਾਰ ਅਤੇ ਤਕਨੀਕ ਖੇਤਰ ਦੇ ਨਾਲ ਜੁੜੇ 20 ਅਲੱਗ ਅਲੱਗ ਸਮਝੌਤਿਆਂ ਦੇ ਉੱਤੇ ਹਸਤਾਖਰ ਕੀਤੇ ਨੇ ਅਤੇ ਉਹਨਾਂ ਨੂੰ ਜਨਤਕ ਵੀ ਕੀਤਾ। ਉੱਧਰ ਚੀਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਚੀਨ ਅਤੇ ਰੂਸ ਨੂੰ ਹੋਰ ਵਧੇਰੇ ਇਸ ਕਿਸਮ ਦੀ ਨਿਆਂ ਪ੍ਰਣਾਲੀ ਜਿਹੜੀ ਦੁਨੀਆ ਦੇ ਵਿੱਚ ਬਣਾਉਣ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ, ਜਿਸ ਦੇ ਲਈ ਦੁਨੀਆ ਦਾ ਪੂਰੇ ਦਾ ਪੂਰਾ ਜਿਹੜਾ ਇੱਕ ਬੋਝ ਆ ਉਹ ਘੱਟ ਹੋ ਸਕੇ। ਯਾਨੀ ਕਿ ਚੀਨ ਨੇ ਖੁਦ ਹੀ ਇਸ ਦੀ ਜ਼ਿੰਮੇਵਾਰੀ ਲਈ ਹੈ ਕਿ ਅਮਰੀਕਾ ਜਾਂ ਉਸ ਦੀਆਂ ਸਾਥੀ ਧਿਰਾਂ ਜਾਂ ਯੂਰਪੀ ਤਾਕਤਾਂ ਸ਼ਾਇਦ ਇਹ ਜ਼ਿੰਮੇਵਾਰੀ ਵਾਲਾ ਕੰਮ ਨਾ ਕਰ ਸਕਣ, ਪਰ ਰੂਸ ਅਤੇ ਚੀਨ ਤਾਂ ਹੈਗੇ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇੱਕ ਦੋ ਖਬਰਾਂ ਅਤੇ ਫਿਰ ਦੁਨੀਆ ਦੀਆਂ ਦੂਜੀਆਂ ਖਬਰਾਂ ਦੇ ਵੱਲ ਚੱਲੀਏ, ਜਿੱਥੇ ਪਾਕਿਸਤਾਨ ਤੋਂ ਪਹਿਲੀ ਖਬਰ ਉੱਥੋਂ ਦੀ ਇੱਕ ਟਿਕਟੋਕ ਸਟਾਰ ਦੇ ਨਾਲ ਜੁੜੀ। ਇਸਲਾਮਾਬਾਦ ਦੀ ਅਦਾਲਤ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਸਨਾ ਯੂਸਫ ਦੇ ਕਤਲ ਮਾਮਲੇ ਦੇ ਵਿੱਚ ਕਥਿਤ ਦੋਸ਼ੀ ਉਮਰ ਹਯਾਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਮੰਗਲਵਾਰ ਦੇ ਦਿਨ ਇਸਲਾਮਾਬਾਦ ਦੇ ਇੱਕ ਜ਼ਿਲ੍ਹਾ ਅਦਾਲਤ ਦੀ ਤਰਫ ਤੋਂ ਕਤਲ ਦੇ ਇਸ ਮਾਮਲੇ ਦੇ ਵਿੱਚ ਆਪਣਾ ਫੈਸਲਾ ਸੁਣਾਉਂਦੇ ਹੋਏ ਉਮਰ ਹਯਾਤ ਨੂੰ ਸਨਾ ਦੇ ਪਰਿਵਾਰ ਨੂੰ ਮੁਆਵਜ਼ੇ ਦੇ ਤੌਰ 'ਤੇ 20 ਲੱਖ ਰੁਪਏ ਪਾਕਿਸਤਾਨੀ ਕਰੰਸੀ ਦੇਣ ਦਾ ਹੁਕਮ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਉਮਰ ਹਯਾਤ ਨੂੰ ਸਨਾ ਯੂਸਫ ਦੇ ਘਰ ਦੇ ਵਿੱਚ ਡਕੈਤੀ ਤੋਂ ਇਲਾਵਾ ਅਪਰਾਧ ਸਣੇ ਅਲੱਗ ਅਲੱਗ ਧਾਰਾਵਾਂ ਦੇ ਤਹਿਤ 21 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸਾਲ ਇਸ ਘਟਨਾ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਇਸਲਾਮਾਬਾਦ ਦੇ IG ਸੈਯਦ ਅਲੀ ਨਾਸਿਰ ਰਿਜ਼ਵੀ ਨੇ ਕਿਹਾ ਸੀ ਕਿ ਉਮਰ ਹਯਾਤ ਕਥਿਤ ਤੌਰ ਦੇ ਉੱਤੇ ਸਨਾ ਯੂਸਫ ਦੇ ਘਰ ਦੇ ਵਿੱਚ ਦਾਖਲ ਹੋਇਆ ਸੀ, ਉਸ ਨੂੰ 2 ਵਾਰ ਗੋਲੀ ਮਾਰੀ ਸੀ। ਸਨਾ ਯੂਸਫ ਇੱਕ ਮਸ਼ਹੂਰ ਟਿਕਟੋਕ ਸਟਾਰ ਸੀ ਪਾਕਿਸਤਾਨ ਦੀ। ਉੱਥੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਤੋਂ ਬਾਅਦ ਜਿਹੜਾ ਕਥਿਤ ਤੌਰ ਦੇ ਉੱਤੇ ਯੂਸਫ ਸੀ ਉਹ ਸਨਾ ਯੂਸਫ ਦੇ ਘਰ ਦੇ ਬਾਹਰ 7-8 ਘੰਟੇ ਇੰਤਜ਼ਾਰ ਵੀ ਕਰਦਾ ਰਿਹਾ। ਜਦੋਂ ਉਸਨੇ ਉਸਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਘਟਨਾ ਨੂੰ ਅੰਜਾਮ ਦੇਣ ਦੀ ਉਸਨੇ ਇੱਕ ਯੋਜਨਾ ਵੀ ਘੜੀ ਸੀ। ਉੱਧਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਨੇ ਇੱਕ ਵਾਰ ਫਿਰ ਤੋਂ ਤਹਿਰਾਨ ਪਹੁੰਚ ਕੀਤੀ ਹੈ ਜਿੱਥੇ ਉਹ ਈਰਾਨ ਦੇ ਲੀਡਰਸ਼ਿਪ ਦੇ ਨਾਲ ਮੁਲਾਕਾਤ ਕਰਨਗੇ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਗ੍ਰਹਿ ਮੰਤਰੀ ਦੀ ਯਾਤਰਾ ਪਿਛਲੀ ਯਾਤਰਾ ਦੇ ਨਾਲ ਜੁੜੀ ਹੋਈ ਹੈ। ਉਹਨਾਂ ਦਾ ਏਜੰਡਾ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਫਿਰ ਤੋਂ ਗੱਲਬਾਤ ਸ਼ੁਰੂ ਕਰਵਾਉਣਾ ਹੈ। ਦੱਸ ਦਈਏ ਕਿ ਪਾਕਿਸਤਾਨ ਨੇ ਆਪਣੀ ਇਸ ਪ੍ਰੈਸ ਨੋਟ ਦੇ ਵਿੱਚ ਇਜ਼ਰਾਈਲ ਦਾ ਜ਼ਿਕਰ ਨਹੀਂ ਕੀਤਾ। ਪਹਿਲਾਂ ਵੀ ਪਾਕਿਸਤਾਨ ਨੇ ਕਦੇ ਇਜ਼ਰਾਈਲ ਨੂੰ ਧਿਰ ਨਹੀਂ ਸੀ ਮੰਨਿਆ। ਇਸ ਤੋਂ ਇਲਾਵਾ ਰੈਵੋਲਿਊਸ਼ਨਰੀ ਗਾਰਡਸ ਕੋਰ ਯਾਨੀ IRGC ਦੀ ਕਰੀਬੀ ਮੰਨੀ ਜਾਣ ਵਾਲੀ ਤਸਨੀਮ ਖਬਰ ਏਜੰਸੀ ਨੇ ਵੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਦੀ ਤਹਿਰਾਨ ਪੁੱਜਣ ਦੀ ਪੁਸ਼ਟੀ ਕੀਤੀ ਹੈ। ਮੰਗਲਵਾਰ ਦੇ ਦਿਨ ਈਰਾਨ ਤੋਂ ਪਰਤਣ ਤੋਂ ਬਾਅਦ ਮੌਹਸਿਨ ਨਕਵੀ ਨੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਵੀ ਆਪਣੀ ਯਾਤਰਾ ਦੇ ਬਾਰੇ ਦੱਸਿਆ। ਪਾਕਿਸਤਾਨ ਸਰਕਾਰ ਨੇ ਗ੍ਰਹਿ ਮੰਤਰੀ ਦੀ ਯਾਤਰਾ ਦੇ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਈਰਾਨ ਅਮਰੀਕਾ ਦੀ ਪ੍ਰਸਤਾਵ ਮੰਨਣ ਲਈ ਤਿਆਰ ਨਹੀਂ ਹੈ, ਅਤੇ ਇੱਧਰ ਦੂਸਰੇ ਪਾਸੇ ਜਿਹੜਾ ਈਰਾਨ ਹੈ ਉਹ ਆਪਣੀ ਜ਼ਿੱਦ ਦੇ ਉੱਤੇ ਇਸ ਵਕਤ ਖੜ੍ਹਾ ਹੈ ਕਿ ਅਮਰੀਕਾ ਜਦ ਤੱਕ ਉਹਨਾਂ ਦੇ ਨਾਲ ਸਮਝੌਤੇ ਨਹੀਂ ਕਰਦਾ ਉਦੋਂ ਤੱਕ ਕਹਾਣੀ ਅੱਗੇ ਨਹੀਂ ਤੁਰੇਗੀ। ਭਾਰਤ ਆਸਟ੍ਰੇਲੀਆ ਸਣੇ ਦੁਨੀਆ ਭਰ ਦੇ 90 ਤੋਂ ਜ਼ਿਆਦਾ ਦੇਸ਼ਾਂ ਦੇ ਲਈ ਥਾਈਲੈਂਡ ਨੇ ਹੁਣ ਆਪਣੇ ਵੀਜ਼ਾ ਨਿਯਮ ਬਦਲੇ ਨੇ। ਥਾਈਲੈਂਡ ਦੇ ਵਿੱਚ 30 ਦਿਨਾਂ ਤੋਂ ਵੱਧ ਠਹਿਰਨ ਦੇ ਲਈ ਹੁਣ ਵੀਜ਼ਾ ਲੈਣਾ ਹੋਏਗਾ। ਜੁਲਾਈ 2024 ਤੋਂ 93 ਦੇਸ਼ਾਂ ਦੇ ਸੈਲਾਨੀ ਬਿਨਾਂ ਵੀਜ਼ੇ ਤੋਂ 60 ਦਿਨਾਂ ਤੱਕ ਥਾਈਲੈਂਡ ਦੀ ਵਿੱਚ ਰਹਿਣ ਦੀ ਇਜਾਜ਼ਤ ਦੇ ਹੱਕਦਾਰ ਸੀ, ਜਾਂ ਇਸ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਘੱਟੋ ਘੱਟ 2 ਮਹੀਨੇ ਦੇ ਲਈ ਪਹਿਲਾਂ ਤੁਸੀਂ ਥਾਈਲੈਂਡ ਦੇ ਵਿੱਚ ਬਗੈਰ ਵੀਜ਼ਾ ਰਹਿ ਸਕਦੇ ਸੀ। ਉਸ 'ਚ ਭਾਰਤ ਅਤੇ ਆਸਟ੍ਰੇਲੀਆ ਦੋਵੇਂ ਸ਼ਾਮਲ ਸੀ, ਪਰ ਹੁਣ ਇਹ ਕਦਮ ਕੋਵਿਡ ਮਹਾਂਮਾਰੀ ਤੋਂ ਬਾਅਦ ਦੇਸ਼ ਦੀ ਉਸ ਵਕਤ ਜਿਹੜਾ 60 ਦਿਨਾਂ ਦੀ ਇੱਕ ਮਿਆਦ ਸੀ ਕਿਉਂਕਿ ਦੇਸ਼ ਦੀ ਅਰਥ ਵਿਵਸਥਾ ਪਟੜੀ 'ਤੇ ਆ ਜਾਵੇ ਇਸ ਕਰਕੇ ਕੀਤੀ ਗਈ ਸੀ, ਪਰ ਹੁਣ ਥਾਈ ਸਰਕਾਰ ਦਾ ਕਹਿਣਾ ਹੈ ਕਿ ਇਸ ਛੋਟ ਨੂੰ ਖਤਮ ਕਰਨ ਦਾ ਵੇਲਾ ਆ ਗਿਆ। ਇਸ ਦੀ ਵਜ੍ਹਾ ਇਹ ਨਹੀਂ ਹੈ ਕਿ ਉੱਥੋਂ ਉਹ ਸੈਰ ਸਪਾਟੇ ਨੂੰ ਘੱਟ ਕਰਨਾ ਚਾਹੁੰਦੇ ਨੇ, ਬਲਕਿ ਸਰਕਾਰ ਦਾ ਕਹਿਣਾ ਹੈ ਕਿ ਲੰਮੀ ਸਮੇਂ ਤੱਕ ਦਾ ਵੀਜ਼ਾ ਦੇਣ ਦੇ ਚੱਲਦਿਆਂ ਥਾਈਲੈਂਡ ਦੇ ਵਿੱਚ ਅਪਰਾਧ ਵੱਧ ਰਹੇ ਸੀ। ਹੁਣ ਯਾਤਰੀਆਂ ਦੇ ਠਹਿਰਨ ਦੇ ਲਈ ਅਲੱਗ ਅਲੱਗ ਤਰੀਕੇ ਵੀ ਤੈਅ ਕੀਤੇ ਜਾਣਗੇ। ਸਰਕਾਰ ਨੇ ਸੁਰੱਖਿਆ ਚਿੰਤਾਵਾਂ ਅਤੇ ਜਟਿਲ ਵੀਜ਼ਾ ਵਿਵਸਥਾ ਨੂੰ ਇਸ ਬਦਲਾਅ ਦੀ ਵਜ੍ਹਾ ਦੱਸਿਆ। ਹਾਲੀਆ ਸਮੇਂ ਦੇ ਵਿੱਚ ਦੱਖਣ ਪੂਰਬੀ ਏਸ਼ੀਆਈ ਦੇਸ਼ ਥਾਈਲੈਂਡ ਦੇ ਵਿੱਚ ਸੈਲਾਨੀਆਂ ਦੀ ਕਈ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਨੇ, ਜਿਸ 'ਚ ਡਰੱਗਜ਼ ਸੈਕਸ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਸ਼ਾਮਲ ਨੇ। 60 ਦਿਨ ਦੀ ਵੀਜ਼ਾ ਛੂਟ ਦਾ ਲਾਭ ਪਾਉਣ ਵਾਲੇ ਦੇਸ਼ਾਂ 'ਚ ਆਸਟ੍ਰੇਲੀਆ, ਚੀਨ, ਫਰਾਂਸ, ਜਰਮਨੀ, ਭਾਰਤ, ਇਟਲੀ ਅਤੇ ਸਪੇਨ ਅਤੇ ਅਮਰੀਕਾ ਸ਼ਾਮਲ ਸੀ। ਥਾਈ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ ਹੁਣ 30 ਦਿਨਾਂ ਤੋਂ ਵੱਧ ਰੁਕਣ ਦੇ ਲਈ ਵੀਜ਼ਾ ਲੈਣਾ ਹੋਏਗਾ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਲੱਗ ਅਲੱਗ ਪਹਿਲਾਂ UAE ਦਾ ਦੌਰਾ ਕੀਤਾ, ਫਿਰ ਨੌਰਡਿਕ ਦੇਸ਼ਾਂ ਦੇ ਵਿੱਚ ਗਏ। ਹੁਣ 5 ਦੇਸ਼ਾਂ ਦੀ ਯਾਤਰਾ ਦੇ ਆਖਰੀ ਗੇੜ ਦੇ ਵਿੱਚ ਪ੍ਰਧਾਨ ਮੰਤਰੀ ਇਟਲੀ ਪਹੁੰਚੇ, ਜਿੱਥੇ ਉੱਥੋਂ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝਾ ਕਰਦਿਆਂ ਇਹਨਾਂ ਨੇ ਤਸਵੀਰਾਂ ਬਾਰੇ ਲਿਖਿਆ ਕਿ ਇਟਲੀ ਦੀ ਰਾਜਧਾਨੀ ਰੋਮ ਪਹੁੰਚ ਕੇ ਪ੍ਰਧਾਨ ਮੰਤਰੀ ਮੈਲੋਨੀ ਦੇ ਨਾਲ ਡਿਨਰ ਦੇ ਉੱਤੇ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਅਸੀਂ ਇਤਿਹਾਸਕ ਕਲੋਜ਼ੀਅਮ ਦਾ ਵੀ ਦੌਰਾ ਕੀਤਾ, ਬੜੇ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਅਤੇ ਭਾਰਤ ਇਟਲੀ ਦੀ ਮਿੱਤਰਤਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ਦੇ ਉੱਤੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਆਪਣੀ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ ਸੀ, ਵੈਲਕਮ ਟੂ ਰੋਮ ਮਾਈ ਫਰੈਂਡ। ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂ ਜੂਨ 2024 'ਚ ਵੀ G7 ਸਮਿਟ ਦੇ ਲਈ ਹਿੱਸਾ ਲੈਣ ਵਾਸਤੇ ਇਟਲੀ ਗਏ ਸੀ, ਪਰ ਇਟਲੀ ਦਾ ਉਹਨਾਂ ਦਾ ਇਹ ਦੌਰਾ ਥੋੜ੍ਹਾ ਜ਼ਿਆਦਾ ਚਰਚਾ 'ਚ ਹੈ। ਇੱਕ ਵੀਡੀਓ ਵੀ ਮੋਦੀ ਦੀ ਤਰਫ ਤੋਂ ਪੋਸਟ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਯਾਤਰਾ ਦੇ ਦਰਮਿਆਨ ਉਹ ਮੈਲੋਨੀ ਨੂੰ ਪਾਰਲੇ ਕੰਪਨੀ ਦੀ ਮੈਲੋਡੀ ਟੌਫੀ ਦਿੰਦੇ ਦਿਖਾਈ ਦੇ ਰਹੇ ਨੇ, ਜਿਸ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ BSE ਸਟਾਕ ਐਕਸਚੇਂਜ ਦੇ ਅੰਦਰ ਪਾਰਲੇ ਇੰਡਸਟਰੀ ਦੇ ਸ਼ੇਅਰਸ ਦੇ ਵਿੱਚ ਉਛਾਲ ਦੇਖਣ ਨੂੰ ਮਿਲਿਆ। ਹਾਲਾਂਕਿ ਮੈਲੋਡੀ ਬਣਾਉਣ ਵਾਲੀ ਇਹ ਕੰਪਨੀ ਪਾਰਲੇ ਕੰਪਨੀ ਨਹੀਂ ਹੈ, ਪਰ ਪ੍ਰਧਾਨ ਮੰਤਰੀ ਮੋਦੀ ਨੇ ਜਿਸ ਪਾਰਲੇ ਕੰਪਨੀ ਦੀ ਟੌਫੀ ਦੀ ਗਿਫਟ ਕੀਤੀ ਹੈ ਉਸਦਾ ਨਾਮ ਪਾਰਲੇ ਪ੍ਰੋਡਕਟਸ ਹੈ। ਨਾਮ ਮਿਲਦਾ ਜੁਲਦਾ ਹੋਣ ਦੀ ਵਜ੍ਹਾ ਦੇ ਚੱਲਦਿਆਂ ਪਾਰਲੇ ਇੰਡਸਟਰੀਜ਼ ਨੂੰ ਫਾਇਦਾ ਮਿਲ ਗਿਆ। ਬੁੱਧਵਾਰ ਦੇ ਦਿਨ ਕੰਪਨੀ ਦੇ ਸ਼ੇਅਰਾਂ ਦੇ ਵਿੱਚ 5% ਦੀ ਬੜਤ ਦੇਖਣ ਨੂੰ ਮਿਲੀ। ਇਸ ਦੇ ਸ਼ੇਅਰ 25 ਪੈਸੇ ਵੱਧ ਕੇ 5 ਰੁਪਏ 25 ਪੈਸੇ ਹੋ ਗਏ। ਉੱਧਰ ਦੂਸਰੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਪੁੱਛੇ ਜਾ ਰਹੇ ਸਵਾਲਾਂ ਦੇ ਉੱਤੇ ਜਿਹੜਾ ਹੈ ਉਹ ਹਾਲੇ ਤੱਕ ਕੋਈ ਵੀ ਸਪਸ਼ਟੀਕਰਨ ਨਹੀਂ ਮਿਲ ਸਕਿਆ। ਪ੍ਰਧਾਨ ਮੰਤਰੀ ਮੋਦੀ ਦਾ ਯੂਰਪ ਦੌਰਾ ਵਿਵਾਦਾਂ ਦੇ ਨਾਲ ਜ਼ਰੂਰ ਜੜਿਆ ਰਿਹਾ। ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਾਰਸਟੋਰ ਦੇ ਨਾਲ ਸਾਂਝੀ ਪ੍ਰੈਸ ਵਾਰਤਾ ਦੇ ਵਿੱਚ ਨਾਰਵੇ ਦੀ ਇੱਕ ਮਹਿਲਾ ਪੱਤਰਕਾਰ ਨੂੰ ਜਵਾਬ ਨਾ ਦੇਣਾ ਜਾਂ ਫਿਰ ਇੰਝ ਕਹਿ ਲਈਏ ਕਿ ਉਸ ਪ੍ਰੈਸ ਵਾਰਤਾ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਨਾ ਕਰਨਾ ਪ੍ਰਧਾਨ ਮੰਤਰੀ ਮੋਦੀ ਦੇ ਲਈ ਮਹਿੰਗਾ ਪਿਆ। ਯੂਰਪੀ ਦੇਸ਼ਾਂ ਦੇ ਵਿੱਚ ਵਿਦੇਸ਼ੀ ਨੇਤਾ ਤੋਂ ਸਵਾਲ ਪੁੱਛਣਾ ਇੱਕ ਪੁਰਾਣੀ ਪਰੰਪਰਾ ਦਾ ਹਿੱਸਾ ਹੈ। ਨਾਰਵੇ ਦੀ ਮਹਿਲਾ ਪੱਤਰਕਾਰ ਹੈਲਾ ਲੈਂਗ ਨੇ ਵੀ ਕਿਹਾ ਕਿ ਵਿਦੇਸ਼ ਮੰਤਰਾਲੇ ਦੀ ਬਰੀਫਿੰਗ ਦੇ ਵਿੱਚ ਮਨੁੱਖੀ ਅਧਿਕਾਰ ਨੂੰ ਲੈ ਕੇ ਸਵਾਲ ਚੁੱਕੇ ਗਏ ਸੀ, ਪਰ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਨੂੰ ਭਾਰਤ ਦੇ ਇੱਕ ਸਿਵਿਲਾਈਜੇਸ਼ਨ ਦੇ ਨਾਲ ਜੋੜ ਕੇ ਲੰਮਾ ਸਾਰਾ ਜਵਾਬ ਦੇ ਛੱਡਿਆ। ਹੈਲਾ ਲੈਂਗ ਨੂੰ ਜਵਾਬ ਉਸ ਕਾਨਫਰੰਸ 'ਚ ਵੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਹੈਲਾ ਲੈਂਗ ਨੇ ਓਸਲੋ ਦੇ ਗਵਰਨਮੈਂਟ ਗੈਸਟ ਹਾਊਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੇ ਪ੍ਰਧਾਨ ਮੰਤਰੀ ਸਟੋਰ ਦੀ ਪ੍ਰੈਸ ਬਰੀਫਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਖੜ੍ਹੇ ਹੋ ਕੇ ਸਵਾਲ ਪੁੱਛਣਾ ਚਾਹਿਆ ਅਤੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲ ਕਿਉਂ ਨਹੀਂ ਲੈਂਦੇ? ਕੀ ਸਾਡੀ ਸਰਕਾਰ ਦੇ ਵਿਸ਼ਵਾਸ ਦੇ ਲਾਇਕ ਤੁਸੀਂ ਹੈਗੇ ਹੋ? ਹੈਲਾ ਦੇ ਸਵਾਲ ਦੇ ਉੱਤੇ ਭਾਰਤ ਦੇ ਵਿੱਚ ਵੀ ਬਹੁਤ ਵੱਡੀ ਬਹਿਸ ਹੋ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਜਿੱਥੇ ਜਿਹੜਾ ਸ਼ਬਦੀ ਜੰਗ ਦੇ ਵਿੱਚ ਘੇਰਿਆ, ਉੱਥੇ ਭਾਰਤ ਦੇ ਪ੍ਰਮੁੱਖ ਅੰਗਰੇਜ਼ੀ ਅਖਬਾਰ ਦੀ ਹਿੰਦੂ ਦੇ ਦਿੱਲੀ ਦੇ ਵਿੱਚ ਸੰਪਾਦਕ ਵਰਗਿਸ ਜਾਰਜ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਭਾਰਤ 'ਚ ਪੱਤਰਕਾਰਤਾ ਅਤੇ ਲੋਕਤੰਤਰ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਹੋ ਸਕਦੀਆਂ ਨੇ, ਪਰ ਇਹ ਮੰਨ ਲੈਣਾ ਕਿ ਨਾਰਵੇ ਲੋਕਤੰਤਰ ਅਤੇ ਪੱਤਰਕਾਰਤਾ ਦਾ ਕੋਈ ਆਖਰੀ ਮਾਨਕ ਹੈ, ਇਹ ਦੋ ਅਲੱਗ ਅਲੱਗ ਗੱਲਾਂ ਨੇ। ਪੱਛਮ ਦੇ ਵਿੱਚ ਅਕਸਰ ਇਹ ਲੋਕ ਮੰਨ ਕੇ ਚੱਲਦੇ ਨੇ ਅਤੇ ਲੋਕਤੰਤਰ ਅਤੇ ਪ੍ਰੈਸ ਦੀ ਸੁਤੰਤਰਤਾ ਨੂੰ ਵੀ ਆਜ਼ਾਦੀ ਦਾ ਇੱਕ ਪੈਮਾਨਾ ਮੰਨਿਆ ਜਾ ਸਕਦਾ ਹੈ। ਨਾਰਵੇਜੀਅਨ ਪੱਤਰਕਾਰ ਨੇ ਵੀ ਆਪਣੇ ਸੁਰੱਖਿਅਤ ਅਤੇ ਸੀਮਤ ਦ੍ਰਿਸ਼ਟੀਕੋਣ ਘੇਰੇ ਦੇ ਵਿੱਚ ਰਹਿ ਰਹੇ ਇਸ ਸਵਾਲ ਨੂੰ ਅੱਗੇ ਰੱਖਿਆ। 17 ਮਈ ਨੂੰ ਪ੍ਰਧਾਨ ਮੰਤਰੀ ਦੀ ਨੀਦਰਲੈਂਡ ਯਾਤਰਾ ਦੇ ਦਰਮਿਆਨ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਸਵਾਲ ਨਾ ਲੈਣ ਦੇ ਉੱਤੇ ਇਹ ਜ਼ਿਆਦਾ ਵਿਵਾਦ ਜਿਹੜਾ ਵਧਿਆ। ਉਂਝ ਜਰਮਨੀ ਦੌਰੇ 'ਤੇ ਵੀ ਐਸੇ ਹੀ ਸਵਾਲ ਉੱਠੇ ਸੀ। ਵਿਦੇਸ਼ ਮੰਤਰਾਲੇ ਦੀ ਬਰੀਫਿੰਗ ਦੇ ਵਿੱਚ ਜਦੋਂ ਸੀਬੀ ਜਾਰਜ ਤੋਂ ਪੁੱਛਿਆ ਗਿਆ ਕਿ ਮੇਜ਼ਬਾਨ ਦੇਸ਼ ਦੇ ਨੇਤਾਵਾਂ ਨੇ ਭਾਰਤੀ ਪੱਖ ਦੇ ਮੀਡੀਆ ਦੇ ਸਵਾਲ ਲੈਣ ਨੂੰ ਕਿਹਾ ਸੀ ਅਤੇ ਕੀ ਸਰਕਾਰ ਆਪਣੀ ਨੀਤੀ ਦੇ ਉੱਤੇ ਵਿਚਾਰ ਕਰ ਰਹੀ ਹੈ, ਜਵਾਬ ਦੇ ਵਿੱਚ ਜਾਰਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਦਾ ਵਿਦੇਸ਼ ਮੰਤਰਾਲਾ ਹੀ ਜਵਾਬ ਦੇਵੇਗਾ। ਪ੍ਰਧਾਨ ਮੰਤਰੀ ਨੇ 2022 ਦੇ ਵਿੱਚ ਵੀ ਜਰਮਨੀ ਦੌਰਾ ਕੀਤਾ ਸੀ ਜਦੋਂ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਸ ਸੀ। ਜਰਮਨੀ 'ਚ ਪਰੰਪਰਾ ਰਹੀ ਹੈ ਕਿ ਕੋਈ ਵਿਦੇਸ਼ੀ ਨੇਤਾ ਜਰਮਨ ਚਾਂਸਲਰ ਦੇ ਨਾਲ ਮਿਲਣ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਏਗਾ ਤਾਂ ਪੱਤਰਕਾਰਾਂ ਦੇ ਜਵਾਬ ਤਾਂ ਦੇਵੇਗਾ, ਪਰ ਉਸ ਇੱਕ ਦੌਰੇ ਦੇ ਦਰਮਿਆਨ ਸਿਰਫ ਮੋਦੀ ਨੂੰ ਇਹ ਛੋਟ ਦਿੱਤੀ ਗਈ ਸੀ ਕਿ ਜਰਮਨੀ ਦੇ ਵਿੱਚ ਉਹ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਾ ਦੇਣ। ਇਸ ਦਰਮਿਆਨ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਐਕਸ ਦੇ ਉੱਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ। ਉਹਨਾਂ ਲਿਖਿਆ ਹੈ ਕਿ ਰਾਹੁਲ ਗਾਂਧੀ ਨੂੰ ਭਾਰਤ ਅਤੇ ਭਾਰਤ ਦੇ ਵਿੱਚ ਬਣੀ ਹਰ ਇੱਕ ਵਸਤੂ ਤੋਂ ਇੰਨੀ ਨਫ਼ਰਤ ਕਿਉਂ ਹੈ? ਭਾਰਤ ਅੱਜ ਮੇਡ ਇਨ ਇੰਡੀਆ ਲੋਕਲ ਗੋਜ਼ ਗਲੋਬਲ ਦੇ ਜ਼ਰੀਏ ਦੁਨੀਆ ਦਾ ਟਰਸਟਿਡ ਡੈਸਟੀਨੇਸ਼ਨ ਬਣਿਆ ਹੋਇਆ, ਪਰ ਕਾਂਗਰਸ ਨੂੰ ਹਰ ਭਾਰਤੀ ਦੀ ਉਪਲਬਧਤਾ ਜਿਹੜੀ ਕਾਮਯਾਬੀ ਹੈ ਉਸ ਦੇ ਵਿੱਚ ਸਮੱਸਿਆ ਹੀ ਦਿਖਾਈ ਦੇ ਰਹੀ ਹੈ। ਦਰਅਸਲ ਕੁਝ ਦੇਰ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਜਿਹੜੀ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕੀਤੀ ਸੀ, ਮੋਦੀ ਉਹਨਾਂ ਨੂੰ ਇੱਕ ਟਾਫੀ ਦਾ ਪੈਕੇਟ ਦੇ ਰਹੇ ਸੀ, ਉਸ 'ਤੇ ਰਾਹੁਲ ਗਾਂਧੀ ਨੇ ਟਿੱਪਣੀ ਕੀਤੀ ਸੀ ਕਿ ਆਰਥਿਕ ਤੂਫਾਨ ਸਿਰ 'ਤੇ ਹੈ ਸਰ, ਅਤੇ ਸਾਡੇ ਪ੍ਰਧਾਨ ਮੰਤਰੀ ਇਟਲੀ 'ਚ ਟਾਫੀਆਂ ਵੰਡ ਰਹੇ ਨੇ, ਕਿਸਾਨ, ਨੌਜਵਾਨ, ਮਹਿਲਾਵਾਂ, ਮਜ਼ਦੂਰ, ਛੋਟੇ ਵਪਾਰੀ ਸਾਰੇ ਰੋ ਰਹੇ ਨੇ ਅਤੇ ਪ੍ਰਧਾਨ ਮੰਤਰੀ ਹੱਸ ਹੱਸ ਕੇ ਰੀਲਾਂ ਬਣਾ ਰਹੇ ਨੇ, ਬੀਜੇਪੀ ਵਾਲੇ ਤਾੜੀ ਵਜਾ ਰਹੇ ਨੇ, ਅਤੇ ਇਹ ਅਗਵਾਈ ਨਹੀਂ ਨੌਟੰਕੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਕੁਝ ਆਖਰੀ ਖਬਰਾਂ ਦੀ ਸਾਂਝ ਪਾਈਏ, ਅਤੇ ਇਹ ਖਬਰ ਪੰਜਾਬ ਤੋਂ। ਲੁਧਿਆਣਾ ਪੁਲਿਸ ਨੇ ਗਾਇਕਾ ਯਸ਼ਿੰਦਰ ਕੌਰ ਦੇ ਕਥਿਤ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਵਾਰਦਾਤ ਦੇ ਵਿੱਚ ਵਰਤੇ ਗਏ 2 ਪਿਸਟਲ ਅਤੇ ਨਹਿਰ 'ਚ ਸਿੱਟੀ ਗਈ ਫੋਰਡ ਫੀਗੋ ਕਾਰ ਵੀ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਕਥਿਤ ਤੌਰ 'ਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਰਦਾਤ ਤੋਂ ਬਾਅਦ ਨੇਪਾਲ ਦੇ ਰਾਹੀਂ ਕੈਨੇਡਾ ਫਰਾਰ ਹੋ ਗਿਆ। ਪੁਲਿਸ ਮੁਤਾਬਕ ਇੰਦਰ 13 ਮਈ ਤੋਂ ਲਾਪਤਾ ਸੀ, ਉਸ ਦੇ ਭਰਾ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਮੁਤਾਬਕ ਸ਼ਿਕਾਇਤ ਦੇ ਵਿੱਚ ਉਸ ਦੀ ਭੈਣ ਦੇ ਇੱਕ ਦੋਸਤ ਸੁਖਵਿੰਦਰ ਸਿੰਘ ਨੇ ਉਸ ਨੂੰ ਅਗਵਾ ਕਰ ਲਿਆ, ਜੋ ਕਿ ਉਸ ਦੇ ਨਾਲ ਵਿਆਹ ਵੀ ਕਰਵਾਉਣਾ ਚਾਹੁੰਦਾ ਸੀ। ਸ਼ਿਕਾਇਤ ਦੇ ਆਧਾਰ ਦੇ ਉੱਤੇ ਪੁਲਿਸ ਨੇ ਸੁਖਵਿੰਦਰ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਅਤੇ ਉਸ ਦੇ ਦੋਸਤ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਕਰਮਜੀਤ ਸਿੰਘ ਦੀ ਨਿਸ਼ਾਨਦੇਹੀ 23 ਮਈ ਨੂੰ ਪਿੰਡ ਰਾਮਪੁਰ ਨੇੜਿਓਂ ਨੀਲੋ ਨਹਿਰ ਦੇ ਵਿੱਚੋਂ ਕੁੜੀ ਦੀ ਕਾਰ ਬਰਾਮਦ ਹੋਈ। 18 ਮਈ ਦੇਰ ਰਾਤ ਪੁਲਿਸ ਨੂੰ ਨਹਿਰ ਦੇ ਵਿੱਚੋਂ ਕੁੜੀ ਦੀ ਲਾਸ਼ ਵੀ ਬਰਾਮਦ ਹੋਣ ਦੀ ਸੂਚਨਾ ਮਿਲੀ, ਜਿਸ ਦੀ 19 ਮਈ ਨੂੰ ਸ਼ਨਾਖਤ ਇੰਦਰ ਕੌਰ ਉਰਫ ਯਸ਼ਿੰਦਰ ਵਜੋਂ ਕੀਤੀ ਗਈ। ਉਧਰ ਪੁਲਿਸ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ 13 ਮਈ ਨੂੰ ਸੁਖਵਿੰਦਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਯਸ਼ਿੰਦਰ ਕੌਰ ਨੂੰ ਅਗਵਾ ਕੀਤਾ ਸੀ, ਨੀਲੋ ਨਹਿਰ ਕਿਨਾਰੇ ਲੈ ਗਿਆ ਸੀ। ਉੱਥੇ ਕਾਰ ਵਿੱਚ ਉਸਦਾ ਕਤਲ ਕਰਨ ਤੋਂ ਬਾਅਦ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਅਤੇ ਸਬੂਤਾਂ ਨੂੰ ਮਿਟਾਉਣ ਦੇ ਲਈ ਮੁਲਜ਼ਮਾਂ ਨੇ ਕਾਰ ਨੂੰ ਵੀ ਨਹਿਰ ਦੇ ਵਿੱਚ ਸੁੱਟ ਦਿੱਤਾ। ਸੁਖਵਿੰਦਰ ਜੋ ਨੇਪਾਲ ਰਾਹੀਂ ਕੈਨੇਡਾ ਤੋਂ ਭਾਰਤ ਆਇਆ ਸੀ, ਯਸ਼ਿੰਦਰ ਦੇ ਉੱਤੇ ਵਿਆਹ ਦੇ ਲਈ ਲਗਾਤਾਰ ਦਬਾਅ ਪਾ ਰਿਹਾ ਸੀ, ਜਦਕਿ ਉਹ ਪਹਿਲਾਂ ਵੀ ਵਿਆਹ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਪੁਲਿਸ ਮੁਤਾਬਕ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ, ਪਰ ਭਾਰਤ ਲਿਆਉਣ ਦੀ ਉਸ ਨੂੰ ਕਾਨੂੰਨੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਪੁਲਿਸ ਦੀ ਪ੍ਰੈਸ ਕਾਨਫਰੰਸ ਦੇ ਦਾਅਵਿਆਂ ਦੇ ਬਾਰੇ ਪਰਿਵਾਰ ਦਾ ਪੱਖ ਜਾਣਨ ਦੇ ਲਈ ਵੀ ਪੰਜਾਬ ਦੇ ਮੀਡੀਆ ਦੇ ਕੁਝ ਅਦਾਰਿਆਂ ਦੀ ਤਰਫ ਤੋਂ ਪੁੱਛਿਆ ਗਿਆ। ਹਾਲਾਂਕਿ ਦੱਸਿਆ ਗਿਆ ਕਿ ਉਹ ਇਸ ਮਾਸਲੇ ਦੇ ਉੱਤੇ ਅੱਜ ਦੇ ਦਿਨ ਯਾਨੀ ਯਸ਼ਿੰਦਰ ਦੇ ਪਰਿਵਾਰ ਦੀ ਤਰਫ ਤੋਂ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ। 29 ਸਾਲ ਦੀ ਯਸ਼ਿੰਦਰ ਕਰੀਬ 10 ਸਾਲ ਪਹਿਲਾਂ ਗਾਇਕੀ ਦੇ ਖੇਤਰ ਦੇ ਵਿੱਚ ਆਈ ਸੀ, ਪਰ ਸੁਖਵਿੰਦਰ ਦੇ ਕਹਿਣ ਦੇ ਉੱਤੇ ਉਸਨੇ ਗਾਇਕੀ ਛੱਡ ਦਿੱਤੀ ਸੀ। ਇੰਦਰ ਕੌਰ ਦੇ ਇੰਸਟਾਗ੍ਰਾਮ ਦੇ ਉੱਤੇ 125,000 ਤੋਂ ਵਧੇਰੇ ਫੋਲੋ ਜਿਹੜੇ ਲੋਕ ਉਸਨੂੰ ਕਰਦੇ ਨੇ। ਉਸਨੇ ਕਈ ਪੰਜਾਬੀ ਗੀਤ ਵੀ ਗਾਏ ਨੇ ਜੋ ਕਿ ਨਾਮੀ ਕੰਪਨੀਆਂ ਦੇ ਬੈਨਰ ਹੇਠ ਰਿਲੀਜ਼ ਵੀ ਹੋਏ ਨੇ। ਇੰਦਰ ਕੌਰ ਦੇ ਗਾਏ ਗੀਤਾਂ 'ਚ ਪਰਮੇਸ਼ ਵਰਮਾ ਦੀ ਫੀਚਰਿੰਗ ਵਾਲਾ ਗੀਤ ਦੇਸੀ ਸਿਰੇ ਦਾ ਵੀ ਹੈ, ਜੋ ਕਿ 8 ਸਾਲ ਪਹਿਲਾਂ ਰਿਕਾਰਡ ਹੋਇਆ ਸੀ। ਇਸੇ ਤਰ੍ਹਾਂ ਨਾਮੀ ਗਾਇਕ ਗਿੱਪੀ ਗਰੇਵਾਲ ਦੇ ਨਾਲ ਵੀ ਉਸਦੇ ਗੀਤ ਸੋਨੇ ਦੀ ਵੰਗ ਹੰਬਲ ਮਿਊਜ਼ਿਕ ਤੋਂ ਰਿਲੀਜ਼ ਕੀਤਾ ਗਿਆ ਸੀ। ਪਰਿਵਾਰ ਮੁਤਾਬਕ ਉਸਦੇ ਗੀਤਾਂ 'ਤੇ ਮਿਲੀਅਨ ਵਿਊਜ਼ ਹੁੰਦੇ ਸੀ। ਉਸਨੇ ਕਈ ਨਾਮੀ ਹਸਤੀਆਂ ਦੇ ਨਾਲ ਕੰਮ ਕੀਤਾ ਸੀ। ਪਰਿਵਾਰ ਦੀ ਤਰਫ ਤੋਂ ਸੁਖਵਿੰਦਰ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸੁਖਵਿੰਦਰ ਮੋਗਾ ਦੇ ਜ਼ਿਲ੍ਹੇ ਦੇ ਨਾਲ ਦਾ ਰਹਿਣ ਵਾਲਾ ਹੈ, ਮੋਗਾ ਜ਼ਿਲ੍ਹੇ ਤੋਂ ਰਹਿਣ ਵਾਲਾ ਹੈ, ਔਰ ਮੀਡੀਆ ਦੇ ਵਿੱਚ ਪਰਿਵਾਰ ਦੀ ਤਰਫ ਤੋਂ ਦਿੱਤੇ ਗਏ ਬਿਆਨਾਂ ਦੇ ਮੁਤਾਬਕ ਇੰਦਰ ਕੌਰ ਪਹਿਲਾਂ ਵੀ ਸੁਖਵਿੰਦਰ ਨੂੰ ਮਿਲਣ ਦੇ ਲਈ ਕੈਨੇਡਾ ਗਈ ਸੀ। ਉੱਥੇ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲਦੇ ਹਾਂ। ਆਸਟ੍ਰੇਲੀਆ ਦੀਆਂ ਕੁਝ ਦਿਲਚਸਪ ਖਬਰਾਂ ਨੇ। ਸਭ ਤੋਂ ਪਹਿਲਾਂ ਤਾਂ ਜੇ ਖਬਰਾਂ ਦੀ ਸਾਂਝ ਪਾਈਏ ਤਾਂ ਫੈਡਰਲ ਸਰਕਾਰ ਬਨਾਮ ਸਟੇਟ ਸਰਕਾਰ ਇੱਕ ਜੰਗ ਛਿੜ ਗਈ ਹੈ। NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਕੇਂਦਰੀ ਸਰਕਾਰ ਦੇ ਬਜਟ ਨੂੰ ਲੈ ਕੇ ਉਸਦੇ ਖਿਲਾਫ਼ ਸ਼ਬਦੀ ਜੰਗ ਦਾ ਇੱਕ ਕਿਸਮ ਦੇ ਨਾਲ ਐਲਾਨ ਕੀਤਾ। ਉਹ ਕੇਂਦਰੀ ਟ੍ਰੈਜਰਰ ਜਿਮ ਚਾਮਸ ਦੇ ਕੰਮਕਾਜੀ ਆਸਟ੍ਰੇਲੀਆਈ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਟੈਕਸ ਦਾ ਬੋਝ ਪਾਉਣ ਦਾ ਦੋਸ਼ ਲਗਾ ਰਹੇ ਨੇ। ਹਾਲਾਂਕਿ ਇਹ ਵੱਖਰੀ ਗੱਲ ਨਹੀਂ ਹੈ ਕਿ NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਅਤੇ ਜਿਮ ਚਾਮਸ ਜਾਂ ਫਿਰ ਇੱਥੋਂ ਦੀ ਫੈਡਰਲ ਸਰਕਾਰ ਦੋ ਅਲੱਗ ਅਲੱਗ ਪਾਰਟੀਆਂ ਹੁਣ ਇੱਕੋ ਹੀ ਪਾਰਟੀ ਦੇ ਨੇਤਾ ਨੇ, ਇੱਕੋ ਹੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਦੋਵੇਂ ਜਾਣੇ। ਪਰ ਸਿਰਫ ਕ੍ਰਿਸ ਮਿੰਸ ਹੀ ਨਹੀਂ ਬਲਕਿ ਸੂਬੇ ਦੇ ਜਿਹੜੇ ਖਜ਼ਾਨਚੀ ਨੇ ਜਾਂ ਟ੍ਰੈਜਰ ਨੇ NSW ਦੇ ਡੈਨੀਅਲ ਮੁਖੀ, ਉਹਨਾਂ ਨੇ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਫੈਡਰਲ ਟ੍ਰੈਜਰ ਦੇ ਉੱਤੇ ਨਿਸ਼ਾਨੇ ਲਗਾਏ ਨੇ। ਆਪਣੇ ਫੈਡਰਲ ਸਾਥੀਆਂ ਤੋਂ ਬਿਲਕੁਲ ਵੱਖਰਾ ਰੁੱਖ ਅਖਤਿਆਰ ਕਰਦਿਆਂ ਹੋਇਆਂ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ 'ਤੇ ਹਮਲਾ

ਬਿਲਕੁਲ ਵੀ ਹਮਾਇਤ ਨਹੀਂ ਕਰਦੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਵਪਾਰ ਜਗਤ ਯਾਨੀ ਕਿ ਬਿਜ਼ਨਸ ਕਮਿਊਨਿਟੀ ਦੇ ਉੱਤੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਉਂਕਿ ਕੈਪੀਟਲ ਗੇਨਸ ਟੈਕਸ ਅਤੇ ਟਰੱਸਟ ਪ੍ਰਬੰਧਾਂ 'ਚ ਜਿਹੜੇ ਬਦਲਾਅ ਕੀਤੇ ਗਏ ਨੇ ਉਹ ਆਸਟ੍ਰੇਲੀਆ ਨੂੰ ਨਵੇਂ ਉਦਮੀਆਂ ਅਤੇ ਨਿਵੇਸ਼ਕਾਂ ਦੇ ਲਈ ਘੱਟ ਆਕਰਸ਼ਕ ਬਣਾ ਦੇਣਗੇ। ਹੁਣ ਕੇਂਦਰੀ ਵਿਰੋਧੀ ਧਿਰ ਨੇਤਾ ਨੇ ਜਿਹੜੇ ਐਂਗਸ ਟੇਲਰ ਉਹਨਾਂ ਨੇ ਵੀ ਲੇਬਰ ਪਾਰਟੀ ਦੇ ਇਸ ਅੰਦਰੂਨੀ ਕਲੇਸ਼ ਦਾ ਫਾਇਦਾ ਉਠਾਉਂਦੇ ਹੋਏ ਬ੍ਰੈਕਟ ਕੀਪ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਦੇ ਵਿੱਚ ਹੱਕ ਦੇ ਵਿੱਚ ਦਲੀਲ ਦਿੱਤੀ ਹੈ। ਪਹਿਲਾਂ ਤਾਂ ਬ੍ਰੈਕਟ ਕਰੀਪ ਸਮਝ ਕੇ ਚੱਲਦੇ ਹਾਂ ਕਿ ਇਹ ਆਖਰਕਾਰ ਹੁੰਦੀ ਕੀ ਹੈ। ਜੇਕਰ ਆਸਟ੍ਰੇਲੀਅਨ ਆਰਥਿਕਤਾ ਨੂੰ ਤੁਸੀਂ ਸਮਝਦੇ ਹੋ ਜਾਂ ਅਰਥਸ਼ਾਸਤਰ ਜਾਂ ਇੱਥੋਂ ਦੇ ਬਜਟ ਦੇ ਉੱਤੇ ਨਿਗਾਹ ਰੱਖਦੇ ਹੋ ਤਾਂ ਉਹਨਾਂ ਲੋਕਾਂ ਨੂੰ ਪਤਾ ਹੋਏਗਾ ਕਿ ਬ੍ਰੈਕਟ ਕਰੀਪ ਉਹ ਹੁੰਦੀ ਹੈ ਕਿ ਜਦੋਂ ਮਹਿੰਗਾਈ ਦੇ ਕਾਰਨ ਤਨਖਾਹਾਂ ਵਧਾਈਆਂ ਜਾਂਦੀਆਂ ਨੇ, ਪਰ ਜਦੋਂ ਤਨਖਾਹ ਵੱਧਦੀ ਹੈ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਕੋਈ ਇੰਡੀਵਿਜੁਅਲ ਜਿਹੜਾ ਉਹ ਇੱਕ ਹਾਇਰ ਟੈਕਸ ਜਿਹੜੀ ਬ੍ਰੈਕਟ ਆ ਉਸਦੇ ਵਿੱਚ ਆ ਜਾਏਗਾ। ਜ਼ਾਹਰ ਜਿਹੀ ਗੱਲ ਹੈ ਉਸਨੂੰ ਜ਼ਿਆਦਾ ਟੈਕਸ ਦੇਣਾ ਪਏਗਾ। ਇਸ ਕਰਕੇ ਬ੍ਰੈਕਟ ਕਰੀਪ ਨੂੰ ਖਤਮ ਕਰਨ ਦੀ ਹੁਣ ਗੱਲ ਹੋ ਰਹੀ ਹੈ। ਕ੍ਰਿਸ ਮਿੰਸ ਨੇ ਕਿਹਾ ਕਿ NSW ਦੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਪਹਿਲਾਂ ਇਨਕਮ ਟੈਕਸ ਦਾ ਬਹੁਤ ਜ਼ਿਆਦਾ ਬੋਝ ਹੈਗਾ। ਹੁਣ ਫਰੰਟਲਾਈਨ ਕਰਮਚਾਰੀਆਂ ਚਾਹੇ ਨਰਸਾਂ ਹੋਣ ਚਾਹੇ ਟੀਚਰਸ ਹੋਣ ਉਹਨਾਂ ਦੀਆਂ ਇਹਨਾਂ ਨੇ ਤਨਖਾਹਾਂ ਵਧਾਈਆਂ ਕਿਉਂਕਿ ਉਹ ਮੰਗਾਂ ਕਰ ਰਹੇ ਸੀਗੇ, ਪਰ ਹੁਣ ਜਦੋਂ ਉਹ ਹਾਇਰ ਟੈਕਸ ਬ੍ਰੈਕਟਸ ਦੇ ਵਿੱਚ ਆ ਗਏ ਨੇ ਤਾਂ ਉਹਨਾਂ ਦੇ ਉੱਤੇ ਇਹ ਟੈਕਸ ਦਾ ਜਿਹੜਾ ਬੋਝ ਪੈਂਦਾ। ਅਤੇ ਪ੍ਰੀਮੀਅਰ ਦਾ ਕਹਿਣਾ ਹੈ ਕਿ NSW ਦੇ ਲੋਕ ਪਹਿਲਾਂ ਹੀ ਬਹੁਤ ਮਹਿੰਗੇ ਸਿਸਟਮ ਦੇ ਵਿੱਚ ਗੁਜ਼ਰ ਰਹੇ ਨੇ, ਹੁਣ ਜਦੋਂ ਉਹਨਾਂ ਨੂੰ ਵਾਧੂ ਟੈਕਸ ਵੀ ਦੇਣਾ ਪੈ ਰਿਹਾ ਤਾਂ ਉਹਨਾਂ 'ਤੇ ਕੋਈ ਖਾਸ ਫਰਕ ਨਹੀਂ ਪਿਆ ਤਨਖਾਹਾਂ ਵਧਾਉਣ ਦਾ। ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਇਨਕਮ ਟੈਕਸ ਦੀ ਸਭ ਤੋਂ ਉੱਚੀ ਦਰ ਬਹੁਤ ਹੀ ਜ਼ਿਆਦਾ ਹੈ, ਜਿਸ ਕਾਰਨ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਹਫ਼ਤੇ ਦੇ ਵਿੱਚ ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਰਫ ਸਰਕਾਰ ਦੇ ਲਈ ਕੰਮ ਕਰਨਾ ਹੁੰਦਾ, ਯਾਨੀ ਕਿ ਉਹਨਾਂ ਦੀ ਕਮਾਈ ਦਾ ਇੱਕ ਬਹੁਤ ਵੱਡਾ ਹਿੱਸਾ ਤਾਂ ਟੈਕਸ ਦੇ ਵਿੱਚ ਹੀ ਚਲਾ ਜਾਂਦਾ। ਪਰਿਵਾਰਾਂ ਦੇ ਲਈ ਇਹ ਬਹੁਤ ਵੱਡਾ ਬੋਝ ਹੈ। ਫੈਡਰਲ ਟ੍ਰੈਜਰਰ ਜਿਮ ਚਾਮਸ ਨੇ ਪ੍ਰੀਮੀਅਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਮਾਰਜਨਲ ਟੈਕਸ ਦਰਾਂ ਇਸ ਤਰ੍ਹਾਂ ਕੰਮ ਨਹੀਂ ਕਰਦੀਆਂ। ਉਹਨਾਂ ਨੇ ਪਹਿਲਾਂ ਤੋਂ ਹੀ ਟੈਕਸ ਕਟੌਤੀਆਂ ਦਾ ਬਚਾਅ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੇ ਕੋਈ ਨਵੀਂ ਦਰ ਨਹੀਂ ਲਗਾਈ ਹੈ, ਬਲਕਿ CGT ਦੇ ਵਿੱਚ ਜਿਹੜੇ ਡਿਸਕਾਊਂਟ ਕੀਤੇ ਨੇ, ਡਿਸਕਾਊਂਟ ਦੇ ਵਿੱਚ ਜਿਹੜੇ ਬਦਲਾਅ ਕੀਤੇ ਨੇ ਉਹਨਾਂ ਦੀ ਵੀ ਹਮਾਇਤ ਜਿਹੜੀ ਹੈ ਹੋਣੀ ਚਾਹੀਦੀ ਹੈ। ਸਰਕਾਰ ਇਹ ਫੈਡਰਲ ਸਰਕਾਰ ਜਿਹੜੀ ਉਹ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਅਸਲ ਦੇ ਵਿੱਚ ਉਹ ਦੇਸ਼ ਦੇ ਅੰਦਰ ਜਿਹੜੇ ਟੈਕਸ ਸੁਧਾਰ ਨੇ ਉਹ ਇਸ ਕਰਕੇ ਲੈ ਕੇ ਆਈ ਹੈ ਤਾਂ ਕਿ ਜਿਹੜੇ ਵੱਧ ਕਮਾਈ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਟੈਕਸ ਵਸੂਲਿਆ ਜਾ ਸਕੇ। ਸਰਕਾਰ ਬਾਰ ਬਾਰ ਇਹ ਗੱਲ ਕਹਿ ਰਹੀ ਹੈ ਕਿ ਸਰਕਾਰ ਦੀਆਂ ਨਵੀਆਂ ਜਿਹੜੀਆਂ ਨੀਤੀਆਂ ਨੇ ਉਸ ਦੇ ਨਾਲ ਮੱਧ ਵਰਗੀ ਜਾਂ ਹੇਠਲੀ ਤਨਖਾਹਾਂ ਹਾਸਲ ਕਰ ਰਹੇ ਲੋਕਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਏਗਾ। ਇੱਕ ਹੋਰ ਖਬਰ ਸੁਣਦੇ ਚਲੋ, ਇਹ ਕਾਫੀ ਦਿਲਚਸਪ ਖਬਰ ਹੈ। ਪੰਜਾਬ ਦੇ ਹੜ੍ਹਾਂ ਦੇ ਬਾਰੇ ਤੁਸੀਂ ਸੁਣਿਆ ਹੋਏਗਾ। ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਬਾਰ ਬਾਰ ਇਸ ਕਿਸਮ ਦੀਆਂ ਗੱਲਾਂ ਵੀ ਸੁਣੀਆਂ ਹੋਣਗੀਆਂ ਕਿ ਪੰਜਾਬ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਜਾਂ ਮਦਦ ਕੀਤੀ ਵੀ ਹੋਵੇ ਤਾਂ ਉਹ ਪਹੁੰਚੀ ਨਹੀਂ। ਪੰਜਾਬ ਦੇ ਹੱਕ ਦੇ ਵਿੱਚ ਜਾਂ ਪੰਜਾਬ ਦੇ ਬਾਰੇ ਇਸ ਕਿਸਮ ਦੀਆਂ ਗੱਲਾਂ, ਭਾਰਤ ਦੇ ਬਾਰੇ ਇਸ ਕਿਸਮ ਦੀਆਂ ਗੱਲਾਂ ਅਸੀਂ ਬੜੇ ਆਸਾਨੀ ਦੇ ਨਾਲ ਕਰ ਦਿੰਦੇ ਹਾਂ ਕਿਉਂਕਿ ਪਤਾ ਹੈ ਕਿ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਹੈ। ਆਸਟ੍ਰੇਲੀਆ ਦਾ ਸਿਸਟਮ ਵੀ ਸਮਝਦੇ ਹੋਏ ਚੱਲੋ, NSW ਦੇ ਨਾਲ ਜੁੜੀ ਹੋਈ ਇਹ ਖਬਰ ਹੈ, ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਇਹ ਖਬਰ ਹੈ। ਆਡੀਟਰ ਜਨਰਲ ਨੇ NSW ਦੇ, ਜਿਨ੍ਹਾਂ ਨੇ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਇੱਕ ਸਭ ਤੋਂ ਮਹਿੰਗੇ ਪ੍ਰੋਗਰਾਮ ਦਾ ਜਾਂ ਸਰਕਾਰੀ ਮਦਦ ਦਾ ਆਡਿਟ ਕੀਤਾ, ਔਰ ਆਡਿਟ 'ਚ ਕੀ ਪਾਇਆ ਕਿ ਸਰਕਾਰ ਨੇ ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰ ਛੱਡੇ ਹੜ੍ਹ ਪੀੜਤਾਂ ਦੇ ਨਾਲ, ਪਰ ਨਿਭਾ ਕੁਛ ਵੀ ਨਹੀਂ ਸਕੀ। ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਹੋਏ ਚੱਲਦੇ ਹਾਂ। ਅਦਾਰੇ ABC ਦੀ ਖਬਰ ਦੇ ਮੁਤਾਬਕ NSW ਦੇ ਵਿੱਚ ਸਾਲ 2022 ਦੇ ਵਿੱਚ ਹੜ੍ਹ ਆਏ ਸੀ, ਅਸੀਂ ਸਾਰੇ ਜਾਣਦੇ ਹਾਂ। ਉੱਥੇ ਰਹਿਣ ਦੇ ਲਾਇਕ 4,000 ਤੋਂ ਵੱਧ ਘਰ ਨਹੀਂ ਸੀ ਰਹੇ, ਯਾਨੀ ਉਹ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਏ ਸੀ ਅਤੇ 10,849 ਹੋਰ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਇਹ ਇਸ 4,000 ਦੀ ਗਿਣਤੀ ਤੋਂ ਲੈਦਾ ਹੈ। ਹੁਣ NSW ਦੇ AG ਯਾਨੀ ਆਡੀਟਰ ਜਨਰਲ ਦੀ ਤਰਫ ਤੋਂ ਉਸ ਵੇਲੇ ਸਰਕਾਰ ਨੇ, ਜਿਹੜੀ ਸਟੇਟ ਗੌਰਮੈਂਟ ਸੀ ਔਰ ਜਿਹੜੀ ਫੈਡਰਲ ਗੌਰਮੈਂਟ ਸੀ, ਦੋਹਾਂ ਨੇ ਰਲ ਕੇ ਇੱਕ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਔਰ ਉਸ ਪ੍ਰੋਗਰਾਮ ਦਾ ਨਾਮ ਸੀ ਰੈਜ਼ੀਲੀਐਂਟ ਹੋਮਸ। ਇਸ ਪ੍ਰੋਗਰਾਮ ਜਾਂ ਇਸ ਮਦਦ ਦੇ ਤਹਿਤ ਰੈਜ਼ੀਲੀਐਂਟ ਲੈਂਡਸ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ $880 million ਤਾਂ ਰੈਜ਼ੀਲੀਐਂਟ ਹੋਮਸ ਦੇ ਉੱਤੇ ਖਰਚੇ ਜਾਣਗੇ, ਉਹ ਤੋਂ ਇਲਾਵਾ $100 million ਰੈਜ਼ੀਲੀਐਂਟ ਲੈਂਡਸ ਪ੍ਰੋਗਰਾਮ ਦੇ ਉੱਤੇ ਖਰਚੇ ਜਾਣਗੇ। NSW ਰੀਕੰਸਟਰਕਸ਼ਨ ਅਥਾਰਿਟੀ ਯਾਨੀ RA ਦੀ ਤਰਫ ਤੋਂ ਕਿਸੇ ਵੀ ਪ੍ਰੋਗਰਾਮ ਦੀ ਯੋਜਨਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਨਹੀਂ ਕੀਤਾ ਗਿਆ। ਇਹ ਕਿਉਂ ਕਹਿ ਰਹੇ ਹਾਂ? ਕਿਉਂਕਿ ਆਡੀਟਰ ਜਨਰਲ ਨੇ ਆਪਣੀ ਰਿਪੋਰਟ 'ਚ ਪਾਇਆ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ 4,382 ਘਰਾਂ ਦੀ ਜਿਹੜੇ ਰਿਹਾਇਸ਼ੀ ਪਲਾਟ ਨੇ ਉਹਨਾਂ ਦੀ ਮੁੜ ਉਸਾਰੀ ਜਾਂ

0: ਨਵੀਂ ਉਸਾਰੀ ਦਾ ਜਿਹੜਾ ਕੰਮ ਕੀਤਾ ਜਾਏਗਾ। ਪਰ ਇਸ ਸਾਲ ਯਾਨੀ 3.5 ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ। ਇਸ ਸਾਲ 2026 ਦੀ 31 ਮਾਰਚ ਤੱਕ ਸਰਕਾਰ ਨੇ ਉਸ 880 ਲਗਭਗ ਅਤੇ 100 ਮਿਲੀਅਨ ਉਹ ਵੀ ਜੋੜ ਲਓ $1 ਬਿਲੀਅਨ ਤੋਂ ਵੀ ਉੱਪਰ ਦਾ ਉਹ ਜਿਹੜਾ ਪ੍ਰੋਗਰਾਮ ਸੀ ਉਸ ਦੇ ਵਿੱਚ ਸਰਕਾਰ ਨੇ ਕਿੰਨੇ ਪੈਸੇ ਕਿੰਨੇ ਘਰ ਬਣਾਏ ਹੋਣਗੇ ਅੰਦਾਜ਼ਾ ਲਗਾਓ ਜ਼ਰਾ, 0, 1 ਵੀ ਨਹੀਂ। ਆਡੀਟਰ ਜਨਰਲ ਨੇ ਆਪਣੀ ਰਿਪੋਰਟ 'ਚ ਹੁਣ ਅਥਾਰਟੀ ਨੂੰ ਯਾਨੀ ਆਰ ਏ ਜਿਹਨੂੰ NSW ਰੀਕੰਸਟਰਕਸ਼ਨ ਅਥਾਰਟੀ ਕਿਹਾ ਜਾਂਦਾ, ਉਹਨੂੰ ਕਿਹਾ ਹੈ ਕਿ ਜਿੰਨੀ ਦੇਰੀ ਆਲਰੇਡੀ ਉਹਨਾਂ ਨੇ ਇਸ ਪ੍ਰੋਜੈਕਟ 'ਚ ਕਰ ਦਿੱਤੀ ਹੈ, ਇਸ ਮਦਦ ਦੇਣ ਵਾਲੇ ਪ੍ਰੋਗਰਾਮ 'ਚ ਕਰ ਦਿੱਤੀ ਹੈ, ਅਗਲੇ 5 ਸਾਲਾਂ ਦੇ ਵਿੱਚ ਤਾਂ ਜ਼ਮੀਨ ਉਹ ਵੈਸੇ ਹੀ ਨਹੀਂ ਲੈ ਸਕਦੇ ਕਿਉਂਕਿ ਜਿਹੜਾ ਰੈਜ਼ੀਲੀਅੰਟ ਲੈਂਡਸ ਪ੍ਰੋਗਰਾਮ ਸੀ ਉਸ ਦੇ ਤਹਿਤ ਜਿਹੜੇ ਨੌਰਦਰਨ ਰਿਵਰਸ ਦੇ ਹੜ੍ਹ ਪ੍ਰਭਾਵਿਤ ਲੋਕ ਸੀ ਉਹਨਾਂ ਨੂੰ ਜ਼ਮੀਨ ਖਰੀਦ ਕੇ ਦੇਣੀ ਸੀ। October 2022 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਤਾਂ ਕਿਹਾ ਸੀ ਕਿ ਆਪਣੀ ਕਿਸਮ ਦਾ ਹੁਣ ਤੱਕ ਦਾ ਸਭ ਤੋਂ ਵੱਡੀ ਇਹ ਡੀਲ ਹੈ ਜਾਂ ਸਰਕਾਰ ਦੀ ਤਰਫ ਤੋਂ ਇੱਕ ਕਿਸਮ ਦੀ ਮਦਦ ਹੈ ਜਿਹੜੀ ਕਦੇ ਵੀ ਡਿਜ਼ਾਈਨ ਹੋਈ ਹੋਵੇ, ਔਰ ਬੜਾ ਇਹਨੂੰ ਕੋਸਟ ਬੈਨੀਫਿਟ ਐਨਾਲਿਸਿਸ ਦੇ ਤੌਰ ਦੇ ਉੱਤੇ ਬੜਾ ਵਧੀਆ ਸਕੀਮ ਦੱਸੀ ਗਈ ਸੀਗੀ। ਪ੍ਰੋਗਰਾਮ ਇਹ ਸ਼ੁਰੂਆਤ ਤੋਂ ਹੀ ਵਿਵਾਦਾਂ ਦੇ ਘੇਰੇ 'ਚ, ਸ਼ੁਰੂ 'ਚ ਤਾਂ ਸਰਕਾਰ ਨੇ ਕਹਿ ਦਿੱਤਾ ਕਿ 6000 ਘਰ ਬਾਏਬੈਕ ਹੋਣਗੇ ਯਾਨੀ ਕਿ ਸਰਕਾਰ ਉਹਨਾਂ ਨੂੰ ਵਾਪਸ ਲੈ ਲਏਗੀ। ਟੁੱਟ ਚੁੱਕੇ ਸੀ, ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕੇ ਸੀ ਉਹ ਘਰ, ਉਹਨਾਂ ਘਰਾਂ ਨੂੰ ਬਾਏਬੈਕ ਸਕੀਮ ਦੇ ਤਹਿਤ ਸਰਕਾਰ ਉਹਨਾਂ ਨੂੰ ਉੱਚਾ ਕਰੂਗੀ, ਹਾਇਰ ਲੈਵਲ 'ਤੇ ਲੈ ਕੇ ਜਾਊਗੀ ਤਾਂ ਕਿ ਅੱਗੇ ਤੋਂ ਹੜ੍ਹਾਂ ਦਾ ਸ਼ਿਕਾਰ ਨਾ ਹੋ ਸਕਣ, ਅਤੇ ਫਿਰ ਉਹਨਾਂ ਨੂੰ ਵੇਚੇਗੀ। ਪਰ ਜੂਨ 2023 ਤੱਕ ਇਹ ਗਿਣਤੀ ਘਟਾ ਕੇ 6000 ਤੋਂ ਸਿੱਧੀ 2000 ਕਰ ਦਿੱਤੀ ਗਈ ਸੀ। ਇਹੀ ਨਹੀਂ, ਰਿਪੋਰਟ 'ਚ ਇਹ ਵੀ ਪਾਇਆ ਗਿਆ ਕਿ ਜਿਹੜੇ ਬਾਏਬੈਕ ਸਕੀਮ ਦੇ ਵਿੱਚ ਜਿਹੜੇ ਘਰ ਸੀਗੇ ਬਾਅਦ ਦੇ ਵਿੱਚ, ਚਲੋ ਖੈਰ ਉਹ ਗਿਣਤੀ 2000 ਤੋਂ ਘਟਾ ਕੇ 20 ਹੋਰ 1000 ਕਰ ਦਿੱਤੀ। ਹੁਣ ਇਸ ਸਾਲ 31 ਮਾਰਚ ਤੱਕ ਉਹਨਾਂ 'ਚ ਸਿਰਫ 793 ਬਾਏਬੈਕ ਹੀ ਮੁਕੰਮਲ ਹੋ ਸਕੇ ਨੇ। ਜਿਹੜੇ ਨਹੀਂ ਹੋਏ ਉਹ ਘਰਾਂ ਦਾ ਕੀ ਹੋਇਆ? ਉਹ ਘਰ ਖਰਾਬ ਨੇ, ਖਸਤਾ ਹਾਲਤ 'ਚ ਨੇ, ਉੱਥੋਂ ਉਹਨਾਂ ਦੇ ਜਿਹੜੇ ਅਸਲੀ ਮਾਲਕ ਨੇ ਉਹਨਾਂ ਨੂੰ ਤਾਂ ਸਰਕਾਰ ਨੇ ਇਹ ਕਹਿ ਕੇ ਕੱਢ ਦਿੱਤਾ ਕਿ ਇਹਨਾਂ ਨੂੰ ਅਸੀਂ ਦੁਬਾਰਾ ਬਣਾਵਾਂਗੇ ਫਿਰ ਤੁਹਾਨੂੰ ਦਿੰਦੇ ਹਾਂ। ਪਰ ਉਸ ਬਾਏਬੈਕ ਯੋਜਨਾ ਕਰਕੇ ਲਿਜ਼ਮਰ ਵਰਗਾ ਜਿਹੜਾ ਇਲਾਕਾ ਉੱਥੇ ਬਹੁਤ ਸਾਰੇ ਗੈਰ ਕਾਨੂੰਨੀ ਤੌਰ ਦੇ ਉੱਤੇ ਲੋਕ ਜਿਹੜੇ ਨੇ ਉਹਨਾਂ 'ਚ ਰਹਿਣ ਲੱਗ ਪਏ ਨੇ। ਦਖਲ ਅੰਦਾਜ਼ੀ ਹੁਣ ਕੋਈ ਵੀ ਨਹੀਂ ਕਰ ਰਿਹਾ। ਇਸ ਕਰਕੇ ਆਡੀਟਰ ਜਨਰਲ ਨੇ ਆਪਣੀ ਇਸ ਰਿਪੋਰਟ ਦੇ ਉੱਤੇ NSW ਸਰਕਾਰ ਨੂੰ ਘੇਰੇ 'ਚ ਲਿਆ ਕਿ ਕੋਈ ਇੱਕ ਕਮੀ ਹੋਵੇ ਤਾਂ ਦੱਸੀਏ ਤੁਹਾਨੂੰ। ਇੰਨੀਆਂ ਕਮੀਆਂ ਇਸ ਪ੍ਰੋਗਰਾਮ ਦੇ ਵਿੱਚ ਰਹੀਆਂ ਨੇ। ਫਿਰ ਗੁਆਂਢ ਦੇ ਵਿੱਚ ਕੁਈਨਜ਼ਲੈਂਡ ਦੇ ਵਿੱਚ ਵੀ ਹੜ੍ਹ ਆਏ ਸੀ। ਕੁਈਨਜ਼ਲੈਂਡ ਨੇ ਤਾਂ ਆਪਣੇ ਪ੍ਰੋਗਰਾਮ ਦੇ ਵਿੱਚ ਬਿਲਕੁਲ ਕੋਈ ਦੇਰੀ ਨਹੀਂ ਕੀਤੀ, ਬਲਕਿ ਕਿਹਾ ਗਿਆ ਕਿ ਕੁਈਨਜ਼ਲੈਂਡ ਨੇ ਵੀ ਸੇਮ ਉਸੇ ਹੀ ਸਾਲ ਇਹਨਾਂ ਹੀ ਹੜ੍ਹਾਂ ਤੋਂ ਬਾਅਦ ਰੈਜ਼ੀਲੀਅੰਟ ਹੋਮਸ ਫੰਡ ਦਾ ਐਲਾਨ ਕੀਤਾ ਸੀ। ਰੈਜ਼ੀਲੀਅੰਟ ਹੋਮਸ ਦੇ ਵਿੱਚ ਹਾਲਾਂਕਿ ਦੇਰੀ ਜ਼ਰੂਰ ਹੋਈ ਪਰ ਫਿਰ ਵੀ ਕੁਈਨਜ਼ਲੈਂਡ ਦੀ ਜਿਹੜੇ ਬਹੁਤ ਜ਼ਿਆਦਾ ਜਿਹੜੇ ਇਲਾਕੇ ਸੀ ਹੜ੍ਹ ਪ੍ਰਭਾਵਿਤ ਉਹਨਾਂ ਦੇ ਵਿੱਚ ਫਿਰ ਵੀ ਇਹ ਪੇਮੈਂਟਸ ਜਿਹੜੀਆਂ ਕਰ ਦਿੱਤੀਆਂ ਗਈਆਂ। NSW ਨੂੰ ਇੱਥੇ ਕੀ ਸਮੱਸਿਆ ਰਹੀ ਹੈ? ਇਹ ਤਾਂ ਖੈਰ ਫਿਲਹਾਲ ਇਸ ਖਬਰ ਦੇ ਰਾਹੀਂ ਜਿਹੜੀ ਅੱਧੀ ਅਧੂਰੀ ਜਿਹੀ ਇੱਕ ਜਾਣਕਾਰੀ ਹੈ। ਹੋ ਸਕਦਾ ਆਉਣ ਵਾਲੇ ਦਿਨਾਂ 'ਚ NSW ਸਰਕਾਰ ਜਿਹੜੀ ਫੈਡਰਲ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀ ਹੈ ਉਹ ਪਹਿਲਾਂ ਆਪਣੇ ਗਿਰੇਬਾਨ ਦੇ ਵਿੱਚ ਦੇਖਣ ਲੱਗ ਪਵੇ। ਅਗਲੀ ਖਬਰਾਂ ਦੀ ਵੀ ਸਾਂਝ ਪਾਈਏ, ਸਿਹਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਪਹਿਲੀ ਖਬਰ ਤਾਂ ਇਹ ਹੈ ਕਿ ਡੈਪਥੀਰੀਆ, ਇਸ ਨੂੰ ਲੈ ਕੇ ਜਿਹੜਾ ਫੈਡਰਲ ਸਰਕਾਰ ਦੀ ਤਰਫ ਤੋਂ ਹੁਣ ਇੱਕ ਸਪੋਰਟ ਪੈਕੇਜ ਦੀ ਗੱਲ ਕੀਤੀ ਗਈ ਹੈ ਕਿਉਂਕਿ 220 ਤੋਂ ਜ਼ਿਆਦਾ ਕੇਸ ਡੈਪਥੀਰੀਆ ਦੇ ਜਿਹੜੇ ਨੇ ਰਿਪੋਰਟ ਹੋ ਚੁੱਕੇ ਨੇ ਹੁਣ ਤੱਕ ਇਸ ਸਾਲ ਨੌਰਦਰਨ ਟੈਰੀਟਰੀ 'ਚੋਂ, ਵੈਸਟਰਨ ਆਸਟ੍ਰੇਲੀਆ ਤੋਂ, ਸਾਊਥ ਆਸਟ੍ਰੇਲੀਆ ਤੋਂ, ਕੁਈਨਜ਼ਲੈਂਡ ਤੋਂ। ਕਿਹਾ ਜਾ ਰਿਹਾ ਹੈ ਕਿ ਪਿਛਲੇ ਕਈ ਦਹਾਕਿਆਂ 'ਚ ਇਸ ਬਿਮਾਰੀ ਦਾ ਇਹ ਸਭ ਤੋਂ ਵੱਡਾ ਆਊਟਬ੍ਰੇਕ ਹੋ ਸਕਦਾ ਹੈ। ਫੈਡਰਲ ਸਰਕਾਰ ਦੀ ਤਰਫ ਤੋਂ ਬੜੀਆਂ ਸਾਰੀਆਂ ਮਦਦ ਵੀ ਦਿੱਤੀਆਂ ਜਾ ਰਹੀਆਂ ਨੇ, ਕਾਮਨਵੈਲਥ ਦੀ ਤਰਫ ਤੋਂ ਵੈਕਸੀਨ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਹਾਲਾਂਕਿ ਨੌਰਦਰਨ ਟੈਰੀਟਰੀ 'ਚ ਇੱਕ ਕੇਸ, ਇੱਕ ਮਰੀਜ਼ ਦੀ ਜਿਹੜੀ ਮੌਤ ਵੀ ਹੋਈ ਹੈ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਕਾਫੀ ਚਿੰਤਾਜਨਕ ਗੱਲ ਹੈ ਕਿਉਂਕਿ ਪਿਛਲੇ 35 ਸਾਲਾਂ ਦੇ ਵਿੱਚ ਦੇਸ਼ ਦੇ ਅੰਦਰ ਇੰਨੇ ਵੱਡੇ ਪੱਧਰ ਦੇ ਉੱਤੇ ਡੈਪਥੀਰੀਆ ਦੇ ਕੇਸ ਨਹੀਂ ਸੀ ਆਏ। ਡੈਪਥੀਰੀਆ ਦੇ ਕੇਸ ਤਾਂ ਜਿਹੜੇ ਆਏ ਸੋ ਆਏ, ਪਰ ਸਿਹਤ ਮਹਿਕਮੇ ਨੇ ਕੁਝ ਚੇਤਾਵਨੀਆਂ ਵੀ ਦਿੱਤੀਆਂ ਨੇ। ਇਹ ਡੈਪਥੀਰੀਆ ਦੇ ਜਿਹੜੇ ਕੇਸ ਨੇ ਇਸ ਵਕਤ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਵੀ ਚੱਲ ਰਹੀਆਂ ਨੇ। ਇੱਕ ਤਾਂ ਇਹ ਅਫਵਾਹ ਹੈ ਜਿਹੜੀ ਜ਼ੈਨੋਫੋਬੀਆ ਦੇ ਨਾਲ ਜੁੜੀ। ਜ਼ੈਨੋਫੋਬੀਆ ਅਸਲ ਦੇ ਵਿੱਚ ਜਿਹੜੇ ਵਿਦੇਸ਼ੀ ਲੋਕ ਹੁੰਦੇ ਨੇ ਉਹਨਾਂ ਦੇ ਨਾਲ ਨਫ਼ਰਤੀ ਰਵੱਈਆ ਜਿਹੜਾ ਉਹਨੂੰ ਮੰਨ ਲਿਆ ਜਾ ਸਕਦਾ। ਸੋ ਬੇਸਿਕਲੀ ਇਸ ਬਿਮਾਰੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹ ਕਹਿ ਕੇ ਵੇਚ ਰਹੇ ਨੇ, ਜਾਂ ਵੇਚ ਨਾ ਕਹੀਏ ਜਾਂ ਇਹ ਕਹਿ ਦਈਏ ਕਿ ਇਸ ਕਹਿ ਕੇ ਜੋੜ ਰਹੇ ਨੇ ਕਿ ਡੈਪਥੀਰੀਆ ਜਿਹੜਾ ਉਹ ਮਾਈਗ੍ਰੈਂਟਸ ਦੇ ਕਰਕੇ ਆਇਆ। ਐਡੀਲੈਡ ਯੂਨੀਵਰਸਿਟੀ ਦੀ ਤਰਫ ਤੋਂ ਜਿਹੜਾ ਬਾਇਓਸਟੈਟਿਕਸ ਅਤੇ ਐਪੀਡੀਮੋਲੋਜੀ ਡਿਪਾਰਟਮੈਂਟ ਹੈ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡੈਪਥੀਰੀਆ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਤੋਂ ਹੀ ਸੀ। ਇਹ ਗੱਲ ਨਹੀਂ ਹੈ ਕਿ ਲੰਮੇ ਸਮੇਂ ਤੋਂ ਕੇਸ ਨਹੀਂ ਆਏ, ਪਰ ਠੀਕ ਹੈ, ਡੈਪਥੀਰੀਆ ਤਾਂ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਸੀ। ਹਾਂ, ਇਹ ਜ਼ਰੂਰ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਡੈਪਥੀਰੀਆ ਦੇ ਨਾਲ, ਜੇ ਉਹਨਾਂ ਦੇ ਟੀਕੇ ਨਹੀਂ ਲੱਗਦੇ ਬਚਪਨ ਦੇ ਵਿੱਚ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ, ਪਰ ਇਹਦਾ ਬਚਾਅ ਹੈਗਾ। ਦੂਸਰਾ ਜਿਹੜਾ ਮਿੱਥ ਜਿਹੜਾ ਇਸ ਵਕਤ ਸੋਸ਼ਲ ਮੀਡੀਆ 'ਤੇ ਵਿਕ ਰਿਹਾ ਉਹ ਇਹ ਵੀ ਹੈ ਕਿ ਇਸ ਦੇ ਟੀਕੇ ਨਾ ਲਵਾ ਲਿਓ, ਇਸ ਦੀ ਵੈਕਸੀਨ ਜਿਹੜੀ ਉਹ ਇਹ ਬਿਮਾਰੀ ਤੋਂ ਵੀ ਖਤਰਨਾਕ ਹੈ। ਇਹ ਬਿਲਕੁਲ ਵੀ ਗੱਲ ਠੀਕ ਨਹੀਂ ਹੈ। ਡੈਪਥੀਰੀਆ ਦੇ ਇਲਾਜ ਦੁਨੀਆ ਭਰ ਦੇ ਵਿੱਚ ਹੁੰਦੇ ਨੇ, ਔਰ ਇਹ ਦੇਖਿਆ ਗਿਆ ਕਿ ਦੂਸਰੀਆਂ ਬਿਮਾਰੀਆਂ ਦੇ ਮੁਕਾਬਲੇ ਡੈਪਥੀਰੀਆ ਦੀ ਜਿਹੜੀ ਛੋਟੇ ਬੱਚਿਆਂ ਨੂੰ ਦਿੱਤੀ ਜਾਂਦੀ ਵੈਕਸੀਨ ਹੈ, ਉਹ ਤਾਂ ਹੋਰ ਵੀ ਵਧੇਰੇ ਬਿਹਤਰ ਕੰਮ ਕਰਦੀ ਹੈ। ਵੱਡੇ ਹੋ ਕੇ ਜੇ ਕੋਈ ਰਹਿ ਵੀ ਜਾਣ ਤਾਂ ਉਹਨਾਂ ਦੇ ਲਈ ਵੀ ਵੈਕਸੀਨ ਇੱਕ ਪ੍ਰੋਗਰਾਮ ਹੈ WHO ਦੀ ਤਰਫ ਤੋਂ ਮਨਜ਼ੂਰ ਸ਼ੁਦਾ। ਬਸ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੋਂ ਬਚਿਆ ਜਾਵੇ। ਉੱਥੇ ਸਿਡਨੀ ਦੇ ਵਿੱਚ ਕੱਲ੍ਹ ਦੇ ਦਿਨ ਹੋਈ ਇੱਕ ਸ਼ੂਟਿੰਗ ਦੇ ਅੰਦਰ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਜਦਕਿ ਕੁਝ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪਤਾਲ 'ਚ ਭਰਤੀ ਨੇ। ਪੁਲਿਸ ਨੇ ਦੱਸਿਆ ਹੈ ਕਿ ਕੈਨਲੀ ਹਾਈਟਸ, ਜਿਹੜਾ ਕਿ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਪੈਂਦਾ ਇਲਾਕਾ, ਇੱਥੇ ਮੰਗਲਵਾਰ ਰਾਤ ਜਿਹੜੀ ਗੋਲੀਬਾਰੀ ਹੋਈ ਸੀ, ਉਸ ਘਟਨਾ ਦੇ ਵਿੱਚ ਇੱਕ ਵਿਅਕਤੀ ਨੂੰ ਲਾਗਲੇ ਹਸਪਤਾਲ ਲਿਜਾਇਆ ਗਿਆ, ਉੱਥੇ ਉਸਦੀ ਮੌਤ ਹੋ ਗਈ। 28 ਸਾਲ ਅਤੇ 32 ਸਾਲ ਦਾ ਦੋ ਹੋਰ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਲਿਵਰਪੂਲ ਹਸਪਤਾਲ ਲਿਜਾਇਆ ਗਿਆ, ਉਹਨਾਂ 'ਤੇ ਕਈ ਸੱਟਾਂ ਵੱਜੀਆਂ ਹੋਈਆਂ ਨੇ। ਇਹਨਾਂ ਦੇ ਵਿੱਚੋਂ 32 ਸਾਲ ਦਾ ਜਿਹੜਾ ਉਸਦੀ ਗਰਦਨ ਦੇ ਕੋਲ ਸੱਟ ਵੱਜੀ ਹੋਈ ਹੈ, ਹਾਲਾਂਕਿ ਹਾਲਤ ਕਾਫੀ ਗੰਭੀਰ ਹੈ ਪਰ ਸਥਿਰ ਹੈ, ਖਤਰੇ ਤੋਂ ਬਾਹਰ ਹੈ। ਇਹ ਤੋਂ ਇਲਾਵਾ 10 ਮਿੰਟ ਬਾਅਦ ਦੋ ਹੋਰ ਪੁਰਸ਼ ਜਿਹੜੇ ਸੀਗੇ, ਇੱਕ ਦੀ ਉਮਰ 23 ਸਾਲ, ਇੱਕ ਦੀ 22 ਸਾਲ, ਉਹਨਾਂ ਨੂੰ ਫੇਅਰਫੀਲਡ ਹਸਪਤਾਲ ਲਿਜਾਇਆ ਗਿਆ, ਅਤੇ ਇੱਕ ਜਿਹੜਾ 5ਵਾਂ ਲੜਕਾ ਸੀ ਉਸਦੀ ਉਮਰ 19 ਸਾਲ ਦੱਸੀ ਗਈ ਸੀ, ਉਸਨੂੰ ਲਿਵਰਪੂਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਦੀ ਬਾਂਹ ਦੀਆਂ ਸੱਟਾਂ ਦੇ ਕਰਕੇ ਔਰ ਬੇਹੱਦ ਸਥਿਰ ਹਾਲਤ ਹੈ। ਫਿਲਹਾਲ ਪੁਲਿਸ ਦੀ ਤਰਫ ਤੋਂ ਇਹ ਪਤਾ ਕੀਤਾ ਜਾ ਰਿਹਾ ਕਿ ਆਖਿਰਕਾਰ ਇਹ ਘਟਨਾ ਇਹ ਟਾਰਗੇਟਿਡ ਅਟੈਕ ਸੀ, ਜੇ ਹੋਇਆ ਤਾਂ ਹੋਇਆ ਕਿੱਦਾਂ, ਔਰ ਇਸ ਮਾਮਲੇ ਦੀ ਪੜਤਾਲ ਜਿਹੜੀ ਹੈ ਫਿਲਹਾਲ ਕੀਤੀ ਜਾ ਰਹੀ ਹੈ। ਉੱਧਰ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖਬਰ, ਵੈਸੇ IPL ਦੀ ਖਬਰ ਦੇ ਲਈ ਵਾਪਸ ਮੈਲਬਰਨ ਸਟੂਡੀਓ ਚੱਲਾਂਗੇ, ਪਰ ਪਹਿਲਾਂ ਬਾਂਗਲਾਦੇਸ਼ ਪਾਕਿਸਤਾਨ ਦੂਸਰੇ ਟੈਸਟ ਮੈਚ ਦੀ ਖਬਰ, ਜਿਸ ਦੇ ਵਿੱਚ ਬਾਂਗਲਾਦੇਸ਼ ਨੇ ਪਾਕਿਸਤਾਨ ਨੂੰ 78 ਦੌੜਾਂ ਦੇ ਫਰਕ ਦੇ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਸੀਰੀਜ਼ ਨੂੰ ਹੁਣ 2-0 ਦੇ ਨਾਲ ਆਪਣੇ ਨਾਮ ਕਰ ਲਿਆ। ਪਾਕਿਸਤਾਨ ਦੇ ਸਾਹਮਣੇ ਬਾਂਗਲਾਦੇਸ਼ ਨੇ ਜਿੱਤ ਦੇ ਲਈ 437 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਪਾਕਿਸਤਾਨ ਦੀ ਪੂਰੀ ਟੀਮ 358 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਪਾਕਿਸਤਾਨ ਦੀ ਤਰਫ ਤੋਂ ਮੁਹੰਮਦ ਰਿਜ਼ਵਾਨ ਨੇ ਸਭ ਤੋਂ ਜ਼ਿਆਦਾ 94 ਦੌੜਾਂ ਜ਼ਰੂਰ ਬਣਾਈਆਂ, ਸਲਮਾਨ ਆਗਾ ਨੇ 71 ਦੌੜਾਂ ਦੀ ਪਾਰੀ ਖੇਡੀ, ਪਰ ਬਾਂਗਲਾਦੇਸ਼ ਦੀ ਤਰਫ ਤੋਂ ਤੈਜੁਲ ਇਸਲਾਮ ਨੇ ਦੂਜੀ ਪਾਰੀ ਦੇ ਵਿੱਚ 120 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਬਾਂਗਲਾਦੇਸ਼ ਨੇ ਪਹਿਲੀ ਪਾਰੀ 'ਚ 278 ਦੌੜਾਂ ਬਣਾਈਆਂ ਸੀ, ਉਦੋਂ ਵੀ ਪਾਕਿਸਤਾਨ ਜਵਾਬ 'ਚ 232 ਦੌੜਾਂ ਹੀ ਬਣਾ ਸਕਿਆ ਸੀ। ਦੂਸਰੀ ਪਾਰੀ 'ਚ ਬਾਂਗਲਾਦੇਸ਼ ਨੇ 390 ਹੋਰ ਬਣਾਈਆਂ, ਪਰ ਪਾਕਿਸਤਾਨ ਦੀ ਪੂਰੀ ਟੀਮ 358 'ਤੇ ਹੀ ਸਿਮਟ ਗਈ। ਬਾਂਗਲਾਦੇਸ਼ ਨੇ ਸੀਰੀਜ਼ ਦਾ ਪਹਿਲਾ ਟੈਸਟ ਮੈਚ ਵੀ ਪਾਕਿਸਤਾਨ ਨੂੰ 104 ਦੌੜਾਂ ਦੇ ਨਾਲ ਹਰਾ ਕੇ ਜਿੱਤਿਆ ਸੀ। ਬਾਕੀ ਦੀਆਂ ਅਪਡੇਟਸ ਦੇ ਲਈ ਹੁਣ ਵਾਪਸ ਚੱਲਦੇ ਹਾਂ ਮੈਲਬਰਨ ਸਟੂਡੀਓ, ਰਣਜੋਤ ਜੀ ਦੇ ਵੱਲ।
1: ਜੀ ਧੰਨਵਾਦ ਗੌਤਮ ਜੀ। ਅਗਲੀਆਂ ਜੇਕਰ ਕੁਛ ਖਾਸ ਅਪਡੇਟਸ ਦੀ ਗੱਲ ਕਰੀਏ ਤਾਂ ਕੱਲ੍ਹ ਦਿਨ ਕੋਲਕਾਤਾ ਨਾਈਟ ਰਾਈਡਰਸ ਅਤੇ ਮੁੰਬਈ ਇੰਡੀਅਨਸ ਦਾ ਮੈਚ ਸੀ, 65 ਮੈਚ ਸੀ, ਕੁੱਲ ਮਿਲਾ ਕੇ 70 ਮੈਚ ਹੋਣੇ ਨੇ IPL ਦੇ ਇਸ ਦੌਰ ਦੇ ਵਿੱਚ। ਸੋ ਇਸ ਮੈਚ ਦੇ ਵਿੱਚ ਅਹਿਮ ਗੱਲ ਇਹ ਰਹੀ ਕਿ ਕੋਲਕਾਤਾ ਦੀ ਟੀਮ 4 ਵਿਕਟਾਂ ਦੇ ਨਾਲ ਜਿੱਤ ਗਈ। ਹੁਣ ਕੋਲਕਾਤਾ ਦੀ ਟੀਮ ਜੇਕਰ ਜਿੱਤਦੀ ਹੈ ਤਾਂ ਇਹ ਇਸ ਦੌੜ ਦੇ ਵਿੱਚ ਹੁਣ ਬਰਕਰਾਰ ਆ, ਯਾਨੀ ਕਿ ਇੱਕ ਮੈਚ ਹਲੇ ਹੋਰ ਕੋਲਕਾਤਾ ਦੀ ਟੀਮ ਦਾ ਪਿਆ ਵਾ। ਫਿਲਹਾਲ ਉੱਧਰ ਮਾਰਦੇ ਹਾਂ ਝਾਤੀ, ਮੁੰਬਈ ਇੰਡੀਅਨਜ਼ ਦਾ ਸਫ਼ਰ ਕੁਛ ਬਹੁਤਾ ਵਧੀਆ ਨਹੀਂ ਰਿਹਾ ਇਸ ਵਾਰੀ। ਸੋ ਕੱਲ੍ਹ ਦੇ ਦਿਨ ਵੀ ਬੀਤੀ ਰਾਤ ਇਹ ਮੈਚ ਇਹ ਕਾਫੀ ਬੁਰੀ ਤਰ੍ਹਾਂ ਦੇ ਨਾਲ ਹਾਰੇ ਨੇ। ਮੁੰਬਈ ਇੰਡੀਅਨਜ਼ ਨੇ ਸਿਰਫ 147 ਦੌੜਾਂ ਬਣਾਈਆਂ, 8 ਖਿਡਾਰੀ ਇਹਨਾਂ ਦੇ ਚਲੇ ਗਏ ਸੀ, ਕੋਈ ਵੀ ਖਿਡਾਰੀ ਕੁਛ ਖਾਸ ਨਹੀਂ ਕਰ ਪਾਇਆ। ਕਪਤਾਨ ਹਾਰਦਿਕ ਪਾਂਡਿਆ ਸੀ ਕੱਲ੍ਹ ਦੇ ਮੈਚ ਦੇ ਵਿੱਚ, ਜਿਹਨੇ ਕਿ 27 ਗੇਂਦਾਂ ਦੇ ਵਿੱਚ 26 ਦੌੜਾਂ ਬਣਾਈਆਂ, ਅਤੇ ਇਸ ਤੋਂ ਇਲਾਵਾ ਕੋਬਿਨ ਬੋਸ਼ ਜਿਹਨੇ ਕਿ 18 ਗੇਂਦਾਂ ਦੇ ਵਿੱਚ 32 ਦੌੜਾਂ ਬਣਾਈਆਂ। ਬਾਕੀ ਸਾਰੇ ਦੇ ਸਾਰੇ ਖਿਡਾਰੀ ਕੋਈ ਵੀ 20 ਤੋਂ ਅੰਕੜਾ ਟੱਪ ਨਹੀਂ ਪਾਇਆ। ਤਿਲਕ ਵਰਮਾ ਦੀਆਂ 20 ਦੌੜਾਂ ਇਹਦੇ ਵਿੱਚ ਜ਼ਰੂਰ ਸ਼ਾਮਲ ਨੇ। ਸੋ ਕੁੱਲ ਮਿਲਾ ਕੇ ਇੱਕ ਬੱਲੇਬਾਜ਼ਾਂ ਦੇ ਵੱਲੋਂ ਕਾਫੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਉੱਧਰ ਜਦੋਂ ਕੋਲਕਾਤਾ ਦੀ ਟੀਮ ਖੇਡਣ ਦੇ ਲਈ ਆਈ ਤਾਂ ਰਹਾਨੇ ਜਿਹੜੇ ਕਿ 17 ਦੇ ਵਿੱਚ 21 ਦੌੜਾਂ ਬਣਾ ਕੇ ਗਏ। ਉਸ ਤੋਂ ਬਾਅਦ ਮਨੀਸ਼ ਪਾਂਡੇ ਦੀ ਬਦੌਲਤੇ ਮੈਚ ਜਿੱਤਿਆ ਗਿਆ, ਜਿਨ੍ਹਾਂ ਨੂੰ ਕਿ ਮੈਨ ਆਫ ਮੈਚ ਵੀ ਦਿੱਤਾ ਗਿਆ। 33 ਗੇਂਦਾਂ ਦੇ ਵਿੱਚ 45 ਦੌੜਾਂ ਮਨੀਸ਼ ਪਾਂਡੇ ਨੇ ਬਣਾਈਆਂ, ਅਤੇ ਉਸ ਤੋਂ ਬਾਅਦ ਰੋਮਨ ਪੋਵਲ ਜਿਹਨੇ ਕਿ 30 ਗੇਂਦਾਂ ਦੇ ਵਿੱਚ 40 ਦੌੜਾਂ ਬਣਾਈਆਂ। ਸੋ ਆਸਾਨੀ ਦੇ ਨਾਲ ਇਹ ਮੈਚ 19 ਓਵਰ ਦੀ 5ਵੀਂ ਬਾਲ ਦੇ ਉੱਤੇ ਜਾ ਕੇ ਇਹਨਾਂ ਨੇ ਜਿੱਤ ਲਿਆ, ਨਾ ਕਿ ਸਿਰਫ ਮੈਚ ਜਿੱਤਿਆ। ਇਸ ਮੈਚ ਦੇ ਜਿੱਤਣ ਦੇ ਨਾਲ ਹੁਣ ਇਹਨਾਂ ਨੇ ਆਪਣੀਆਂ ਇਸ ਸੀਰੀਜ਼ ਦੇ ਵਿੱਚ ਬਣੇ ਰਹਿਣ ਦੀਆਂ ਉਮੀਦਾਂ ਵੀ ਬਰਕਰਾਰ ਰੱਖੀਆਂ ਨੇ। ਇੱਥੇ ਦੱਸ ਦਈਏ ਕਿ ਕੋਲਕਾਤਾ ਦਾ ਹਾਲੇ ਇੱਕ ਮੈਚ ਦਿੱਲੀ ਕੈਪੀਟਲਸ ਦੇ ਨਾਲ ਸੋਮਵਾਰ ਦੇ ਦਿਨ ਹੋਣਾ ਬਾਕੀ ਹੈ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਇਹ ਰਹੇਗੀ, ਮਾਫੀ ਚਾਹੁੰਦਾ, 24 ਤਰੀਕ ਨੂੰ ਹਾਲੇ ਇਹਨਾਂ ਦਾ ਇੱਕ ਮੈਚ ਬਾਕੀ ਹੈ। ਸੋ ਇਸ ਤੋਂ ਬਾਅਦ ਵੇਖਣ ਵਾਲੀ ਚੀਜ਼ ਇਹ ਰਹੇਗੀ ਕਿ ਕੀ ਕੋਲਕਾਤਾ ਇਹ ਮੈਚ ਜਿੱਤਦੀ ਹੈ। ਜੇ ਜਿੱਤਦੀ ਹੈ ਤਾਂ ਫਿਰ ਸ਼ਾਇਦ ਪੁਆਇੰਟਸ ਦੇ ਆਧਾਰ ਦੇ ਉੱਤੇ ਹੀ ਫੈਸਲਾ ਹੋ ਪਾਵੇ। ਕੁੱਲ ਮਿਲਾ ਕੇ ਜੇਕਰ ਆਪਾਂ ਪੁਆਇੰਟ ਟੇਬਲ ਦੇ ਉੱਤੇ ਕਰੀ ਝਾਤੀ ਮਾਰੀਏ ਤਾਂ ਇਸ ਟਾਈਮ ਸਾਰੀਆਂ ਟੀਮਾਂ ਇੱਕ ਦੂਸਰੇ ਦੇ ਪ੍ਰਦਰਸ਼ਨ ਦੇ ਉੱਤੇ ਲਗਭਗ ਡਿਪੈਂਡੈਂਟ ਨੇ। ਰਾਜਸਥਾਨ ਰੋਇਲਸ ਇਸ ਟਾਈਮ ਚੌਥੇ ਨੰਬਰ ਦੇ ਉੱਤੇ, 3 ਟੀਮਾਂ ਆਲਰੇਡੀ ਕੁਆਲੀਫਾਈ ਕਰ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ RCB, GT ਯਾਨੀ ਕਿ ਗੁਜਰਾਤ ਟਾਈਟਨਸ ਅਤੇ SRH ਯਾਨੀ ਕਿ ਸਨਰਾਈਜ਼ਰਜ਼ ਹੈਦਰਾਬਾਦ। ਸੋ ਇਹ 3 ਟੀਮਾਂ ਕੁਆਲੀਫਾਈ ਕਰ ਚੁੱਕੇ ਨੇ, ਚੌਥੀ ਟੀਮ ਦੀ ਭਾਲ ਹੈ, ਜਿਨ੍ਹਾਂ ਦੇ ਵਿੱਚ ਰਾਜਸਥਾਨ ਰੋਇਲਜ਼, ਪੰਜਾਬ ਦੀ ਟੀਮ, ਕੋਲਕਾਤਾ ਦੀ ਟੀਮ ਅਤੇ ਚੇਨਈ ਦੀ ਟੀਮ ਅਤੇ ਦਿੱਲੀ ਦੀ ਵੀ ਹਾਲੇ ਟੀਮ ਅਨਾਊਂਸ ਨਹੀਂ ਕੀਤੀ ਗਈ ਕਿ ਇਹ ਬਾਹਰ ਹੋ ਚੁੱਕੀ ਆ, ਕਿਉਂਕਿ ਇਹਨਾਂ ਸਾਰਿਆਂ ਨੇ ਲਗਭਗ 6-6 ਮੈਚ ਜਿੱਤੇ ਅਤੇ 13-13 ਮੈਚ ਸਾਰਿਆਂ ਦੇ ਹੋ ਚੁੱਕੇ ਨੇ। ਰਾਜਸਥਾਨ ਰੋਇਲਜ਼ ਦੀ ਸਥਿਤੀ ਸਾਰਿਆਂ ਤੋਂ ਬਿਹਤਰ ਹੈ, ਕਿਉਂਕਿ ਉਹਨਾਂ ਨੇ 7 ਮੈਚ ਜਿੱਤੇ ਨੇ, ਚੌਥੇ ਨੰਬਰ ਦੇ ਉੱਤੇ ਬਣੇ ਨੇ, ਪਰ ਅਗਲਾ ਮੈਚ ਇਹਨਾਂ ਨੂੰ ਜਿੱਤਣਾ ਪਵੇਗਾ ਕੁਆਲੀਫਾਈ ਕਰਨ ਦੇ ਲਈ ਜੇਕਰ ਇਹ ਹਾਰਦੇ ਨੇ। ਅਤੇ ਬਾਕੀ ਟੀਮਾਂ ਦੇ ਵਿੱਚੋਂ ਕੌਣ ਕਿਹਦੇ ਤੋਂ ਮੈਚ ਜਿੱਤਦਾ, ਸੋ ਇਸ ਟਾਈਮ ਦੇ ਉੱਤੇ ਕੋਈ ਬਹੁਤੀ ਸਥਿਤੀ ਕਲੀਅਰ ਨਜ਼ਰ ਨਹੀਂ ਆ ਰਹੀ। ਸੋ ਫਿਲਹਾਲ ਇੰਤਜ਼ਾਰ ਹੀ ਕਰਨਾ ਪਊਗਾ ਇਸ ਸਾਰੀ ਘੜੀ ਦੇ ਵਿੱਚ। ਜੇਕਰ ਆਪਾਂ ਆਉਣ ਵਾਲੇ ਕੁਛ ਮੈਚਾਂ ਦੀ ਗੱਲ ਕਰੀਏ ਜਿਹੜੀਆਂ ਕਿ ਤੈਅ ਕਰ ਸਕਦੀਆਂ ਨੇ ਕੌਣ ਕਿੱਧਰ ਨੂੰ ਜਾ ਰਿਹਾ, ਗੁਜਰਾਤ ਟਾਈਟਨਸ ਅਤੇ ਚੇਨਈ ਦਾ ਮੈਚ ਆ ਅੱਜ ਦੇ ਦਿਨ, ਸ਼ਾਇਦ ਇਹ ਬਹੁਤਾ ਕੁਛ ਤੈਅ ਨਾ ਕਰ ਪਾਵੇ, ਸ਼ਾਇਦ ਗੁਜਰਾਤ ਦੀ ਟੀਮ ਨੂੰ ਟੌਪ ਦੇ ਉੱਤੇ ਫਿਨਿਸ਼ ਕਰਵਾ ਦੇਵੇ, ਜਾਂ ਫਿਰ ਚੇਨਈ ਦੀ ਟੀਮ ਦੀਆਂ ਉਮੀਦਾਂ ਜਿਹੜੀਆਂ ਨੇ ਉਹ ਜੱਗ ਮੰਗਾ ਸਕਦੀਆਂ ਨੇ, ਪਰ ਕੋਈ ਬਹੁਤੇ ਚਾਂਸ ਚੇਨਈ ਦੇ ਨਹੀਂ ਲੱਗਦੇ। ਉਸ ਤੋਂ ਬਾਅਦ ਫਿਰ RCB ਅਤੇ ਹੈਦਰਾਬਾਦ ਦੀ ਟੀਮ ਦਾ ਮੈਚ, ਅਤੇ ਇਹ ਵੀ ਮੈਚ ਸ਼ਾਇਦ ਟੌਪ 'ਤੇ ਫਿਨਿਸ਼ ਕਰਾਉਣ ਦੇ ਵਿੱਚ ਤੱਕ ਹੀ ਮਦਦ ਕਰੂਗਾ। ਜ਼ਿਆਦਾ ਇੰਪੋਰਟੈਂਸ ਜਿਹੜੀ ਉਹ ਮੈਚ ਸ਼ਨੀਵਾਰ 23 ਤਰੀਕ ਦੀ ਰਹੂਗੀ, ਜਿਹਦੇ ਵਿੱਚ ਕਿ ਪੰਜਾਬ ਕਿੰਗਜ਼ ਅਤੇ ਲਖਨਊ ਦੀਆਂ ਟੀਮਾਂ ਨੇ ਮੈਚ ਖੇਡਣਾ ਵਾ। ਸੋ ਇਹ ਮੈਚ ਪੰਜਾਬ ਦੇ ਲਈ ਜਿੱਤਣਾ ਬਹੁਤ ਜ਼ਰੂਰੀ ਹੋਊਗਾ, ਜੇਕਰ ਕੋਈ ਬਚੀ ਖੁਚੀ ਉਮੀਦ ਬਰਕਰਾਰ ਰੱਖਣੀ ਆ ਜਾਂ ਰਹਿੰਦੀ ਆ ਤਾਂ। ਅਤੇ ਉਸ ਤੋਂ ਬਾਅਦ ਫਿਰ ਅਗਲਾ ਮੈਚ ਜਿਹੜਾ 24 ਤਰੀਕ ਨੂੰ ਐਤਵਾਰ ਦੇ ਦਿਨ ਰਾਜਸਥਾਨ ਰੋਇਲਜ਼ ਦਾ ਮੁੰਬਈ ਇੰਡੀਅਨਜ਼ ਦੇ ਨਾਲ, ਸੋ ਰਾਜਸਥਾਨ ਰੋਇਲਜ਼ ਦੇ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਮੁੰਬਈ ਇੰਡੀਅਨਜ਼ ਨੂੰ ਇਹ ਮੈਚ ਜਿੱਤਣਾ ਕੋਈ ਬਹੁਤਾ ਹੁਣ ਫਰਕ ਇਸ ਟੂਰਨਾਮੈਂਟ ਦੇ ਵਿੱਚ ਤਾਂ ਨਹੀਂ ਪਾਉਂਦਾ, ਅਤੇ ਇੰਪੋਰਟੈਂਟ ਰਹੂਗਾ ਮੈਚ ਹੁਣ 70ਵਾਂ ਜਿਹਦੇ ਵਿੱਚ ਕਿ ਕੋਲਕਾਤਾ ਅਤੇ ਦਿੱਲੀ ਦੀ ਟੀਮ ਨੇ ਖੇਡਣਾ। ਸੋ ਇਹਦੇ ਵਿੱਚ ਵੀ ਵੇਖਣ ਵਾਲੀ ਚੀਜ਼ ਹੈ ਕਿ ਕਿਹੜਾ ਜਿੱਤਦਾ। ਸੋ ਹਾਲੇ ਕੋਈ ਵੀ ਸਥਿਤੀ ਜਿਹੜੀ ਆ ਉਹ ਬਹੁਤ ਹੀ ਕਲੀਅਰ ਸਪਸ਼ਟ ਹਾਲੇ ਨਜ਼ਰ ਨਹੀਂ ਆ ਰਹੀ, ਕੌਣ ਕਿਹਦੇ ਕੋਲ ਜਿੱਤਦਾ, ਕੌਣ ਕਿਹਦੇ ਕੋਲ ਹਾਰਦਾ, ਕਿੰਨੇ ਰਨਾਂ 'ਤੇ ਹਾਰਦਾ, ਇਹ ਸਾਰੀਆਂ ਚੀਜ਼ਾਂ ਹਾਲੇ ਸ਼ਾਮਿਲ ਰਹਿਣਗੀਆਂ। ਇਸ ਤੋਂ ਇਲਾਵਾ ਜੇਕਰ ਆਪਾਂ ਆਸਟ੍ਰੇਲੀਆ ਵੱਲ ਨੂੰ ਆ ਜਾਈਏ ਤਾਂ ਆਸਟ੍ਰੇਲੀਆ ਦੇ ਵਿੱਚ AFL ਦੇ ਚਰਚੇ ਨੇ, ਜਿੱਥੇ ਭਾਰਤ ਦੇ ਵਿੱਚ IPL ਦੇ AFL ਦਾ 2026 ਦਾ ਸੀਜ਼ਨ, ਜਿਹਦਾ ਕਿ ਹੁਣ 11ਵਾਂ ਰਾਊਂਡ ਅੱਜ ਦੇ ਦਿਨ ਤੋਂ ਸ਼ੁਰੂ ਹੋਣਾ। ਅੱਜ ਦੇ ਦਿਨ ਦਾ ਮੈਚ ਹੌਥਨ ਅਤੇ ਐਡੀਲੇਡ ਕਰੋਜ਼ ਦੇ ਦਰਮਿਆਨ ਖੇਡਿਆ ਜਾਣਾ, 7:30 ਇਹ ਮੈਚ ਸ਼ੁਰੂ ਹੋਊਗਾ। ਸੋ ਇਹ ਮੈਚ ਜਿਹੜਾ ਯੂਨੀਵਰਸਿਟੀ ਆਫ ਤਸਮਾਨੀਆ ਦੇ ਸਟੇਡੀਅਮ ਦੇ ਵਿੱਚ ਖੇਡਿਆ ਜਾਣਾ, ਲੌਨਚੈਸਟਨ ਦੇ ਵਿੱਚ। ਸੋ ਇਹ ਹੁਣ 11ਵੇਂ ਹਫ਼ਤੇ ਦੀ 11ਵੇਂ ਰਾਊਂਡ ਦੀ ਸ਼ੁਰੂਆਤ ਹੋਊਗੀ। ਉਸ ਤੋਂ ਬਾਅਦ ਫਿਰ ਰਿਚਮੰਡ ਅਤੇ ਅਸੈਂਡਨ ਦਾ ਮੈਚ ਜਿਹੜਾ ਕੱਲ੍ਹ ਦੇ ਦਿਨ ਖੇਡਿਆ ਜਾਣਾ 7:40 ਦੇ ਉੱਤੇ, ਅਤੇ ਇਸ ਹਫ਼ਤੇ ਯਾਨੀ ਕਿ ਇਸ ਸ਼ੁੱਕਰਵਾਰ ਨੂੰ ਕੱਲ੍ਹ ਦੇ ਦਿਨ ਫ੍ਰੀਮੈਂਟਲ ਅਤੇ ਸੇਂਟ ਕਿਲਡਾ ਦਾ ਮੈਚ ਵੀ ਖੇਡਿਆ ਜਾਣਾ ਵਾ, ਇਹ 8:30 ਇਹ ਮੈਚ ਹੋਊਗਾ। ਸੋ ਫਿਲਹਾਲ ਕੀ ਬਣਦਾ ਇਹਨਾਂ ਮੈਚਾਂ ਦਾ ਇੱਧਰਲੇ ਪਾਸੇ ਵੀ ਜ਼ਰੂਰ ਆਪਾਂ ਤੁਹਾਡਾ ਧਿਆਨ ਦਿਵਾਉਂਦੇ ਰਹਾਂਗੇ। ਫਿਲਹਾਲ ਖਬਰਾਂ ਦੇ ਵਿੱਚੋਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 21 ਤਰੀਕ ਮਈ ਦਾ ਮਹੀਨਾ, ਵੀਰਵਾਰ ਦਾ ਦਿਨ, ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰੰਜੂ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਵੱਧ ਜਿਹੜੀ ਚਰਚਾ ਖਬਰ ਦੀ ਆ, ਉਹ ਭਾਰਤ ਤੇ ਇਟਲੀ ਦੇ ਜਿਹੜੇ ਹੈ ਆਪਸ ਦੇ ਵਿੱਚ ਜਿਹੜੀਆਂ ਡਿਪਲੋਮੈਟਿਕ ਜਿਹੜੇ ਹੈ ਰਿਲੇਸ਼ਨ ਨੂੰ ਲੈ ਕੇ, ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰੇ ਤੇ ਗਏ ਹੋਏ ਨੇ, ਤੇ ਉਹ ਜਿਹੜੇ ਕੱਲ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੂੰ ਮਿਲੇ ਨੇ, ਤੇ ਉਹਨਾਂ ਦੀ ਗੱਲਬਾਤ ਤੋਂ ਬਾਅਦ ਸਾਂਝੀ ਜਿਹੜੀ ਹੈ ਉਹਨਾਂ ਨੇ ਕਾਨਫਰੰਸ ਕੀਤੀ ਹੈ, ਉੱਥੇ ਇਹ ਗੱਲ ਕੀਤੀ ਹੈ। ਤੇ ਪਰ ਨਾਲ ਹੀ ਜਿਹੜਾ ਇਹ ਮਸਲਾ ਇਸ ਕਰਕੇ ਵੀ ਭਖਿਆ ਕਿਉਂਕਿ ਉਹਨਾਂ ਨੇ ਇੱਕ ਟਰੋਫੀਆਂ ਦਾ ਜਿਹੜਾ ਪੈਕਟ ਉਹਨਾਂ ਨੂੰ ਗਿਫਟ ਕੀਤਾ, ਤੇ ਉਸ ਕਰਕੇ ਜਿਹੜਾ ਹੈ ਇਹ ਵਿਰੋਧੀ ਧਿਰੇ ਇੱਥੇ ਜਿਹੜਾ ਹੈ ਉਹਨਾਂ ਨੇ ਕਾਫੀ ਇਹਦੇ ਤੇ ਰਿਐਕਸ਼ਨ ਕੀਤਾ। ਉਧਰੋਂ ਦੂਜੀ ਖਬਰ ਵੀ ਜਿਹੜਾ ਹੈ ਉਹ ਇੰਟਰਨੈਸ਼ਨਲ ਇਸ਼ੂ ਨੂੰ ਲੈ ਕੇ ਹੈ, ਤੇ ਹੁਣ ਬ੍ਰਿਕਸ ਸੰਮੇਲਨ ਇਸ ਵੇਲੇ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਹੋਏਗਾ ਸਤੰਬਰ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ, ਕਿਉਂਕਿ ਹੁਣ ਭਾਰਤ ਜਿਹੜਾ ਹੈਗਾ ਬ੍ਰਿਕਸ ਦਾ ਹੈੱਡ ਹੈ, ਮੁਖੀ ਹੈ, ਤੇ ਕਿਹਾ ਜਾ ਰਿਹਾ ਕਿ ਪੁਤਿਨ ਤੋਂ ਬਾਅਦ ਹੁਣ ਚੀਨ ਦੇ ਜਿਹੜੇ ਮੁਖੀ ਨੇ ਤੇ ਜਿਨਪਿੰਗ ਸ਼ੀ ਜਿਨਪਿੰਗ ਉਹ ਵੀ ਉਹਦੇ ਚ ਜਿਹੜੇ ਉਹਨਾਂ ਦੇ ਹਿੱਸਾ ਲੈਣ ਦੀ ਸੰਭਾਵਨਾ। ਤੇ ਅਗਲੀ ਖਬਰ ਜਿਹੜੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਮੰਗ ਕੀਤੀ ਹੈ ਕਿ ਜੋ ਨਵਾਂ ਹਲਵਾਰੇ ਦੇ ਵਿੱਚ ਹੁਣ ਸਿਵਲ ਦਾ ਜੋ ਹਵਾਈ ਅੱਡਾ ਬਣਿਆ ਉਹਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇ। ਤੇ ਇਹਦੇ ਨਾਲ ਹੀ ਕੱਲ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੀ ਇੱਕ ਤਲਖੀ ਦੀ ਜਿਹੜੀ ਉਹ ਘਟਨਾ ਸਾਹਮਣੇ ਆਈ ਹੈ, ਜਿੱਥੇ ਸਾਡੇ ਖੇਤੀ ਮੰਤਰੀ ਜੋ ਹੈ ਗੁਰਮੀਤ ਸਿੰਘ ਖੁੱਡੀਆਂ ਤੇ ਉਧਰੋਂ ਪੰਜਾਬ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਉਹਨਾਂ ਦੇ ਵਿੱਚ ਜਿਹੜਾ ਹੈ ਕਾਫੀ ਤਲਖ ਕਲਾਮੀ ਹੋਈ ਹੈ, ਖਾਸ ਕਰਕੇ ਇਹਨਾਂ ਚੋਣਾਂ ਨੂੰ ਲੈ ਕੇ। ਤੇ ਉਧਰ ਜਿਹੜਾ ਹੈ ਕੈਮਿਸਟਾਂ ਦੀ ਹੜਤਾਲ ਸੀ ਕੱਲ, ਤੇ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਰੌਲਾ ਮਿਲਵਾ ਹੁੰਗਾਰਾ ਮਿਲਿਆ, ਕਿਉਂਕਿ ਆਲ ਇੰਡੀਆ ਲੈਵਲ ਤੇ ਜਿਹੜੀ ਹੈ ਇਹ ਹੜਤਾਲ ਜਿਹੜੀ ਹੈ ਉਹ ਕੈਮਿਸਟਾਂ ਨੇ ਕੀਤੀ ਸੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਦੱਸੀ, ਇਸ ਟਾਈਮ ਭਾਰਤ ਤੇ ਇਟਲੀ ਦੇ ਡਿਪਲੋਮੈਟਿਕ ਸੰਬੰਧ ਜਿਹੜੇ ਨੇ ਉਹ ਘੱਟ ਚਰਚਾ ਦੇ ਵਿੱਚ ਨੇ, ਅਤੇ ਟੋਫੀਆਂ ਮੈਲੋਡੀ ਜ਼ਿਆਦਾ ਚਰਚਾ ਦੇ ਵਿੱਚ ਨੇ। ਸੋ ਜ਼ਿਆਦਾ ਮੀਡੀਆ ਦੇ ਵੱਲੋਂ ਉਹਨਾਂ ਚੀਜ਼ਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ, ਜਦਕਿ ਮੇਨ ਮਕਸਦ ਜਿਹੜਾ ਵਾ ਉਹ ਸੀਗਾ ਕਿ ਡਿਪਲੋਮੈਟਿਕ ਸੰਬੰਧ। ਸੋ ਇਹ ਕਿਵੇਂ ਇਹ ਚੀਜ਼ਾਂ ਆਪਣੇ ਆਪ ਹੋ ਜਾਂਦੀਆਂ ਨੇ, ਜਾਂ ਅਜੋਕੇ ਸਮੇਂ ਦੇ ਵਿੱਚ ਜੋ ਰੁਝਾਨ ਨੇ ਜਾਂ ਜੋ ਜਿਹੜੇ ਤਰੀਕੇ ਦੇ ਨਾਲ ਪੀ ਆਰ ਕੀਤੀ ਜਾਂਦੀ ਆ, ਇੰਟੈਂਸ਼ਨਲੀ ਉਹਨਾਂ ਚੀਜ਼ਾਂ ਦੇ ਉੱਤੇ ਫੋਕਸ ਕੀਤਾ ਜਾਂਦਾ ਕਿ ਆਹ ਜ਼ਿਆਦਾ ਚੱਲਣ ਵਾਲੀ ਆਪਾਂ ਇੱਧਰ ਨੂੰ ਘੁਮਾਉਂਦੇ ਹਾਂ?
1: ਨਹੀਂ, ਇਹਦੇ ਚ ਜਿਹੜੀਆਂ ਰਣਜੋਤ ਜੀ ਵੱਡੀ ਗੱਲ ਤਾਂ ਇਹ ਹੈ ਕਿ ਕਿਸ ਸਮੇਂ ਜਿਹੜਾ ਸਾਰਾ ਕੁਝ ਜਿਹੜਾ ਉਹ ਹੋਇਆ, ਤੇ ਪ੍ਰਧਾਨ ਮੰਤਰੀ ਹੁਣ ਪੰਜ ਦੇਸ਼ਾਂ ਦੇ ਜਿਹੜਾ ਦੌਰੇ ਤੇ ਇਕੱਠਾ ਜਿਹੜਾ ਸੀ ਗਏ ਸੀ, ਇਹਦੇ ਚ ਇਟਲੀ ਦਾ ਦੌਰਾ ਵੀ ਜਿਹੜਾ ਇਹ ਸ਼ਾਮਿਲ ਹੈ, ਤੇ ਇਹ ਵੀ ਇੱਕ ਸਾਡੇ ਪ੍ਰਧਾਨ ਮੰਤਰੀ ਦੀ ਇਹ ਕਹਿ ਲਓ ਕਿ ਇਹ ਵੀ ਇੱਕ ਡਿਪਲੋਮੈਟਿਕ ਅਪਰੋਚ ਕਹਿ ਲਓ ਜਾਂ ਕੁਛ ਵੀ ਹੈ, ਜਦੋਂ ਜਿਹੜੇ ਦੇਸ਼ਾਂ ਦੇ ਵਿੱਚ ਜਿੱਥੇ ਜਾਂਦੇ ਆ ਉੱਥੇ ਫਿਰ ਉਹ ਦੇਸ਼ ਦੇ ਵੱਲੋਂ ਸਨਮਾਨ ਲੈਣਾ, ਜਿਹੜਾ ਇਹ ਕਹਿ ਕੇ ਸਾਰੇ ਤੋਂ ਵੱਡਾ ਸਨਮਾਨ ਜਿਹੜਾ ਹੈਗਾ ਇਹ ਸਾਡੇ ਪ੍ਰਧਾਨ ਮੰਤਰੀ ਨੂੰ ਮਿਲ ਰਿਹਾ, ਤੇ ਇੱਥੇ ਉਹਦੀ ਮੀਡੀਆ ਮੈਨੇਜਮੈਂਟ ਇੱਦਾਂ ਕਰਨਾ, ਇਹ ਕਈ ਗੱਲਾਂ ਸ਼ਾਮਿਲ ਨੇ। ਫਿਰ ਵਿੱਚੋਂ ਕੋਈ ਇੱਦਾਂ ਦੀ ਨਵੀਂ ਗੱਲ ਵੀ ਜਿਹੜੀ ਉਹ ਫੁੱਟ ਪੈਂਦੀ ਹੈ, ਤੇ ਇਸ ਕਰਕੇ ਜਿਹੜਾ ਇਟਲੀ ਦੀ ਪ੍ਰਧਾਨ ਮੰਤਰੀ ਦੇ ਨਾਲ ਜਿਹੜੀ ਉਹਨਾਂ ਦੀ ਜਿਹੜੀ ਗੱਲਬਾਤ ਹੈ, ਤੇ ਜਿਸ ਤਰੀਕੇ ਦੀਆਂ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨਸ਼ਰ ਹੋਈਆਂ ਨੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਦੂਜੇ ਅਖਬਾਰਾਂ ਦੇ ਵਿੱਚ ਵੀ, ਤੇ ਜਿੱਦਾਂ ਉਹ ਇਕੱਠੇ ਜਿਹੜੇ ਆ ਉਹ ਖੜੇ ਹੋਏ ਨੇ, ਕਿਤੇ ਹੱਥ ਮਿਲਾ ਰਹੇ ਨੇ, ਕਿਤੇ ਇੱਕ ਦੂਜੇ ਦੇ ਨਾਲ ਬੜਾ ਲਾ ਦੇ ਵਿੱਚ ਇਨਫਿਨਿਟੀ ਵੱਲ ਦੇਖ ਰਹੇ ਨੇ, ਤੇ ਇਸ ਤਰੀਕੇ ਦੀਆਂ ਜਿਹੜੀਆਂ ਉਹ ਖਬਰਾਂ ਜਿਹੜਾ ਹੈ ਉਹ ਨਾਲ ਤਸਵੀਰਾਂ ਦਾ ਆਉਣਾ। ਤੇ ਜਿਹੜੀ ਵੱਡੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਜਿਹੜਾ ਹੈ ਇੱਕ ਚੋਕਲੇਟ ਦਾ ਜਿਹੜਾ ਹੈਗਾ ਉਹ ਪੈਕਟ ਤੋਹਫੇ ਵਜੋਂ ਜਿਹੜਾ ਦੇਣਾ ਮੈਲੋਡੀ, ਤੇ ਇਸ ਕਰਕੇ ਵੀ ਜਿਹੜੀ ਇਹ ਗੱਲ ਜ਼ਿਆਦਾ ਚਰਚਾ ਦੇ ਵਿੱਚ ਹੈ। ਤੇ ਇਹ ਸਾਡੇ ਖੈਰ ਬਿਲਕੁਲ ਸਾਡੇ ਜਿਹੜਾ ਦੇਸੀ ਸਿਸਟਮ ਹੈ ਉਹਦੇ 'ਚ ਤਾਂ ਇਹ ਗੱਲ ਭਾਵੇਂ ਬਹੁਤੀ ਪ੍ਰਚਲਿਤ ਨਹੀਂ, ਜਿਹੜਾ ਇੰਡੀਅਨ ਵੈਸੇ ਵੀ ਜਿਹੜਾ ਇੱਕ ਐਥੋਸ ਆ ਉਹਦੇ 'ਚ ਵੀ ਨਹੀਂ ਹੈ, ਪਰ ਜਦੋਂ ਆਪਾਂ ਪੂਰੇ ਵੈਸਟਰਨ ਵਰਲਡ ਨੂੰ ਦੇਖਦੇ ਹਾਂ ਤੇ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਚੋਕਲੇਟ ਕਿਸੇ ਨੂੰ ਭੇਟ ਕਰਨਾ ਔਫਰ ਕਰਨਾ ਤੇ ਉਹ ਇੱਕ ਹੋਰ ਲੈਵਲ ਤੇ ਉਹਨੂੰ ਲਿਆ ਜਾਂਦਾ, ਉਹਨੂੰ ਬਿਲਕੁਲ ਜਿਹੜਾ ਹੈਗਾ ਪੈਸ਼ਨੇਟ ਅਫੈਕਸ਼ਨੇਟ ਜਿਹੜੀ ਹੈ ਫਰੈਂਡਸ਼ਿਪ ਦੇ ਲੈਵਲ ਤੇ ਜਿਹੜਾ ਹੈ ਉਹਨੂੰ ਦੇਖਿਆ ਜਾਂਦਾ, ਤੇ ਉਹਨੂੰ ਇਸ ਤਰੀਕੇ ਨਾਲ ਵੀ ਜਿਹੜਾ ਹੈਗਾ ਮੀਡੀਆ ਪੇਂਟ ਕਰ ਰਿਹਾ ਜਾਂ ਡੱਬ ਕਰ ਰਿਹਾ ਸਾਰੀ ਗੱਲ ਨੂੰ। ਤੇ ਪਰ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੁੰਦਾ ਜੇ ਤੁਸੀਂ ਇੱਕ ਪਾਸੇ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹੋ ਤਾਂ ਜਿਹੜੇ ਇਹੋ ਜਿਹੇ ਸਾਰੇ ਉਹ ਮਾਮਲੇ ਉਹਨਾਂ ਤੋਂ ਬਚਿਆ ਜਾ ਸਕਦਾ। ਤੇ ਉਹਦਾ ਦੂਜਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੇ ਇਟਲੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪ੍ਰਧਾਨ ਮੰਤਰੀ ਉਹ ਫੀਮੇਲ ਨੇ ਵਿਮੈਨ ਨੇ, ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ ਜਿਹੜਾ ਹੈ ਉਹ ਜ਼ਿਆਦਾ ਫਿਰ ਥੋੜੀ ਜਿਹੀ ਧੂਲ ਮਿਲਦੀ ਹੈ। ਤੇ ਤੁਹਾਡੀ ਗੱਲ ਇਹ ਬਿਲਕੁਲ ਸਹੀ ਹੈ ਕਿਉਂਕਿ ਇਹ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ MOU ਸਾਈਨ ਹੋਣੇ, ਗੱਲਬਾਤ ਹੋਣੀ ਜਾਂ ਅਸੀਂ ਇਹ ਕਰਾਂਗੇ ਸਾਂਝਾ ਇਹ ਕਰਾਂਗੇ, ਤੇ ਇਹ ਇੱਕ ਜਿਹੜੀਆਂ ਉਪਚਾਰਕ ਗੱਲਾਂ ਹੁੰਦੀਆਂ ਨੇ, ਫਾਰਮਲ ਗੱਲਾਂ ਹੁੰਦੀਆਂ। ਜਿੱਥੇ ਵੀ ਕਿਤੇ ਦੌਰਾ ਸਾਡੇ ਦੇਸ਼ ਦੇ ਵਿੱਚ ਕੋਈ ਬਾਹਰ ਲਾਉਂਦਾ ਉਹ ਵੀ ਇੱਦਾਂ ਦੀਆਂ ਗੱਲਾਂ ਕਰਦਾ, ਇੱਧਰੋਂ ਉੱਧਰ ਜਾਂਦੇ ਉਹ ਵੀ ਇੱਦਾਂ ਦੀਆਂ ਗੱਲਾਂ ਚੱਲਦੀਆਂ। ਅੱਗੋਂ ਉਹਦੇ ਫਿਰ ਜਿਹੜੇ ਆਊਟਕਮਸ ਕੀ ਨੇ, ਉਹਦੇ ਰਿਜ਼ਲਟ ਕੀ ਨੇ, ਕਿ ਵਾਕਈ ਜਿਹੜੇ ਨਿਸ਼ਾਨੇ ਨੂੰ ਮਿੱਥ ਕੇ ਇਹ ਸਮਝੌਤੇ ਜਾਂ MOU ਸਾਈਨ ਕੀਤੇ ਹੁੰਦੇ ਆ ਉਹ ਪੂਰਾ ਉਤਰਦਾ ਜਾਂ ਨਹੀਂ ਉਤਰਦਾ, ਤੇ ਜਾਂ ਜਿਹੜੇ ਉਸ ਤੋਂ ਵੱਧ ਇੰਪੋਰਟੈਂਟ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਟ੍ਰੇਡ ਦੇ ਲੈਵਲ ਤੇ ਹੁੰਦੀਆਂ ਨੇ ਉਹ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ, ਤੇ ਉਹ ਤਾਂ ਖੈਰ ਜਿਹੜਾ ਹੈ ਤੁਹਾਡਾ ਇੱਕ ਟੂਰ ਹੈ ਜਿਹੜਾ ਵਰਲਡ ਟੂਰ ਹੈ ਜਾਂ ਉਹਨੂੰ ਹਿੰਦੀ ਥੋੜਾ ਜਿਹਾ ਨਾਲ ਇਸ ਕਰਕੇ ਜੋੜਨ ਵਾਸਤੇ ਕਿ ਇਸ ਲਈ ਜਿਹੜਾ ਸਾਰਾ ਕੁਛ ਇਹ ਸਮਝੌਤੇ ਹੋਏ ਨੇ ਇਹਦੇ ਨਾਲ ਆਹ ਹੋਏਗਾ ਆਹ ਹੋਏਗਾ। ਪਰ ਹੁਣ ਜਿਹੜਾ ਦੂਜਾ ਪੱਖ ਹੈ ਜਿੱਥੇ ਜਿਹੜਾ ਹੈਗਾ ਕਾਂਗਰਸ ਨੇ ਖਾਸ ਕਰਕੇ ਰਾਹੁਲ ਗਾਂਧੀ ਨੇ ਇਹ ਗੱਲ ਕੀਤੀ, ਕਿਉਂਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੇਸ਼ ਦੇ ਵਿੱਚ ਲਗਾਤਾਰ 2-3 ਦਿਨ ਪ੍ਰਧਾਨ ਮੰਤਰੀ ਜਿਹੜੇ ਹੈਗੇ ਆ ਲੋਕਾਂ ਨੂੰ ਅਪੀਲ ਕਰਦੇ ਰਹੇ ਕਿ ਉਹਨਾਂ ਨੂੰ ਆਹ ਕਰਨਾ ਚਾਹੀਦਾ, ਸੋਨਾ ਨਹੀਂ ਖਰੀਦਣਾ ਚਾਹੀਦਾ, ਵਿਦੇਸ਼ੀ ਦੌਰਿਆਂ ਤੇ ਨਹੀਂ ਜਾਣਾ ਚਾਹੀਦਾ, ਪਬਲਿਕ ਟਰਾਂਸਪੋਰਟ ਦੀ ਜਿਹੜੀ ਵਰਤੋਂ ਕਰਨੀ ਚਾਹੀਦੀ ਹੈ, ਸਾਈਕਲਾਂ ਤੇ ਜਾਣਾ ਚਾਹੀਦਾ, ਕਈ ਥਾਂ ਤੇ ਲਾਗੂ ਵੀ ਹੋ ਗਈ ਹੈ ਇਹ ਗੱਲ। ਇਸੋ ਤੱਕ ਕਿ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਨੇ ਜਿਹੜੇ ਪੰਜਾਬ ਦੇ ਗਵਰਨਰ ਵੀ ਨੇ ਗੁਲਾਬ ਚੰਦ ਕਟਾਰੀਆ, ਉਹ ਖੁਦ ਜਿਹੜੇ ਆ ਕੱਲ ਪਬਲਿਕ ਬੱਸ ਤੇ ਚੜ ਕੇ ਗਏ, ਤੇ ਇਸ ਤਰ੍ਹਾਂ ਜਿਹੜੇ ਇੱਥੋਂ ਦੇ IPS ਅਧਿਕਾਰੀ ਨੇ ਉਹ ਸਾਈਕਲਾਂ ਤੇ ਦਫ਼ਤਰ ਗਏ। ਇੱਦਾਂ ਦਾ ਜਿਹੜਾ ਹੈਗਾ ਉਹ ਪ੍ਰੈਕਟੀਕਲੀ ਠੀਕ ਹੈ, ਇੱਕ ਸਿੰਬੋਲਿਕ ਹੁੰਦੀਆਂ ਬਹੁਤੀਆਂ ਗੱਲਾਂ, ਤੇ ਪਰ ਇਹ ਵੀ ਇੱਕ ਇੱਦਾਂ ਦਾ ਮੈਸੇਜ ਦੇਸ਼ ਵਾਸੀਆਂ ਨੂੰ ਛੱਡ ਕੇ, ਤੇ ਖੁਦ ਜਿਹੜਾ ਹੈਗਾ ਉਹ ਇਸ ਤਰੀਕੇ ਦੀ ਜਿਹੜੀ ਮੈਲੋਡੀ ਵਾਲਾ ਜਿਹੜਾ ਹੈਗਾ ਇਹ ਗੱਲ ਚੱਲ ਰਹੀ ਹੈ, ਇਸੇ ਕਰਕੇ ਜਿਹੜੀ ਇਹਦੀ ਚਰਚਾ ਉਹ ਜ਼ਿਆਦਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ, ਤਾਂ ਖੈਰ ਬਹੁਤ ਜ਼ਿਆਦਾ ਇਹ ਵਾਇਰਲ ਹੋਈ ਹੈ। ਪਰ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਵੱਲੋਂ ਜਿਹੜਾ ਹੈਗਾ ਇੱਕ ਜ਼ਿੰਮੇਵਾਰੀ ਵਾਲਾ ਤੇ ਇਹ ਬਿਆਨ ਦੇਣਾ, ਉਹਨਾਂ ਨੇ ਅਮੇਠੀ ਦੇ ਵਿੱਚ ਜਿਹੜਾ ਉਹਨਾਂ ਦੇ ਆਪਣਾ ਹਲਕਾ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਪਾਸੇ ਨੀਟ ਵਰਗੇ ਘਟਾਲੇ ਇੱਥੇ ਹੋ ਰਹੇ ਨੇ, ਪੇਪਰ ਲੀਕ ਹੋ ਰਹੇ, ਨੌਜਵਾਨ ਜਿਹੜੇ ਡਾਕਟਰ ਬਣਦੇ ਐਸਪੀਰੈਂਟਸ ਨੇਗੇ ਉਹ ਮਾਨਸਿਕ ਤਣਾਅ ਦੇ ਵਿੱਚ ਨੇ, ਦੁਬਾਰਾ ਪੇਪਰ ਹੋਣਾ ਉਹਨਾਂ ਦਾ, ਤੇ ਦੂਜੀ ਗੱਲ ਜਿਹੜਾ ਹੈਗਾ ਇਹ ਸਾਰਾ ਕੁਛ ਇਰਾਨ ਦੇ ਉੱਪਰ ਜਿਹੜੇ ਅਮਰੀਕੀ ਹਮਲਿਆਂ ਕਰਕੇ ਗੈਸ ਦੀ ਕਿੱਲਤ ਹੋ ਰਹੀ ਹੈ, ਤੇਲ ਦੀ ਕਿੱਲਤ ਹੋ ਰਹੀ ਹੈ, ਕਈ ਥਾਂ ਤਾਂ ਰਾਸ਼ਨਿੰਗ ਕਰਤੀ ਹੈ ਸ਼ੁਰੂ ਪੈਟਰੋਲ ਪੰਪਾਂ ਨੇ ਕਿ ਇਦੋਂ ਬਾਅਦ ਤੇਲ ਨਹੀਂ ਪਾਉਣਾ, ਇੱਦਾਂ ਦੀਆਂ ਗੱਲਾਂ, ਤੇ ਇਹਦੇ ਦੂਜੇ ਪਾਸੇ ਜਿਹੜਾ ਹੈ ਇੱਦਾਂ ਦੀ ਗੱਲ ਆ ਰਹੀ ਹੈ ਕਿ ਉਹ ਜਾਰਜੀਆ ਨੂੰ ਜਿਹੜਾ ਹੈਗਾ ਚੋਕਲੇਟ ਭੇਂਟ ਕਰ ਰਹੇ ਨੇ, ਤੇ ਇਹ ਇਸ ਦੇ ਉੱਤੇ ਜਿਹੜਾ ਹੈਗਾ ਤਿੱਖਾ ਬਿਆਨ ਜਿਹੜਾ ਰਾਹੁਲ ਗਾਂਧੀ ਦਾ ਜੋ ਉਹ ਆਏਗਾ, ਤੇ ਇਸ ਕਰਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਇਹ ਗੱਲਾਂ ਜਿਹੜੀਆਂ ਨੇ ਉਹ ਕਰ ਰਹੀਆਂ ਨੇ, ਹਾਲਾਂਕਿ ਇਹਦੇ ਤੇ ਇਮੀਜੀਏਟ ਕੋਈ BJP ਦਾ ਉਸ ਰੂਪ ਦੇ ਵਿੱਚ ਕੋਈ ਉਹ ਸਾਹਮਣੇ ਜਿਹੜਾ ਹੈਗਾ ਉਹ ਨਹੀਂ ਵੀ ਆਇਆ, ਤੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇਹਨੂੰ ਲਿਆ ਜਾਵੇ ਸਾਰੀ ਗੱਲ ਨੂੰ, ਠੀਕ ਹੈ BJP ਦੇ ਜਿਹੜੇ ਹੈਗੇ ਆ ਉਹ ਪ੍ਰਧਾਨ ਨੇ ਤੇ ਜੋ ਇਸ ਵਾਰੀ ਬਿਹਾਰ ਤੋਂ ਨੇ, ਤੇ ਉਹਨਾਂ ਨੇ ਹਲਕੇ ਫੁਲਕੀ ਜੀ ਉਹ ਜਿਹੜੀ ਗੱਲ ਕੀਤੀ ਹੈ, ਤੇ ਪਰ ਇਹ ਨੀ ਕਿ ਉਦਾਂ ਦਾ ਨਹੀਂ ਆਇਆ ਕਿ ਪੋਲੀਟੀਕਲੀ ਜਿਹੜੀ ਆ ਉਹ ਕੋਈ ਇਹਨੂੰ ਦੱਸਿਆ ਹੋਵੇ ਕਿ ਇਹਦੇ ਪਿੱਛੇ ਜਿਹੜੀ ਪੋਲੀਟੀਕਲ ਕੋਈ ਸੋਲਿਡ ਗੱਲ ਜਾਂ ਠੋਸ ਗੱਲ ਇਹ ਹੈ, ਤੇ ਇਸ ਕਰਕੇ ਵੀ ਜਿਹੜਾ ਹੈਗਾ ਇਹ ਹੁਣ ਜ਼ਿਆਦਾ ਚਰਚਾ ਦੇ ਵਿੱਚ ਹੈ। ਤੇ ਉਹ ਭਾਵੇਂ ਇਹ ਸਾਰਾ ਕੁਛ ਕੱਲ ਹੋਇਆ, ਪਰ ਮੇਰਾ ਖਿਆਲ ਹੈ ਕਿ ਅੱਗੋਂ ਵੀ ਇਹਦੇ ਤੇ ਜਿਹੜੀ ਚਰਚਾ ਚੱਲਦੀ ਰਹਿਣੀ ਹੈ, ਕਿਉਂਕਿ ਸੋਸ਼ਲ ਮੀਡੀਆ ਦਾ ਬਹੁਤਾ ਕੁਛ ਫਿਰ ਜਿਹੜਾ ਹੈਗਾ ਸੌਦਾ ਇਹੋ ਜਿਹੀਆਂ ਗੱਲਾਂ ਕਰਕੇ ਦਿਖਦਾ। ਤੇ ਪਰ ਇਹਦੀ ਜਿਹੜੀ ਤਲਖ ਸੱਚਾਈ ਹੈ ਰਣਜੋਤ ਜੀ ਉਹ ਇਹ ਹੈ ਕਿ ਜਿਹੜੇ ਸਾਡੇ ਹੈਡ ਆਫ ਦਾ ਗਵਰਨਮੈਂਟ ਹੈ ਜਿਹੜੇ ਸਰਕਾਰ ਦੇ ਮੁਖੀ ਨੇ, ਜਦੋਂ ਅਸੀਂ ਪਰਜਾ ਨੂੰ ਇਹ ਕਹਿੰਦੇ ਹਾਂ ਤੇ ਤੁਸੀਂ ਇੱਦਾਂ ਕਰੋ, ਜੇ ਉਹ ਘਰ ਦਾ ਮੁਖੀ ਹੈ ਪਰਿਵਾਰ ਦਾ, ਜੇ ਪਿਓ ਹੈ ਜਾਂ ਬਜ਼ੁਰਗ ਹੈ ਦਾਦਾ ਹੈ, ਬਾਕੀਆਂ ਤੇ ਖੂੰਡਾ ਖੜਕਾਵੇ ਤੁਸੀਂ ਇਹ ਕਰੋ, ਆਪ ਉਹਦੇ ਉਲਟੇ ਲੱਛਣ ਕਰੇ, ਉਹ ਕੁਦਰਤੀ ਤੌਰ ਤੇ ਫਿਰ ਵੀ ਉਹਦਾ ਤਾਂ ਅਸਰ ਤਾਂ ਇਸ ਤਰ੍ਹਾਂ ਜਾਂਦਾ ਹੀ ਹੈ।
0: ਹਾਂਜੀ ਬਿਲਕੁਲ, ਅਸਰ ਦਿਖ ਵੀ ਰਿਹਾ ਇੱਧਰ ਜ਼ਿਆਦਾਤਰ ਰੌਲਾ ਜਿਹੜਾ ਬ੍ਰਿਕਸ ਸੰਮੇਲਨ ਦੇ ਵਿੱਚ ਹੁਣ ਸ਼ੀ ਜਿਨਪਿੰਗ ਦੇ ਆਉਣ ਦਾ ਵੀ ਆ, ਅਤੇ ਪੂਰੀ ਪੂਰੀ ਆਸਾਰ ਕਹਿੰਦੇ ਨੇ ਕਿ ਨਜ਼ਰ ਆ ਰਹੇ ਨੇ। ਅਤੇ ਜੇਕਰ ਇੱਦਾਂ ਦਾ ਹੁੰਦਾ ਹੈ ਤਾਂ ਫਿਰ ਕਿਹੜੇ ਤਰੀਕੇ ਦੇ ਨਾਲ ਅੱਗੇ ਸਮੀਕਰਨ ਬੈਠਣਗੇ? ਆਪਾਂ ਜਾਣਦੇ ਹਾਂ ਅਮਰੀਕਾ ਇਹਦੇ ਉੱਤੇ ਪਹਿਲਾਂ ਵੀ ਕਾਫੀ ਆਪਾਂ ਵੇਖਿਆ ਵੀ ਸਿੱਧੇ ਤਰੀਕੇ ਦੇ ਨਾਲ ਆਪਣੀ ਨਾਰਾਜ਼ਗੀ ਜਿਤਾ ਚੁੱਕਾ ਵਾ। ਲਗਾਤਾਰ ਇਸ ਸੰਬੰਧ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਰਹਿੰਦੀਆਂ ਨੇ। ਸੋ ਉਸ ਸੰਬੰਧ ਦੇ ਵਿੱਚ ਜੇ ਵੇਖੀਏ ਤਾਂ ਕਾਫੀ ਇੰਪੋਰਟੈਂਟ ਰਹੂਗੀ ਇਹ ਮਿਲਣੀ, ਭਾਰਤ ਦੇ ਕੀ ਹੱਕ 'ਚ ਕੀ ਖਿਲਾਫ ਕੀ ਹੋਣ ਜਾ ਰਿਹਾ।
1: ਦੇਖੋ ਰੰਜੋ ਜੀ, ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਇਸ ਵੇਲੇ ਭਾਰਤ ਜਿਹੜਾ ਹੈਗਾ ਉਹ ਚੇਅਰ ਕਰ ਰਿਹਾ ਹੈ ਬ੍ਰਿਕਸ ਨੂੰ, ਤੇ ਉਹਦਾ ਚਲੋ ਉਹ ਤਾਂ ਸਤੰਬਰ ਦੇ ਵਿੱਚ ਹੋਣਾ ਹੈ। ਸਤੰਬਰ ਦੇ ਵਿੱਚ ਫਿਰ ਇਹ ਹੈ ਕਿ ਚਲੋ ਉਦੋਂ ਬਾਅਦ ਨਵਾਂ, ਉਦੋਂ ਬਾਅਦ ਕਿਹੜਾ ਚੇਅਰਮੈਨ ਹੋਏਗਾ, ਕਿਹੜਾ ਕੰਟਰੀ ਜਿਹੜਾ ਚੇਅਰ ਕਰੇਗਾ, ਉਦੋਂ ਬਾਅਦ ਹੈੱਡ ਕਿਹੜਾ ਕੰਟਰੀ ਕਰੇਗਾ ਇਸ ਸੰਸਥਾ ਨੂੰ, ਉਹ ਉਸ ਤੇ ਉਹ ਵੀ ਗੱਲ ਕਲੀਅਰ ਹੋ ਜਾਣੀ ਹੈ। ਪਰ ਪਿੱਛੇ ਜੋ ਇੰਡੀਆ ਦੀ ਜਿਹੜੀ ਰਾਨਮਾਈ ਦੇ ਹੇਠ ਜਾਂ ਆਪਾਂ ਕਹਿ ਲਓ ਕਿ ਇੰਡੀਆ ਦੀ ਪ੍ਰਧਾਨਗੀ ਦੇ ਹੇਠ ਤੇ ਬ੍ਰਿਕਸ ਜਿਸ ਗੱਲ ਤੇ ਸਟੈਂਡ ਨਹੀਂ ਲੈ ਸਕਿਆ, ਹਾਲਾਂਕਿ ਤੁਸੀਂ ਬਿਲਕੁਲ ਦਰੁਸਤ ਕਹਿ ਕੇ ਜਿਹੜਾ US ਹੈ, ਅਮਰੀਕਾ ਹੈ, ਉਹ ਉਹਦੇ ਤੇ ਔਖਾ ਬਹੁਤ ਹੈ ਕਿ ਜਿਹੜੀ ਇਹ ਸੰਸਥਾ ਇੱਦਾਂ ਦੀ ਹੈ। ਪਰ ਇਰਾਨ ਦੇ ਉੱਪਰ ਸਿੱਧੇ ਰੂਪ ਦੇ ਵਿੱਚ ਜਿਹੜਾ ਹੈਗਾ, ਇਰਾਨ ਦੇ ਉੱਪਰ ਮੈਂ ਕਹਿੰਦਾ ਕਿ ਅਸਿੱਧੇ ਰੂਪ ਦੇ ਵਿੱਚ ਵੈਨਜ਼ੂਲਾ ਵਰਗੇ ਕੰਟਰੀ ਸਿੱਧੇ ਰੂਪ ਚ ਜਿਹੜਾ ਹੈਗਾ ਉਹ ਹਮਲਾ ਕਰਨਾ ਤੇ ਇਰਾਨ ਦੇ ਜਿਹੜਾ ਹੈ ਮੁਖੀ ਨੂੰ ਜਿਹੜਾ ਹੈਗਾ ਮਾਰ ਦੇਣਾ ਤੇ ਇੱਦਾਂ ਦੇ ਹੋਰ ਉਹਨਾਂ ਦੇ ਫੌਜੀ ਜਿਹੜੇ ਅਫਸਰ ਨੇ ਸੀਨੀਅਰ ਉਹਨਾਂ ਨੂੰ ਮਾਰ ਦੇਣਾ, ਤੇ ਉਹਦੇ ਤੇ ਬ੍ਰਿਕਸ ਦਾ ਦੀ ਕੋਈ ਸਟੇਟਮੈਂਟ ਜਿਹੜੀ ਨਹੀਂ ਆਈ, ਪੋਲੀਟੀਕਲੀ ਵੀ ਡਿਪਲੋਮੇਸੀ ਦੇ ਪੱਖ ਤੋਂ ਵੀ, ਤੇ ਉਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਫੇਲਰ ਹੈ। ਇਹ ਹੋਇਆ ਉਦੋਂ ਜਦੋਂ ਇੰਡੀਆ ਜਿਹੜਾ ਹੈਗਾ ਇਹਦੀ ਪ੍ਰਧਾਨਗੀ ਕਰ ਰਿਹਾ, ਇਹਦੀ ਜਿਹੜੀ ਚੇਅਰ ਹੈ ਉਹ ਇੰਡੀਆ ਕੋਲ ਹੈ, ਤੇ ਹੁਣ ਇਹ ਗੱਲਾਂ ਉਦੋਂ ਵੀ ਚੱਲੀਆਂ ਨੇ ਇੰਟਰਨੈਸ਼ਨਲ ਲੈਵਲ ਤੇ, ਬਹੁਤੇ ਗੱਲਾਂ ਨੇ ਗੱਲ ਕੀਤੀ ਕਿ ਹਾਲਾਂਕਿ ਪਹਿਲਾਂ ਜਦੋਂ ਵੀ ਕਿਤੇ ਇੱਦਾਂ ਦੀ ਗੱਲ ਹੋਈ ਹੈ ਇੰਟਰਨੈਸ਼ਨਲੀ, ਬ੍ਰਿਕਸ ਉੱਤੇ ਸਟੈਂਡ ਲੈਂਦਾ ਰਿਹਾ ਤੇ ਉਹਦੀ ਨਿੰਦਾ ਵੀ ਕਰਦਾ ਰਿਹਾ ਸਾਰਾ, ਇਹ ਕੁਛ ਵੀ ਨਹੀਂ ਹੋਇਆ। ਤੇ ਹੁਣ ਪਰ ਇਹ ਹੈ ਕਿ ਇੰਡੀਆ ਦੇ ਵਿੱਚ ਹੁਣ ਦੇ ਵਿੱਚ ਜਿਹੜਾ, ਕਿਉਂਕਿ ਬ੍ਰਿਕਸ ਦੇ ਵਿੱਚ ਜਿਹੜਾ ਹੈ ਬ੍ਰਾਜ਼ੀਲ, ਰਸ਼ੀਆ, ਇੰਡੀਆ ਤੇ ਚਾਈਨਾ ਤੇ ਸਾਊਥ ਅਫਰੀਕਾ, ਇਹਦੇ ਜਿਹੜੇ ਮੁੱਖ ਇਹਦੇ ਮੈਂਬਰ ਨੇ ਅਸਲੀ, ਜਿਹੜੇ ਇਹਦੇ ਜਿਹਨੂੰ ਆਪਾਂ ਸੀਡ ਮੈਂਬਰ ਕਹਿੰਦੇ ਜਾਂ ਬੁਨਿਆਦੀ ਮੈਂਬਰ ਨੇ, ਤੇ ਉਸ ਤੋਂ ਬਾਅਦ ਹੋਰ ਕੰਟਰੀ ਵੀ ਇਹਦੇ ਸ਼ਾਮਿਲ ਕੀਤੇ ਗਏ ਨੇ। ਤੇ ਪਰ ਇਹ ਨਾ ਇੰਟਰਨੈਸ਼ਨਲੀ ਇਹੋ ਜਿਹੇ ਮੁੱਦੇ ਤੇ ਸਟੈਂਡ ਨਾ ਲੈਣ ਕਰਕੇ ਜਿਹੜੀ ਆ ਕਾਫੀ ਇਹਦੀ ਬ੍ਰਿਕਸ ਦੀ ਥੂ ਥੂ ਹੋਈ ਹੈ। ਤੇ ਹੁਣ ਸਤੰਬਰ ਦੇ ਵਿੱਚ ਵੱਡੇ ਜਿਹੜੇ ਲੀਡਰ ਨੇ, ਵੱਡੇ ਆਗੂ ਨੇ ਉਧਰੋਂ ਚੀਨ ਦੇ ਤੇ ਉਧਰੋਂ ਰਸ਼ੀਆ ਦੇ, ਉਹਦੇ ਚ ਸ਼ਾਮਿਲ ਹੁੰਦੇ ਆ, ਤਾਂ ਉੱਥੇ ਜਿਹੜੀ ਉਹ ਗੱਲ ਪੋਲੀਟੀਕਲੀ ਜਾਂ ਡਿਪਲੋਮੈਟਿਕਲੀ ਉਹ ਕਿੱਧਰ ਨੂੰ ਚੱਲ ਰਹੀ ਹੈ, ਇਹ ਬਹੁਤ ਜਿਹੜੀ ਗੱਲ ਮਾਣੇ ਰੱਖਦੀ ਹੈ, ਚਾਹੇ ਉਹ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ ਹੋ ਰਹੀ ਹੈ, ਤੇ ਕਿਉਂਕਿ ਉਹਦੇ ਤੇ ਜਿਹੜਾ ਜਿਹੜੇ ਇੱਕ ਉਹਦਾ ਪੂਰਾ ਟਰੇਸ ਬਣਨਾ, ਤੇ ਉਹ ਜ਼ਰੂਰੀ ਨਹੀਂ ਕਿ ਜਿਵੇਂ ਇੰਡੀਆ ਚਾਹੁੰਦਾ ਉਵੇਂ ਬਣੇ ਇੱਥੇ, ਠੀਕ ਹੈ ਤੁਹਾਡੇ ਇੱਥੇ ਹੋ ਰਹੀ ਹੈ ਉਹ ਅਲੱਗ ਗੱਲ ਹੈ, ਤੇ ਉੱਥੇ ਫਿਰ ਕੀ ਜਿਹੜਾ ਹੈ ਇਹਨਾਂ ਆਗੂਆਂ ਨੇ ਜਿਹੜੇ ਖਾਸ ਤੌਰ ਤੇ ਇਹ ਮੁੱਖ ਆਗੂ ਨੇ ਜਿਹਦੇ ਚ ਭਾਰਤ ਵੀ ਹੈ, ਚਲੋ ਸਾਊਥ ਅਫਰੀਕਾ ਵੀ ਹੈ, ਤੇ ਇਹ ਉੱਥੇ ਜਿਹੜੀ ਕੀ ਗੱਲ ਕੱਢਦੇ, ਉਹਦੇ ਚੋਂ ਕੀ ਗੱਲ ਲੈ ਕੇ ਆਉਂਦੇ, ਕਿਉਂਕਿ ਇਹ ਸੰਸਥਾਵਾਂ ਜਿਹੜੀਆਂ ਨੇ ਇਹ ਤਾਂ ਹੀ ਬਣੀਆਂ ਸੀ ਕਿਸੇ ਵੇਲੇ, ਜਦੋਂ ਖਾਸ ਕਰਕੇ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਹੋਇਆ ਕਿ ਲੜਾਈਆਂ ਬਹੁਤ ਵੱਡੀਆਂ ਹੋ ਗਈਆਂ, ਮਨੁੱਖੀ ਜਾਨੀ ਨੁਕਸਾਨ ਵੀ ਬਹੁਤ ਹੋ ਗਿਆ, ਦੇਸ਼ਾਂ ਦਾ ਮਾਲੀ ਨੁਕਸਾਨ ਵੀ ਬਹੁਤ ਹੋ ਗਿਆ, ਤੇ ਕਈ ਤਾਂ ਸਭਿਅਤਾਵਾਂ ਹੀ ਖਤਮ ਹੋ ਗਈਆਂ ਇਹਨਾਂ ਦੋਨੇ ਵੱਡੀਆਂ ਜੰਗਾਂ ਦੇ ਵਿੱਚ, ਕਿ ਇਦੋਂ ਬਾਅਦ ਕੋਈ ਏਦਾਂ ਸ਼ਾਂਤੀ ਵੱਲ ਗੱਲ ਜਿਹੜੀ ਆ ਉਹ ਤੋਰੀ ਜਾਵੇ, ਤੇ ਜਿਸ ਤੋਂ ਬਾਅਦ ਫਿਰ ਇਹ ਜਿਹੜੀ ਨਾਟੋ ਵਗੈਰਾ ਇਹ ਸਟਰੋਂਗ ਹੋ ਗਈ, ਉਦਨ USSR ਦਾ ਧੜਾ ਸਟਰੋਂਗ ਹੋ ਗਿਆ, ਉਦੋਂ ਬਾਅਦ ਇੱਕ ਨੈਮ ਬਣੀ ਜਿਹੜੀ ਗੁਟਨਰ ਲੇਪ ਲਹਿਰ ਜਿਹਨੂੰ ਆਪਾਂ ਕਹਿੰਦੇ ਹਾਂ ਨੋਨ ਅਲਾਈਨਮੈਂਟ ਮੂਵਮੈਂਟ, ਉਹਦੇ ਚ ਵੀ ਇੰਡੀਆ ਦਾ ਬੜਾ ਵਧੀਆ ਜਿਹੜਾ ਸੀ ਰੋਲ ਰਿਹਾ, ਇੰਡੀਆ ਮੈਂਬਰ ਰਿਹਾ ਨੈਮ ਦੇ ਵਿੱਚ, ਤੇ ਫਿਰ ਹੋਰ ਸੰਸਥਾਵਾਂ ਬਣੀਆਂ, ਤੇ ਉਹਨਾਂ ਚੋਂ ਫਿਰ ਇਹਨਾਂ ਇਸ਼ੂ ਨੂੰ ਲੈ ਕੇ ਜਿਹਦੇ ਚ ਦੋ ਚੀਜ਼ਾਂ ਮੇਨ ਨੇ, ਜੋ ਇੱਕ ਟ੍ਰੇਡ ਤੇ ਦੂਜਾ ਪੀਸ, ਤੇ ਜਿਹਦੇ ਕਰਕੇ ਬ੍ਰਿਕਸ ਵਰਗੀਆਂ ਸੰਸਥਾਵਾਂ ਬਣੀਆਂ, ਤੇ ਜਾਂ ਉਸ ਤੋਂ ਬਾਅਦ G7 ਹੋਰ ਏਦਾਂ ਦੀਆਂ ਜਿਹੜੀਆਂ ਇੰਟਰਨੈਸ਼ਨਲ ਜਿਹੜੀਆਂ ਬਣੀਆਂ, ਪਰ ਇਹ ਵੀ ਉਹਨਾਂ ਦਾ ਦਖਲ ਰਿਹਾ ਜਦੋਂ ਵੀ ਕਿਤੇ ਕੋਈ ਏਦਾਂ ਇੱਕ ਦੇਸ਼ ਦੂਜੇ ਕਿਸੇ ਮਾੜੇ ਦੇਸ਼ ਦੇ ਖਿਲਾਫ ਜਾਂ ਕਮਜ਼ੋਰ ਦੇ ਖਿਲਾਫ ਕੋਈ ਏਦਾਂ ਦੀ ਗੱਲ ਕਰਦਾ, ਭਾਵੇਂ ਉਹ ਹਮਲਾ ਹੋਵੇ ਭਾਵੇਂ ਉਹ ਆਰਥਿਕ ਹਮਲਾ ਹੋਵੇ, ਕੋਈ ਪਾਬੰਦੀਆਂ ਹੋਣ, ਜਿਵੇਂ ਅਮਰੀਕਾ ਹਰੇਕ ਤੇ ਲਾ ਦਿੰਦਾ, ਤੇ ਪਰ ਉਹ ਸਟੈਂਡ ਲੈਂਦੇ ਰਹੇ ਨੇ। ਜੇ ਚਲੋ ਕੋਈ ਨੀਤ ਘੱਟੋ ਘੱਟ ਇੱਕ ਸਟੇਟਮੈਂਟ ਤਾਂ ਉਹਦੇ ਖਿਲਾਫ ਜਾਂ ਬਿਆਨ ਤਾਂ ਆਉਂਦੇ ਰਹੇ ਨੇ, ਪਰ ਇੱਥੇ ਜਿਹੜਾ ਹੈਗਾ ਬ੍ਰਿਕਸ ਦਾ ਇੱਕ ਬਹੁਤ ਵੱਡਾ ਫੇਲਰ ਰਿਹਾ ਇਸ ਇਸ਼ੂ ਨੂੰ ਲੈ ਕੇ। ਤੇ ਇਹ ਜਿਹੜੀਆਂ ਦੋ ਵੱਡੀਆਂ ਗੱਲਾਂ ਹੋਈਆਂ, ਵੈਨਜੂਲਾ ਵਾਲੀ ਘਟਨਾ ਤੇ ਇਹ ਈਰਾਨ ਵਾਲੀ ਘਟਨਾ, ਤੇ ਫਿਰ ਇਜ਼ਰਾਈਲ ਨੂੰ ਫਰੀ ਹੈਂਡ ਦੇ ਦੇਣਾ ਕਿ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਅਟੈਕ ਕਰੀ ਜਾਵੇ, ਉਹ ਅਜੇ ਵੀ ਜਿਹੜੇ ਚੱਲ ਰਹੇ ਨੇ। ਤੇ ਹੁਣ ਉਸ ਤੋਂ ਬਾਅਦ ਜਿਹੜੀ ਵੱਡੀ ਇਸ ਕੜਚੀ ਦੇ ਵਿੱਚ ਫਸਿਆ ਹੋਇਆ, ਇਹ ਸਤੰਬਰ ਤੱਕ ਇਹ ਗੱਲ ਵੀ ਮੈਨੂੰ ਕਦੇ ਠੀਕ ਹੁੰਦੀ ਨੀ ਦਿਸਦੀ, ਉਹ ਇਸ਼ੂ ਵੀ ਉੱਥੇ ਜਿਹੜਾ ਹੈਗਾ ਉੱਠ ਸਕਦਾ ਹੈ। ਉਹ ਹੈ ਜਿਹੜਾ ਜਿਹੜਾ ਹਰਮੁਜ ਵਾਲਾ ਜਿਹੜਾ ਹੈਗਾ ਉਹ ਜਿਹੜਾ ਲੰਘ ਹੈ, ਤੇ ਜਿਹਨੂੰ ਜਲ ਡਮਰੂ ਕਹਿ ਦਿੰਦੇ ਜਾਂ ਸਟ੍ਰੇਟ, ਕੋਈ ਵੀ ਉਹਦੇ ਲਈ ਵਰਡ ਆਪਾਂ ਵਰਤਦੇ ਹਾਂ, ਜਿੱਥੋਂ ਦੀ ਖਾਸ ਕਰਕੇ ਸ਼ਿਪ ਜਿਹੜੇ ਉਹ ਜਾਂਦੇ ਆ ਵੱਡਾ ਸਮਾਨ ਲੈ ਕੇ, ਭਾਰੀ ਸਮਾਨ ਲੈ ਕੇ, ਜਿਹਦੇ ਚ ਮੁੱਖ ਤੌਰ ਤੇ ਜਿਹੜਾ ਹੈਗਾ ਕਰੂਡ ਆਇਲ ਹੈ ਜਿਹੜਾ ਉਹ ਸ਼ਾਮਿਲ ਹੈ। ਤੇ ਹੁਣ ਉਹਨਾਂ ਇਸ਼ੂ ਦੇ ਉੱਤੇ ਕਿੱਦਾਂ ਦਾ ਜਿਹੜਾ ਸਟੈਂਡ ਬ੍ਰਿਕਸ ਲੈਂਦਾ, ਹੋਰ ਇਹ ਕਾਫੀ ਜਿਹੜੇ ਮੁੱਦੇ ਨੇ। ਦੇਖੋ ਜੇ ਜੇ ਮਿਸਟਰ ਜਿਹੜੇ ਹੈਗੇ ਪੁਤਿਨ ਤੇ ਇਧਰੋਂ ਜਿਨਪਿੰਗ ਸ਼ੀ, ਜਿਹੜੇ ਸ਼ੀ ਜਿਨਪਿੰਗ ਇਹ ਸ਼ਾਮਿਲ ਹੁੰਦੇ ਨੇ ਉਹਦੇ ਚ, ਤੇ ਇਹਦੇ ਨਾਲ ਜਿਹੜੀ ਉਹ ਗੱਲ ਫਿਰ ਹੋਰ ਸਟਰੋਂਗ ਹੋਏਗੀ ਕਿ ਕਿੱਧਰ ਨੂੰ ਤੁਰਦਾ। ਤੇ ਜੇ ਹੁਣ ਉੱਥੇ ਇਹ ਹੈ ਕਿ ਭਾਰਤ ਦਾ ਸਟੈਂਡ ਕਿੱਦਾਂ ਦਾ ਹੋਏਗਾ ਜਾਂ ਕੀ ਜਿਹੜਾ ਹੈਗਾ ਭਾਰਤ ਨੂੰ ਚੁੱਪ ਚਾਪ ਜਿਹੜੇ ਹੈਗੇ ਹੋਰ ਜਿਹੜੇ ਸੀਨੀਅਰ ਆਗੂ ਆ ਉਹਨਾਂ ਅੱਗੇ ਗੱਲ ਉਹਨਾਂ ਦੀ ਮੰਨਣੀ ਪਏਗੀ। ਇਸ ਕਰਕੇ ਹੁਣ ਇਹਦੀ ਚਰਚਾ ਉਦੋਂ ਤੱਕ ਹੀ ਰਹਿਣੀ ਆ ਸਤੰਬਰ ਤੱਕ, ਜਦੋਂ ਤੱਕ ਇਹ ਹੁੰਦਾ ਨਹੀਂ।
0: ਜੀ ਬਿਲਕੁਲ, ਚਰਚੇ ਸ਼ੁਰੂ ਹੋ ਚੁੱਕੇ ਨੇ ਤੇ ਇੱਧਰ ਚਰਚੇ ਖੁੱਡੀਆਂ ਤੇ ਸਿਸੋਦੀਆ ਸਾਹਿਬ ਦੇ ਵੀ ਹੋ ਚੁੱਕੇ ਨੇ। ਕੀ ਮਸਲਾ ਪੈ ਗਿਆ?
1: ਮਸਲਾ ਦੇਖੋ ਇੱਕ ਗੱਲ ਬੜੀ ਇਹਦੇ ਚ ਜਿਹੜੀ ਸਾਹਮਣੇ ਆਈ ਉਭਰ ਕੇ ਉਹ ਇਹ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਬਿਨਾਂ ਸ਼ੱਕ ਇਹੋ ਜਿਹੇ ਆਗੂ ਨੇ ਜਿਹੜੇ ਇਸ ਕਰਕੇ ਜਾਣੇ ਜਾਂਦੇ ਨੇ ਆਪਣੀ ਗੱਲ ਜਿਹੜੀ ਆ ਉਹ ਕਹਿਣ ਸਪਸ਼ਟ ਕਰਨ ਲਈ, ਤੇ ਕਿਉਂਕਿ ਉਹਨਾਂ ਦੇ ਫਾਦਰ ਭਾਵੇਂ ਅਕਾਲੀ ਦਲ ਦੇ ਬੜੇ ਸਰਕੱਢ ਲੀਡਰ ਰਹੇ ਨੇ ਤੇ ਉਹ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ ਨੇ, ਤੇ ਬਦਕਿਸਮਤੀ ਨਾਲ ਜਦੋਂ ਉਹ ਐਮ ਪੀ ਸੀ ਤੇ ਉਹਨਾਂ ਉਹ ਕਿਡਨੈਪ ਹੋ ਕੇ ਉਹਨਾਂ ਦਾ ਜਿਹੜਾ ਸੀ ਉਹ ਕਤਲ ਹੋ ਗਿਆ ਸੀ। ਤੇ ਇਹ ਮਸਲਾ ਹੁਣ ਇਹ ਹੈ ਕਿ ਜਿਹੜੀ ਗੱਲ ਹੁਣ ਲਗਾਤਾਰ ਉੱਭਰ ਕੇ ਜਿਹੜੀ ਉਹ ਸਾਹਮਣੇ ਆ ਰਹੀ ਹੈ, ਇਹ ਇਹ ਗੱਲ ਸਿਰਫ ਕੋਈ ਛੋਟੀ ਗੱਲ ਨਹੀਂ ਇਹ ਲੱਗਦੀ, ਭਾਵੇਂ ਦੇਖਣ 'ਚ ਇਹ ਹੈ ਕਿ ਚਲੋ ਦੋ ਬੰਦਿਆਂ ਦੀ ਆਪਸ ਤਲਖੀ ਹੋ ਗਈ, ਦੋ ਵਿੱਚ ਚਾਰ MLA ਪੈ ਕੇ ਗੱਲ ਚੁੱਪ ਕਰਾਤੀ, ਤੇ ਜਿਹੜੇ ਹੁਣ 7 ਬੰਦੇ ਇਹਨਾਂ ਦੇ BJP 'ਚ ਗਏ ਨੇ, ਉਦੋਂ ਬਾਅਦ ਜਿਹੜੀ ਗੱਲ ਉਹ ਕਾਫੀ ਜੱਗ ਜ਼ਾਹਰ ਹੋ ਗਈ ਹੈ ਕਿ ਕਿਸ ਤਰ੍ਹਾਂ ਜਿਹੜੇ ਇਹਨਾਂ ਦੇ ਲੀਡਰ ਦਿੱਲੀ 'ਚ ਬੈਠੇ ਉਹ ਦਖਲ ਦਿੰਦੇ ਆ ਇੱਥੋਂ ਦੀ ਰਾਜਨੀਤੀ ਦੇ ਵਿੱਚ। ਉਹਦੀ ਕੜੀ ਦੇ ਵਿੱਚ ਹੀ ਅਗਲੀ ਗੱਲ ਇਹ ਹੈ ਜਿਹੜੀ ਗੁਰਮੀਤ ਖੁੱਡੀਆਂ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ, ਕਿਉਂਕਿ ਇਹਦਾ ਹੋਰ ਗੱਲਾਂ ਅੱਗੋਂ ਹੋਰ ਨਿਕਲਣ ਦੀ ਸੰਭਾਵਨਾ ਕਿ ਮਨੀਸ਼ ਸਿਸੋਦੀਆ ਜਿਹੜੇ ਪੰਜਾਬ ਦੇ ਇੰਚਾਰਜ ਨੇ ਉਹ ਕਿਸ ਤਰ੍ਹਾਂ ਉੱਥੇ ਜਿਹੜਾ ਹੈਗਾ ਬਠਿੰਡੇ 'ਚ ਦਖਲ ਦੇ ਕੇ ਜਿਹੜੀਆਂ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ ਉਹ ਹੋਰ ਬੰਦਿਆਂ ਨੂੰ ਜਿਹੜੀ ਆ ਉਹ ਟਿਕਟ ਦਵਾ ਦਿੱਤੀ, ਜਿਹੜੇ ਉਹਨਾਂ ਦੇ ਜਿਹੜੇ ਬੰਦੇ ਜਿਹੜੇ ਲੰਬੇ ਸਮੇਂ ਤੋਂ ਉਹਨਾਂ ਦੀ ਪਾਰਟੀ ਦੇ ਨਾਲ ਕੰਮ ਕਰ ਰਹੇ ਸੀ ਉਹਦੀ ਟਿਕਟ ਜਿਹੜੀ ਕੱਟ ਦਿੱਤੀ। ਤੇ ਇਹ ਇਹ ਇਸ਼ੂ ਕਾਂਗਰਸ ਜਦੋਂ ਇੱਥੇ ਭਾਰੂ ਰਹੀ ਹੈ ਉਦੋਂ ਵੀ ਚੱਲਦੇ ਰਹੇ ਨੇ ਕਿ ਕਿਹਦੀ ਟਿਕਟ ਕੱਟਤੀ, ਕਿਹਨੂੰ ਦੇਤੀ, ਕਿਵੇਂ ਦੇਤੀ। ਤੇ ਇਸ ਕਰਕੇ ਹੁਣ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ MLA ਵੀ ਵਰਕਰ ਵੀ ਉਹਨਾਂ ਚ ਇਹ ਗੱਲ ਤਾਂ ਹੁਣ ਚੱਲ ਹੀ ਰਹੀ ਹੈ ਅੰਦਰ ਖਾਤੇ ਅੰਦਰ ਅੰਦਰ ਕਿਤੇ ਨਾ ਕਿਤੇ ਕਿ ਜਿਹੜੇ ਦਿੱਲੀ ਵਾਲੇ ਆ ਉਹ ਕਿਉਂ ਆਪਣਾ ਜਦੋਂ ਉਹਨਾਂ ਦਾ ਕੋਈ ਲਾਗਾ ਦੇਗਾ ਨੀ, ਨਾ ਉਹਨਾਂ ਦੇ ਨਾਂ ਤੇ ਵੋਟਾਂ ਪੈਣੀਆਂ ਨੇ, ਨਾ ਉਹਨਾਂ ਦਾ ਕੁਛ ਆ, ਵੀ ਉਹ ਇਸ ਤਰ੍ਹਾਂ ਦਖਲ ਜਿਹੜਾ ਹੈਗਾ ਉਹ ਕਿਉਂ ਦਿੰਦੇ ਆ? ਦਿੱਲੀ ਉਹਨਾਂ ਤੋਂ ਸੰਭਾਲੀ ਨੀ ਗਈ, ਦਿੱਲੀ ਬੁਰੀ ਤਰ੍ਹਾਂ ਹਾਰ ਗਏ, ਤੇ ਇਹ ਹੁਣ ਇੱਥੇ ਵੀ ਜਿਹੜਾ ਹੈਗਾ ਉਹਨਾਂ ਨੂੰ ਦਖਲ ਜਿਹੜਾ ਇਹ ਨਹੀਂ ਬੰਦ ਹੋਣਾ ਚਾਹੀਦਾ। ਤੇ ਉਹ ਗੱਲ ਜਿਹੜੀ ਸੀ ਗੁਰਮੀਤ ਖੁੱਡੀਆਂ ਹੋਰਾਂ ਨੇ ਉਹ ਗੱਲ ਕਹਿਤੀ ਸਾਫ਼ ਜਿਹੜੀ ਸਾਹਮਣੇ ਕਿ ਆਹ ਹੋਈ ਗੱਲ, ਤੇ ਉਦੋਂ ਬਾਅਦ ਚਲੋ ਉਹ ਗੱਲ ਇੱਕ ਵਾਰੀ ਭਾਵੇਂ ਠੰਡੀ ਪੈ ਗਈ, ਤੇ ਹੁਣ ਇਹ ਗੱਲ ਕੇਜਰੀਵਾਲ ਤੱਕ ਵੀ ਚਲੀ ਗਈ, ਤੇ ਉਹ ਵੀ ਹੁਣ ਚਲੋ ਆ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਕਰਕੇ ਪੰਜਾਬ ਆਏ ਨੇ, ਤੇ ਇਹ ਉੱਥੇ ਵੀ ਜਿਹੜੀ ਉਹ ਗੱਲ ਚੱਲਣੀ ਹੈ। ਹੁਣ ਜਿਹੜਾ ਉਹ ਦਖਲ ਹੈ ਉਹ ਕਿਸ ਤਰ੍ਹਾਂ ਦਾ ਹੋਵੇ, ਕਿਸ ਰੂਪ ਚ ਹੋਵੇ, ਕਿਉਂਕਿ ਰਾਘਵ ਚੱਡਾ ਤਾਂ ਬਹੁਤ ਬਦਨਾਮ ਰਿਹਾ ਇਸ ਦਖਲ ਦੇ ਵਿੱਚ ਕਿ ਹਰ ਗੱਲ ਇੱਥੇ ਸੈਕਟਰੀਏਟ ਦੇ ਵਿੱਚ ਉਹਨਾਂ ਨੇ ਬੰਦੇ ਆਪਦੇ ਬਿਠਾ ਰੱਖੇ ਆ ਜੀ, ਤੇ ਸਾਰੀ ਗੱਲ ਰਾਘਵ ਚੱਡੇ ਦੀ ਚੱਲਦੀ ਹੈ, ਤੇ ਹੋਰ ਤਾਂ ਪੰਜਾਬ ਦੇ ਇੱਥੋਂ ਤੱਕ CM ਦੀ ਵੀ ਨੀ ਸੁਣਦੇ ਜਿਹੜੇ ਇਹ ਏਦਾਂ ਦੀ ਗੱਲ। ਤੇ ਹੁਣ ਜੇ ਹੁਣ ਇੱਕ ਤੁਹਾਡੇ ਇੱਕ ਮੰਤਰੀ ਇਹ ਇਸ ਤਰੀਕੇ ਨਾਲ ਉਹ ਸਾਹਮਣੇ ਗੱਲ ਕਹਿ ਰਹੇ ਹੈ, ਤੇ ਇਹਦਾ ਮਤਲਬ ਕਿ ਜਿਹੜਾ ਹੈਗਾ ਜ਼ਰੂਰ ਦਾਲ ਦੇ ਵਿੱਚ ਕੋਈ ਕਾਲਾ, ਜਾਂ ਆਪਾਂ ਕਹਿ ਸਕਦੇ

0: ਸੰਜੀਵ ਅਰੋੜਾ ਦੀ ਗ੍ਰਿਫਤਾਰੀ ਹੋਈ ਹੈ। ਉਦੋਂ ਬਾਅਦ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਪੰਜਾਬ ਦੀ ਆਪ ਦੀ ਲੀਡਰਸ਼ਿਪ ਹੈ ਉਹ ਇੱਕ ਤਰੀਕੇ ਦੇ ਨਾਲ ਇੱਕ ਤਰ੍ਹਾਂ ਦਾ ਨਾਤਾ ਹੀ ਤੋੜਤਾ, ਤੇ ਉੱਥੋਂ ਜਿਹੜਾ ਸੀ ਇਹ ਲੱਗਦਾ ਕਿ ਜਿਹੜਾ ਦਿੱਲੀ ਦੇ ਇਸ਼ਾਰੇ ਦੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਆਪ ਨੂੰ ਸੀਨੀਅਰ ਲੀਡਰ ਕਹਾਉਂਦੇ ਆ ਦਿੱਲੀ ਚ ਬੈਠੇ ਆ, ਤੇ ਉਹਨਾਂ ਦੇ ਇਸ਼ਾਰੇ ਤੇ ਹੁਣ ਕੰਮ ਚੱਲਣਾ ਇੱਥੇ ਬੰਦ ਹੋ ਜਾਏਗਾ। ਤੇ ਦੂਜਾ ਇਹ ਹੈਗਾ ਕਿ ਕਿਉਂਕਿ 2027 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਉਹਨਾਂ ਚ ਵੀ ਬਹੁਤਾ ਸਮਾਂ ਨੀ ਰਹਿ ਗਿਆ, ਚੋਣਾਂ ਵੀ ਹੁਣ ਇਸ ਵੇਲੇ ਸੰਭਾਵਨਾ ਹੈ ਕਿ ਦਸੰਬਰ ਚ ਹੀ ਹੋ ਸਕਦੀਆਂ ਨੇ, ਫਰਵਰੀ ਦੀ ਬਜਾਏ ਐਡਵਾਂਸ ਹੋ ਸਕਦੀਆਂ ਨੇ। ਤੇ ਇਸ ਕਰਕੇ ਬੀਜੇਪੀ ਵੀ ਪੂਰਾ ਜ਼ੋਰ ਲਾ ਰਹੀ ਹੈ ਕਿ ਜਿੰਨਾ ਵੱਧ ਤੋਂ ਵੱਧ ਖਲਾਰਾ ਆਮ ਆਦਮੀ ਪਾਰਟੀ ਚ ਪਵੇ, ਕਿਉਂਕਿ ਉਹਨੂੰ ਇਹ ਲੱਗਦਾ ਕਿ ਜਿਹੜਾ ਉਹਨੂੰ ਖਤਰਾ ਉਹ ਇਹਨਾਂ ਤੋਂ ਹੀ ਹੈ। ਤੇ ਇਸ ਕਰਕੇ ਉਹ ਵੀ ਜਿਹੜਾ ਹੈ ਵੱਧ ਤੋਂ ਵੱਧ ਕੋਸ਼ਿਸ਼ਾਂ ਕਰ ਰਹੇ ਨੇ, ਕਿਉਂਕਿ ਜਿਹੜੇ ਬੰਦੇ ਇਹਨਾਂ ਦੇ ਬੀਜੇਪੀ ਚਲੇ ਗਏ ਤੇ ਉਹਨਾਂ ਕੋਲੇ ਵੀ ਬਹੁਤ ਕੁਛ ਹੈ ਅੰਦਰਲੇ ਲੂਪ ਹੋਲ, ਉਹਨਾਂ ਕੋਲੇ ਵੀ ਨੇ, ਭਾਵੇਂ ਉਹ ਖੁਦ ਵੀ ਜ਼ਿੰਮੇਵਾਰ ਹੋਣਗੇ ਪਰ ਉਹ ਇਸ ਤਰੀਕੇ ਨਾਲ ਲੈਣਗੇ। ਤੇ ਪਰ ਇਹ ਦੋਨੇ ਪੱਖ ਨੇ ਇਹਦੇ, ਜਿੱਦਾਂ ਮੈਂ ਪਹਿਲਾਂ ਕਿਹਾ ਇਹ ਹੈ ਕਿ ਇਹਦੇ ਨਾਲ ਗੱਲ ਠੀਕ ਵੀ ਹੋ ਸਕਦੀ ਹੈ ਤੇ ਖਲਾਰਾ ਵੱਧ ਵੀ ਸਕਦਾ।
1: ਜੀ ਬਿਲਕੁਲ, ਇਹ ਤੇ ਹੁਣ ਸਮਾਂ ਦੱਸੂਗਾ। ਅਸਲ ਦੇ ਵਿੱਚ ਅੰਦਰੋਂ ਅੰਦਰ ਹੀ ਖਲਾਰੇ ਤੇ ਪਹਿਲਾਂ ਹੀ ਆਪਾਂ ਵੇਖ ਰਹੇ ਹਾਂ ਕਿ ਪੈ ਚੁੱਕੇ, ਹੁਣ ਇਹ ਅੱਗੇ ਕਿੱਧਰ ਨੂੰ ਵੱਧਦੇ ਆ, ਕਿੰਨਾ ਕੁ ਦੱਬ ਘੁੱਟ ਸਕਦੀ ਆ ਆਮ ਆਦਮੀ ਪਾਰਟੀ, ਕਿਉਂਕਿ ਇਹ ਚੀਜ਼ਾਂ ਹਾਲੇ ਬਾਹਰ ਦੇਰ ਤੱਕ ਦੇਖਦੀਆਂ ਨੇ ਪਰ ਅੰਦਰੋਂ ਅੰਦਰ ਹੀ ਤਾਂ ਕਾਫੀ ਕੁਛ ਸੁਣਨ ਨੂੰ ਜਿਹੜਾ ਉਦੋਂ ਤੋਂ ਹੀ ਆ ਰਿਹਾ ਵਾ ਜਦੋਂ ਚੱਡੇ ਹੁਣੀ ਜਾਂ ਉਹ ਪਾਰਟੀ ਛੱਡ ਕੇ ਗਈ ਸੀ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਰਹੂਗੀ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਹੋਰ ਕੀ ਹੋ ਵਾਪਰਦਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਚੜ੍ਹਦੀ ਕਲਾ ਚ ਰਹੋ।
2: ਰੱਖੋ 9077973
3: VY Immigration and Education Consultant,
2: ਹਰ ਕਦਮ ਤੁਹਾਡੇ ਨਾਲ।
4: ਪਾਂਡੇ ਜੀ, ਕਿਆ ਤੁਸੀਂ ਨਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਗਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
5: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
6: बलजीत, ब्याह वास्ते ज्वेलरी देखन तुन्ना ज्वेलर्स चलिए।
7: यार उना दा डैंडी नॉग वाला स्टोर ना बड़ा ही दूर है।
6: ओ हुन टेंशन नहीं, हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट St. Albans at 341 Lonsdale Street, Dandenong. For more info, call 0499-2535-45.
7: Ki hoya? Eni tension kyun leti hoi hai?
8: Yaar, ki dasa? Mortgage da kam aj vi nahi baneya.
7: Aj Simmi Pen ji aayi si. Unha ne apna mortgage UV Financial Services ton thode time vich hi karwa litta.
8: Achha, assi vi unha nu contact karde haan fir taan.
7: Jekar tuhanu vi load hai home loan, refinance, car loan ya fir any other loan di, ta aj hi contact karo. Harpreet Singh from UV Financial Services at 0403-8330-11 or visit uvfinancial.com.au.
9: JBCO Films leke aaye ne action, emotion ate full on entertainment. Punjabi feature film Shera.
10: 5 saal baad mudiya Shere, te mudiya vi kede haath ch.
11: Starring Parmesh Verma, Sonal Chauhan, Yograj Singh, Manav Vij ate hor vi ugge kalakar.
12: Main utthon vi mud gaya. Jithon koi nahi mud gaya.
9: Written and directed by Savio Sandhu, produced by Anmol Sahni.
11: Hun vekhna na bhullyo 15 mai ton tuhade nedle cinema ghar vich Shera.

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਓਹ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
3: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ। ਇਸ ਜਨਮ
4: ਕਾ ਲੈਜੈਂਡਰੀ ਲਵ ਸਟੋਰੀਸ ਕੀ ਤੋਂ ਇੰਟਿੰਗ ਟ੍ਰੈਜਿਕ ਹੁੰਦੀ ਹੈ।
5: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
6: Chand Mera Dil, Chand Mera Dil.
0: Wow, teri sabji di khushbu ate taste vich kuch ta kamal hai. Mainu vi dass de secret.
7: Amrit, ek kamal hai Gold Leaf Dairy de Pure New Zealand Ghee da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
0: Tusi vi ajj hi buy karo Gold Leaf da Pure New Zealand Ghee apne nede de Indian grocery store ton. Visit goldleafdairy.com.
8: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aao te apni navi Ford da test drive karo. Business plate lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, go! Ford.
9: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
10: ਹਾਂਜੀ ਰੇਡੀਓ।
11: ਆ ਕਿੱਥੇ ਵੱਜ ਗਈ ਤੇਰੀ ਗੱਡੀ?
12: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
11: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
13: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
14: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
15: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
16: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

ਰੇਡੀਓ ਹਾਂਜੀ 1674 ਐਮ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ 21 ਮਈ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਔਰ ਪਹਿਲੀ ਖਬਰ ਕਿਊਬਾ ਤੋਂ, ਜਿੱਥੇ ਅਮਰੀਕਾ ਦੀ ਤਰਫ ਤੋਂ ਬੁੱਧਵਾਰ ਦੇ ਦਿਨ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਰਾਉਲ ਕਾਸਤਰੋ ਦੇ ਉੱਤੇ ਹੱਤਿਆ ਦਾ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਹੁਣ ਅਟਕਲਾਂ ਇਹ ਤੇਜ਼ ਹੋ ਗਈਆਂ ਨੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਕਿਊਬਾ ਦੀ ਸਰਕਾਰ ਨੂੰ ਵੀ ਵੈਨਜ਼ੂਏਲਾ ਦੀ ਤਰ੍ਹਾਂ ਹੀ ਗਿਰਾਉਣ ਦੀ ਕੋਸ਼ਿਸ਼ ਕਰ ਸਕਦੇ ਨੇ। 94 ਸਾਲ ਦੇ ਰਾਉਲ ਕਾਸਤਰੋ ਹਾਲੇ ਵੀ ਕਿਊਬਾ ਦੀ ਰਾਜਨੀਤੀ ਦੇ ਵਿੱਚ ਕਾਫ਼ੀ ਪ੍ਰਭਾਵ ਰੱਖਦੇ ਨੇ। ਉਹਨਾਂ ਦੇ ਉੱਤੇ ਦੋਸ਼ ਹੈ ਕਿ 1996 ਦੇ ਵਿੱਚ ਉਸ ਘਟਨਾ ਦੇ ਨਾਲ ਉਹ ਜੁੜੇ ਨੇ ਜਿਸ ਦੇ ਵਿੱਚ ਕਾਸਤਰੋ ਵਿਰੋਧੀ ਪਾਇਲਟਸ ਦੇ ਦੁਆਰਾ ਉਡਾਏ ਜਾ ਰਹੇ ਦੋ ਨਾਗਰਿਕ ਜਹਾਜ਼ਾਂ ਨੂੰ ਮਾਰ ਸੁੱਟਣ ਦੇ ਲਈ ਜ਼ਿੰਮੇਦਾਰ ਸੀ। ਇਸ ਘਟਨਾ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਯਾਦ ਰਹੇ ਕਿ ਰਾਉਲ ਕਾਸਤਰੋ ਕਿਊਬਾ ਦੇ ਕਾਫ਼ੀ ਮਸ਼ਹੂਰ ਅਤੇ ਮਨਪਸੰਦੀਦਾ ਨੇਤਾ ਫਿਦੇਲ ਕਾਸਤਰੋ ਦੇ ਛੋਟੇ ਭਰਾ ਨੇ। ਫਿਦੇਲ ਕਾਸਤਰੋ ਨੇ 1959 ਦੇ ਵਿੱਚ ਕਿਊਬਾ ਦੀ ਕਮਿਊਨਿਸਟ ਕ੍ਰਾਂਤੀ ਦੀ ਅਗਵਾਈ ਕੀਤੀ ਸੀ ਅਤੇ ਲੰਮੇ ਸਮੇਂ ਤੱਕ ਉਹ ਅਮਰੀਕਾ ਵਿਰੋਧੀ ਮੰਨੇ ਜਾਂਦੇ ਰਹੇ ਸੀ। AFP ਦੀ ਰਿਪੋਰਟ ਦੇ ਮੁਤਾਬਕ ਕਾਰਜਵਾਹਕ ਅਟਾਰਨੀ ਜਨਰਲ ਟੌਡ ਬਲਾਂਸ਼ ਨੇ ਮਿਆਮੀ ਦੇ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹ ਆਪਣੀ ਮਰਜ਼ੀ ਜਾਂ ਕਿਸੇ ਦੂਸਰੇ ਤਰੀਕੇ ਦੇ ਨਾਲ ਇੱਥੇ ਆਉਣਗੇ ਅਤੇ ਜੇਲ੍ਹ ਜਾਣਗੇ। ਇਸ ਪ੍ਰੋਗਰਾਮ ਦੇ ਵਿੱਚ ਕਿਊਬਨ ਮੂਲ ਦੇ ਅਮਰੀਕੀ ਲੋਕ ਵੀ ਮੌਜੂਦ ਸੀ। ਉਹਨਾਂ ਨੇ ਖੁਸ਼ੀ ਜਤਾਈ। ਕਤਲ ਤੋਂ ਇਲਾਵਾ ਰਾਉਲ ਕਾਸਤਰੋ ਦੇ ਉੱਤੇ ਅਮਰੀਕੀਆਂ ਦੀਆਂ ਹੱਤਿਆਵਾਂ ਦੀਆਂ ਸਾਜ਼ਿਸ਼ਾਂ ਰਚਣ ਦੇ ਵੀ ਦੋਸ਼ ਲੱਗੇ ਨੇ। ਉੱਥੇ ਇੱਕ ਹੈਰਾਨਜਨਕ ਖਬਰ ਇਜ਼ਰਾਈਲ ਦੇ ਹਵਾਲੇ ਦੇ ਨਾਲ ਸਾਹਮਣੇ ਆਉਂਦੀ ਹੈ, ਜਿੱਥੇ ਇਜ਼ਰਾਈਲ ਦੀਆਂ ਆਪਹੁਦਰੀਆਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਨੇ। ਇਜ਼ਰਾਈਲ ਦੀ ਨੌਸੈਨਾ ਦੇ ਗਜ਼ਾ ਦੇ ਵੱਲ ਵੱਧ ਰਹੇ ਰਾਹਤ ਸਮੱਗਰੀ ਲੈ ਕੇ ਜਾ ਰਹੇ ਜਿਹੜੀਆਂ ਅਲੱਗ ਅਲੱਗ ਕਿਸ਼ਤੀਆਂ ਦੇ ਕਾਫਲੇ ਸੀ, ਜਿਨ੍ਹਾਂ ਨੂੰ ਫਲੋਟੀਲਾ ਕਹਿ ਦਿੱਤਾ ਜਾਂਦਾ, ਉਸ 'ਚ ਸਵਾਰ ਫਲਸਤੀਨੀ ਹਮਾਇਤੀ ਕਾਰਕੁਨਾਂ ਦੇ ਨਾਲ ਜਿਹੜਾ ਵਰਤਾਓ ਕੀਤਾ ਗਿਆ ਉਸ ਦੀ ਕੌਮਾਂਤਰੀ ਪੱਧਰ ਦੇ ਉੱਤੇ ਹੁਣ ਆਲੋਚਨਾ ਹੋ ਰਹੀ ਹੈ। ਅਮਰੀਕਾ, ਯੂਨਾਈਟਿਡ ਕਿੰਗਡਮ, ਫਰਾਂਸ, ਇਟਲੀ ਅਤੇ ਕੈਨੇਡਾ ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਦੱਖਣਪੰਥੀ ਕੌਮੀ ਸੁਰੱਖਿਆ ਮੰਤਰੀ ਜਿਹੜੇ ਇਜ਼ਰਾਈਲ ਦੇ ਮੰਤਰੀ ਨੇ ਇਤਾਮਾਰ ਬੈਨ ਗਿਵਿਰ ਉਹਨਾਂ ਦੀਆਂ ਪੋਸਟ ਕੀਤੀਆਂ ਹੋਈਆਂ ਵੀਡੀਓਜ਼ ਦੇ ਉੱਤੇ ਨਾਰਾਜ਼ਗੀ ਜਤਾਈ ਹੈ। ਵੀਡੀਓਜ਼ ਦੇ ਵਿੱਚ ਉਹ ਹੱਥਕੜੀ ਪਾਏ ਹੋਏ ਅਤੇ ਗੋਡਿਆਂ ਦੇ ਭਾਰ ਬੈਠੇ ਜਿਹੜੇ ਕਾਰਕੁਨ ਨੇ ਉਹਨਾਂ ਦਾ ਮਜ਼ਾਕ ਉਡਾਉਂਦੇ ਦਿਖਾਈ ਦੇ ਰਹੇ ਨੇ। ਉਹਨਾਂ ਦੀ ਇਸ ਹਰਕਤ ਦੀ ਆਲੋਚਨਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੱਕ ਨੂੰ ਵੀ ਕਰਨੀ ਪਈ ਹੈ। ਉਹਨਾਂ ਕਿਹਾ ਹੈ ਕਿ ਇਜ਼ਰਾਈਲ ਦੀਆਂ ਕਦਰਾਂ ਕੀਮਤਾਂ ਦੇ ਇਹ ਬਿਲਕੁਲ ਮੁਤਾਬਕ ਨਹੀਂ ਹੈ। ਫਲੋਟੀਲਾ ਦੇ ਵਿੱਚ ਸਵਾਰ 40 ਤੋਂ ਵੱਧ ਦੇਸ਼ਾਂ ਦੇ 430 ਲੋਕਾਂ ਦੀ ਅਗਵਾਈ ਕਰਨ ਵਾਲੇ ਇੱਕ ਮਨੁੱਖੀ ਅਧਿਕਾਰ ਸਮੂਹ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇਹ ਫਲੋਟੀਲਾ ਬਹੁਤ ਹੀ ਸੀਮਤ ਮਾਤਰਾ ਦੇ ਵਿੱਚ ਸਹਾਇਤਾ ਸਮੱਗਰੀ ਲੈ ਕੇ ਗਿਆ ਸੀ। ਇਸ ਦਾ ਟੀਚਾ ਜੰਗ ਪ੍ਰਭਾਵਿਤ ਗਜ਼ਾ ਦੇ ਵਿੱਚ ਫਲਸਤੀਨੀਆਂ ਦੇ ਲਈ ਜਿਹੜੇ ਮੁਸ਼ਕਿਲ ਹਾਲਾਤ ਦੇ ਵਿੱਚ ਇੱਕ ਮਦਦ ਪਹੁੰਚਾਉਣਾ ਸੀ। ਫਲੋਟੀਲਾ 50 ਤੋਂ ਜ਼ਿਆਦਾ ਕਿਸ਼ਤੀਆਂ ਦਾ ਇੱਕ ਕਾਫਲਾ ਹੁੰਦਾ ਜੋ ਕਿ ਪਿਛਲੇ ਵੀਰਵਾਰ ਤੁਰਕੀ ਤੋਂ ਰਵਾਨਾ ਹੋਇਆ ਸੀ। ਉੱਥੇ ਹੀ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਇਜ਼ਰਾਈਲ ਦੇ ਰੱਖਿਆ ਮੰਤਰੀ ਇਤਾਮਾਰ ਬੈਨ ਗੇਵਿਰ ਦੀ ਇਸ ਪੋਸਟ ਕੀਤੀ ਵੀਡੀਓ ਦੀ ਵੀ ਸਖ਼ਤ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਹ ਬਿਲਕੁਲ ਵੀ ਨਾਮਨਜ਼ੂਰ ਹੈ ਔਰ ਇਸ ਕਿਸਮ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਫਲੋਟੀਲਾ ਦੇ ਵਿੱਚ ਇੱਕ ਇਟੈਲੀਅਨ ਸਿਟੀਜ਼ਨ ਵੀ ਸ਼ਾਮਲ ਹੈ ਜਿਸ ਦੇ ਨਾਲ ਇਹ ਵਿਵਹਾਰ ਕੀਤਾ ਗਿਆ। ਇਟਲੀ ਦੀ ਸਰਕਾਰ ਇਸ ਦੇ ਵਿੱਚ ਸ਼ਾਮਲ ਸਾਰੇ ਇਤਾਲਵੀ ਨਾਗਰਿਕਾਂ ਦੀ ਤੁਰੰਤ ਰਿਹਾਈ ਦੇ ਲਈ ਸਾਰੇ ਜ਼ਰੂਰੀ ਕਦਮ ਵੀ ਚੁੱਕ ਰਹੀ ਹੈ। ਮੈਲੋਨੀ ਨੇ ਇਹ ਵੀ ਕਿਹਾ ਕਿ ਇਟਲੀ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਕੀਤੇ ਗਏ ਵਿਵਹਾਰ ਦੇ ਲਈ ਇਟਲੀ ਸਰਕਾਰ ਦੀ ਤਰਫ ਤੋਂ ਮੰਗ ਕਰਦਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ। ਇਸੇ ਕਾਰਨ ਵਿਦੇਸ਼ੀ ਅਤੇ ਕੌਮਾਂਤਰੀ ਸਹਿਯੋਗ ਮੰਤਰਾਲੇ ਨੇ ਇਸ ਪੂਰੇ ਮਾਮਲੇ ਦੇ ਉੱਤੇ ਇਜ਼ਰਾਈਲ ਦੇ ਰਾਜਦੂਤ ਨੂੰ ਤਲਬ ਵੀ ਕੀਤਾ। ਉੱਥੇ ਹੀ ਕੁਝ ਹੋਰਨਾ ਖਬਰਾਂ ਦੀ ਸਾਂਝ ਪਾਈਏ। ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ, ਜਿੱਥੇ ਹੀ ਇਟਲੀ ਦੀ ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਬਾਅਦ ਭਾਰਤ 'ਚ ਆਉਂਦਿਆਂ ਹੀ ਪ੍ਰਧਾਨ ਮੰਤਰੀ ਮੋਦੀ ਦੇ ਅੰਦਰ ਇੱਕ ਨਵੀਂ ਐਨਰਜੀ ਆਈ। ਇਸ ਕਿਸਮ ਦੀਆਂ ਖਬਰਾਂ ਭਾਰਤੀ ਮੀਡੀਆ ਦੱਸ ਰਿਹਾ ਹੈ। ਦੱਸਿਆ ਗਿਆ ਹੈ ਕਿ 5 ਦਿਨਾਂ ਦੀ ਵਿਦੇਸ਼ ਯਾਤਰਾ ਤੋਂ ਪਰਤਦਿਆਂ ਪ੍ਰਧਾਨ ਮੰਤਰੀ ਨੇ ਇੱਕ ਕੈਬਨਿਟ ਮੀਟਿੰਗ ਕੀਤੀ। ਸਾਰੇ ਹੀ ਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਜਿਹੜੇ ਇੰਡੀਪੈਂਡੈਂਟ ਪੋਰਟਫੋਲੀਓ ਵਾਲੇ ਮਿਨਿਸਟਰ ਸੀ ਉਹ ਮੌਜੂਦ ਰਹੇ। ਇਸ ਬੈਠਕ ਦੇ ਵਿੱਚ ਅਲੱਗ ਅਲੱਗ ਮੰਤਰਾਲਿਆਂ ਦੇ ਕੰਮਕਾਜ, ਹਾਲ ਹੀ ਦੇ ਵਿੱਚ ਕੀਤੇ ਗਏ ਫੈਸਲਿਆਂ ਦੇ ਉੱਤੇ ਸਮੀਖਿਆ ਵੀ ਕੀਤੀ ਗਈ। ਪੱਛਮ ਬੰਗਾਲ ਅਤੇ ਅਸਮ ਵਰਗੇ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਜਿੱਤ ਨੂੰ ਵੀ ਕਾਫ਼ੀ ਅਹਿਮੀਅਤ ਦਿੱਤੀ ਗਈ। ਮੋਦੀ ਦੀ ਅਗਵਾਈ ਦੇ ਵਿੱਚ ਹੋਣ ਵਾਲੀ ਇਸ ਬੈਠਕ ਦੇ ਵਿੱਚ ਮਿਡਲ ਈਸਟ ਦੇ ਸੰਕਟ ਕਾਰਨ ਊਰਜਾ, ਖੇਤੀਬਾੜੀ ਅਤੇ ਲੌਜਿਸਟਿਕ ਖੇਤਰ ਦੇ ਵਿੱਚ ਜਿਹੜਾ ਪ੍ਰਭਾਵ ਪਿਆ ਉਸ ਨੂੰ ਘੱਟ ਕਰਨ ਦੇ ਲਈ ਵੀ ਗੱਲਾਂ ਬਾਤਾਂ ਕੀਤੀਆਂ ਗਈਆਂ। ਹਾਲਾਂਕਿ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਮੀਟਿੰਗ ਦੇ ਵਿਸਤਾਰ ਵੇਰਵੇ
ਜਿਹੜੇ ਉਹ ਨਹੀਂ ਸੀ ਮਿਲ ਸਕੇ। ਉੱਧਰ ਦੇਸ਼ ਦੀ ਪ੍ਰਮੁੱਖ ਤੇਲ ਕੰਪਨੀਆਂ ਦੇ ਵਿੱਚੋਂ ਇੱਕ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਨੇ ਉਹਨਾਂ ਰਿਪੋਰਟਾਂ ਨੂੰ ਖਾਰਜ ਕੀਤਾ ਜਿਸ ਦੇ ਵਿੱਚ ਤੇਲ ਅਤੇ ਗੈਸ ਦੀ ਕਮੀ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਇਹ ਵੀ ਕਿਹਾ ਕਿ ਦੇਸ਼ ਭਰ ਦੇ ਵਿੱਚ ਰਿਟੇਲ ਨੈਟਵਰਕ ਦੇ ਅੰਦਰ ਸਪਲਾਈ ਨੂੰ ਲੈ ਕੇ ਵੀ ਕੋਈ ਦਿੱਕਤ ਨਹੀਂ ਹੈ, ਆਪਰੇਸ਼ਨਸ ਆਮ ਵਾਂਗ ਚੱਲ ਰਹੇ ਨੇ, ਕੰਪਨੀ ਦਾ ਕੰਮਕਾਰ ਬਗੈਰ ਕਿਸੇ ਅੜਿੱਕੇ ਦੇ ਚੱਲ ਰਿਹਾ। ਈਰਾਨ ਸੰਕਟ ਦੀ ਵਜ੍ਹਾ ਦੇ ਚੱਲਦਿਆਂ ਦੇਸ਼ ਦੇ ਵਿੱਚ ਤੇਲ ਅਤੇ ਗੈਸ ਸਪਲਾਈ ਦੀ ਕਮੀ ਆਈ ਜ਼ਰੂਰ ਸੀ। ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਲੋਕ ਗੈਸ ਦੀ ਕਮੀ ਦਾ ਸਾਹਮਣਾ ਵੀ ਕਰ ਰਹੇ ਨੇ। ਹਾਲਾਂਕਿ HPCL ਨੇ ਕਿਹਾ ਹੈ ਕਿ ਫਿਊਲ ਦੀ ਕਮੀ ਦੇ ਨਾਲ ਜੁੜੀਆਂ ਕੁਝ ਖਬਰਾਂ ਗੁੰਮਰਾਹਕੁੰਨ ਨੇ, ਸੰਕਟ ਵਰਗੀ ਕੋਈ ਸਥਿਤੀ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਫਿਊਲ ਦੀ ਕਮੀ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਕੰਮਕਾਜ ਪ੍ਰਭਾਵਿਤ ਨਹੀਂ ਹੋਏਗਾ। HPCL ਦੇ ਰਿਟੇਲ ਆਊਟਲੈਟਸ ਦੇ ਉੱਤੇ ਆਮ ਦੀ ਤਰ੍ਹਾਂ ਸਪਲਾਈ ਮਿਲ ਰਹੀ ਹੈ। ਹਾਂ, ਕੁਝ ਇੱਕ ਥਾਵਾਂ ਦੇ ਉੱਤੇ ਰੇਟ ਜ਼ਰੂਰ ਵਧੇ ਨੇ, ਇਸ ਕਰਕੇ ਲੋਕਾਂ ਦੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ, ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਹੈ। ਉੱਧਰ ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ਦੇ ਦਰਮਿਆਨ ਫਾਲਟਾ ਸੀਟ ਦੇ ਉੱਤੇ ਕੁਝ ਇੱਕ ਗੜਬੜੀਆਂ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਇੱਥੇ ਚੋਣਾਂ ਟਾਲ ਦਿੱਤੀਆਂ ਗਈਆਂ ਸੀ। 21 ਮਈ ਨੂੰ ਦੁਬਾਰਾ ਚੋਣਾਂ ਦੇ ਹੁਕਮ ਦਿੱਤੇ ਗਏ ਸੀ, ਸੋ ਇਸ ਕਰਕੇ ਇੱਥੇ ਜਿਹੜੀਆਂ ਇਸ ਸੀਟ ਦੇ ਉੱਤੇ ਵੋਟਾਂ ਪਾਈਆਂ ਜਾ ਰਹੀਆਂ ਨੇ, 24 ਮਈ ਨੂੰ ਇਹਨਾਂ ਵੋਟਾਂ ਦੀ ਗਿਣਤੀ ਹੋ ਜਾਏਗੀ। ਹਾਲ ਹੀ ਦੇ ਵਿੱਚ ਇਹ ਸੀਟ ਚਰਚਾ 'ਚ ਰਹੀ ਸੀ ਕਿਉਂਕਿ ਦੁਬਾਰਾ ਜਿਹੜੀ ਵੋਟਿੰਗ ਹੈ ਉਸ ਤੋਂ 2 ਦਿਨ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਜਹਾਂਗੀਰ ਖਾਨ ਚੋਣ ਪ੍ਰਕਿਰਿਆ 'ਚੋਂ ਪਿੱਛੇ ਹਟ ਗਏ ਸੀ। ਖਬਰ ਏਜੰਸੀ PTI ਦੇ ਮੁਤਾਬਕ ਉਹਨਾਂ ਦੇ ਇਸ ਐਲਾਨ ਦੇ ਚੱਲਦਿਆਂ ਸੂਬੇ ਦੇ ਨਵੇਂ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਜਹਾਂਗੀਰ ਖਾਨ ਭੱਜ ਗਏ ਨੇ ਕਿਉਂਕਿ ਕੋਈ ਉਹਨਾਂ ਨੂੰ ਪੋਲਿੰਗ ਏਜੰਟ ਨਹੀਂ ਮਿਲ ਰਿਹਾ। ਉੱਥੇ ਹੀ ਜਹਾਂਗੀਰ ਖਾਨ ਦੇ ਪਿੱਛੇ ਹਟਣ ਦਾ ਕਾਰਨ TMC ਨੇ ਕਿਹਾ ਕਿ ਉਹਨਾਂ ਦਾ ਨਿੱਜੀ ਫੈਸਲਾ ਹੈ, ਪਾਰਟੀ ਦਾ ਫੈਸਲਾ ਨਹੀਂ ਹੈ। ਚੋਣਾਂ ਦੱਸ ਦਈਏ ਕਿ ਪੱਛਮ ਬੰਗਾਲ 'ਚ 2 ਗੇੜ 'ਚ ਹੋਈਆਂ ਸੀ, 23 ਤੇ 29 ਅਪ੍ਰੈਲ ਨੂੰ, ਔਰ 4 ਮਈ ਨੂੰ ਇਹਨਾਂ ਦੇ ਨਤੀਜੇ ਆਏ ਸੀ। ਨਤੀਜਿਆਂ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਪੱਛਮ ਬੰਗਾਲ 'ਚ ਪਹਿਲੀ ਵਾਰ ਬਣੀ ਸੀ, ਹਾਲਾਂਕਿ ਫਾਲਟਾ ਸੀਟ ਦੇ ਉੱਤੇ ਵੀ ਵੋਟਿੰਗ ਹੋਈ ਸੀ, ਪਰ ਬਾਅਦ 'ਚ ਚੋਣ ਕਮਿਸ਼ਨ ਨੇ ਇਸ ਸੀਟ ਦੇ ਸਾਰੇ 285 ਕੇਂਦਰਾਂ ਦੇ ਉੱਤੇ ਪਾਈਆਂ ਗਈਆਂ ਵੋਟਾਂ ਦੇ ਵਿੱਚ ਗੜਬੜਾਂ ਪਾਈਆਂ ਸੀ, ਇਸ ਕਰਕੇ ਇੱਥੇ ਦੁਬਾਰਾ ਵੋਟਿੰਗ ਦਾ ਐਲਾਨ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਚੋਣ ਨਤੀਜਿਆਂ 'ਚ ਭਾਜਪਾ ਨੇ 267 ਅਤੇ TMC ਨੇ 80 ਸੀਟਾਂ ਜਿੱਤੀਆਂ ਸੀ, ਇਸੇ ਕਰਕੇ ਸ਼ੁਭੇਂਦੂ ਅਧਿਕਾਰੀ ਇਸ ਸੂਬੇ ਦੇ ਮੁੱਖ ਮੰਤਰੀ ਬਣੇ ਸੀ। ਵੈਸੇ ਬੰਗਾਲ ਦੇ ਵਿੱਚ ਮੁੱਖ ਮੰਤਰੀ ਬਣਦਿਆਂ ਹੀ ਸ਼ੁਭੇਂਦੂ ਅਧਿਕਾਰੀ ਨੇ ਕਈ ਵੱਡੇ ਫੈਸਲੇ ਲਏ ਨੇ। ਹੁਣ ਇੱਕ ਨਵਾਂ ਫੈਸਲਾ ਇਹ ਸਾਹਮਣੇ ਆਇਆ ਕਿ ਬੰਗਾਲ ਦੇ ਸਾਰੇ ਮਦਰੱਸਿਆਂ ਦੇ ਵਿੱਚ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਸਵੇਰ ਵੇਲੇ ਪ੍ਰੇਅਰ ਕੀਤੀ ਜਾਂਦੀ ਹੈ ਉਸ ਦੇ ਵਿੱਚ ਵੰਦੇ ਮਾਤਰਮ ਗਾਣਾ ਲਾਜ਼ਮੀ ਹੋਏਗਾ। ਘੱਟ ਗਿਣਤੀ ਭਾਈਚਾਰਿਆਂ ਅਤੇ ਮਦਰੱਸਿਆਂ ਦੇ ਸਿੱਖਿਆ ਵਿਭਾਗ ਨੂੰ ਇਸ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਨਵਾਂ ਨਿਯਮ ਸਰਕਾਰੀ ਮਾਡਲ ਮਦਰੱਸਿਆਂ ਯਾਨੀ ਇੰਗਲਿਸ਼ ਮੀਡੀਅਮ ਤੋਂ ਲੈ ਕੇ ਸਾਰੇ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਮਦਰੱਸਿਆਂ ਦੇ ਉੱਤੇ ਲਾਗੂ ਕੀਤਾ ਜਾਏਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਸਰਕਾਰ ਨੇ 14 ਮਈ 2026 ਨੂੰ ਸਕੂਲ ਸਿੱਖਿਆ ਵਿਭਾਗ ਦੇ ਤਹਿਤ ਆਉਣ ਵਾਲੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿੱਚ ਵੀ ਵੰਦੇ ਮਾਤਰਮ ਗਾਣਾ ਲਾਜ਼ਮੀ ਕਰ ਦਿੱਤਾ ਸੀ, ਸੋ ਹੁਣ ਇਸੇ ਨੀਤੀ ਨੂੰ ਅੱਗੇ ਵਧਾ ਕੇ ਮਦਰੱਸਿਆਂ ਦੇ ਉੱਤੇ ਲਾਗੂ ਕੀਤਾ ਗਿਆ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤੇ ਤਾਮਿਲਨਾਡੂ ਦੀ ਸਿਆਸਤ ਦੇ ਵਿੱਚ ਬੁੱਧਵਾਰ ਦੇ ਦਿਨ ਇੱਕ ਅਜਿਹਾ ਇਤਿਹਾਸਕ ਫੈਸਲਾ ਹੋਇਆ ਜਿਸ ਨੇ ਪਿਛਲੇ ਲਗਭਗ 6 ਦਹਾਕਿਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਮੁੱਖ ਮੰਤਰੀ ਵਿਜੇ ਦੀ ਅਗਵਾਈ ਵਾਲੀ ਸਰਕਾਰ ਦੇ ਆਉਣ ਤੋਂ ਬਾਅਦ ਕੈਬਨਿਟ ਵਿਸਤਾਰ ਦੇ ਵਿੱਚ ਕਾਂਗਰਸ ਸ਼ਾਮਲ ਹੋਣ ਜਾ ਰਹੀ ਹੈ। ਸੂਬੇ 'ਚ ਪੂਰੇ 59 ਸਾਲਾਂ ਦੇ ਲੰਬੇ ਫਰਕ ਤੋਂ ਬਾਅਦ ਇਹ ਪਹਿਲੀ ਵਾਰ ਹੋਏਗਾ ਜਦੋਂ ਕਾਂਗਰਸ ਸਰਕਾਰ ਦਾ ਹਿੱਸਾ ਹੋਏਗੀ। ਕਾਂਗਰਸ ਹਾਈਕਮਾਂਡ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ 2 ਵਿਧਾਇਕ ਐਡਵੋਕੇਟ ਐਸ ਰਾਜੇਸ਼ ਕੁਮਾਰ ਅਤੇ ਪੀ ਵਿਸ਼ਵਨਾਥਨ ਅੱਜ ਦੇ ਦਿਨ ਭਾਰਤੀ ਸਮੇਂ ਦੇ ਮੁਤਾਬਕ ਰਾਜ ਭਵਨ ਦੇ ਵਿੱਚ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਹਾਲਾਂਕਿ ਇਹ ਚੁੱਕ ਲਈ ਗਈ ਹੈ। ਕਾਂਗਰਸ ਪ੍ਰਧਾਨ ਮਲਿਕਾਰਜਨ ਖੜਗੇ ਨੇ ਮੁੱਖ ਮੰਤਰੀ ਵਿਜੇ ਦੀ ਕੈਬਨਿਟ ਦੇ ਵਿੱਚ ਇਹਨਾਂ ਦੋਵਾਂ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਸੀ। ਰਾਜੇਸ਼ ਕੁਮਾਰ ਕੰਨਿਆਕੁਮਾਰੀ ਦੇ ਕਿਲਿਊਰ ਤੋਂ ਅਤੇ ਪੀ ਵਿਸ਼ਵਨਾਥਨ ਮਦੁਰੇ ਦੀ ਮੇਲੂਰ ਸੀਟ ਤੋਂ ਵਿਧਾਇਕ ਚੁਣੇ ਗਏ ਨੇ। ਹਾਲੀਆ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ DMK ਦੇ ਨਾਲ ਗੱਠਜੋੜ ਦੇ ਵਿੱਚ ਚੋਣ ਲੜੀ ਸੀ, ਪਰ ਸੱਤਾ ਦੀ ਹਿੱਸੇਦਾਰੀ ਲੈ ਕੇ ਮਤਭੇਦ ਹੋਣ ਤੋਂ ਬਾਅਦ ਇਹ ਰਿਸ਼ਤਾ ਟੁੱਟ ਗਿਆ। DMK ਦੇ ਸਖ਼ਤ ਰੁੱਖ ਦੇ ਉਲਟ ਮੁੱਖ ਮੰਤਰੀ ਵਿਜੇ ਨੇ ਆਪਣੇ ਸਹਿਯੋਗੀਆਂ ਨੂੰ ਸੱਤਾ ਦੇ ਵਿੱਚ ਬਣਦੀ ਹਿੱਸੇਦਾਰੀ ਦੇਣ ਦਾ ਵਾਅਦਾ ਵੀ ਕੀਤਾ ਸੀ, ਜਿਸ ਤੋਂ ਬਾਅਦ ਕਾਂਗਰਸ ਨੇ ਵਿਜੇ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ। ਕਾਂਗਰਸ ਦੀ ਇਹ ਵਾਪਸੀ ਅਹਿਮ ਇਸ ਕਰਕੇ ਮੰਨੀ ਜਾ ਰਹੀ ਹੈ ਕਿਉਂਕਿ 1967 'ਚ DMK ਦੇ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਕਦੇ ਵੀ ਸਰਕਾਰ ਦਾ ਹਿੱਸਾ ਨਹੀਂ ਸੀ ਬਣ ਸਕੀ। ਹਾਲਾਂਕਿ ਕਾਂਗਰਸ ਨੇ ਵੱਖ ਵੱਖ ਸਮਿਆਂ 'ਤੇ DMK ਅਤੇ ਕਦੇ AI DMK ਦੇ ਨਾਲ ਗੱਠਜੋੜ ਜ਼ਰੂਰ ਕੀਤੇ ਸੀ, ਪਰ ਸੱਤਾ 'ਚ ਹਿੱਸੇਦਾਰੀ ਨਹੀਂ ਸੀ ਮਿਲੀ, ਯਾਨੀ ਕਿ ਮੰਤਰੀ ਅਹੁਦੇ ਨਹੀਂ ਸੀ ਮਿਲੇ। ਹੁਣ
ਮੁੱਖ ਮੰਤਰੀ ਵਿਜੇ ਦੀ ਅਗਵਾਈ ਦੇ ਵਿੱਚ ਤਾਮਿਲਨਾਡੂ ਦੀ ਰਾਜਨੀਤੀ ਦੇ ਵਿੱਚ ਗੱਠਜੋੜਾਂ ਦੀ ਸਰਕਾਰਾਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਇੱਧਰ ਆਸਟ੍ਰੇਲੀਅਨ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਬੇਰੁਜ਼ਗਾਰੀ ਵਧੀ ਹੈ, 4.5% ਵਧੀ ਹੈ, ਔਰ ਖਾਸ ਗੱਲ ਇਹ ਹੈ ਕਿ ਇਸ 'ਚ ਮਹਿਲਾਵਾਂ ਦੀ ਬੇਰੁਜ਼ਗਾਰੀ ਵਧੀ ਹੈ। ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦੇ ਨਾਲ ਜੁੜੇ ਹੋਏ ਕੁਝ ਅੰਕੜੇ ਜਾਰੀ ਕੀਤੇ ਗਏ ਨੇ। ਦੱਸਿਆ ਗਿਆ ਹੈ ਕਿ ਮਾਰਕੀਟ ਦੇ ਵਿੱਚ ਇਸ ਵਕਤ ਜੋਬਲੈਸ ਮਹਿਲਾਵਾਂ ਦੀ ਗਿਣਤੀ ਪਿਛਲੇ ਇੱਕ ਸਾਲ ਦੇ ਮੁਕਾਬਲੇ ਕਿਤੇ ਜ਼ਿਆਦਾ ਗਈ ਹੈ। ਪਹਿਲਾਂ ਮਾਰਚ ਮਹੀਨੇ ਤੱਕ ਦੀ ਜਿਹੜੀ ਤਿਮਾਹੀ ਸੀ, ਕੈਲੰਡਰ ਤਿਮਾਹੀ, ਉਸ ਦੇ ਵਿੱਚ ਬੇਰੁਜ਼ਗਾਰੀ 4.3% ਸੀ। ਬਾਅਦ 'ਚ ਅਪ੍ਰੈਲ ਮਹੀਨੇ ਦੀ ਜਿਹੜੀ ਤਿਮਾਹੀ ਸ਼ੁਰੂ ਹੋਈ, ਉਸ 'ਚ 4.5% ਬੇਰੁਜ਼ਗਾਰੀ ਦਰ ਜਿਹੜੀ ਆਸਟ੍ਰੇਲੀਆ 'ਚ ਦੇਖੀ ਗਈ। ਯਾਨੀ ਕਿ ਅਪ੍ਰੈਲ ਮਹੀਨੇ ਦੇ ਵਿੱਚ 33,000 ਲੋਕ ਅਨਇੰਪਲੋਇਡ ਦੱਸੇ ਗਏ ਨੇ, ਔਰ ਇਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਫੁੱਲ ਟਾਈਮ ਕਰਮਚਾਰੀ ਨੇ ਉਹਨਾਂ ਦੀਆਂ ਨੌਕਰੀਆਂ, 11,000 ਲੋਕਾਂ ਦੀਆਂ ਨੌਕਰੀਆਂ ਗਈਆਂ ਨੇ ਜਾਂ ਬੇਰੁਜ਼ਗਾਰ ਹੋਏ ਨੇ। 22,000 ਪਾਰਟ ਟਾਈਮ ਵਰਕਰ ਵੀ ਜਿਹੜੇ ਨੇ ਉਹਨਾਂ ਦੀਆਂ ਵੀ ਨੌਕਰੀਆਂ ਖਤਮ ਹੋਈਆਂ ਨੇ ਜਾਂ ਉਹਨਾਂ ਨੇ ਨੌਕਰੀ ਛੱਡੀ ਹੈ। ਇਸ ਦਰਮਿਆਨ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਨਫਲੇਸ਼ਨ ਰਾਈਜ਼ਿੰਗ ਦੇ ਵੀ ਕੁਝ ਸੰਕੇਤ ਹਾਸਲ ਹੋਏ ਨੇ। ਹਾਲਾਂਕਿ ਸਿਰਫ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਅੰਕੜਾ, ਪਰ ABC ਦੀ ਇੱਕ ਵੱਖਰੀ ਰਿਪੋਰਟ ਦੇ ਮੁਤਾਬਕ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵਧਣ ਦੇ ਵੀ ਕੁਝ ਸੰਕੇਤ ਦਿਖਾਈ ਦਿੱਤੇ ਨੇ। ਮਾਫ ਕਰਨਾ, ਮਹਿੰਗਾਈ ਵਧਣ ਦੇ, ਮਹਿੰਗਾਈ ਵਧਣੀ ਅਤੇ ਬੇਰੁਜ਼ਗਾਰੀ ਵਧਣੀ, ਇਹ ਦੋਵੇਂ ਕੁਝ ਐਸੇ ਸੰਕੇਤ ਨੇ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ 'ਚ RBI ਵੀ ਅਣਗੌਲਿਆ ਨਹੀਂ ਕਰ ਸਕਦਾ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੀ ਆਰਥਿਕਤਾ ਦੇ ਨਾਲ ਜੁੜੇ ਕਈ ਫੈਸਲੇ ਇਸ ਕਰਕੇ ਲਏ ਜਾਂਦੇ ਨੇ ਕਿ ਵਿਆਜ ਦਰਾਂ ਵਧਣ ਜਾਂ ਕੰਟਰੋਲ 'ਚ ਰਹਿਣ, ਜਿਹੜੇ ਸਿਰਫ ਇਹਨਾਂ ਦੋ ਕਾਰਨਾਂ ਦੇ ਉੱਤੇ ਨਿਰਭਰ ਕਰਦਾ, ਬੇਰੁਜ਼ਗਾਰੀ ਅਤੇ ਮਹਿੰਗਾਈ ਜੋ ਕਿ ਵਧੇ ਨੇ। ਜ਼ਾਹਰ ਜੀ ਗੱਲ ਹੈ ਕਿ RBI ਨੂੰ ਵੀ ਆਪਣੀਆਂ ਵਿਆਜ ਦਰਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਵਾਧਾ ਕਰਨਾ ਹੋਏਗਾ। ਉੱਥੇ NSW ਦੇ ਬਲੂ ਮਾਊਂਟੇਨਸ ਦੇ ਸੈਂਟਰਲ ਵੈਸਟ ਦੇ ਇਲਾਕਿਆਂ ਦੇ ਵਿੱਚ ਕਾਰੋਬਾਰ ਕਰ ਰਹੇ ਲੋਕਾਂ ਨੂੰ ਸੜਕ ਦੇ ਨਿਰਮਾਣ ਦੇ ਚੱਲਦਿਆਂ ਜਿਹੜੇ ਅੜਿੱਕੇ ਪਏ ਸੀ, ਉਹਨਾਂ ਦੇ ਕਾਰੋਬਾਰ 'ਚ ਗਿਰਾਵਟ ਆਈ ਸੀ, ਉਸ ਦਾ ਖਾਮਿਆਜ਼ਾ ਹੁਣ NSW ਸਰਕਾਰ ਭੁਗਤੇਗੀ। ਅਤੇ ਸਰਕਾਰ ਨੇ ਕਿਹਾ ਹੈ ਕਿ $3.5 million ਦਾ ਇੱਕ ਸਪੋਰਟ ਪੈਕੇਜ ਇਸ ਇਲਾਕੇ ਦੇ ਵਪਾਰਕ ਅਦਾਰਿਆਂ ਅਤੇ ਕਮਿਊਨਿਟੀਜ਼ ਨੂੰ ਦਿੱਤਾ ਜਾਏਗਾ। ਅਸਲ 'ਚ ਟਰਾਂਸਪੋਰਟ NSW ਦੀ ਤਰਫ ਤੋਂ ਇਸ ਦੇ ਡਿਜ਼ਾਈਨ ਨੂੰ ਲੈ ਕੇ ਜਿਹੜੀ ਹੈ ਉਹ ਥੋੜ੍ਹੀ ਸਮੱਸਿਆ ਚੱਲ ਰਹੀ ਸੀ। ਇਹ ਦੇਸ਼ ਦੀ ਸਭ ਤੋਂ ਵਿਅਸਤ ਸੜਕਾਂ ਦੇ ਵਿੱਚੋਂ ਇੱਕ ਮੰਨੀ ਜਾ ਸਕਦੀ ਹੈ। $3.5 million ਦਾ ਪੈਕੇਜ ਬਲੂ ਮਾਊਂਟੇਨ ਅਤੇ ਸੈਂਟਰਲ ਵੈਸਟ ਦੇ ਸਿਰਫ ਉਹਨਾਂ ਕਾਰੋਬਾਰੀਆਂ ਨੂੰ, ਸਮਾਲ ਬਿਜ਼ਨਸਿਸ ਨੂੰ ਮਿਲੇਗਾ ਜਿਹੜੇ ਮਾਊਂਟ ਵਿਕਟੋਰੀਆ, ਹਾਰਟਲੀ, ਲਿਟਲ ਹਾਰਟਲੀ ਅਤੇ ਹਾਰਟਲੀ ਵੇਲ ਦੇ ਵਿੱਚ ਕਾਰੋਬਾਰ ਕਰ ਰਹੇ ਨੇ, ਅਤੇ ਉਹਨਾਂ ਨੂੰ ਘੱਟੋ ਘੱਟ 40% ਜਿਹੜਾ ਆਪਣਾ ਘਾਟਾ ਦਿਖਾਉਣਾ ਹੋਏਗਾ ਕਿ ਉਹਨਾਂ ਦੇ ਬਿਜ਼ਨਸ ਦੇ ਵਿੱਚ ਇਹ ਪਏ ਹੈ ਜਦ ਤੋਂ ਇਸ ਸੜਕ ਦਾ ਨਿਰਮਾਣ ਹੋਣਾ ਜਾਂ ਇਸ ਦੇ ਅੜੀਕੇ ਲੱਗਣੇ ਸ਼ੁਰੂ ਹੋਏ ਨੇ। ਪਰ ਸਪੋਰਟ ਪੈਕੇਜ ਦੇ ਵਿੱਚ ਵੱਧ ਤੋਂ ਵੱਧ $10,000 ਦੀ ਹੀ ਗ੍ਰਾਂਟ ਦਿੱਤੀ ਜਾਏਗੀ। ਸਮਾਲ ਬਿਜ਼ਨਸ ਮਿਨਿਸਟਰ ਜੈਨੇਲ ਸੈਫਿਨ ਨੇ ਕਿਹਾ ਕਿ ਇਹ ਵੀ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਹਾਸਲ ਹੋਈਆਂ ਸੀ ਇੱਕ ਵਿਅਸਤ ਸੜਕ ਜਿਹੜੀ ਉਹ ਬੰਦ ਹੋਣ ਦੇ ਚੱਲਦਿਆਂ, ਔਰ ਕਈ ਹਫ਼ਤਿਆਂ ਤੱਕ ਬੰਦ ਹੋਣ ਦੇ ਚੱਲਦਿਆਂ ਇਸ ਦੇ ਲਈ ਸਰਕਾਰ ਦੀ ਤਰਫ ਤੋਂ ਇਹ ਮਦਦ ਦਿੱਤੀ ਜਾਣੀ ਜ਼ਰੂਰੀ ਮੰਨੀ ਗਈ ਹੈ। ਇਸ ਤੋਂ ਇਲਾਵਾ $15,000 ਤੱਕ ਦੇ ਪੈਕੇਜ ਕੌਂਸਲ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਜਿਹੜੀ ਇਕੋਨਮੀ ਬਿਲਡ ਕਰ ਸਕਣ। ਕਾਬੋਨ ਦੇ ਵਿੱਚ, ਫੋਰਬਸ ਦੇ ਵਿੱਚ ਡਬੋ ਦਾ ਇਲਾਕਾ, ਬਲੇਨੀ ਦਾ ਇਲਾਕਾ, ਹੌਕਸਬਰੀ, ਮਿਡ ਵੈਸਟਰਨ ਔਰੇਂਜ ਦੇ ਇਲਾਕਿਆਂ ਦੇ ਵਿੱਚ, ਅਤੇ $5,000 ਦੀ ਕਮਿਊਨਿਟੀ ਇਵੈਂਟ ਗ੍ਰਾਂਟਸ ਵੀ ਦਿੱਤੀਆਂ ਜਾਣਗੀਆਂ ਬਲੂ ਮਾਊਂਟੇਨ, ਲਿਥਕੋ ਅਤੇ ਬਾਥਸਟ ਦੇ ਇਲਾਕਿਆਂ ਦੇ ਵਿੱਚ। ਉੱਥੇ ਕੋਰੋਨਾ ਕਾਲ ਦੇ ਦਰਮਿਆਨ ਇੱਕ ਡਾਕਟਰ ਦੀ ਤਰਫ ਤੋਂ ਆਪਣੇ ਮਰੀਜ਼ਾਂ ਨੂੰ ਬਗੈਰ ਮਾਸਕ ਦੇ ਅਤੇ ਬਗੈਰ ਕਿਸੇ ਜਿਹੜਾ ਜ਼ਰੂਰੀ ਅਹਿਤਿਆਤ ਸੀ ਜਾਂ ਵੈਕਸੀਨ ਸੀ ਉਸ ਦੇ ਮਿਲਣ ਦੇ ਕਰਕੇ ਹੁਣ ਉਸਨੂੰ ਜੁਰਮਾਨਾ ਲਗਾਇਆ ਗਿਆ। ਦੱਸ ਦਈਏ ਕਿ ਵੀਕੈਟ, ਜਿਹੜੀ ਕਿ ਵਿਕਟੋਰੀਆ ਦੀ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਹੈ, ਉਹਨਾਂ ਨੇ ਇੱਕ ਸਾਬਕਾ ਕੋਲੈਕ ਦੇ ਵਿੱਚ ਮੌਜੂਦ ਜਿਹੜੇ GP ਸੀ ਡਾਕਟਰ ਡੈਨਿਸ ਬਰੋਸ, ਉਹਨਾਂ ਦੀ ਮੈਡੀਕਲ ਰਜਿਸਟ੍ਰੇਸ਼ਨ ਜਿਹੜੀ ਉਹ ਪਿਛਲੇ ਹਫ਼ਤੇ ਕੈਂਸਲ ਕਰ ਦਿੱਤੀ ਹੈ। ਪਾਇਆ ਗਿਆ ਕਿ 2021 ਦੇ ਵਿੱਚ ਡਾਕਟਰ ਬੋਰੋਸੋਸ, ਜਿਨ੍ਹਾਂ ਨੇ ਬਹੁਤ ਸਾਰੇ ਮਰੀਜ਼ਾਂ ਨੂੰ ਬਗੈਰ ਮਾਸਕ ਦੇ ਵੀ ਦੇਖਣ ਦੇ ਲਈ ਇਜਾਜ਼ਤ ਦੇ ਦਿੱਤੀ ਸੀ, 122 ਫੇਸ ਮਾਸਕ ਤੋਂ ਬਗੈਰ ਅਤੇ 199 ਕੋਵਿਡ ਵੈਕਸੀਨ ਤੋਂ ਬਗੈਰ ਹੀ ਉਹਨਾਂ ਨੇ ਮਰੀਜ਼ਾਂ ਨੂੰ ਦੇਖਿਆ ਸੀ।
जे होर ज़्यादा स्पैसीफिकली दसीए तो साल 2021 के अक्तूबर महीने के खास तौर के उत्ते 3 दिन के अंदर ही 221 मरीज़ ऐसे उन्होंने देख दिते सी जिहड़े बगैर एहतियात के उत्ते आ रहे सी। इसे दे चलदिआं हुण उन्हां दी जिहड़ी मैडिकल रजिस्ट्रेशन साल 2031 तक कैंसल कर दिती गई, उदों तक वह रिन्यू नहीं करवा सकनगे। लटॉर्ब यूनीवर्सिटी के उत्ते इल्ज़ाम ये लग रहे हैं कि इन्हां दे बहुत सारे विद्यार्थी इस करके गैर हाज़री लगा रहे हैं क्योंकि यूनीवर्सिटी महंगी हो गई है। फीसां दे मामले दे विच नहीं बल्कि सुन के हैरानी होएगी तुहानू कि यूनीवर्सिटी ने अपनी पार्किंग फीस $8 या इस तो वध कर दिती है। तो विद्यार्थियों नू लगता है कि इन्नी महंगी फीस दे के क्लास लगा की बजाय तो रहने देना चंगा है। अजिहे दे विच ना सिर्फ फाइनज़ वधे ने क्योंकि वो स्टूडेंट जिहड़े ओवरटाइम करते हैं या इत्थे ओवरटाइम जिहड़ा एक तयशुदा समय तो वध पार्किंग लगा के रखते हैं, उन्हों का कहना है कि लटॉर्ब यूनीवर्सिटी की तरफ तो पार्किंग दियां वधियां फीसां दे चलदिआं हुण विद्यार्थियों नू यूनीवर्सिटी आने तो भी गुरेज करना होएगा। हैरालसन की खबर के मुताबिक यूनीवर्सिटी की तरफ तो फिलहाल इस दे उत्ते कोई टिप्पणी नहीं दी गई है, पर स्टूडेंट यूनियन का कहना है कि विद्यार्थियों नू एक चीज़ चुननी पै रही है, अपनी पढ़ाई के दरम्यान अपने खर्चे जिहड़ियां क्लासां अटेंड करन दे लई ग्रोसरी या फिर इत्थे आ के पार्किंग फीस की अदायगी। अजय दे विच विद्यार्थियों के लिए यह बड़ा अनफेयर ते अनअफोर्डेबल सिस्टम बन चुके, यूनीवर्सिटी प्रशासन को इस दे विच ध्यान देना होएगा। उत्थे आखिरी खबर की सांझ पाईए तो भारतीय भाईचारे दे नाल जुड़ी हुई जिथे एक सोशल एंटरप्राइजर ते कम्युनिटी चैंपियन ते NSW दे यंग आस्ट्रेलियन ऑफ द ईयर अवार्ड दे नाल साल 2024 च सन्मानित किए गए डॉक्टर निखिल ऑथर दा देहांत हो गया। वह 32 साल की उम्र दे सी, दस दिए कि उन्होंने 17 साल दे सी जदों उदों ल्यूकीमिया डायग्नोज किया गया सी, एक किस्म का खून का कैंसर, जिस तो बाद वो लगातार अलग अलग जिहड़ियां थैरेपीज़ दे विचों गुजरे, बोन मैरो होया, कीमोथैरेपी हुई, ओपन हार्ट सर्जरी हुई, बहुत सारे ट्रांसप्लांट होए, बावजूद इस दे डॉक्टर्स उन्हां दी जान नहीं बचा सके। दस दिए कि डॉक्टर ऑथर ने भीम जिहड़ा एक भारतीय महाकाव्य महाभारत दे विच किरदार है उस दे नाम दे उत्ते उन्होंने एक हैल्थ फैसिलिटी शुरू की सी, एक किस्म की लो कॉस्ट मैडिकल डिवाइस फैसिलिटी सी जिहड़ी कि लोड़वंद ते जड़े सोशली ते इकनोमिकली डिसएडवांटेज लोग ने उन्हां तक इस किस्म दे जड़े इक्यूपमेंट्स ने मैडिकल इक्यूपमेंट्स वो दिते जा सकन। बहरहाल भाईचारे की तरफ तो ते NSW दे प्रीमियर क्रिसमिंस तक की तरफ तो डॉक्टर निखिल ऑथर नूं उन्हां दे देहांत दे उत्ते श्रद्धांजलि दी गई है। दस दिए कि फिलहाल जड़ा है भाईचारे की तरफ तो भी उन्हां दी मौत दे उत्ते सोग जताया जा रहा है। इधर IPL की भी सांझ पाते हुए चलीए तो IPL के हुण तक तो स्थिति तुसीं देख ही ली होनी है, Top 5 टीमों के उपर तो लैके थले तक बेंगलौर, गुजरात, हैदराबाद, राजस्थान ते पंजाब दियां टीमां ने। पंजाब दे लई हुण कुछ मैच जिहड़े ने ओह करो या मरो वाले ने, पहला चेन्नई ते गुजरात दा अज दे दिन मुकाबला होना है। इस तो इलावा जिहड़ा कल दे दिन मैच होया सी मुंबई ते कोलकाता दे दरमियान, जिस दे विच कोलकाता ने उस नूं 4 विकटां दे फर्क दे नाल 7 दौड़ां पहलियां रहिंदियां ही जित लिया, जिसने हुण मुकाबले नूं इस पॉइंट टेबल नूं होर भी दिलचस्प बना दिता है क्योंकि पंजाब दी टीम भी 13 मैच जित के 13 अंकां दे नाल 13 मैच खेड के 6 जित के 13 अंकां दे नाल जिहड़ा इस पॉइंट टेबल दे विच 5वें नंबर ते है, ते कोलकाता दी टीम भी 13 मैचां चो 6 मैच जित के 13 अंकां दे नाल 6वें नंबर ते है। एक समा सी जदों पंजाब दी टीम इस रैंकिंग दे विच पहले नंबर ते

0: ਨੇ ਨਾ ਇਹ ਨਹੀਂ ਖਲੋਣ ਦਿੰਦੇ। ਆਖਿਰ ਹੋਇਆ ਕੀ? ਮੈਨੂੰ ਹੈਰਾਨੀ ਹੁੰਦੀ ਆ ਕਿ ਉਹ ਲੋਕ ਜਿਨ੍ਹਾਂ ਦੀ ਮੈਂ ਗਾਹੇ ਬਗਾਹੇ ਬੜੀ ਵਾਰੀ ਮਦਦ ਕੀਤੀ ਹੈ, ਉਹ ਲੋਕ ਜਿਹੜੇ ਸਰ ਸਰ ਜੀ ਜੀ ਕਰਦੇ ਹੁੰਦੇ ਸੀ, ਉਹ ਲੋਕ ਜਿਹੜੇ ਹਰ ਇੱਕ ਗੱਲਬਾਤ ਦੇ ਵਿੱਚ ਕਿਸੇ ਨਾ ਕਿਸੇ ਆਨੇ ਬਾਨੇ ਨਾਂ ਲੈ ਲੈਂਦੇ ਸੀ, ਉਹ ਲੋਕ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਖਿਲਾਫ ਕਮੈਂਟਬਾਜ਼ੀਆਂ ਕਰਦੇ ਨੇ। ਮੈਨੂੰ ਉਹ ਵੇਖ ਕੇ ਬਹੁਤ ਦੁੱਖ ਹੋਇਆ। ਬਾਕੀ ਤਾਂ ਸਾਰਾ ਕੁਝ ਠੀਕ ਹੈ, ਮੈਨੂੰ ਪਤਾ ਕਾਰੋਬਾਰ ਦੇ ਵਿੱਚ ਊਚ ਨੀਚ ਚੱਲਦੀ ਰਹਿੰਦੀ ਹੈ, ਪਰ ਜਦੋਂ ਇਹ ਲੋਕ ਤੁਹਾਡੇ ਖਿਲਾਫ ਚੱਲਦੇ ਨੇ ਨਾ, ਜਿਨ੍ਹਾਂ ਦੀ ਤੁਸੀਂ ਕਦੀ ਨਾ ਕਦੀ ਕਿਤੇ ਨਾ ਕਿਤੇ ਮਦਦ ਕੀਤੀ ਹੁੰਦੀ ਹੈ, ਅਤੇ ਜਾਂ ਇੱਦਾਂ ਕਹਿ ਲਓ ਜਿਹੜੇ ਨਾ 3 ਚੋਂ ਹੁੰਦੇ ਨੇ ਅਤੇ ਨਾ 13 ਚੋਂ, ਇਹ ਤੁਹਾਨੂੰ ਕੁਛ ਵਧੇਰੇ ਪਰੇਸ਼ਾਨ ਕਰਦੇ ਆ। ਇੰਨਾ ਕਹਿ ਕੇ ਰੋਟੀ ਛੱਡ ਕੇ ਟੇਬਲ ਤੋਂ ਉੱਠਣ ਲੱਗਾ ਤਾਂ ਪਿਓ ਨੇ ਆਵਾਜ਼ ਮਾਰ ਕੇ ਬਿਠਾ ਲਿਆ, ਸੰਦੀਪ ਪਹਿਲਾਂ ਆਪਣੀ ਰੋਟੀ ਖਤਮ ਕਰ ਅਤੇ ਫਿਰ ਆਪਾਂ ਇਹਦੇ ਬਾਰੇ ਗੱਲ ਕਰਦੇ। ਪਿਓ ਦਾ ਕਿਹਾ ਟਾਲ ਨਹੀਂ ਸੀ ਸਕਦਾ, ਪਿਓ ਨੇ ਅੱਜ ਤੱਕ ਬਹੁਤ ਘੱਟ ਗੱਲ ਕੀਤੀ ਹੈ, ਪਰ ਜਿੰਨੀ ਕੀਤੀ ਹੈ ਉਹਨੂੰ ਅੱਜ ਤੱਕ ਸੰਦੀਪ ਨੇ ਮੋੜਿਆ ਨਹੀਂ। ਰੋਟੀ ਖਾਧੀ ਅਤੇ ਪਿਓ ਨੇ ਇਸ਼ਾਰਾ ਕੀਤਾ ਕਿ ਆਪਾਂ ਥੋੜ੍ਹਾ ਬਾਹਰ ਟਹਿਲਣ ਦੇ ਲਈ ਚੱਲਦੇ ਹਾਂ। ਰੋਟੀ ਤੋਂ ਬਾਅਦ ਸੈਰ ਕਰਦੇ ਹਾਂ, ਥੋੜ੍ਹਾ ਜਿਹਾ ਹੋਰ ਵਧੇਰੇ ਉਹਦੇ ਕਾਰੋਬਾਰ ਬਾਰੇ ਪੁੱਛਿਆ। ਨਾਲੇ ਜਾਂਦੇ ਜਾਂਦੇ ਉਹਨੂੰ ਮੋਟਰ ਚਲਾਉਣ ਦੇ ਲਈ ਵੀ ਕਹਿ ਦਿੱਤਾ। ਉਨੀ ਦੇਰ ਤੱਕ ਆਪਣੀਆਂ ਸਬਜ਼ੀਆਂ ਨੂੰ ਪਾਣੀ ਲੱਗ ਜੂਗਾ, ਨਾਲੇ ਆਪਾਂ ਗੱਲਾਂ ਬਾਤਾਂ ਕਰ ਲਾਂਗੇ। ਪਿਓ ਨੇ ਕਿਹਾ, ਵੇਖ ਮੈਂ ਤੇਰੀ ਸਾਰੀ ਗੱਲ ਸੁਣੀ ਹੈ ਅਤੇ ਉਸ ਤੋਂ ਬਾਅਦ ਮੈਂ ਇਹੋ ਹੀ ਕਹੂੰਗਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਤੇਰੇ ਨਾਲ। ਪਤਾ ਨਹੀਂ ਕਿਉਂ ਇਸ ਵਾਰੀ ਤੈਨੂੰ ਮਹਿਸੂਸ ਜ਼ਿਆਦਾ ਹੋ ਰਿਹਾ। ਤੈਨੂੰ ਯਾਦ ਹੈ ਇੱਕ ਵਾਰੀ ਤੂੰ ਜਿੱਦ ਕਰਕੇ ਸਾਈਕਲ ਲਈ ਸੀ, ਤੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਪੈਦਲ ਸਕੂਲ ਜਾਇਆ ਕਰਦਾ ਸੀ, ਉਹਨਾਂ ਦੇ ਵਿੱਚੋਂ ਕੁਛ ਨੇ ਸਾਈਕਲ ਲੈ ਲਈ ਅਤੇ ਤੂੰ ਬੜੀ ਜਿੱਦ ਕਰਕੇ ਇੱਕ ਸਾਈਕਲ ਲਈ ਸੀ। ਥੋੜ੍ਹੇ ਦਿਨਾਂ ਬਾਅਦ ਜਦੋਂ ਤੈਨੂੰ ਅਚਾਨਕ ਸਾਈਕਲ ਤੋਂ ਡਿੱਗ ਕੇ ਸੱਟ ਲੱਗੀ ਸੀ ਅਤੇ ਫਿਰ ਵੀ ਤੂੰ ਇੱਦਾਂ ਹੀ ਪਰੇਸ਼ਾਨ ਹੋਇਆ ਸੀ। ਹਾਂਜੀ ਪਾਪਾ ਮੈਨੂੰ ਯਾਦ ਹੈ, ਪਰੇਸ਼ਾਨ ਮੈਂ ਸੱਟ ਕਰਕੇ ਉਹਨਾਂ ਨਹੀਂ ਸੀ ਹੋਇਆ, ਤੁਹਾਨੂੰ ਵੀ ਪਤਾ। ਹਾਂ ਮੈਨੂੰ ਪਤਾ, ਪਰੇਸ਼ਾਨ ਤੂੰ ਇਸ ਕਰਕੇ ਹੋ ਰਿਹਾ ਸੀ ਕਿਉਂਕਿ ਜਿਨ੍ਹਾਂ ਦੇ ਨਾਲ ਤੂੰ ਤੁਰ ਕੇ ਜਾਣਾ ਹੈ ਉਹ ਤੇਰੀ ਸੱਟ 'ਤੇ ਹੱਸੇ ਸੀ, ਕਿਉਂਕਿ ਤੂੰ ਸਾਈਕਲ 'ਤੇ ਜਾਣਾ ਸ਼ੁਰੂ ਕਰ ਦਿੱਤਾ। ਹੁਣ ਤੂੰ ਉਹਨਾਂ ਦੇ ਨਾਲ ਨਹੀਂ ਜਾਂਦਾ ਅਤੇ ਤੈਨੂੰ ਪਤਾ ਮਨ ਹੀ ਮਨ ਹੱਸੇ ਉਹ ਵੀ ਸੀ ਜਿਨ੍ਹਾਂ ਦੇ ਨਾਲ ਤੂੰ ਹੁਣ ਸਾਈਕਲ 'ਤੇ ਜਾਣਾ ਹੈ। ਜਿਹੜੇ ਹਲੇ ਨਹੀਂ ਸੀ ਸਾਈਕਲ ਲੈ ਸਕੇ ਉਹ ਵੀ ਅੰਦਰੋਂ ਅੰਦਰੀ ਖੁਸ਼ ਹੋਏ ਕਿ ਚਲੋ ਅੱਜ ਡਿੱਗਾ ਸੱਟ ਲੱਗੀ ਹੈ, ਕਿਉਂਕਿ ਬੜੇ ਦਿਨਾਂ ਦਾ ਉਹਨਾਂ ਨੇ ਆਪਣੇ ਅੰਦਰ ਗੁਬਾਰ ਸਾਂਭ ਕੇ ਰੱਖਿਆ ਸੀ। ਅਤੇ ਉੱਧਰ ਜਿਨ੍ਹਾਂ ਦੇ ਤੂੰ ਨਾਲ ਜਾ ਰਲਿਆ ਉਹ ਵੀ ਖੁਸ਼ ਹੋਏ ਕਿ ਸਾਡਾ ਸਾਹਮਣਾ ਕਰਦਾ ਸੀ, ਸਾਡੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਇਹਨੇ, ਇੱਦਾਂ ਕਿੱਦਾਂ ਕਰ ਲੂਗਾ, ਇੱਦਾਂ ਕਰਨ 'ਤੇ ਤਾਂ ਸੱਟਾਂ ਲੱਗਣੀਆਂ ਹੀ ਨੇ। ਅਤੇ ਇੱਦਾਂ ਦੀਆਂ ਹੋਰ ਤੈਨੂੰ ਮੈਂ ਕਿੰਨੀਆਂ ਕੁ ਐਗਜ਼ਾਮਪਲਾਂ ਦੇਵਾਂ। ਇਹ ਸਿਰਫ ਉਦੋਂ ਨਹੀਂ ਹੋਇਆ, ਇਹ ਜ਼ਿੰਦਗੀ ਦੇ ਹਰ ਇੱਕ ਪੜਾਅ ਦੇ ਵਿੱਚ ਇੱਦਾਂ ਹੀ ਹੁੰਦਾ। ਹਮੇਸ਼ਾ ਤੁਸੀਂ ਇੱਕ ਦੌੜ ਦੇ ਵਿੱਚੋਂ ਨਿਕਲ ਕੇ ਉਹਨਾਂ ਲੋਕਾਂ ਦੇ ਵਿੱਚੋਂ ਦੂਸਰਿਆਂ ਦੇ ਵਿੱਚ ਸ਼ਾਮਿਲ ਹੁੰਦੇ ਹੋ, ਦੂਸਰਿਆਂ ਤੋਂ ਤੀਸਰਿਆਂ ਦੇ ਵਿੱਚ ਅੱਗੇ ਤੋਂ ਅੱਗੇ ਤਰੱਕੀ ਕਰਦੇ ਰਹਿੰਦੇ ਹੋ। ਪਿਛਲੇ ਵੀ ਤੁਹਾਡਾ ਕ੍ਰਿਟੀਸਿਜ਼ਮ ਕਰਦੇ ਨੇ ਅਤੇ ਅਗਲਾ ਵੀ, ਪਰ ਤੁਹਾਡੇ ਪੈਰ ਨਹੀਂ ਰੁਕਣੇ ਚਾਹੀਦੇ, ਤੁਸੀਂ ਆਪਣੀ ਯਾਤਰਾ ਉਸੇ ਤਰ੍ਹਾਂ ਦੇ ਨਾਲ ਜਾਰੀ ਰੱਖਣੀ ਹੁੰਦੀ ਹੈ ਅਤੇ ਅੱਜ ਤੂੰ ਉਹੀ ਕਰ ਰਿਹਾ। तू अपने पैर रोकण की कोशिश कर रहा, तू पिछे जाके उन्हां लोकां नूं समझाउण दी जां उन्हां लोकां दे उत्ते गुस्सा करन दी कोशिश कर रहा जिहड़े लोक तेरे तो बहुत पिछे रह गए ने, वो ते अपना गुबार कढ रहे, तू क्यों अपनी रफ्तार ढिली करदा। वह पानी वेखदा, वह वेख जिहड़ा समरसबिल दे विच्चों पानी डिग रहा, वो धार जिहड़ी आ हौदी दे विच डिगदी है। बड़े सारे लोगों नूं ये लगता कि यह पानी उचाई तो निवाण वाल नूं डिग रहा, तो वेख्या जाए तो हैगा भी इदा ही है। वेखो पाइप उच्ची है तो जिदा ही उहदे विचों पानी निकलता वह हेठां वाल नूं उस खाली दे विच हौदी दे विच डिगी जांदा। तो दुनिया दे विच बहुते लोगों नूं ये लगता कि पानी उपरों हेठां नूं डिग रहा, पर जे तू ध्यान नाल वेखें तो हौदी दे विच डिग के पानी भाफ दे रूप च फिर दुबारा तां उठ रहा, पर वो कदी किसी ने नोट नहीं किया। समस्या उदों बनती है जदों पानी खुद ही यह समझण लग पूगा कि मैं उपरों थले नूं डिगदा। तू असल च उपरों थले नूं नहीं डिग रहा, तू ते भाफ बन के हवा दे विच उपर उठ रहा, उन्हां नूं ते नहीं दिखना पर तेनूं इस चीज़ का एहसास होना चाहिए तू उपर जा रहा। इन्ना कु उपर जिथे तू फिर पानी बन के वरेगा, जिथे तू आसमान छूएगा, छुप छुपीते उत्ते उठदा रहे, ते इन्हां लोकां दीआं गल्लां ते ध्यान ना दे। आस करदे हां कि अज दी कहानी तुहाडे भी किते ना किते जरूर काम आऊगी। जे लोकां नूं लग रहा कि तुसीं थले डिग रहे हो जां थले नूं आ रहे हो ते ओह उन्हां दी सोच आ, पर तुसीं मन दे विच नहीं ये चीज़ मननी, तुसीं इहदा दूसरा पक्ष वेखना। हर एक चीज़ जिहड़ी थले डिग रही आ उपर भी उठ रही हुंदी आ। एक ना एक जगह दे उत्ते धरती छो के फिर वापस भी उठ रही होंदियां, पर वह वेखण वाली अख हर एक कोल नहीं हुंदी। जिद कोल हैगी आ वह फिर बहुत तरक्की करदा। आस करदे हां कि अज दी कहानी तुसीं पसंद कीती होएगी।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਜ਼ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
1: ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-1100 ਔਰ ਵਿਜ਼ਿਟ uvfinancial.com.au। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ ਹੈ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ,
2: ਮੇਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
5: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਲਾਫਟਰ ਥੈਰੇਪੀ ਹੋ ਚੁੱਕੀ ਆ ਜੀ, ਸ਼ੁਰੂਆਤ ਲਾਫਟਰ ਥੈਰੇਪੀ ਦੀ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ। ਅਤੇ ਆਓ ਫਿਰ ਬੱਚਿਆਂ ਦੇ ਸਕੂਲ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਲਾਹਾ ਲਈਏ ਇਹਨਾਂ ਦੇ ਟਾਈਮ ਦਾ, ਅਤੇ ਆਪਾਂ ਇਹਨਾਂ ਕੋਲ ਚੁਟਕਲੇ ਸੁਣੀਏ ਅਤੇ ਹੱਸੀਏ ਅਤੇ ਸਾਰਾ ਦਿਨ ਇਸ ਹਾਸੇ ਨੂੰ ਆਪਣੇ ਨਾਲ ਰੱਖੀਏ। ਲਾਫਟਰ ਥੈਰੇਪੀ ਦੀ ਹੋ ਚੁੱਕੀ ਆ ਸ਼ੁਰੂਆਤ, ਅਤੇ ਬੱਚਿਆਂ ਦੇ ਨਾਲ ਆਪਾਂ ਕਰਾਂਗੇ ਇੰਜੋਏ। ਅਤੇ ਤੁਹਾਡੇ ਅੱਗੇ ਬੇਨਤੀ ਆ ਕਿ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸਿਓ, ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਫਿਰ ਗਾਬਾ ਸਾਹਿਬ ਤੁਸੀਂ ਰੈਡੀ ਰਹੋ। ਹਾਂਜੀ ਮੰਨਤ ਫਤਿਹ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਮੰਨਤ, ਕੀ ਹਾਲ ਹੈ?
1: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਹਾਂਜੀ ਮੈਂ ਵੀ ਠੀਕ ਹਾਂ।
1: ਤੁਹਾਡਾ ਨੱਕ ਬੰਦ ਆ?
0: ਹਾਂ ਮੇਰਾ ਨੱਕ ਬੰਦ ਹੋ ਗਿਆ, ਚਾਬੀ ਘਰ ਰਹਿ ਗਈ। ਮੈਂ ਰਾਤੀ ਬੰਦ ਕੀਤਾ ਸੀ, ਮੈਂ ਕਿਹਾ ਕੋਈ ਕੁਛ ਕੱਢ ਨਾ ਲਵੇ, ਤੇ ਸਵੇਰੇ ਮੈਂ ਕਾਲੀ ਕਾਲੀ ਚ ਚਾਬੀ ਘਰੇ ਛੱਡ ਆ। ਵੇਖਿਆ ਹੋ ਸਿਲੀ ਆਈ ਐਮ। ਹੁਣ ਘਰ ਜਾ ਕੇ ਖੋਲੂਗਾ ਹਨਾ, ਜਾਂ ਫਿਰ ਕੋਈ ਚਾਬੀ ਫੜਾ ਜੇ। ਆਪਾਂ ਹੱਸ ਹੱਸ ਕੇ ਖੋਲ ਲੈਂਦੇ ਚੱਲ। ਹੈ ਓਕੇ, ਥੈਂਕ ਯੂ ਮੰਨਤ, ਤੁਸੀਂ ਠੀਕ ਹੋ?
1: ਹਾਂਜੀ
0: ਓਕੇ। ਕੀ ਸੁਣਾਓਗੇ ਫਿਰ ਅੱਜ?
1: ਅੱਜ ਮੈਂ ਸੁਣਾਉਂਗੀ ਇੱਕ, ਆਪਾਂ ਕਹਿ ਸਕਦੇ ਚੁਟਕਲਾ ਤੇ ਬਜਾਤ ਇਕੱਠੇ ਮਿਕਸ ਜਿਹਾ ਕਹਿ ਸਕਦੇ।
0: ਅੱਛਾ ਮਿਕਸ ਜਿਹਾ ਵਾ, ਓਕੇ ਓਕੇ ਓਕੇ। ਹਾਂਜੀ ਖੱਟਾ ਮਿੱਠਾ।
1: ਇੱਕ ਵਾਰ ਨਾ ਪਤਨੀ ਆਪਣੇ ਪਤੀ ਨੂੰ ਕਹਿੰਦੀ ਆ, ਅੱਜ ਮੈਂ 2 ਘੰਟੇ ਸ਼ੋਪਿੰਗ ਕੀਤੀ ਤੇ 1 ਵਾਰੀ ਰੁਪਈਏ ਖਰਚਿਆ। ਪਤੀ, ਵਾਹ ਉਹ ਕਿੱਦਾਂ? ਪਤਨੀ, ਸਾਰੀਆਂ ਦੁਕਾਨਾਂ ਬੰਦ ਸੀਗੀਆਂ ਤਾਂ ਕਰਕੇ।
0: ਤੇ 2 ਘੰਟੇ ਸ਼ੋਪਿੰਗ ਕਰ ਲਈ ਫਿਰ ਵੀ ਹੈ।
1: ਹਾਂਜੀ
0: ਅੱਜ ਸਾਰਾ ਕੁਝ ਫਿਰ ਬੰਦ ਹੀ ਆ ਹਨਾ, ਮੇਰੇ ਨੱਕ ਵਾਂਗੂ ਹੈ ਨਾ ਮਨ, ਦੁਕਾਨਾਂ ਵੀ ਬੰਦ ਆ ਹੈ ਨਾ ਵਿਚਾਰੀ ਔਰਤ। ਥੈਂਕ ਯੂ ਮੰਨਤ,
1: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਫਤਿਹ।
1: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਕੋਈ ਵੀ ਨਹੀਂ ਜੀ।
0: ਸਤਿ ਸ਼੍ਰੀ ਅਕਾਲ ਫਤਿਹ ਜੀ, ਕੀ ਹਾਲ ਨੇ?
1: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਮੈਂ ਵੀ ਠੀਕ ਹਾਂ। ਕੀ ਲੈ ਕੇ ਆਏ ਹੋ ਫਿਰ ਅੱਜ?
1: ਅੱਜ ਮੈਂ ਲੈ ਕੇ ਆਉਂਦੇ ਇੱਕ ਬਜਰਤ।
0: ਅੱਛਾ,
1: ਇਹ ਕਦੇ ਨੀ ਤੁਹਾਡੇ ਤੋਂ ਬੁੱਝੀ ਜਾਣੀ, ਜੇ ਬੁੱਝੀ ਨੀ ਗਈ ਫਿਰ ਕੱਲ ਨੂੰ ਤੁਹਾਨੂੰ ਬੁੱਝਣੀ ਪੈਣੀ ਆ।
0: ਅੱਛਾ ਹੈਲੋ,
1: ਉਹ ਕਿਹੜੀ ਚੀਜ਼ ਆ ਜਿਹਦੇ ਨੱਕ ਆ ਪਰ ਉਹ ਸੁੰਘ ਨੀ ਸਕਦਾ?
0: ਅੱਛਾ ਨੱਕ ਆ ਪਰ ਉਹ ਸੁੰਘ ਨੀ ਸਕਦਾ?
1: ਹਾਂਜੀ।
0: ਇਹ ਤੇ ਮੈਂ ਹੀ ਲੱਗਦਾ ਵਾ ਜ਼ੁਕਾਮ ਹੋਇਆ ਤਾਂ ਕਰਕੇ। ਹੋਰ ਫਿਰ ਕੀ ਹੋ ਸਕਦਾ, ਕਿਨੂੰ ਪੁੱਛੀਏ ਫਿਰ?
1: ਪੁੱਛ ਲੋ ਕਿਸੇ ਨੂੰ ਵੀ, ਪਰ ਬੁੱਝਿਆ ਨੀ ਜਾਣਾ।
0: ਅੱਛਾ ਕਿਸੇ ਨੂੰ ਵੀ ਪੁੱਛ ਲਈਏ ਭਾਵੇਂ? ਪੁੱਛ ਲਾ ਫਿਰ ਵੇਖਾਂ ਫਿਰ ਮੈਂ, ਜੇ ਸੁਖਵਿੰਦਰ ਆਂਟੀ ਨੇ ਕੁਛ ਭੇਜਿਆ ਤੇ
1: ਦੇਖ ਲੋ।
0: ਹੈ
1: ਦੇਖ ਲੋ
0: ਸੱਚੀ ਯਾਰ, ਇਹਨਾਂ ਕੋ ਵੀ ਨਹੀਂ ਬੁੱਝਿਆ ਗਿਆ ਅੱਜ? ਹੈ ਅੱਜ ਤੇ ਕਮਾਲ ਹੀ ਕਰਤੀ ਫਤਿਹ।
1: ਹੋਰ ਕਿਸੇ ਨੂੰ ਵੀ ਪੁੱਛ ਲੋ,
0: ਹੋਰ ਕਿਸੇ ਨੂੰ ਪੁੱਛ ਲਈਏ। ਲੋ ਗੁਰਜੀਤ ਆਂਟੀ, ਜਤਿੰਦਰ ਅੰਕਲ ਤੇ ਜਾਓ ਬਈ, ਸਾਰੇ ਜਿਹੜੇ ਬੜੀਆਂ ਤੁਸੀਂ ਬੁਝਾਰ ਤਾਂ ਬੁੱਝਦੇ ਹੁੰਦੇ ਹੋ, ਅੱਜ ਫਤਿਹ ਨੇ ਚੈਲੰਜ ਕਰਤਾ ਜੇ। ਮੈਨੂੰ ਲੱਗਦਾ ਹਾਰ ਹੀ ਜਾਈਏ ਫਤਿਹ ਆਪਾਂ, ਜਾਂ ਫਿਰ ਕੱਲ ਦਾ ਟਾਈਮ ਦਈਏ ਇਹਨਾਂ ਨੂੰ, ਕੱਲ ਤੱਕ ਬੁੱਝ ਕੇ ਆਉਣ।
1: ਹਾਂਜੀ
0: ਹੈਨਾ,
1: ਬਸ ਉਹ ਯੂਜ਼ ਨਹੀਂ ਕਰ ਸਕਦੇ ਆਈ।
0: ਇਹ ਆਈ ਨਹੀਂ ਯੂਜ਼ ਕਰ ਸਕਦੇ? ਸੁਖਵਿੰਦਰ ਆਂਟੀ ਕਹਿੰਦੇ ਟੀ ਪੋਟ ਹੈ। ਸਹੀ ਗੱਲ ਹੈ, ਏ ਆਈ ਤੋਂ ਵੇਖਿਆ ਨਹੀਂ ਤੇ ਮੈਨੂੰ ਵੀ ਪਤਾ ਹੋਣਾ।
1: ਪੰਜਾਬੀ ਜਿਹੜੀ ਹਜੇ ਇਹਨਾਂ ਨੇ ਬੁੱਝਿਆ?
0: ਹਾਂ ਪੰਜਾਬੀ ਚ ਤੇ ਨੀ ਨਾ ਬੁੱਝਿਆ, ਸਹੀ ਗੱਲ ਹੀ। ਇਹ ਪਤਾ ਨਹੀਂ ਕਿੱਥੋਂ ਯਾਰ ਇਹਨਾਂ ਨੂੰ ਸਾਰੀਆਂ ਪਤਾ ਹੁੰਦੀਆਂ, ਮੈਨੂੰ ਤਾਂ ਕੋਈ ਨਹੀਂ ਪਤਾ ਲੱਗਦੀ। ਬਿਟਕੋਇਨਾਂ ਚ ਫਾਈਨ ਕਰਿਆ ਕਰ ਇਹਨਾਂ
1: ਨੂੰ।
0: ਚਲੋ ਠੀਕ ਆ। ਫਿਰ ਇੱਕ ਹੋਰ ਆਂਸਰ ਆਇਆ ਸੀ, ਕਹਿੰਦੇ ਮੂਰਤੀ ਸਟੈਚੂ। ਤੇ ਸੁਖਵਿੰਦਰ ਆਂਟੀ ਕਹਿੰਦੇ ਨਾ ਬੇਟਾ ਮੈਂ ਆਈ ਡੋਂਟ ਹੈਵ ਏ ਆਈ, ਕਹਿੰਦੇ ਮੇਰੇ ਕੋਲ ਹੈ ਹੀ ਨਹੀਂ ਏ ਆਈ।
1: ਝੂਠ ਬੋਲ ਰਹੇ ਆ, ਗੂਗਲ ਏ ਆਈ ਹੁੰਦੀ ਆ, ਗੂਗਲ ਏ ਆਈ ਹੁੰਦੀ ਆ। ਫੰਡੀ ਫੰਡੀ ਫੰਡੀ ਫੰਡੀ ਫੰਡੀ ਫੰਡੀ ਫੰਡੀ ਡੋਲੇ ਦਾ ਫਾਈਨ ਝੂਠ ਬੋਲਣ ਲਈ,
0: ਝੂਠ ਬੋਲਣ ਦੇ ਲਈ ਇੱਕ ਹੋਰ ਫਾਈਨ। ਥੈਂਕ ਯੂ ਫਤਿਹ,
1: ਥੈਂਕ
0: ਯੂ। ਹੁਣ ਸਵੇਰੇ ਸਵੇਰੇ ਆਂਟੀਓ ਇੰਨੇ ਤੁਸੀਂ ਫਾਈਨ ਕਰਾ ਲਏ, ਹੁਣ ਤਾਂ ਇਹ 'ਚ ਦੱਸੋ ਠੀਕ ਰਹੇ ਤੁਸੀਂ, ਧੰਨਵਾਦ ਤੁਹਾਡਾ ਜੀ, ਮਿਹਰਬਾਨੀ। ਅਤੇ ਗਾਬਾ ਸਾਹਿਬ ਤੁਸੀਂ ਆਉਂਦੇ ਰਹੋ, ਅਤੇ ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ। ਹਾਂਜੀ ਗਾਬਾ ਸਾਹਿਬ ਕੀ ਹਾਲ ਹੈ?
2: ਹੈਲੋ, ਸਤਿ ਸ਼੍ਰੀ ਅਕਾਲ ਅੰਕਲ ਜੀ ਅਤੇ ਮੇਰੇ ਸਾਰੇ ਸੁਣਨ ਵਾਲੇ ਪਿਆਰੇ ਪਿਆਰੇ ਸਰੋਤਿਆਂ ਨੂੰ
0: ਸਤਿ ਸ਼੍ਰੀ ਅਕਾਲ। ਕੀ ਹਾਲ ਨੇ ਗਾਬਾ ਸਾਹਿਬ ਤੁਹਾਡੇ?
2: ਮੇਰਾ ਵਧੀਆ, ਤੁਸੀਂ ਸੁਣਾਓ?
0: ਸਾਡਾ ਵੀ ਵਧੀਆ। ਅੱਜ ਕੀ ਕੋਈ ਬਰਥਡੇ ਬੁੱਢੇ ਆ ਗਿਆ ਕਿਸੇ ਦਾ, ਕੀ ਚੱਕਰ ਪਿਆ?
2: ਸੋਜ ਪਈ ਹੋਈ ਆ।
0: ਕੀ ਗੱਲ ਹੋ ਗਈ?
2: ਹਾਂਜੀ, ਉਹ ਪਤਾ ਨੀ ਉਹਨਾਂ ਦੇ ਨਾ ਖਾਰਸ਼ ਹੁੰਦੀ ਆ।
0: ਅੱਛਾ,
2: ਤੇ ਉਹ ਗਾਣਾ ਵਾ ਜਦੋਂ ਮੇਰਾ ਸਪੀਕਰ ਖਰਾਬ ਹੋਇਆ ਸੀਗਾ, ਤੁਸੀਂ ਕਿਹਾ ਸੀਗਾ ਦੁਆਰ ਤੋਂ ਸੁਣਾਈ ਇੱਕ ਵਾਰੀ। ਇਹਦਾ ਨਾਂ ਹੈਗਾ ਤੇਰੇ ਚ ਤੇਰਾ ਯਾਰ ਬੋਲਦਾ, ਇਹ ਸੁਰਜੀਤ ਬਿੰਦਰਖੀਆ ਜੀ ਨੇ ਗਾਇਆ।
0: ਓਕੇ, ਸੁਣਾ ਦੋ ਫਿਰ।
2: ਹਾਂਜੀ, ਉਹ ਜਿਹਦੇ ਹੇਠ ਕੋੜਾ

ਜਦੇ ਨਸਲ ਦਿਖਾਉਂਦਾ ਨੀ, ਹੱਥੀ ਛਿੱਲ ਕੇ ਬਦਾਮ ਖਵਾਉਂਦਾ ਨੀ, ਠੱਬਾ ਗਹਿਣਿਆਂ ਦਾ ਪਾ ਕੇ ਤੂੰ ਰੱਖਦੀ, ਝੂਟੇ ਜੀ ਪੀ ਉੱਤੇ ਲੈਂਦੀ ਨਾ ਤੂੰ ਥੱਕਦੀ, ਉਹਦੇ ਸ਼ਿਕੇ ਦਾ ਪਾਰਾ ਹੈ ਨੀ ਪੋਲੀਏ,

ਉਹ ਸਾਡਾ ਚੱਲਣਾ ਕੀ ਜ਼ੋਰ ਨੀ ਗਰੀਬਾਂ ਦਾ, ਹੱਲ ਭੋਗਣਾ ਹੈ ਪੈਂਦਾ ਨੀ ਨਸੀਬਾਂ ਦਾ। ਸਾਡਾ ਚੱਲਣਾ ਕੀ ਜ਼ੋਰ ਨੀ ਗਰੀਬਾਂ ਦਾ, ਹੱਲ ਭੋਗਣਾ ਹੈ ਪੈਂਦਾ ਨੀ ਨਸੀਬਾਂ ਦਾ। ਫਿਰ ਭੁੱਲੇਂਗੀ ਕਿਵੇਂ ਤੂੰ ਭੈੜਾ ਪਿਆਰ ਨੀ, ਸੰਧੂ ਯਾਦ ਤੈਨੂੰ ਆਉ ਬਾਰ ਬਾਰ ਨੀ। ਦੇ ਜਾ ਨੀ ਪਿਆਲਾ ਉਹਨੂੰ ਜ਼ਹਿਰ ਦਾ, ਦੇ ਜਾ ਨੀ ਪਿਆਲਾ ਉਹਨੂੰ ਜ਼ਹਿਰ ਦਾ, ਜੋ ਖੂਨ ਦੇ ਹੈ ਹੰਝੂ ਡੋਲਦਾ। ਤੂੰ ਨੀ ਬੋਲਦੀ, ਤੂੰ ਨੀ ਬੋਲਦੀ।

0: वारी वाह वारी वाह गाबा साहब,
1: क्या बात है ने,
0: आतिक राशिडी तो ही थे हैं।
1: वेरी नाइस,
2: थैंक यू
0: है। थैंक यू ताड़ा जी, थैंक यू
2: बाय, हैव अ नाइस डे।
0: थैंक यू जी, ये सन साडे ना गाबा साहब ते मेरे नाल आ चुके ने कृष्णा बारदो आज ते स्वागत कृष्णा जी ਤੁਹਾਡਾ ਵੀ।
1: आज रावण को थोड़ा ट्रैफिक मिल गया, माजरत।
0: रावण ते उड़ के आउंदा हुंदा, एक अद्धा सिरी भेज देंदा रावण।
1: मैं रावण एको सिर लेके आया, बाकी ना सुते पे है कितने।
0: सिर दाह ले फिरदा, लत्ता दाह लाउंदा, छेती पहुंचदा।
1: खाना वैसे लॉजिक होना चाहिए सी इस चीज का भी, ये भी काम करना चाहिए। तर्क तो बैठ रहे
0: अज दे जमाने च हुंदा ना, तो फिर उन्हें सिर भावे एक ही रख दा, लत्ता वध लवाउणी है।
1: ओ नाले इकोनॉमी का जो हाल है, 10 सिर नूं रोटी खवाना सौखा कितने। सही है नहीं?
0: हाँ, चलो पैसे की थोड़ी को घाट बंदे। नैक्सट साढ़े नाल तेग, तो उस तो बाद युवराज तुसी तुहाडी बारी। तेग तुसी आने रहो।
3: सत श्री अंकल जी
0: की हाल है तुहाडा?
3: साडा ठीक,
0: साडा भी बहुत वधिया पुत्तु, थैंक यू। की लियाए अज?
3: बात।
0: अच्छा बात, ओके पाओ फिर।
3: आए तंगा फाए तंगा बिच तलम चलिया के ओन कुंजा देन बच्चे बिच नदी नौन चलिया।
0: नदी नौन चलिया, ओके। आर तंगा पार तंगा, तंगा किंदा
3: पता नहीं
0: है। ओहो, फिर ते
3: आंसर ही पता।
0: अच्छा अच्छा, फिर तो बाजार ते भी हो सकती है, टांगा दसो की है। कई नु कहंदे ते तेरी बड़ी टांगे रही लत्तां, वो की हो सकता भला है। ओहो, कोई हिंट ही दे दो फिर।
3: बाद बिछुंडिया
0: है,
3: पुराने टाइम में बिछुंडिया।
0: केदे विच? पुराने टाइम च?
3: पुराने टाइम, हाँ जी।
0: मैंने लगा पहला तो ये खूवा में क्या वा?
3: नहीं,
0: खू भी क्या, मैंने लगता तो ही,
1: मैंने लगता
0: है ना,
1: ऐसा ऐसा कुछ सुना है।
0: मैंने लगता पेपर पहला लीक हो गया था, डर लीक। नीट लीक हो गया था डर। है तेग है, मैंने लगता वा भी लीक हो गया पेपर, है खू ही लगता मैनू तो। खूह दे विचों जड़ियां निकलदियां टिंडा, वो तो नहीं कदे। हाँ, वो फिर तुहाडे कोलो लीक हो गया ही आंसर, पता
1: हो जांदा है।
0: है इंक्वायरी बैठूगी हुण। है ओहो, ये की हो गया ते?
1: कहो कदी कदी हो जांदा, तां की होया?
0: है
1: सारे मैच थोड़ा ना सेंचुरी हुंदी है।
0: ठंड है, जो सिर वाद करिए ना।
1: हाँ,
0: फिर हो जाता
1: डबल माइंड हो जाना, जो
0: है ना
1: इशू हो जाता। इदा
0: सिर वाउंड गुत्ता बनाउंड ही। ओहो, मम्मा ने ताइयों गुत्त खिच के क्या वा कन्न लागे करके ना। नहीं नहीं, खूह नहीं कहना। थैंक यू ते, थैंक यू ते। नैक्सट साढ़े ना युवराज, उस तो बाद तवनीत, तुहाडी वारी। युवराज तुसी आउने रहो।
4: सत्श्रीकाल दोनों अंकल जी।
0: सत्श्रीकाल, की हाल है?
4: की हाल? मेरा ठीक है, थोड़ा की हाल है?
0: साडा ठीक है, तुसी दसो।
4: मेरा तो वधिया
0: वधिया, ओके गुड हो गया। जिहड़े अंकल आउंदे उहनां नूं तुसी वीरे कह छड्डदे हो, जिहड़े जिन्हां नूं वीर कहना।
1: अच्छा इदा भी है?
0: हाँ, ला मेनू लगा ही भी है इस कुर्सी चा कुछ, पर हुण अगली थ्योरी मेनू ये लगती है भी कद च आ कुछ, कद दे हिसाब नाल वेंदे आ। है जशिका?
4: हाँ जी।
0: किहड़े हिसाब नाल वेंदे जी? नवे नवे ओहदे आ ना, की पता लगदा।
1: सही बात है।
0: की सुनाओगे अज?
4: एक चुटकला भी है, बट ਛੋਟੀ ਜੀ ਬੁਝਾਰਤ ਵੀ ਆ, ਮਤਲਬ ਮਿਕਸ ਆ।
0: ਅੱਛਾ ਅੱਛਾ,
1: ਹਾਈਬ੍ਰਿਡ
0: ਬੁਝਾਰਤ ਵੱਡੀ ਉਹ ਲੈਣ ਦੋ, ਚੁਟਕਲਾ ਜਿਸ ਨਾਲ ਲੋ
1: ਹੈ
0: ਹੈ, ਬੁਝਾਰਤ ਨੂੰ ਦੁੱਧ ਦੱਧ ਪਿਆਓ ਉਹਨੂੰ ਵੀਟ ਬਿਕਸ ਛਕਾਓ ਅੱਜ ਥੋੜਾ ਵੱਡਾ ਹੋ ਜੇ ਹੈ, ਸਿਰ ਲੈਕ ਵਗੈਰਾ ਹੈ,
1: ਸਿਰ ਲੈਕ ਸਿਰਾ ਹੀ ਲਾਤਾ ਹੈ।
0: ਹਾਂਜੀ
4: ਹਾਂਜੀ, ਪਤਨੀ ਪਤੀ ਨੂੰ ਪੁੱਛਦੀ ਹੈ ਮੈਂ ਤੁਹਾਨੂੰ ਕਿੰਨੀ ਕੁ ਚੰਗੀ ਲੱਗਦੀ ਹਾਂ, ਪਤੀ ਕਹਿੰਦਾ ਬਹੁਤ ਚੰਗੀ ਲੱਗਦੀ ਹੈ।
1: ਸਵਾਲ ਹੀ ਬੁਝਾਰਤ ਹੈ।
0: ਅੱਛਾ
4: ਨਹੀਂ, ਆਮ ਪਤਨੀ ਕਹਿੰਦੀ ਨਹੀਂ ਸੱਚੀ ਦੱਸੋ ਮੈਂ ਕਿੰਨੀ ਕੁ ਚੰਗੀ ਲੱਗਦੀ ਹਾਂ ਤੁਹਾਨੂੰ, ਤੇ ਪਤੀ ਜਵਾਬ ਦੇ, ਪਤੀ ਨੇ ਜਵਾਬ ਦੇਤਾ ਪਰ ਪਤਨੀ ਦੇ ਬੋਲਣ ਤੋਂ ਪਹਿਲਾਂ ਹੀ ਉਹ ਭੱਜ ਗਿਆ।
0: ਅੱਛਾ,
4: ਤੇ ਹੁਣ ਤੁਸੀਂ ਦੱਸੋ ਵੀ ਉਹਨੇ ਐਵੇਂ ਕਿਹੜਾ ਜਵਾਬ ਦਿੱਤਾ ਹੋਊਗਾ ਜਿਹੜਾ ਉਹਦੇ ਡਰ ਤੋਂ ਭੱਜ ਗਿਆ ਪਹਿਲਾਂ ਹੀ।
1: ਬੱਚੇ ਇਸ ਏਰੀਏ ਦੇ ਅੰਦਰ ਬੜੇ ਇੱਦਾਂ ਦੇ ਜਵਾਬ ਹੋ ਸਕਦੇ ਆ,
0: ਇਹ ਡਿਪੈਂਡ ਕਰਦਾ ਕਿਹੜੇ ਡਾਇਸਪੋਰਾ ਚ ਗੱਲ ਹੈ,
1: ਕਿਸ ਹਿਸਾਬ ਦੀ ਗੱਲ ਹੈ ਇਹਦੇ ਉੱਪਰ, ਹਨਾ ਬੇਸਡ ਹੈ।
0: ਹਾਂ ਵੀ ਇਹ ਗੋਰਿਆਂ ਦੇ ਚ ਹੋਈ ਆ ਜਾਂ ਫਿਰ ਕਣਕ ਵੰਨਿਆਂ ਦੇ ਹੋਈ ਆ, ਕਿਹੜੇ ਕਿਹੜੇ ਦੇਸ਼ ਚ ਬਹਿ ਕੇ ਗੱਲ ਹੋਈ ਆ, ਕਿਹੜੇ ਲੋਕਾਂ ਚ, ਹਨਾ ਇਹ ਬਹੁਤ ਡਿਪੈਂਡ ਕਰਦਾ ਜੀ ਹੈ। ਤੂੰ ਨਿਰੀ ਭੂਤ ਨੀ ਲੱਗਦੀ, ਉਹਨੇ ਕਿਹਾ ਹੋਣਾ ਵੀ ਇਹਦੇ ਨਾਲ ਤੂੰ ਨਾ ਹੀ ਕਰਿਆ ਕਰ ਮੇਕਅਪ।
4: ਜਿੰਨਾ
1: ਦੂਰ ਵੀ ਹੋ ਜਾਵਾਂ ਓਨੀ ਵੀ ਚੰਗੀ ਲੱਗਦੀ, ਮੈਂ ਤੈਨੂੰ ਕਰਕੇ ਵਿਖਾਨਾ ਤੇ ਨਾਲ ਹੀ ਉਹ ਭੱਜ ਗਿਆ।
0: ਚੱਲ ਫਿਰ ਤੁਸੀਂ ਦੱਸ ਦੋ,
1: ਤੁਸੀਂ ਦੱਸ ਦੋ।
4: ਪਤੀ ਕਹਿੰਦਾ ਵੀ ਤੂੰ ਮੈਨੂੰ ਇੰਨੀ ਕੁ ਚੰਗੀ ਲੱਗਦੀ ਹੈ, ਮੇਰਾ ਜੀ ਕਰਦਾ ਤੇਰੇ ਨਾਲ ਦੀ ਇੱਕ ਹੋਰ ਲੈ ਆਵਾਂ।
0: ਵਾਹ, ਹਾਂ ਇਹ ਤੇ ਫਿਰ ਵਡਿਆਈ ਸੀ ਤੇ।
1: ਹਾਂ ਨਹੀਂ ਨਹੀਂ, ਫਿਰ ਭੱਜਣਾ ਵੀ ਬੰਦਾ ਸੀ ਵੈਸੇ।
0: ਹਾਂ ਭੱਜਣ ਉਹ ਲੈਣ ਲਈ ਭੱਜਾ ਹੋਣਾ ਨਾ, ਲੈ ਆਵਾਂ ਭੱਜ ਕੇ ਲੈ ਆਵਾਂ, ਹੁਣ ਤੇ ਮੰਨੀ ਆ
1: ਨਾ, ਲੰਬਾ ਨਾ ਰਵੇ ਕੋਈ।
0: ਥੈਂਕ ਯੂ ਥੈਂਕ ਯੂ
4: ਥੈਂਕ ਯੂ,
0: ਤੁਹਾਡਾ ਦਿਨ ਵਧੀਆ ਵਧੀਆ ਰਵੇ, ਥੈਂਕ ਯੂ। ਤੇ ਨੈਕਸਟ ਨੈਕਸਟ ਕੌਣ ਸੀ? ਤਵਨੀਤ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਪਗਾਟੇ ਦਾ?
2: ਠੀਕ ਆ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਆ,
1: ਵਧੀਆ ਵਧੀਆ।
0: ਤੁਸੀਂ ਸੁਣਾਓ, ਕੌਣ ਜਿੱਤਿਆ ਅੱਜ ਫਿਰ ਪਗਾਟੇ ਚ? ਤੁਸੀਂ ਯਾਰ ਹਮੇਸ਼ਾ ਕਿੱਦਾਂ ਜਿੱਤ ਜਾਂਦੇ?
1: ਕਿੱਦਾਂ ਦਾ ਪਗਾਟਾ?
0: ਅੱਛਾ ਐਸ਼ਲੀਨ, ਫਿਰ ਠੀਕ ਆ, ਫਿਰ ਠੀਕ ਆ। ਕਿੱਦਾਂ ਅਸਲ ਚ ਜਿੱਤੇ ਹੋ ਕਿ ਲੜਕੇ ਜਿੱਤੇ ਹੋ ਪਹਿਲਾਂ ਇਹ ਦੱਸੋ। ਅਸਲ ਚ ਉਹੀ ਤੁਸੀਂ ਪੁੱਠਾ ਹੱਥ ਆਇਆ ਸੀ ਤੁਹਾਡਾ ਕਿ ਸਿੱਧਾ ਹੱਥ?
2: ਪੁੱਠਾ
1: ਪੁੱਠਾ ਹੱਥ ਹੀ ਜਿੱਤਦਾ ਹਮੇਸ਼ਾ, ਮੈਂ ਤਾਂ ਹਮੇਸ਼ਾ ਹੀ ਸਟ੍ਰੈਟਜੀ।
2: ਦੀਦੀ ਨੇ ਤੇ ਵੀਜੀ ਨੇ ਸਿੱਧਾ ਕੀਤਾ।
0: ਅੱਛਾ, ਉਹਨਾਂ ਨੇ ਸਿੱਧਾ ਕੀਤਾ ਹੈ। ਚਪੇੜ ਕਿਹੜੀ ਜ਼ਿਆਦਾ ਜ਼ੋਰ ਦੀ ਵੱਜਦੀ ਹੈ, ਪੁੱਠੇ ਦੀ ਕਿ ਸਿੱਧੇ ਦੀ ਭਲਾ?
2: ਸਿੱਧੀ
0: ਸਿੱਧੀ ਜ਼ਿਆਦਾ ਵਧੀਆ ਲੱਗਦੀ ਹੈ। ਹਾਂ, ਵੱਜੀ ਕਦੀ?
2: ਨਹੀਂ।
0: ਦੀਦੀ ਨੂੰ ਵੱਜੀ ਹੈ ਨਾ,
1: ਲਾਈਵ ਸ਼ੋਅ ਵੇਖਿਆ ਨਾ।
0: ਮੰਮਾ ਨੂੰ ਹੱਥ ਖੋਲਣ ਦਾ ਮੌਕਾ ਦਿੰਦੇ ਹੁੰਦੇ ਹੋ ਕਿ ਨਹੀਂ?
2: ਕਿੱਦਾਂ
0: ਲੱਗੀ ਤੁਹਾਨੂੰ? ਵਧੀਆ ਲੱਗੀ। ਮੈਨੂੰ ਲੱਗਦਾ ਜਿਹੜਾ ਮੰਮਾ ਕੋ ਅਵਾਰਡ ਆ ਨਾ, ਉਹ ਐਸ਼ਲੀ ਨੂੰ ਦੇਣਾ ਚਾਹੀਦਾ। ਜ਼ਿਆਦਾ ਤਾਂ ਗੱਲਾਂ ਇਹ ਸੁਣਾਉਂਦੀ ਆ। ਹੈ
2: ਤੁਸੀਂ ਸਾਨੂੰ ਕਿਉਂ ਨਹੀਂ ਬੁਲਾਇਆ?
0: ਆਹੋ
1: ਇਹ ਵੀ
0: ਗੱਲ ਹੈ। ਤਾਂ ਮੰਮਾ ਕਹਿੰਦੇ ਸੀ ਮੈਂ ਆਉਣਾ ਵਾ, ਤੇ ਉਹ ਕਹਿੰਦੇ ਸੀ ਮੈਂ ਮੰਮਾ ਉਹਨਾਂ ਦੀ ਮੇਰੇ ਬੱਚੇ ਆਓ ਤੇ ਪਹਿਲਾਂ ਮੈਂ ਆਉਣਾ ਵਾ। ਮੰਮਾ ਕਹਿੰਦੇ ਸੀ ਵੀ ਉਹ ਤੇ ਰੋਜ਼ ਹੀ ਆਉਂਦੇ ਆ ਤੇ ਹੁਣ ਮੈਂ ਆਉਣਾ। ਹੁਣ ਤੁਸੀਂ ਆਉਣਾ ਵਾ?
2: ਹਾਂਜੀ।
0: ਤੁਹਾਡੀ ਕਿਹੜੀ ਸਟਰਗਲ ਸਟੋਰੀ ਆ ਪਹਿਲਾਂ ਦੱਸੋ ਮੈਨੂੰ, ਕੀ ਸਟਰਗਲ ਕਰਦੇ?
1: ਇੱਕ ਮਿੰਟ, ਸਕੂਲ ਜਾਣਾ ਵੀ ਸਵੇਰੇ ਸਟਰਗਲ ਹੁੰਦਾ, ਮੈਨੂੰ ਪੁੱਛੋ ਕਿੰਨੀ ਕਿੰਨੀ ਸਟਰਗਲ ਹੁੰਦੀ ਹੈ ਸਵੇਰੇ ਸਵੇਰੇ।
0: ਇਹਨਾਂ ਲਈ ਤਾਂ ਚਾਹ ਵਾ, ਇਹਨਾਂ ਲਈ ਉਹ ਸਟਰਗਲ ਥੋੜੀ ਆ। ਤੁਸੀਂ ਮੈਨੂੰ ਸਟਰਗਲ ਦੱਸੋ ਆਪਣਾ ਕੀ ਹੈ, ਫਿਰ ਤੁਹਾਨੂੰ ਮੈਂ ਸੱਦੂਗਾ। ਰਾਤੀ ਕੀ ਤੁਸੀਂ ਫਿਰ ਪਹਿਲਾਂ ਚੰਗੀ ਤਰ੍ਹਾਂ ਬੋਲੋ ਨਾ, ਤੁਸੀਂ ਜੇ ਲਾਡੂ ਬਣੋਗੇ ਤੇ ਫਿਰ ਤੇ ਸਮਝ ਨਹੀਂ ਲੱਗਣੀ, ਫਿਰ ਵੱਡੇ ਮਾਈਕ ਤੇ ਕਿੱਦਾਂ ਬੋਲੋਗੇ?
2: ਓਕੇ ਸੋ ਲਾਤੀ ਜਦੋਂ ਅਸੀਂ
0: ਤੇ ਆਪਾਂ ਤਾਂਹੀਓ ਤੇ ਮੰਮਾ ਨੂੰ ਸੱਦਿਆ ਕਿਉਂਕਿ ਇਹ ਕੰਮ ਤੇ ਮੰਮਾ ਕਰਦੇ ਆ। ਤੁਸੀਂ ਕੀ ਕਰਦੇ ਜੀ ਇਹਦੇ ਚ?
1: ਅਪਰੂਵ ਵੀ ਤਾਂ ਕਰਨਾ ਹੁੰਦਾ,
2: ਚੱਕੋ
0: ਫਿਰ ਬਿਟਕੋਇਨਾਂ ਦਾ ਕਰਿਆ ਕਰੋ ਫਾਈਨ ਪੁੱਤ, ਡਾਲਰਾਂ ਦਾ ਨੀ।
1: ਮੈਂ ਕਿਹਾ ਬੱਚੇ ਕੋਈ ਚੰਗੀ ਗੱਲ ਕਰੂੰਗੇ, ਸਵੇਰੇ ਸਵੇਰੇ ਨੁਕਸਾਨ ਕਰਾਤਾ ਹੈ ਅੰਕਲ ਜੀ, ਭੁੱਲੇ ਬੈਠੇ ਸੀਗੇ
0: ਇਹਨਾਂ ਕੋਲੋਂ ਨਾ।

0: ਤੁਸੀਂ ਇਹਨਾਂ ਨੂੰ ਨਾ ਲਾਇਸੈਂਸ ਬਣਾ ਕੇ ਦੇ ਦਿਓ ਸਾਰਿਆਂ ਨੂੰ, ਠੀਕ ਹੈ? ਨਾਲੇ ਥੋੜੀ ਸਟਰਗਲ ਹੋ ਜੂਗੀ।
1: ਹਾਂ ਸਟਰਗਲ ਸਾਡੀ ਹੋ ਜੂਗੀ।
0: ਕੀ ਸੁਣਾਓਗੇ ਫਿਰ?
2: ਇੱਕ ਚੁਟਕਲਾ।
0: ਹਾਂਜੀ।
2: ਇੱਕ ਕੁੜੀ ਦਾ ਵਿਆਹ ਹੋਇਆ ਸੀ, ਉਹਦਾ ਸੋਲੇ ਦਾ ਨਾਮ ਸੀ ਮੱਖਣ। ਫਿਰ ਜਦੋਂ ਕੁੜੀ ਮੱਖਣ ਕੱਢਦੀ, ਉਹ ਕਹਿੰਦੀ ਮੰਮੀ ਜੀ ਮੱਖਣ ਆ ਗਿਆ। ਤੇ ਫਿਰ ਉਹ ਕਹਿੰਦੀ ਪਾਪਾ ਜੀ ਦਾ ਨਾਮ ਨੀ ਕਹੀਦਾ। ਤੇ ਫਿਰ ਜਦੋਂ ਦੂਜੀ ਦਿਨ ਮੱਖਣ ਕੱਢਦੀ, ਉਹ ਕਹਿੰਦੀ ਮੰਮੀ ਜੀ ਪਾਪਾ ਜੀ ਪਤੀਲੇ ਚ ਬਾਲ ਆ ਗਏ।
0: ਪਾਪਾ ਜੀ ਲੱਸੀ ਮਿਲਾਪ ਹੋ ਗਿਆ,
1: ਲੱਸੀ ਮਿਲਾਪ।
0: ਥੈਂਕ ਯੂ ਐਸ਼ਲੀ।
2: ਤੇ ਦੀਦੀ ਨੇ ਸ਼ੋਲ ਪਾਇਆ ਮੰਮਾ ਦਾ।
0: ਦੀਦੀ ਤਾਂ ਫਿਰ ਨਿੱਘੀ ਨਿੱਘੀ ਕੋਜ਼ੀ ਕੋਜ਼ੀ ਹੋਏ ਫਿਰ ਦੀਦੀ। ਤੁਹਾਨੂੰ ਨੀ ਦਿੱਤਾ ਸ਼ੋਲ ਮੰਮਾ ਨੇ? ਓਹੋ ਕੀ ਗੱਲ, ਤੁਹਾਨੂੰ ਵੀ ਦੇਣਾ ਚਾਹੀਦਾ, ਤੁਹਾਨੂੰ ਵੀ ਦੇਣਾ ਚਾਹੀਦਾ। ਤੁਹਾਨੂੰ ਨੀ ਠੰਡ ਲੱਗਦੀ?
2: ਨਹੀਂ।
0: ਓਕੇ, ਤਾਂਹੀ ਉਹਨੇ ਦਿੱਤਾ।
2: ਬੀਬੀ ਲੇਜ਼ੀ ਹੈਗੇ,
0: ਹਾਏ
2: ਮੈਨੂੰ ਠੰਡ ਲੱਗ ਰਹੀ।
0: ਹਾਂ ਤਾਂਹੀ ਉਹ ਫਿਰ ਮੰਮਾ ਸਭ ਤੋਂ ਵੱਡੀ ਲੇਜ਼ੀ ਕਿ ਜਿਹਨੇ ਰੱਖਿਆ ਵਾ, ਹੈ ਨਾ। ਦੀਦੀ ਤੇ ਕਦੀ ਕਦੀ ਲੇਜ਼ੀ, ਜਿਹੜੀ ਕਦੀ ਕਦੀ ਲੈਂਦੀ ਆ।
1: ਜਿੰਨਾ ਸਮਾਂ ਵਰਤ ਲਿਆ ਸ਼ੋਲ ਉਨਾ ਜ਼ਿਆਦਾ ਲੇਜ਼ੀ ਹੈ।
0: ਹਾਂ
1: ਠੀਕ ਹੋ ਗਿਆ।
0: ਹੈਲੋ,
2: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਹੈ?
0: ਵਧੀਆ ਵਧੀਆ। ਤਮਨੀ ਤੂੰ ਲੇਜ਼ੀ ਹੈ, ਸ਼ੋਲ ਲੈ ਲਿਆ ਕਹਿੰਦੇ।
2: ਹਾਂਜੀ,
0: ਪਰ ਲੇਜ਼ੀ ਥੋੜੀ ਸ਼ੋਲ ਲੈਂਦੇ ਆ, ਸ਼ੋਲ ਤੇ ਉਹ ਲੈਂਦੇ ਜਿਹਨੂੰ ਠੰਡ ਲੱਗਣ
1: ਦੀ, ਠੰਡ ਲੱਗਦੀ ਹੋਵੇ।
2: ਮੈਂ ਤਾਜਵੀਲ ਹੈਗੇ।
0: ਉਹ ਤੇਰੀ ਫਿਰ ਪਹਿਲਾਂ ਭਾ ਤੂੰ ਐਵੇਂ ਕਹੀ ਗਿਆ, ਆਂਸਰ ਦੇਈ ਗਿਆ, ਲੇਜ਼ੀ ਵਾਲਾ ਆਂਸਰ ਐਵੇਂ ਦੇ ਬੈਠਾ ਹੈ।
2: ਹਾਂਜੀ
0: ਓਕੇ।
2: ਤੁਹਾਨੂੰ ਪਤਾ ਨੀ ਲੱਗਿਆ?
0: ਪਤਾ ਹੀ ਨੀ ਲੱਗਾ ਸਾਨੂੰ ਯਾਰ। ਮੰਮਾ ਕਹਿੰਦੇ ਸੀ ਮੈਂ ਅਗਲੀ ਵਾਰੀ ਤਾਜਵੀਰ ਨੂੰ ਲੈ ਕੇ ਆਉਂਗੀ ਨਾਲ।
2: ਹਾਂਜੀ।
0: ਮੈਂ ਕਿਹਾ ਫਿਰ ਭੈਣਾਂ ਨੂੰ ਕਿੱਥੇ ਛੱਡ ਕੇ ਆਉਣਗੇ? ਕਹਿੰਦੇ ਉਹ ਘਰੇ ਰਹਿ ਲੈਂਦੀਆਂ ਹੁੰਦੀਆਂ ਦੋਵੇਂ।
1: ਅੱਛਾ, ਤਾਜ ਰਹਿ ਲੈਂਦਾ?
2: ਤੁਸੀਂ ਚੱਲੂਗੇ ਨਾਲ?
0: ਹੈ
2: ਤੁਸੀਂ ਆਓਗੇ?
0: ਅੱਛਾ ਤੁਸੀਂ ਆਓਗੇ, ਓਕੇ ਓਕੇ ਠੀਕ ਆ,
1: ਡਨ ਹੋ ਗਿਆ।
0: ਕੀ ਸੁਣਾਓਗੇ ਫਿਰ ਅੱਜ?
2: ਇੱਕ ਬੁਜਾਲਤ ਤੇ ਅਸੀਂ ਕੱਲ ਨੂੰ ਸਟੈਮ ਨਾਈਟ ਗਏ ਸੀਗੇ।
0: ਅੱਛਾ ਓਕੇ, ਗੁੱਡ ਹੋ ਗਿਆ ਫਿਰ ਤੇ,
1: ਵੈਰੀ ਗੁੱਡ।
2: ਨਿੱਕਾ ਜਾ ਕਾਕਾ ਕਾਰ
0: ਕਰ ਦਾ ਰਾਖਾ,
2: ਕਾਰ ਦਾ ਲੱਖਾ।
1: ਇਹ ਤਾਂ ਬੁਝਾਰਤ ਪ੍ਰੋ ਮੈਕਸ ਹੋ ਗਈ ਹੈ,
0: ਡਾਊਨਲੋਡ ਅੜ ਜਾਂਦੀ ਨਾ
2: ਕਿ। ਉਹ ਕੀ ਹੈ?
0: ਉਹ ਹੈਗਾ ਤਾਜਵੀਰ, ਇਹ ਘਰੇ ਰਹਿੰਦਾ ਨਾ।
2: ਨਹੀਂ,
0: ਨਿੱਕਾ ਜਾ ਕਾਕਾ ਵੀ ਆ,
1: ਘਰਦਾ
0: ਰਾਖੀ ਵੀ ਕਰਦਾ ਸਾਰੀ,
1: ਨਾਲੇ ਤਾਜਵੀਰ ਕਹਿੰਦੇ ਰਹਿੰਦਾ ਨੀ ਘਰੇ ਗੱਲਾਂ।
0: ਹਾਂ ਲੱਗਦਾ ਵਾ ਮੈਨੂੰ।
2: ਮੈਂ ਸਰਦਾਰ ਜੀ ਹੈਗੇ।
0: ਹਾਂ ਸਰਦਾਰ ਜੀ, ਨਿੱਕੇ ਜੇ ਸਰਦਾਰ ਜੀ ਤੇ ਘਰ ਦੀ ਰਾਖੀ ਕਰਦੇ।
1: ਓ ਵੈਰੀ ਗੁੱਡ। ਅੱਛਾ ਆਪਣੇ ਤੇ ਹੀ ਬਣਾਈ ਬੁਝਾਰਤ?
0: ਹਾਂ ਆਪਣੇ ਤੇ ਬਣਾਈ ਹੈ ਨਾ।
2: ਵੈਰੀ ਗੁੱਡ।
0: ਓ ਕੀ ਹੈ? ਔਗੀ ਕਿਆ ਕਿ ਔਕੀ? ਬੜੀ ਸੋਹਣੀ ਲਿਆਂਦੀ। ਥੈਂਕ ਯੂ
1: ਥੈਂਕ ਯੂ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਜਿੰਦਰਾ ਚਾਬੀ ਲੋਕ ਨੰਬਰ ਵਾਲਾ ਲੋਕ ਘੁਮਾਉਣ
2: ਵੇਖੋ ਹੈ।

0: ਸਤਿ ਸ੍ਰੀ ਅਕਾਲ, ਇਹ ਕੌਣ ਹੈ? ਹੁਣ
1: ਤੁਸੀਂ ਗੈਸ ਕਰਾ।
0: ਨਹੀਂ ਤੇ ਸ਼ੌਲ ਬੋਲਦਾ ਮੈਨੂੰ ਲੱਗਦਾ,
2: ਠੰਡ ਜ਼ਿਆਦਾ ਹੈ।
0: ਹੈ ਇਹ ਸ਼ੌਲ ਹੀ ਬੋਲਿਆ ਮੈਨੂੰ ਲੱਗਦਾ। ਓਕੇ ਕੀ ਸੁਣਾਓਗੇ ਤਵਨੀਤ?
1: ਇੱਕ ਬੁਜਾਰਤ।
0: ਹਾਂਜੀ।
1: ਓਕੇ, ਔਰ ਨਾਮ ਕੀ ਹੈਗਾ ਫਰੂਟ ਦਾ? ਇੱਕ ਬਰਡ ਵੀ ਤੇ ਇੱਕ ਪਰਸਨ ਵੀ।
0: ਅੱਛਾ, ਇੱਕ ਬਰਡ ਵੀ ਆ,
2: ਪਰਸਨ ਵੀ ਆ ਤੇ ਫਰੂਟ ਵੀ ਆ।
0: ਇੱਕ ਪਰਸਨ ਵੀ ਆ ਤੇ ਇੱਕ ਫਰੂਟ ਵੀ ਆ।
1: ਤੇ ਪਰਸ ਤੇ ਬਰਡ।
0: ਕਾਂ ਇਲਾ ਸਿੰਘ
1: ਨਹੀਂ,
2: ਪਰਸਨ ਫਰੂਟ ਤੇ ਬਰਡ।
1: ਜੇ ਜੇ ਤੁਸੀਂ ਹਾਰ ਗਏ ਫਿਰ ਪ੍ਰੀਤ ਦੇ ਰੋ ਅੰਕਲ $20 ਫਾਈਨ ਮਿਲੂਗਾ। ਤੇ ਜੇ ਤੁਸੀਂ ਜਿੱਤ ਗਏ ਤੇ ਫਿਰ ਤੁਸੀਂ ਸਾਡੀ ਇੰਟਰਵਿਊ ਲੈਣੀ।
2: ਓ ਬੱਲੇ,
0: ਤੁਹਾਡੀ ਇੰਟਰਵਿਊ ਤੇ ਰੋਜ਼ ਹੁੰਦੀ ਆ,
2: ਇਹ ਹੁਣ ਕੀ ਹੁੰਦਾ ਪਿਆ?
0: ਟੀਵੀ ਖੋਲ ਕੇ ਕੱਢ ਲੈਣੀ ਸੀ। ਨਹੀਂ, ਅੱਛਾ ਚੱਲ ਹਾਰ ਗਏ ਪੁੱਤ ਆਪਾਂ। ਸ਼੍ਰੇਯਾ ਤੁਸੀਂ ਆਉਂਦੇ ਰਹੋ। ਹੈਲੋ
2: ਹੈਲੋ
1: ਅੰਕਲ ਜੀ,
0: ਸਤਿ ਸ੍ਰੀ ਅਕਾਲ ਅੰਕਲ ਐਨ ਅੰਕਲ ਜੀ।
2: ਅੰਕਲ ਜੀ
0: ਕੀ ਲਿਆਓ? ਗੱਲ ਕਰ ਲਾ ਪੁੱਤ ਪਹਿਲਾਂ, ਹੈ ਬਾਅਦ ਚ ਕਰ ਲਿਓ ਜ਼ਰੂਰੀ ਕੰਮ।
1: ਤੁਸੀਂ ਠੀਕ ਹੋ?
0: ਹਾਂਜੀ ਹਾਂਜੀ ਅਸੀਂ ਠੀਕ ਹਾਂ, ਤੁਸੀਂ ਕਿਵੇਂ ਹੋ?
1: ਠੀਕ ਹੈ।
0: ਓਕੇ ਕੀ ਲਿਆਓ?
1: ਬੋਲੀ।
0: ਓਕੇ
1: ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ, ਇਹੋ ਜੀ ਖੁਸ਼ੀ ਓਕੇ ਆਈ
0: ਬਾਬਾ ਨਾਨਕਾ, ਇਹੋ ਜੀ
1: ਆਈ ਬਾਬਾ ਨਾਨਕਾ,
0: ਬਲਬਲ ਬਲਬਲ ਬਲੇ ਸ਼ਵਾ ਸ਼ਵਾ ਬਲਬਲੇ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼੍ਰੇਯਾ ਸ਼੍ਰੇਯਾ। ਹਾਂਜੀ ਲਿਆਓ ਲਿਆਓ ਲਿਆਓ। ਹੈਲੋ ਮਾਣੂ ਬਿੱਲੀ, ਠੀਕ ਠਾਕ ਮਨੂ ਬਿੱਲੀ? ਕੀ ਖਾਦਾ ਮਨੂ ਬਿੱਲੀ? ਦੁੱਧੂ ਦੁੱਧੂ ਤੇ ਪੀਦਾ ਵਾ। ਹਾਂ ਚਾਹ ਪੀ, ਚਾਹ ਪੀ ਲਈ, ਬੇਸਣ ਖਾ ਲਿਆ, ਪਿੰਨੀ ਖਾ ਲਈ। ਗੁਡ ਥੈਂਕ ਯੂ
2: ਥੈਂਕ ਯੂ ਸੋ ਮਚ।
0: ਕੀ ਸੁਣਾਓਗੇ ਹੁਣ?
1: ਅੱਛਾ
0: ਟੀਵੀ ਤੇ ਵੇਖਿਆ।
2: ਅੱਛਾ
0: ਅੱਛਾ ਮੈਨੂੰ
2: ਕੀ ਕਰਦੇ ਸੀ ਅੰਕਲ ਟੀਵੀ ਤੇ?
0: ਪਿੰਕ ਪਕੜਾ। ਓਕੇ ਅੱਛਾ ਓਕੇ, ਤੁਹਾਡੇ ਘਰ ਟੀਵੀ ਹੈਗਾ? ਇੰਨਾ ਵੱਡਾ ਓਏ ਬੱਲੇ ਬੱਲੇ ਬੱਲੇ ਬੱਲੇ, ਇੰਨਾ ਵੱਡਾ ਟੀਵੀ, ਨਾਈਸ। ਫੇਰ ਤੁਸੀਂ ਕੀ ਕੀਤਾ? ਅੱਛਾ ਵੇਖਿਆ ਸੀ। ਓਕੇ ਓਕੇ ਓਕੇ,
2: ਕੀ ਕਰਦੇ ਸੀ ਅੰਕਲ?
0: ਅੱਛਾ ਗੱਲਾਂ ਕਰਦੇ। ਤੁਹਾਨੂੰ ਸਮਝ ਲੱਗੀ ਗੱਲਾਂ ਦੀ? ਹਾਂ ਤੁਸੀਂ ਇੰਜੋਏ ਕੀਤਾ? ਓਕੇ ਤੇ ਤੁਸੀਂ ਵੇਟ ਹੀ ਕੀਤੀ ਵੀ ਕਦੋਂ ਖਤਮ ਹੋਵੇ ਕਾਰਟੂਨ ਲਾਈ? ਹੈ ਅੰਕਲ ਵਧੀਆ ਲੱਗਾ ਕਿ ਕਾਰਟੂਨ? ਹੈ ਮਾਣੂ ਬਿੱਲੀ
2: ਅੰਕਲ ਦੀਆਂ ਚੀਕ ਸੁਣ ਪਿੰਕ ਹੋ ਗਈਆਂ ਪਗੜੇ।
0: थैंक यू मैडम बिल्ली. की सुनाओगे फिर?
1: मछली.
0: ओके ओके, मछली बनाई दी आके सुनाई दी थोड़ी है.
1: जीवन उसका पानी है,
0: मर जाएगी. बाय बाय, थैंक यू मानो बिल्ली. बाय बाय बाय बाय बाय. ते नेक्स्ट साडे नाल असीस कौर. सत श्रीकाल असीस, की हाल है? सत श्रीकाल की हाल है असीस कौर दा? हां मैं ठीक हूं, थोड़ा की हाल है?
1: थोड़ा
0: जो ठीक हो गया
2: बस कल तक ठीक हो ना, फिर वीकेंड है ना, चॉकलेट आइसक्रीम वॉफल्स
0: इना कुछ चटनी
1: कुल्फी
0: मागी
1: चॉकलेट भी मर गया.
0: कुल्फी च किसे ने तीला मार के उन्हूं मारता. कुल्फी दे ढिड च तीला मारता.
2: माड़ी गल है, माड़ी गल है. देख ले,
1: कुल्फी ठंडी हुंदी है फिर वो मेल्ट हो जांदी है.
0: हां
2: मेल्ट हो जांदी
0: है. पर कुल्फी च तीला क्यों मारदे आ?
1: तीला
0: आहो, तीला जानी मारदे
2: कुल्फी दे. स्टिक
0: कुल्फी दे ढिड च तीला मारदे आ.
1: यस
0: है ना, फिर वो पिगर के मर जांदी बेचारी. जदों
1: मो
2: तीले नु कुछ नहीं हुंदा. देखो
0: हां कुल्फी नू पीड़ नहीं हुंदी?
1: नहीं
0: दंदी वड़ के
1: खाने
0: आए करके तो पीड़ नहीं हुंदी, ओनू हौली हौली खा ले बंदा.
2: हां
0: ऐ करके फिर तीले दे भी पैसे. पर फिर तीले दे पैसे क्यों लेंदे भाई? कल्ली आइसक्रीम दे लिया करना.
1: जो
0: खा लिया डके सुट देना.
2: आपा कुल्फी बनाई जी स्टिक भी एडेबल हो.
0: हां जिदा अजकल कॉफी चली है. कप भी खा जी दा.
2: हां कप भी खा जी.
0: तुहानू पता वा चीज एक कॉफी आ ना, कप भी नाले खा जी दा.
2: गला
0: ठीक होगा ना फिर आपां कट्ठे पीण जावांगे.
2: कट्ठे ही चलदे
0: हैं.
2: डन हो गया.
0: ते कॉफी पी लेंदे? कॉफी पी लेंदे? फिर एदां करांगे ना तुसीं
1: कॉफी
2: हॉट चॉकलेट लै दांगे ना.
0: हॉट चॉकलेट ले दांगे ते आपा कॉफी पी लांगे.
2: सही हो गया.
1: ओके
0: हॉट चॉकलेट लाइक कर दियो.
1: हॉट चॉकलेट ओके.
0: हां कर लूंगी कौड़ा खुट.
1: पी
0: लांगे
1: फिर छुट्टियां तो बाद स्कूल जावा बनांगे.
0: हां जो छुट्टियां होनगे ना फिर नाले उत्थे बोली पावांगे.
2: हां
0: पैसे देन दे बजाय आपां बोली सुना दांगे.
2: बेस्ट हो गया.
0: हां जी हां जी हां जी सुनाओ.
1: मैं ओ केड़ी चीज हुंदी आ जेड़ी गोल गोल हुंदी पर तुरदी नहीं ते असीं एवरीडे यूज करदे?
0: अच्छा गोल गोल हुंदी पर तुरदी नहीं
2: ते एवरीडे यूज करदे?
0: एवरीडे यूज करदे.
1: यस
0: गोल गोल हुंदी आ
1: ਕਿਚਨ ਚ ਵੀ ਹੁੰਦੀ ਆ
0: ਹੈ
2: ਕਿਚਨ ਚ ਵੀ ਹੁੰਦੀ
1: ਕਿਚਨ ਚ ਵੀ ਹੁੰਦੀ ਆ ਪੀ ਨਾਲ ਸਟਾਰਟ ਕਰਦੀ ਆ
2: ਇਹ ਇਹ ਇਸ ਸੈਲਫ ਮੇਡ ਬੁਝਾਰਤ ਜਿਹੜੀ ਹੈ
0: ਗੋਲ ਗੋਲ ਹੁੰਦੀ ਆ ਤੇ ਰਸੋਈ ਚ ਵੀ ਆ ਜਾਂਦੀ ਹੈ ਇਹ ਤੇ ਪਾਪਾ ਹੀ ਲੱਗਦਾ ਮੈਨੂੰ ਗੋਲ ਜਿਹਾ ਹੋਇਆ ਵਿਚਾਰਾ ਕਿਚਨ ਚ ਵੀ ਹੁੰਦਾ ਵਾ ਹੈ ਸੀਸ
1: ਦੱਸਦਾ
0: ਹਾਂਜੀ ਦੱਸਦਾ
2: ਵੈਰੀ ਈਜ਼ੀ ਸੀ ਦੇਖੋ
0: ਓਹੋ ਪਲੇਟ ਇਹ ਤੇ ਬਹੁਤ ਈਜ਼ੀ ਸੀ ਦੁਬਾਰਾ ਪੁੱਛੋ
1: ਹਾਂ ਪੱਕਾ
0: ਦੁਬਾਰਾ ਪੁੱਛੋ ਹੁਣ ਅਸੀਂ ਪੁੱਛਾਂਗੇ ਦੁਬਾਰਾ ਪੁੱਛੋ ਫਿਰ ਰੈਸਟ ਕਰਿਓ ਤੁਸੀਂ ਤੇ ਫਿਰ ਛੇਤੀ ਠੀਕ ਹੋ ਜਾਓਗੇ ਥੈਂਕ ਯੂ ਤੇ ਹਰਚੰਦ ਢਿੱਲੋਂ ਜੀ ਇਹਨਾਂ ਨੂੰ ਪਤਾ ਸੀ ਵੀ ਪਲੇਟ ਹੈ ਸਤਿ ਸ਼੍ਰੀ ਅਕਾਲ ਜੀ ਤੇ ਨਵਪ੍ਰੀਤ ਜੀ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 195 ਇੱਕ ਗ੍ਰਾਮ ਦਾ ਰੇਟ ਹੋ ਗਿਆ 22 ਕੈਰਟ ਦਾ ਹੋ ਮੋਦੀ ਜੀ ਦਿੱਲੀ ਏਅਰਪੋਰਟ ਸੇ ਲਾਹੌਰ 400 ਕਿਲੋਮੀਟਰ ਦੂਰ ਹੈ ਔਰ ਹਮਾਰੀ ਨਿਊ ਮਿਜ਼ਾਈਲ 450 ਕਿਲੋਮੀਟਰ ਤੱਕ ਮਾਰ ਕਰਦੀ ਹੈ ਰਾਹੁਲ ਕਿਆ ਬੇਕਾਰ ਮਿਜ਼ਾਇਲ ਬਣਾਏ ਹੈ ਜੇ ਤੋ ਲਾਹੌਰ ਸੇ 50 ਕਿਲੋਮੀਟਰ ਆਗੇ ਨਿਕਲ ਜਾਏਗੀ ਫਿਰ ਬਨਾਨੇ ਕਾ ਕਿਆ ਫਾਇਦਾ ਹੁਆ ਮੋਦੀ ਜੀ ਹਮੇ ਬੇਵਕੂਫ ਸਮਝਤੇ ਹੈ ਕਿਆ ਅਗਰ ਹਮ ਮਿਜ਼ਾਇਲ ਦਿੱਲੀ ਸੇ 50 ਕਿਲੋਮੀਟਰ ਪੀਛੇ ਸੇ ਚਲਾਏਂਗੇ ਤੋ ਬੋਲੋ ਵਹਾਂ ਤੱਕ ਪਹੁੰਚੇਗੀ ਨਾ ਗਿਰੇਗੀ ਨਾ ਗਿਰੇਗੀ ਗਿਰੇਗੀ
2: ਮਤਰੋਂ ਬਹੁਤ ਹੀ ਬੜੀਆਂ ਬਾਤ ਕੀ ਹੈ
0: ਬਾਣੀਆਂ ਬਾਤ ਕੀ ਹੈ ਔਰ ਮੋਦੀ ਹੈ ਤੋ ਸੰਭਵ ਹੈ
2: ਥੈਂਕ
0: ਯੂ ਕਰਮ ਜੀ ਕਹਿੰਦੇ ਨੇ ਕਿ ਭਾਜੀ ਡਬਲਿੰਗ ਓਕੇ ਹਾਂਜੀ ਚਲੋ ਕੋਈ ਨਹੀਂ ਮੈਂ ਵੇਖਦਾ ਹਾਂ ਜੀ ਧੰਨਵਾਦ ਤੁਹਾਡਾ ਤੇ ਸਿਮਰਨ ਜੀ ਕਹਿੰਦੇ ਕਿ ਅੱਜ ਸਾਡੇ ਟਾਈਗਰ ਦਾ ਬਰਥਡੇ ਆ ਤੇ ਟਾਈਗਰ ਨੂੰ ਬੁਰਾ ਤੇ ਰੱਬ ਕਰੇ ਤੂੰ ਹਮੇਸ਼ਾ ਅਮੀਰਾਂ ਵਾਲਾ ਡਿਨਰ ਮੈਨਿਊ ਰੇਡੀਓ 'ਤੇ ਦੱਸਦਾ ਰਵੇਂ ਅਤੇ ਸਾਨੂੰ ਸਾਡੀ ਗਰੀਬੀ ਦਾ ਅਹਿਸਾਸ ਦਿਵਾਉਂਦਾ ਰਵੇ ਟਾਈਗਰ ਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ 100% ਤੁਸੀਂ ਠੀਕ ਕਿਹਾ ਕਿ ਹਰੇਕ ਵਿੱਚ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਵਾ ਪਰ ਮਹਿਸੂਸ ਨਹੀਂ ਕਰ ਪਾਉਂਦੇ ਅਤੇ ਫਿਰ ਉਹ ਸਾਨੂੰ ਨਿੱਕੀ ਨਿੱਕੀ ਖੁਸ਼ੀਆਂ ਦੇ ਵਿੱਚੋਂ ਖੁਸ਼ੀ ਮਿਲਦੀ ਹੈ ਥੈਂਕ ਯੂ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕੁਦਰਤ ਦੇ ਰੰਗ ਨਿਆਰੇ ਕੋਈ ਗਰਮੀ ਅਤੇ ਕੋਈ ਸਰਦ ਰੁੱਤ 'ਤੇ ਲੈਂਦਾ ਹੈ ਨਜ਼ਾਰੇ ਕੁਛ ਕੰਜਮੀ ਪੀਂਦਾ ਅਤੇ ਕੋਈ ਗਰਮ ਪਾਣੀ ਵਿੱਚ ਲੂਣ ਪਾ ਕੇ ਕਰਦਾ ਹੈ ਗਰਾਰੇ ਅਤੇ ਕੋਈ ਆਈਸਕ੍ਰੀਮ ਖਾਵੇ ਅਤੇ ਕੋਈ ਜਵੈਣ ਗੁੜ ਅਤੇ ਸੌਂਫ ਦੇ ਦੂਰ ਕਰਦਾ ਢਿੱਡ ਦੇ ਉਫਾਰੇ ਅਤੇ ਕੋਈ ਜਵਾਕ ਲੈ ਕੇ ਆਉਂਦਾ ਵੀਡੀਓ ਗੇਮਾਂ ਅਤੇ ਕੋਈ ਮੇਲਿਆਂ ਤੋਂ ਲਿਆਉਂਦਾ ਜਵਾਕਾਂ ਲਈ ਗੁਬਾਰੇ ਕਹਿੰਦਾ ਘੁੰਮਣ ਕੁਦਰਤ ਦੇ ਰੰਗ ਨਿਆਰੇ ਆਪਣਾ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੋ ਜੀ ਸਾਰੇ ਧੰਨਵਾਦ ਜੀ ਤੁਹਾਡਾ ਧੰਨਵਾਦ ਸੋਨੂੰ ਚਾਲ ਜੀ ਕਹਿੰਦੇ ਕਿ ਗੁੱਡ ਮੋਰਨਿੰਗ ਅਤੇ ਭਾਜੀ ਬੀ ਦਾ ਪਤਾ ਨਹੀਂ ਬਟ ਕਹਿੰਦੇ ਕਿ ਬੀ ਤੋਂ ਵੇਲਣਾ ਜ਼ਰੂਰ ਹੁੰਦਾ ਠੀਕ ਹੈ ਜੀ ਸੈਮੀ ਸਾਹਿਬ ਕਹਿੰਦੇ ਕੀਵੀ ਜਤਿੰਦਰ ਜੀ ਕਹਿੰਦੇ ਕੀਵੀ ਅਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਗੋਡ ਬਲੈਸ ਯੂ ਧੰਨਵਾਦ ਰਜਿੰਦਰ ਬਾਬਾ ਜੀ ਧੰਨਵਾਦ ਹਰਚੰਦ ਸਿੰਘ ਜੀ ਕਹਿੰਦੇ ਗਾਭਾ ਨੇ ਵੱਟ ਕੱਢ ਛੱਡਿਆ ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਦਿਲਬਾਗ ਜੀ ਕਹਿੰਦੇ ਨੇ ਕਿ ਵੈਰੀ ਨਾਈਸ ਸੀ ਅੱਜ ਦੀ ਕਹਾਣੀ ਅਤੇ ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਬਿਊਟੀਫੁੱਲ ਸਟੋਰੀ ਅਤੇ ਸੱਚੀ ਮੈਂ ਇਹ ਜੀਵਨ ਕੀ ਸੱਚਾਈ ਹੈ ਥੈਂਕ ਯੂ ਭਾਰਦਵਾਜ ਸਾਹਿਬ ਅਤੇ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਵਧੀਆ ਕਹਾਣੀ ਸੀ ਸਿਡਨੀ ਤੋਂ ਭੇਜਦੇ ਨੇ ਸੁਨੇਹਾ ਬਹੁਤ ਸ਼ੁਕਰੀਆ ਜੀ ਅਤੇ ਪਰਮਜੋਸ਼ਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਸ਼ੁਕਰੀਆ ਮਿਹਰਬਾਨੀ ਅਤੇ ਲਾਲ ਜੀ ਆਪਾਂ ਲੇਟ ਹੈ ਕੁਇਕਲੀ ਨਾ ਇੱਕ ਅੱਧਾ ਸੁਣਾ ਲਓ ਤੁਸੀਂ ਅਤੇ ਫਿਰ 10 ਵਜੇ ਆ ਜਾਓ ਭਾਵੇਂ ਹਾਂਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ, ਮੈਨੂੰ ਲੱਗਦਾ ਮੇਰੀ ਗੱਲ ਤੁਸੀਂ ਸੁਣੀ ਨਹੀਂ ਹੈ। ਨਹੀਂ ਨਹੀਂ ਇੱਕ ਕੁਇਕਲੀ ਸੁਣਾ ਲਓ ਇੱਕ, ਤੇ ਫਿਰ ਇਹ ਵੀ ਜ਼ਿਆਦਾ ਟਾਈਮ ਨਾ ਲਾਇਓ। ਹਾਂਜੀ
2: ਪ੍ਰੈਸ਼ਰ ਪਾਤਾ ਤੁਸੀਂ ਹੈਵੀ ਆ, ਗਲਤ
0: ਕੁਇਕਲੀ ਤੁਸੀਂ ਏਦਾਂ ਕਰੋ, ਏਦਾਂ ਕਰੋ ਓਦਾਂ ਹੀ ਪਾਣੀ ਛੱਡ ਕੇ ਚੱਲ ਜਾਓ।
2: ਸਹੀ ਹੋ ਗਿਆ,
0: ਪਾਣੀ ਛੱਡ ਕੇ ਹੱਸੋ, ਵਿਰਲ ਪੁੱਲ ਬੰਡਿਆ, ਵਿਰਲ ਪੁੱਲ, ਵਿਰਲ ਪੁੱਲ, ਵਿਰਲ ਪੁੱਲ। ਕਿਹੜੇ ਸੁਖਦੀਪ ਘੁੰਮਣ?
3: ਮੋਰਗੇਜ ਦਾ ਕੰਮ ਅੱਜ ਵੀ ਨੀ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
5: 4433-465-492
6: ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ।
5: Written and directed by Savio Sandhu, produced by Anmol Sahni.
6: Hun dekhna na bhulyo 15 mai ton tuhade nedle cinema gharan vich.
4: Je tusi bimar ho ta AI kol nahi doctor kol janne ho, fir kanuni masle vich faisla khud kyon? Yaad rakho, delay in law is damage in life. Family issue, property da masla, koi immigration di samasya ya koi bhi kanuni matter, ikko naam jo kam tuhade layi karde ne, Bansal Lawyers. Tuhada bharosa, sada tajruba te jit apni. Call 422-905-860 or visit bansallawyers.com.au.
7: Pandey ji, kya tu sala luck paaye ho yaar? Ek dost ke saath pakde gaye aur dusri dost chhudane chale aaye aur ye teesri दोस्त ही है ना।
8: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
9: बलजीत, ब्याह वास्ते ज्वेलरी देखन तुन्ना ज्वेलर्स चलिए।
10: यार उना दा डेंडी नॉग वाला स्टोर ना बड़ा ही दूर है।
9: ओ हुन टेंशन नहीं, हुन डेंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स, 99 मेन रोड वेस्ट, सेंट एल्बन्स अते 341 लॉन्सडेल स्ट्रीट, डेंडी नॉग। ਸਟਰੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
11: ਸੋਨਾ ਚਾਹੀਦਾ
12: ਭਰੋਸਾ ਚਾਹੀਦਾ
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੇ

नया हुआ आगाज, बरसों बाद भी देखो मेरी ट्रैक्टर से उड़।

0: ਮੋਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au। ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲਿੱਤੀ ਹੋਈ ਹੈ
1: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 04303830311 ਔਰ ਵਿਜ਼ਿਟ uvfinancial.com.au।
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
3: लेजेंडरी लव स्टोरीज की ही तो एंडिंग ट्रैजिक होती है।
4: फ्रॉम द मेकर्स ऑफ रॉकी और रानी की प्रेम कहानी, धर्म प्रोडक्शंस प्रेजेंट्स चांद मेरा दिल। वॉच अनन्य पांडे एंड लक्ष्य इन चांद मेरा दिल, कमिंग टू सिनेमाज ऑन May 22nd।

0: ਰੇਡੀਓ ਹਾਂਜੀ 1674 ਮੈਂ ਦੋਸਤੋ ਗਾਣਾ ਤੁਸੀਂ ਸੁਣ ਰਹੇ ਸੀ ਕੋਹੇ ਨੂਰ ਅਤੇ ਅੱਜ ਕੱਲ੍ਹ ਕੋਹੇ ਨੂਰ ਦੇ ਫਿਰ ਦੁਬਾਰਾ ਤੋਂ ਕਾਫੀ ਚਰਚੇ ਨੇ ਚਰਚੇ ਬਹੁਤੇ ਇਸ ਕਰਕੇ ਵੀ ਨੇ ਕਿਉਂਕਿ ਹਾਲ ਹੀ ਦੇ ਵਿੱਚ ਆਪਾਂ ਖਬਰਾਂ ਦੇ ਵਿੱਚ ਵੇਖਿਆ ਕਿ ਨਿਊਯਾਰਕ ਦੇ ਜਿਹੜੇ ਮੇਅਰ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਮੰਗ ਕਰਨਗੇ ਬ੍ਰਿਟਿਸ਼ ਕਿੰਗ ਚਾਰਲਸ ਦੇ ਕੋਲੋਂ ਕਿ ਮੁਲਾਕਾਤ ਦੇ ਦਰਮਿਆਨ ਕੋਹੇ ਨੂਰ ਹੀਰਾ ਜਿਹੜਾ ਉਹ ਭਾਰਤ ਨੂੰ ਵਾਪਸ ਦਿੱਤਾ ਜਾਵੇ। ਸੋ ਇਸ ਤੋਂ ਬਾਅਦ ਫਿਰ ਧੜਾ ਧੜ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਆਪਾਂ ਵੇਖ ਰਹੇ ਹਾਂ ਕਿ ਭਾਰਤੀ ਅਖਬਾਰਾਂ ਦੇ ਵਿੱਚ ਖਾਸ ਤੌਰ ਉੱਤੇ ਪੰਜਾਬ ਦੇ ਵਿੱਚ ਇਹਦੇ 'ਤੇ ਖੂਬ ਚਰਚੇ ਚੱਲ ਰਹੇ ਨੇ ਅਤੇ ਅੱਜ ਦੇ ਦਿਨ ਆਪਾਂ ਕੋਹੇ ਨੂਰ ਦੇ ਉੱਤੇ ਹੀ ਚਰਚਾ ਕਰਨ ਦੇ ਲਈ ਸਰਦਾਰ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੂੰ ਸੱਦਿਆ ਫੋਨ ਲਾਈਨ ਦੇ ਉੱਤੇ ਅਤੇ ਉਹ ਜਾਣਦੇ ਹਾਂ ਕੀ ਇਹਦਾ ਇਤਿਹਾਸ ਸੀ, ਕੀ ਹੁਣੇ ਹੋਇਆ ਅਤੇ ਅੱਗੇ ਕੀ ਹੋਣ ਦੇ ਆ ਸਾਰ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ। ਹਾਂਜੀ
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ।
1: ਅੱਜ ਆਪਾਂ ਗੱਲ ਹਾਂਜੀ
0: ਜੀ ਬਿਲਕੁਲ ਅੱਜ ਕੋਹੇ ਨੂਰ ਦੀ ਸਾਨੂੰ ਇਹ ਕਿ ਗੱਲ ਕਰੀਏ ਫਿਰ ਦੁਬਾਰਾ ਖਬਰਾਂ ਤੋਂ ਆਪਾਂ ਵੇਖ ਰਹੇ ਹਾਂ ਕਿ ਚਰਚਾ ਚ ਆ ਗਿਆ।
1: ਨਹੀਂ ਬਿਲਕੁਲ, ਕਿਉਂਕਿ ਜਦੋਂ ਜਿਹੜੇ ਨਿਊਯਾਰਕ ਦੇ ਜੋ ਸਿਟੀ ਦੇ ਮੇਅਰ ਨੇ ਜ਼ੋਹਰਾਨ ਮਮਦਾਨੀ, ਜਿਨ੍ਹਾਂ ਨੇ ਇਹ ਗੱਲ ਕਹੀ ਜਦੋਂ ਪ੍ਰਿੰਸ ਚਾਰਲਸ ਨੇ ਆਉਣਾ ਸੀਗਾ, ਤੇ ਕਿਉਂਕਿ ਉਹਨਾਂ ਨੇ ਆਉਣਾ ਤਾਂ ਜਿਹੜਾ 9-11 ਦੇ ਚੱਕਰ ਦੇ ਵਿੱਚ ਉਹ ਦੇਖਣ ਵਾਸਤੇ ਆਉਣਾ ਸੀ, ਯਾਦਗਾਰ ਜਿਹੜੀ 9/11 ਵਾਲੀ ਜਿਹੜੀ ਬਣੀ ਹੈ ਜਦੋਂ ਅਟੈਕ ਹੋਇਆ ਸੀ, ਤੇ ਪਰ ਉਹਨਾਂ ਨੇ ਪਹਿਲਾਂ ਇਹ ਗੱਲ ਕੀਤੀ ਬਕਾਇਦਾ ਕਿ ਉਹ ਜਿਹੜਾ ਹੈਗਾ ਕਿੰਗ ਪ੍ਰਿੰਸ ਚਾਰਲਸ ਨੂੰ ਜਿਹੜਾ ਹੈਗਾ ਇਹ ਗੱਲ ਕਹਿਣਗੇ ਕਿ ਜਿਹੜਾ ਕੋਹੇ ਨੂਰ ਹੈ ਉਹ ਵਾਪਸ ਜਿਹੜਾ ਹੈਗਾ ਮੋੜਿਆ ਜਾਵੇ, ਭਾਰਤ ਨੂੰ ਦਿੱਤਾ ਜਾਵੇ, ਤੇ ਇਹ ਗੱਲ ਉਹ ਜਿਹੜੀ ਉਹ ਜ਼ਰੂਰ ਕਰਨਗੇ, ਏਦਾਂ ਦੀ ਗੱਲ ਕੀਤੀ। ਤੇ ਪਰ ਉਹ ਬਾਅਦ ਦੇ ਵਿੱਚ ਮਿਲੇ ਵੀ, ਪਰ ਉਹ ਕਿਉਂਕਿ ਸਾਰੇ ਨਾਲ ਹੋਰ ਅਮਲਾ ਫੈਲਾ ਸਾਰੇ ਸੀਗੇ, ਉਹਨਾਂ ਨੇ ਉਹਨੂੰ ਗੱਲ ਕੀਤੀ ਜਾਂ ਨਹੀਂ ਕੀਤੀ, ਪਰ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਦੋਂ ਇਕੱਲੇ 'ਚ ਕੋਈ ਗੱਲ ਹੋਈ ਤਾਂ ਜ਼ਰੂਰ ਇਹ ਗੱਲ ਕਰਨਗੇ। ਇਹਦੇ ਨਾਲ ਫਿਰ ਸਾਰੇ ਪਾਸੇ ਜਿਹੜਾ ਸੀ, ਚਲੋ ਉੱਧਰ ਤਾਂ ਨੌਰਥ ਅਮਰੀਕਾ ਦੇ ਵਿੱਚ ਤਾਂ ਇਹਦੀ ਚਰਚਾ ਸ਼ੁਰੂ ਹੋਣੀ ਸੀ, ਕੈਨੇਡਾ ਅਮਰੀਕਾ ਦੇ ਵਿੱਚ ਨਾਲ, ਇੱਧਰ ਇੰਡੀਆ ਦੇ ਵਿੱਚ ਵੀ ਨਾਲ ਹੀ ਚਰਚਾ ਸ਼ੁਰੂ ਹੋ ਗਈ, ਤੇ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਕਿ ਇਹ ਮਿਲਣਾ ਚਾਹੀਦਾ। ਸੋ ਕੋਹਿਨੂਰ ਬਾਰੇ ਜਿਹੜੀਆਂ ਨੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ, ਇਹਦੇ ਬਾਰੇ ਬੜੇ ਅੰਧ ਵਿਸ਼ਵਾਸ ਵੀ ਚੱਲਦੇ ਨੇ, ਤੇ ਇਹ ਕਿੱਥੋਂ ਆਇਆ, ਕਿਵੇਂ ਗਿਆ, ਕਿਹਨਾਂ ਕਿਹਨਾਂ ਰਾਜਾਂ ਕੋਲੇ ਗਿਆ, ਇਹਦੀ ਕਾਫੀ ਜਿਹੜੀ ਹੈਗੀ ਉਹ ਕਹਾਣੀ ਲੰਬੀ ਚੌੜੀ ਹੈ, ਜਿਹਨੂੰ ਆਪਾਂ ਇਤਿਹਾਸ ਮਿਥਿਹਾਸ ਕਈ ਗੱਲਾਂ ਇਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ। ਤੇ ਪਹਿਲੀ ਗੱਲ ਤਾਂ ਜਿਹੜਾ ਕੋਹਿਨੂਰ ਜਿਹੜਾ ਹੈ, ਤੇ ਇਹਨੂੰ ਜਿਹੜਾ ਕੋਹਿਨੂਰ ਦਾ ਜਿਹੜਾ ਨਾਂ ਹੈ, ਪਹਿਲਾਂ ਇਹਦਾ ਨਾਂ ਕੋਹਿਨੂਰ ਪਹਿਲਾਂ ਨਹੀਂ ਸੀ, ਪਹਿਲਾਂ ਤਾਂ ਆਮ ਡਾਇਮੰਡ ਹੀ ਇਹਨੂੰ ਕਿਹਾ ਜਾਂਦਾ ਸੀ ਜਾਂ ਹੀਰਾ ਹੀ ਕਿਹਾ ਜਾਂਦਾ ਸੀਗਾ। ਤੇ ਜਿਹੜਾ ਇਹਦਾ ਅਸਲ ਦੇ ਵਿੱਚ ਜਿਹੜਾ ਨਾਮਕਰਨ ਕੀਤਾ, ਜਿਹਦੇ ਬਾਰੇ ਕਿਹਾ ਜਾਂਦਾ ਕਿ ਕੋਹਿਨੂਰ ਦਾ ਜਿਹੜਾ ਨਾਮਕਰਨ ਉਸ ਵੇਲੇ ਜਿਹੜੇ ਇੱਕ ਸਮਾਰਟ ਜਿਹੜੇ ਸਮਰਾਟ ਸੀਗੇ, ਤੇ ਉਹਨਾਂ ਨੇ ਮਿਸਟਰ ਕਾਫੀ ਉਹਨਾਂ ਨੇ ਜਿਹੜਾ ਸੀ ਇਹਦਾ ਨਾਮਕਰਨ ਕੀਤਾ ਕਿ ਇਹ ਉਹਨੇ ਕਿਹਾ ਕਿ ਇਹ ਤਾਂ ਜਦੋਂ ਉਹਨੇ ਕਹਿੰਦੇ ਦੇਖਿਆ ਤੇ ਉਹਨੇ ਕਿਹਾ ਵੀ ਇਹ ਤਾਂ ਕੋਹੇ ਨੂਰ ਹੈ, ਹਾਲਾਂਕਿ ਫਾਰਸੀ ਦਾ ਸ਼ਬਦ ਹੈ, ਕੋਹੇ ਨੂਰ ਦਾ ਮਤਲਬ ਹੁੰਦਾ ਹੈ ਚਾਨਣ ਦਾ, ਪ੍ਰਕਾਸ਼ ਦਾ ਪਹਾੜ, ਤੇ ਲਾਈਟ ਮਤਲਬ ਕਿ ਮਾਊਂਟੇਨ ਆਫ ਲਾਈਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਆਮ ਅੰਗਰੇਜ਼ੀ ਦੇ ਵਿੱਚ। ਤੇ ਉਹਨਾਂ ਨੇ ਜਿਹੜਾ ਇਹਦਾ ਨਾਮਕਰਨ ਕੀਤਾ, ਹਾਲਾਂਕਿ ਕਿਹਾ ਜਾਂਦਾ ਕਿ ਇਹ ਚੱਲਿਆ ਉਦੋਂ ਬਹੁਤ ਪਿੱਛੋਂ ਇਹ ਚੱਲਿਆ ਆ ਰਿਹਾ ਸੀਗਾ, ਤੇ ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਗੋਲਕੁੰਡਾ ਜਿਹੜਾ ਹੈਗਾ, ਜਿਹੜਾ ਹੁਣ ਅੱਜ ਕੱਲ ਵਾਰੰਗਲ ਜਿਹੜੀ ਕਿਸੇ ਵੇਲੇ ਸਟੇਟ ਸੀ, ਤੇ ਗੋਲਕੁੰਡਾ ਵੀ ਜਿਹਨੂੰ ਕਿਹਾ ਜਾਂਦਾ ਸੀ ਕਿ ਉੱਥੋਂ ਜਿਹੜਾ ਕਲੂਰ ਖਾਣਾ ਜਿਹੜੀਆਂ ਸੀ ਉੱਥੋਂ ਦੀਆਂ ਹੀਰੇ ਦੀਆਂ ਖਾਣਾ, ਉਹਦੇ ਵਿੱਚੋਂ ਜਿਹੜਾ ਸੀ ਇਹ ਹੀਰਾ ਜਿਹੜਾ ਨਿਕਲਿਆ ਸੀ, ਤੇ ਬਾਅਦ ਚ ਇਹਨੂੰ ਘੜਿਆ ਗਿਆ, ਤੇ ਇਹ ਇਸ ਕਰਕੇ ਵੀ ਪਾਪੂਲਰ ਜ਼ਿਆਦਾ ਹੋਇਆ ਕਿ ਇਹਦਾ ਵੇਟ ਤੇ ਸਾਈਜ਼ ਜਿਹੜਾ ਸੀ ਉਹ ਬਹੁਤ ਵੱਡਾ ਸੀਗਾ, ਤੇ ਦੁਨੀਆਂ ਦਾ ਇਹਨੂੰ ਸਭ ਤੋਂ ਭਾਰਾ ਤੇ ਵੱਡਾ ਜਿਹੜਾ ਹੀਰਾ ਸੀ ਇਹ ਸਮਝਿਆ ਜਾਂਦਾ ਸੀ, ਇਸ ਕਰਕੇ ਵੀ ਜਿਹੜੀ ਇਹਦੀ ਇੰਪੋਰਟੈਂਸ ਸੀ। ਤੇ ਫਿਰ ਜਦੋਂ ਇਹਦਾ ਬਕਾਇਦਾ ਜਿਹੜਾ ਸੀ ਉਹ ਨਾਮਕਰਨ ਹੋ ਗਿਆ, ਤੇ ਫਿਰ ਉਸ ਤੋਂ ਬਾਅਦ ਇਹਦਾ ਨਾਂ ਜਿਹੜਾ ਸੀ ਉਹ ਜਿਹੜਾ ਜਿੱਦਾਂ ਮੈਂ ਦੱਸਿਆ ਕਿ 18ਵੀਂ ਸਦੀ ਦੇ ਵਿੱਚ ਜਦੋਂ ਕਾਫੀ ਖਾਨ ਨੇ ਇਹਨਾਂ ਨਾਂ ਰੱਖ ਦਿੱਤਾ ਤੇ ਕੋਹਿਨੂਰ, ਫਿਰ ਇਹ ਕੋਹਿਨੂਰ ਦੇ ਨਾਂ ਨਾਲ ਜਿਹੜਾ ਸੀ ਉਹ ਚੱਲਦਾ ਰਿਹਾ। ਤੇ ਕਿਹਾ ਜਾਂਦਾ ਕਿ ਜਦੋਂ ਇੱਥੇ ਸੁਲਤਾਨੇਟ ਜਦੋਂ ਸੀਗੇ ਇੱਥੇ ਸੁਲਤਾਨ ਸੀ ਜਾਂ ਲੋਧੀ ਖਾਨਦਾਨ ਆਪਾਂ ਕਹਿੰਦੇ ਹਾਂ ਉਹਨਾਂ ਦਾ ਇੱਥੇ ਰਾਜ ਸੀਗਾ ਤੇ ਉਸ ਤੋਂ ਪਹਿਲਾਂ ਜਦੋਂ ਅਲਾਉਦੀਨ ਜਿਹੜਾ ਸੀਗਾ ਖਿਲਜੀ ਸੀ 1300 ਦੇ ਵਿੱਚ 14ਵੀਂ ਸਦੀ ਦੇ ਵਿੱਚ 1310 ਦੇ ਆਸ ਪਾਸ ਕਹਿੰਦੇ ਆ ਕਿ ਉਦੋਂ ਜਿਹੜਾ ਸੀਗਾ ਇਹ ਹੀਰਾ ਉਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਹਾਸਲ ਕੀਤਾ ਅਕੁਆਇਰ ਕੀਤਾ ਜਾਂ ਲਿਆ ਤੇ ਜਿਹੜਾ ਉਸ ਪਾਸੇ ਕਾਕਾਟੀਆ ਜਿਹੜੀ ਰਾਜਵੰਸ਼ ਸੀ ਜਾਂ ਡਾਇਨੈਸਟੀ ਸੀ ਜਾਂ ਜਿਹੜਾ ਜਿਵੇਂ ਆਪਾਂ ਘਰਾਣਾ ਕਹਿੰਦੇ ਹਾਂ ਤੇ ਦੱਖਣੀ ਭਾਰਤ ਦੇ ਵਿੱਚ ਤੇ ਉੱਥੋਂ ਜਿਹੜਾ ਇਹ ਹਾਸਲ ਜਿੱਦਾਂ ਤੁਸੀਂ ਗੱਲ ਕੀਤੀ ਕਿ ਆਂਧਰਾ ਪ੍ਰਦੇਸ਼ ਦਾ ਜਿਹੜਾ ਹੁਣ ਇਲਾਕਾ ਤੇ ਉੱਥੋਂ ਜਿਹੜਾ ਸੀ ਇਹ ਹਾਸਲ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਫਿਰ ਇਹ ਚੱਲਦਾ ਚੱਲਦਾ ਜਿਹੜਾ ਸੀ ਅੱਗੇ ਚੱਲਦਾ ਗਿਆ ਤੇ ਜਦੋਂ ਇੱਥੇ ਫਿਰ ਜਿਹੜਾ ਦਿੱਲੀ ਦੇ ਵਿੱਚ ਜਿਹੜੇ ਸੁਲਤਾਨ ਗਵਾਲੀਅਰ ਦਿੱਲੀ ਆਗਰਾ ਜਿਹੜੀ ਇਹ ਸੈਂਟਰ ਸੀਗਾ ਤੇ ਇੱਥੇ ਦੇ ਜਿਹੜੇ ਜਿਹੜੇ ਸੁਲਤਾਨੇਟ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਉਹ ਫਿਰ ਉਹ ਸੁਲਤਾਨਾਂ ਕੋਲੇ ਜਿਹੜਾ ਇਹ ਰਿਹਾ ਖਾਸ ਕਰਕੇ ਜਦੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਉਹ ਆਇਆ ਜਦੋਂ ਲੋਧੀ ਖਾਨਦਾਨ ਤੋਂ ਜਾਂ ਲੋਧੀ ਜਿਹੜਾ ਸੀਗਾ ਰਾਜ ਘਰਾਣਾ ਤੇ ਉਹਦੇ ਤੋਂ ਜਿਹੜਾ ਹੈ ਜਦੋਂ ਬਾਬਰ ਨੇ ਜਿੱਤ ਹਾਸਲ ਕੀਤੀ ਜਿਹੜੀ ਹੈ ਤੇ ਪਾਣੀਪਤ ਦੀ ਲੜਾਈ ਦੇ ਵਿੱਚ ਤੇ ਇਬਰਾਹਿਮ ਲੋਧੀ ਨੂੰ ਜਦੋਂ ਉਹਦੇ ਚ ਹਰਾਤਾ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਸਾਰਾ ਕਬਜ਼ੇ ਚ ਲੈ ਲਿਆ ਦਿੱਲੀ ਆ ਗਏ ਤੇ ਉਸ ਤੋਂ ਬਾਅਦ ਫਿਰ ਜਦੋਂ ਬਾਕੀ ਸਾਰਾ ਕੁਛ ਲੁੱਟ ਖੋਹ ਜਿਹੜੀ ਕੀਤੀ ਉਹਦੇ ਵਿੱਚ ਜਿਹੜਾ ਸੀ ਇਹ ਕੋਹਿਨੂਰ ਵੀ ਜਿਹੜਾ ਸੀ ਫਿਰ ਉਹ ਬਾਬਰ ਕੋਲੇ ਜਿਹੜਾ ਸੀ ਉਹ ਚਲਿਆ ਗਿਆ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਮੁਗਲੀਆ ਜਿਹੜੀ ਸਲਤਨਤ ਹੈ ਉਹਦੇ ਕੋਲੇ ਜਿਹੜਾ ਸੀ ਇਹ ਚਲਿਆ ਗਿਆ ਤੇ ਮੁਗਲੀਆ ਸਲਤਨਤ ਦਾ ਜਿਹੜਾ ਇੱਕ ਬੜਾ ਇੱਕ ਜਿਹੜੀ ਗੱਲ ਵਾਰ ਵਾਰ ਜਿਹਨੂੰ ਤਖ਼ਤ ਏ ਤਾਊਸ ਕਹਿੰਦੇ ਆ ਕਹਿੰਦੇ ਕਿ ਫਿਰ ਉਹ ਕਹਿੰਦੇ ਉਹਨਾਂ ਨੇ ਇਹ ਤਖ਼ਤ ਏ ਤਾਊਸ ਦਾ ਜਿਹੜਾ ਹੈ ਇਹਨੂੰ ਹਿੱਸਾ ਬਣਾ ਲਿਆ ਉੱਥੇ ਤਖ਼ਤ ਏ ਤਾਊਸ ਦੇ ਵਿੱਚ ਹੋਰ ਵੀ ਬਹੁਤ ਜਿਹੜੇ ਪ੍ਰਾਈਸਿਸ ਸਟੋਨ ਸੀਗੇ ਤੇ ਹੀਰੇ ਜਵਾਹਰਾਤ ਸੀ ਤੇ ਲਾਲ ਇਹ ਜੋ ਕੁਛ ਜੜਿਆ ਹੋਇਆ ਸੀ ਤੇ ਨਾਲ ਜਿਹੜਾ ਕੋਹਿਨੂਰ ਨੂੰ ਵੀ ਉਹਦਾ ਇੱਕ ਜਿਹੜਾ ਉਹ ਹਿੱਸਾ ਜਿਹੜਾ ਉਹ ਬਣਾ ਲਿਆ ਤੇ ਇਸ ਤਰ੍ਹਾਂ ਕਹਿੰਦੇ ਵੀ ਫਿਰ ਇਹ ਜਿਹੜੀ ਸੀ ਅੱਗੋਂ ਨਾਲ ਨਾਲ ਜਿਹੜਾ ਹੈ ਇਹਦੀ ਕਹਾਣੀ ਵੀ ਉਵੇਂ ਹੀ ਜਿਹੜੀ ਆ ਉਹ ਚੱਲਦੀ ਗਈ ਤੇ ਇਹਦੇ ਤੇ ਬਾਅਦ ਦੇ ਵਿੱਚ ਵੀ ਕਹਿੰਦੇ ਜਿਹੜਾ ਸੀਗਾ ਗੋਲਕੁੰਡਾ ਜਾਂ ਉੱਥੋਂ ਦੇ ਜਿਹੜੇ ਸੁਲਤਾਨ ਸੀ ਜਾਂ ਉੱਥੋਂ ਦੇ ਨਿਜ਼ਾਮ ਸੀ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਹਥਿਆਉਣ ਦੀ ਇਹਦੇ ਤੇ ਕਾਫੀ ਲੜਾਈਆਂ ਚੱਲੀਆਂ ਲੜਾਈਆਂ ਹੋਈਆਂ ਤੇ ਪਰ ਨਹੀਂ ਉਹ ਬਾਬਰ ਦੇ ਹੱਥ ਲੱਗਿਆ ਮੁਗਲਾਂ ਕੋਲ ਹੀ ਰਿਹਾ ਫਿਰ ਤੇ ਬਾਬਰ ਤੋਂ ਬਾਅਦ ਫਿਰ ਉਸੇ ਆਪਾਂ ਜਾਣਦੇ ਹਾਂ ਕਿ ਉਸੇ ਜਿਹੜਾ ਉਹ ਘਰਾਣਾ ਹੈ ਜਾਂ ਉਸ ਸਲਤਨਤ ਦੇ ਤੇ ਮੁਗਲਿਆ ਸਲਤਨਤ ਦੇ ਜਿਹੜੇ ਫਿਰ ਆਖਰੀ ਜਿਹੜੇ ਬਾਦਸ਼ਾਹ ਜਿਵੇਂ ਆਪਾਂ ਨੂੰ ਪਤਾ ਕਿ ਬਹਾਦਰ ਸ਼ਾਹ ਹੋਏ ਨੇ ਪਰ ਇਹ ਉਸ ਤੋਂ ਪਹਿਲਾਂ ਹੀ ਜਿਹੜਾ ਸੀਗਾ ਤੇ ਉਹ ਫਿਰ ਦੁਬਾਰਾ ਜਿਹੜਾ ਸੀ ਅਫਗਾਨਾਂ ਕੋਲੇ ਤੇ ਇਹ ਚਲਾ ਗਿਆ ਤੇ ਇਹ ਉਹਨਾਂ ਕੋਲੇ ਅਫਗਾਨਾਂ ਕੋਲੇ ਜਾਣ ਦੇ ਨਾਲ ਜਿਹੜਾ ਸੀ ਇਹ ਫਿਰ ਹੌਲੀ ਹੌਲੀ ਤੇ ਇਹ ਵੀ ਇੱਕ ਕਮਾਲ ਦੀ ਕਹਾਣੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੋਲੇ ਜਿਹੜਾ ਸੀ ਜਿਹੜਾ ਜਾਂ ਆਪਾਂ ਸਿੱਖ ਰਾਜ ਕਹਿੰਦੇ ਹਾਂ ਜਾਂ ਸਰਕਾਰੇ ਖਾਲਸਾ ਕਹਿੰਦੇ ਹਾਂ ਜਾਂ ਪੰਜਾਬ ਦਾ ਰਾਜ ਕਹਿੰਦੇ ਹਾਂ ਤੇ ਉਹਦੇ ਕੋਲੇ ਜਿਹੜਾ ਸੀ ਫਿਰ ਇਹ ਕਿਸ ਤਰ੍ਹਾਂ ਇਹ ਆਇਆ ਤੇ ਕਹਿੰਦੇ ਨੇ ਵੀ ਜਦੋਂ ਜਿਹੜੀ ਲਾਹੌਰ ਦੇ ਉੱਤੇ ਜਿੱਤ ਹਾਸਲ ਕੀਤੀ ਜਾਂ ਲਾਹੌਰ ਤੇ ਇੱਕ ਤਰੀਕੇ ਦਾ ਕਬਜ਼ਾ ਹੋਇਆ ਤੇ ਫਿਰ ਇਹ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੀਗਾ ਸ਼ਾਹ ਸੁਜਾ ਜਿਹਨੂੰ ਕਹਿੰਦੇ ਆ ਤੇ ਉਹਨਾਂ ਤੋਂ ਜਿਹੜਾ ਸੀ ਇਹ ਹਾਸਲ ਕੀਤਾ ਅਸਲ ਚ ਉਹਨਾਂ ਤੋਂ ਵੀ ਨਹੀਂ ਉਹਨਾਂ ਦੀ ਜਿਹੜੀ ਮਹਾਰਾਣੀ ਸੀ ਜਿਹੜੀ ਉਹਨਾਂ ਦੀ ਜਾਂ ਬੇਗਮ ਸੀ ਜਿਹੜਾ ਹੈ ਉਹਨਾਂ ਤੋਂ ਇਸ ਸ਼ਰਤ ਤੇ ਜਿਹੜਾ ਸੀ ਉਹ ਹਾਲਾਂਕਿ ਉਹਨਾਂ ਨੇ ਇਹ ਲੁਕਾ ਕੇ ਰੱਖਿਆ ਸੀ ਕਹਿੰਦੇ ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਚਰਚਾ ਚ ਪਹਿਲਾਂ ਸੀ ਹਰੇਕ ਜਿਹੜੀ ਸੁਲਤਾਨ ਸੀ ਜਾਂ ਉਸ ਤੋਂ ਬਾਅਦ ਮੁਗਲ ਸੀ ਹਕੂਮਤ ਆਉਂਦੀ ਸੀ ਉਹਦੇ ਕਰਕੇ ਇਹ ਜਿਹੜਾ ਚਰਚਾ ਦੇ ਵਿੱਚ ਇਹ ਰਹਿੰਦਾ ਸੀ। ਇੱਕ ਤਾਂ ਇਹਦੇ ਬਾਰੇ ਜਿਹੜਾ ਅੰਧ ਵਿਸ਼ਵਾਸ ਦੀ ਗੱਲ ਆ ਉਹ ਤਾਂ ਇਹ ਹੈ ਉਹ ਕਿਹਾ ਜਾਂਦਾ ਕਿ ਵੀ ਇਹ ਜਿਹਦੇ ਕੋਲੇ ਵੀ ਗਿਆ ਤੇ ਉਹਨੂੰ ਇਹਨੇ ਬਰਬਾਦ ਕਰਤਾ ਤੇ ਇਹ ਜਿਹੜਾ ਹੈਗਾ ਉਹ ਰਿਹਾ ਸਭ ਦਾ ਜਿਹੜਾ ਖਿੱਚ ਦਾ ਆਕਰਸ਼ਣ ਦਾ ਕੇਂਦਰ ਹਰੇਕ ਦਾ ਰਾਜੇ ਦਾ ਮਹਾਰਾਜੇ ਦਾ ਸੁਲਤਾਨਾਂ ਦਾ ਉਦੋਂ ਬਾਅਦ ਤੇ ਬਾਦਸ਼ਾਹਾਂ ਦਾ ਰਿਹਾ ਪਰ ਇਹ ਜਿਹੜਾ ਜਿਹਨੇ ਵੀ ਇਹ ਰੱਖਿਆ ਆਪਣੇ ਕੋਲੇ ਤੇ ਉਹ ਜਿਹੜਾ ਹੈ ਉਹਦਾ ਰਾਜ ਭਾਗ ਚਲਾ ਗਿਆ ਇਹਦੇ ਬਾਰੇ ਇਹ ਵੀ ਜਿਹੜਾ ਹੈਗਾ ਇੱਕ ਅੰਧ ਵਿਸ਼ਵਾਸ ਕਹਿ ਲਓ ਜਾਂ ਕੁਛ ਵੀ ਕਹਿ ਲਓ ਤੇ ਇੱਦਾਂ ਦੀ ਜਿਹੜੀ ਗੱਲ ਫਿਰ ਜਦੋਂ ਰਣਜੀਤ ਸਿੰਘ ਕੋਲੇ ਆਉਂਦੀ ਹੈ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹ ਲਿਆ ਉਹ ਫਿਰ ਆਪਣੇ ਨਾਲ ਰੱਖਦੇ ਸੀ ਇਹਨੂੰ ਤੇ ਕਈ ਤਾਂ ਕਹਿੰਦੇ ਕਿ ਉਹਦੇ ਆਪਣੇ ਡੌਲੇ ਤੇ ਬੰਨ ਕੇ ਰੱਖਦੇ ਸੀ ਇਹ ਵੀ ਗੱਲ ਚੱਲਦੀ ਹੈ ਤੇ ਪਰ ਇੱਕ ਗੱਲ ਹੈ ਕਿ ਉਹ ਨਾਲ ਰੱਖਦੇ ਸੀ, ਇਹਦੀ ਜਿਹੜੀ ਆ ਕਾਫੀ ਇਤਿਹਾਸ ਦੇ ਵਿੱਚੋਂ ਵੀ ਇਹਦੇ ਜਿਹੜੇ ਵੇਰਵੇ ਮਿਲਦੇ ਆ। ਮਹਾਰਾਜਾ ਰਣਜੀਤ ਸਿੰਘ ਹਾਲਾਂਕਿ ਉਦੋਂ ਜਿਹੜੀ ਸੀ ਪੰਜਾਬ ਦੇ ਵਿੱਚ ਉਹਨੂੰ ਸਰਕਾਰ ਖਾਲਸਾ ਵੀ ਕਹਿੰਦੇ ਸੀ, ਸਿੱਖ ਰਾਜ ਵੀ ਕਹਿੰਦੇ ਸੀ, ਪੰਜਾਬ ਸਰਕਾਰ ਜਾਂ ਪੰਜਾਬ ਦਾ ਦੇਸ਼ ਪੰਜਾਬ ਦਾ ਬਾਦਸ਼ਾਹ ਕਹਿ ਦਿੰਦੇ ਸੀ ਇੱਦਾਂ ਦੀਆਂ ਗੱਲਾਂ ਤੇ। ਪਰ ਉਹਨਾਂ ਤੋਂ ਬਾਅਦ ਵੀ ਉਹ ਰਿਹਾ ਤੇ ਆਪਾਂ ਨੂੰ ਪਤਾ ਕਿ ਜਦੋਂ 1800 ਜਿਹੜੇ ਸੀ 39 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਉਸ ਘਰਾਣੇ ਦੇ ਵਿੱਚ ਉਹਨਾਂ ਦੇ ਰਾਜ ਜਿਹੜਾ ਸੀਗਾ ਪਰਿਵਾਰ ਦੇ ਵਿੱਚ ਖਾਸ ਕਰਕੇ ਇੱਕੋ ਦਮ ਇੰਨੀਆਂ ਬਗਾਵਤਾਂ ਕਤਲ ਸਾਜ਼ਿਸ਼ਾਂ ਬੜਾ ਕੁਛ ਇਤਿਹਾਸ ਦੇ ਵਿੱਚ ਸਾਰਾ ਕੁਛ ਦਰਜ ਹੈ ਕਿ 10 ਕਤਲ ਜਿਹੜੇ ਹੈ ਉਸ ਪਰਿਵਾਰ ਦੇ ਵਿੱਚੋਂ ਹੀ ਹੋਏ ਤੇ ਰਾਜ ਪ੍ਰਬੰਧ ਨੂੰ ਲੈ ਕੇ ਤੇ ਇਸ ਤਰ੍ਹਾਂ ਉਹ ਡਾਇਮੰਡ ਵੀ ਏਦਾਂ ਹੀ ਘੁੰਮਦਾ ਰਿਹਾ ਤੇ ਅਖੀਰ ਦੇ ਵਿੱਚ ਜਦੋਂ ਛੋਟੀ ਉਮਰ ਦੇ ਵਿੱਚ ਦਲੀਪ ਸਿੰਘ ਨੂੰ ਜਦੋਂ ਰਾਜ ਭਾਗ ਸੌਂਪਿਆ ਗਿਆ ਤੇ ਫਿਰ ਉਹ ਦਲੀਪ ਸਿੰਘ ਕੋਲੇ ਜਿਹੜਾ ਸੀ ਉਹ ਚਲਿਆ ਗਿਆ। ਹੁਣ ਜਿਹੜੀ ਇਹਦੀ ਕਿਉਂਕਿ ਪਹਿਲਾਂ ਤਾਂ ਬਹੁਤਾ ਕੁਛ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਓਦਾਂ ਹੀ ਦਰਜ ਹੈ ਜਿਵੇਂ ਆਇਨੇ ਅਕਬਰੀ ਦੇ ਵਿੱਚ ਜ਼ਿਕਰ ਆ ਗਿਆ ਜਾਂ ਬਾਬਰਨਾਮੇ ਦੇ ਵਿੱਚ ਜ਼ਿਕਰ ਆ ਗਿਆ ਤੇ ਉਹ ਜਿਹਨਾਂ ਵੀ ਜਿਸ ਤਰੀਕੇ ਦੇ ਨਾਲ ਲਿਖਿਆ ਕਹਿੰਦੇ ਅਮੀਰ ਖੁਸਰੋ ਵੀ ਜਿਹੜਾ ਉਸ ਵੇਲੇ ਜਦੋਂ ਸੁਲਤਾਨੇਟ ਸੀ ਤੇ ਉਹ ਉਸ ਵੇਲੇ ਜਿਹੜਾ ਇੱਕ ਸ਼ਾਹੀ ਸ਼ਾਇਰ ਸੀ ਜਾਂ ਕਵੀ ਸੀ ਉਹਨੇ ਵੀ ਇਹਦਾ ਜ਼ਿਕਰ ਕੀਤਾ ਤੇ ਬਾਅਦ ਦੇ ਵਿੱਚ ਏਦਾਂ ਹੁੰਦਾ ਰਿਹਾ। ਪਰ ਬਕਾਇਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਜਿਹੜੀ ਗੱਲ ਹੈ ਉਹ ਉਦੋਂ ਆਉਂਦੀ ਹੈ ਜਦੋਂ 1849 ਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਹਿੰਦੁਸਤਾਨ ਦੇ ਨਾਲ ਰਲੇਵਾਂ ਹੁੰਦਾ ਹੈ ਜਾਂ ਇਹ ਕਹਿ ਲਓ ਕਿ ਬਰਤਾਨਵੀ ਹਕੂਮਤ ਉਦੋਂ ਬ੍ਰਿਟਿਸ਼ਰ ਦਾ ਰੂਲ ਸੀਗਾ ਹਿੰਦੁਸਤਾਨ ਦੇ ਵਿੱਚ ਬਕਾਇਦਾ ਕਲੋਨੀ ਬਣ ਚੁੱਕਿਆ ਸੀ ਤੇ ਸਿੱਧਾ ਉਦੋਂ ਹਿੰਦੁਸਤਾਨ ਕੰਪਨੀ ਦੀ ਬਜਾਏ ਜਿਹੜਾ ਸੀਗਾ ਉਹ ਜਿਹੜਾ ਸੀ ਕਰਾਊਨ ਦੇ ਉਹਦੇ ਚ ਆ ਗਿਆ ਸੀ ਸਿੱਧਾ ਜਿਹੜਾ ਸੀ ਇੰਗਲੈਂਡ ਦੇ ਰਾਜ ਪ੍ਰਬੰਧ ਦੇ ਤਹਿਤ ਆ ਗਿਆ ਸੀ ਤੇ ਉੱਥੇ ਜਿਹੜਾ ਹੈਗਾ ਇਹਨੂੰ ਬਕਾਇਦਾ ਇਹ ਕਿਹਾ ਗਿਆ ਜਿਹੜੀ ਲਿਖਤ ਦੇ ਵਿੱਚ ਇਹ ਗਿਫਟ ਕੀਤਾ ਗਿਆ ਮਹਾਰਾਣੀ ਵਿਕਟੋਰੀਆ ਨੂੰ ਗਿਫਟ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਵੱਲੋਂ ਤੇ ਭਾਵੇਂ ਛੋਟੀ ਉਮਰ ਦੇ ਸੀ ਪਰ ਇਹ ਵੀ ਨਾਲ ਚਲੋ ਉਹਨਾਂ ਦੇ ਸਰਪ੍ਰਸਤ ਸੀਗੇ ਉਹਨਾਂ ਦੇ ਮਾਤਾ ਸੀ ਤੇ ਮਹਾਰਾਣੀ ਜਿੰਦਾ। ਪਰ ਬਾਅਦ ਦੇ ਵਿੱਚ ਉਸ ਪਰਿਵਾਰ ਦੇ ਨਾਲ ਜਾਂ ਉਸ ਆਪਾਂ ਡਾਇਨੈਸਟੀ ਦੇ ਨਾਲ ਕੀ ਕੁਛ ਹੋਇਆ ਕਿੱਦਾਂ ਦਲੀਪ ਸਿੰਘ ਨੂੰ ਅਲੱਗ ਕਰ ਲਿਆ ਗਿਆ ਤੇ ਜਿੰਦ ਕੌਰ ਨੂੰ ਜਿਹੜਾ ਹੈਗਾ ਜੇਲ੍ਹ ਚ ਬੰਦ ਕਰ ਦਿੱਤਾ ਕਿਲੇ ਦੇ ਵਿੱਚ ਚਨਾਬ ਦੇ ਕਿਲੇ ਚ ਫਿਰ ਬਾਅਦ ਦੇ ਵਿੱਚੋਂ ਏਦਾਂ ਨੇਪਾਲ ਚਲੀ ਗਈ ਭਟਕਦੀ ਫਿਰ ਕਿਸ ਤਰੀਕੇ ਦੇ ਨਾਲ ਚਲੋ ਉਹਨਾਂ ਨੂੰ ਮਿਲਾਇਆ ਵੀ ਗਿਆ ਤੇ ਬਾਅਦ ਦੇ ਵਿੱਚ ਉਹ ਇੰਗਲੈਂਡ ਵੀ ਗਈ ਤੇ ਪਰ ਇਹ ਵੀ ਉਹਨਾਂ ਦਾ ਵੀ ਕੁਛ ਕਿਸੇ ਤਰੀਕੇ ਨਾਲ ਉਵੇਂ ਰਾਜ ਪ੍ਰਬੰਧ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਦੁਬਾਰਾ ਬਹਾਲ ਕਰ ਲਈਏ ਜਾਂ ਜਿਵੇਂ ਇਤਿਹਾਸ ਜਿੰਨਾ ਕੁ ਜ਼ਿਕਰ ਹੈ ਤੇ ਕੁਛ ਘਟਨਾਵਾਂ ਏਦਾਂ ਦੀਆਂ ਨੇਗੀਆਂ ਮਿਲਦੀਆਂ ਨੇ ਤੇ ਪਰ ਇਹ ਵੀ ਉਦੋਂ ਬਾਅਦ ਫਿਰ ਇਹ ਜਿਹੜਾ ਸੀ ਕੋਹੇਨੂਰ ਜਿਹੜਾ ਸੀਗਾ ਜਜ਼ਬਾਤੀ ਤੌਰ ਤੇ ਜਾਂ ਇੱਕ ਆਪਾਂ ਕਹਿੰਦੇ ਕਿ ਇੱਕ ਲਿਟਰੇਚਰ ਦੇ ਸਾਡੀ ਪੋਇਟਰੀ ਦੇ ਵਿੱਚ ਉਦਾਂ ਤਾਂ ਉਹ ਗੱਲ ਆਉਂਦੀ ਰਹੀ ਜਿੱਥੇ ਕਿਤੇ ਇਹ ਨਾਲ ਨਾਲ ਇਤਿਹਾਸ ਚੱਲਦਾ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਜਾਂਦਾ ਸੀ ਦਲੀਪ ਸਿੰਘ ਬਾਰੇ ਕਿਤੇ ਲਿਖਿਆ ਜਾਂਦਾ ਸੀ ਇਮੋਸ਼ਨਲ ਹੋ ਕੇ ਸਾਡੇ ਕਵੀਸ਼ਰਾਂ ਨੇ ਢਾਡੀਆਂ ਨੇ ਤੇ ਉਹਦਾ ਜ਼ਿਕਰ ਕੀਤਾ ਤੇ ਪਰ ਉਂਝ ਫਿਰ ਬਾਅਦ ਦੇ ਵਿੱਚ ਕਿਤੇ ਇਹਦਾ ਕਿਸੇ ਰੂਪ ਚ ਜਿਹੜਾ ਸੀ ਉਹ ਜ਼ਿਕਰ ਉਹ ਨਹੀਂ ਹੋਇਆ ਤੇ ਇਹ ਸੀ ਕਿ ਸਿੱਧਾ ਸਿੱਧਾ ਉਦੋਂ ਜਦੋਂ ਰਲੇਵਾਂ ਹੁੰਦਾ 1849 ਦੇ ਵਿੱਚ ਤੇ ਫਿਰ ਜਿਹੜਾ ਕੋਹੇਨੂਰ ਹੈ ਇਹ ਚਲਿਆ ਗਿਆ ਬਰਤਾਨਵੀ ਹਕੂਮਤ ਕੋਲੇ ਚਲਿਆ ਗਿਆ ਜਾਂ ਆਪਾਂ ਸਿੱਧੇ ਕਹਿ ਲਈਏ ਕਿ ਜਿਹੜੀ ਸੀ ਵਿਕਟੋਰੀਆ ਕੋਲੇ ਚਲਿਆ ਗਿਆ ਤੇ ਉਹ ਕਹਿ ਰਹੇ ਕਹਿੰਦੇ ਕਿ ਉਹ ਅੱਜ ਅੱਜ ਦੀ ਤਰੀਕ ਚ ਵੀ ਸਭ ਤੋਂ ਭਾਰਾ ਜਿਹੜਾ ਹੈਗਾ ਇਹ ਹੈਗਾ ਹੀਰਾ ਇਹ ਸਭ ਤੋਂ ਭਾਰਾ ਜਿਹੜਾ ਉਹ ਡਾਇਮੰਡ ਹੈ ਕਹਿੰਦੇ ਇਸ ਵੇਲੇ ਇਹਦਾ ਜਿਹੜਾ ਵੇਟ ਹੈ 105.602 ਹੈ ਤੇ ਜਿਹੜਾ ਲਗਭਗ 21 ਗ੍ਰਾਮ ਤੋਂ ਉੱਪਰ ਬਣਦਾ ਤੇ ਇੰਨਾ ਜਿਹੜਾ ਇਹਦਾ ਵੇਟ ਹੈਗਾ ਤੇ ਸਾਈਜ਼ ਦੇ ਵਿੱਚ ਵੀ ਜਿਹੜਾ ਹੈਗਾ ਇਹ ਵੱਡਾ ਕਹਿੰਦੇ ਪਰ ਉਦੋਂ ਇਹ ਵੀ ਇਹ ਇਹਦੀ ਜਿਹੜੀ ਸੀ ਜਿਹੜੀ ਸੀ ਲਸ਼ਕੋਰ ਸੀ ਜਾਂ ਚਮਕ ਸੀ ਉਵੇਂ ਨੀ ਸੀ ਫਿਰ ਕਹਿੰਦੇ ਇਹਨੂੰ ਦੁਬਾਰਾ ਤਰਾਸ਼ਿਆ ਗਿਆ ਉੱਥੋਂ ਤੇ ਪਹਿਲਾਂ ਇਹਦਾ ਜਿਹੜਾ ਓਰਿਜਨਲ ਵੇਟ ਸੀ ਕਹਿੰਦੇ ਵੱਧ ਸੀਗਾ ਤੇ ਫਿਰ ਇਹਦਾ ਜਿਹੜਾ ਸੀ ਉਹ ਭਾਰ ਵੀ ਉਹ ਘੱਟ ਗਿਆ 180 ਕੈਰਟ ਦੇ ਆਸ ਪਾਸ ਸੀ 185 ਕੈਰਟ ਦੇ ਆਸ ਪਾਸ ਤੇ ਉਹ ਬਾਅਦ ਦੇ ਵਿੱਚ ਫਿਰ ਇਹਦਾ ਹੌਲੀ ਹੌਲੀ ਜਿਹੜਾ ਸੀ ਤਰਾਸ਼ਣ ਦੇ ਨਾਲ ਜਿਹੜਾ ਸੀ ਕਹਿੰਦੇ ਇਹਨੂੰ ਇਹਦੀ ਚਮਕ ਲਿਆਉਣ ਵਾਸਤੇ ਤੇ ਉਦੋਂ ਬਾਅਦ ਮਹਾਰਾਣੀ ਦੇ ਤਾਜ ਦੇ ਵਿੱਚ ਜਿਹੜਾ ਸਿਰ ਜਿਹੜਾ ਹੈਗਾ ਇਹਨੂੰ ਜੜ ਦਿੱਤਾ ਗਿਆ ਤੇ ਜੋ ਹੁਣ ਵੀ ਉਹ ਤਾਜ ਦੇ ਵਿੱਚ ਇਸ ਵੇਲੇ ਮੌਜੂਦ ਹੈ ਜਿਹੜਾ ਉੱਥੇ ਅੱਜ ਕੱਲ ਮਿਊਜ਼ੀਅਮ ਦੇ ਵਿੱਚ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈਗਾ ਲੰਡਨ ਦੇ ਵਿੱਚ। ਤੇ ਹੁਣ ਜਿਹੜਾ ਹੈ ਇਹਦੇ ਬਾਰੇ ਚਰਚਾ ਵਾਰ ਵਾਰ ਇਸ ਕਰਕੇ ਚੱਲਦੀ ਹੈ ਕਿਉਂਕਿ ਬਹੁਤ ਕੁਛ ਇਹ ਤੇ ਲਿਖਿਆ ਵੀ ਗਿਆ ਕਿ ਕਿਉਂਕਿ ਇਹ ਬੜਾ ਪ੍ਰੈਸ਼ੀਅਸ ਸਟੋਨ ਹੈ ਇਸ ਕਰਕੇ ਇਹ ਇੱਥੋਂ ਲੁੱਟਿਆ ਗਿਆ ਤੇ ਇਹਦੇ ਤੇ ਕਲੇਮ ਵੀ ਅਲੱਗ ਅਲੱਗ ਨੇ। ਗੌਰਮੈਂਟ ਆਫ ਇੰਡੀਆ ਦਾ ਆਪਣਾ ਕਲੇਮ ਹੈ, ਗੌਰਮੈਂਟ ਆਫ ਪਾਕਿਸਤਾਨ ਦਾ ਆਪਣਾ ਕਲੇਮ ਹੈ ਤੇ ਜਿਹੜੇ ਕੁਛ ਸਿੱਖ ਜਥੇਬੰਦੀਆਂ ਨੇ ਤੇ ਉਹ ਇਹ ਕਹਿੰਦੀਆਂ ਨੇ ਕਿ ਇਹ ਸਿੱਖਾਂ ਨੂੰ ਮਿਲਣਾ ਚਾਹੀਦਾ, ਦਰਬਾਰ ਸਾਹਿਬ ਦਾ ਹਿੱਸਾ ਹੋਣਾ ਚਾਹੀਦਾ ਤੇ ਉੱਥੇ ਰੱਖਿਆ ਜਾਣਾ ਚਾਹੀਦਾ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਨੇ। ਤੇ ਪਰ ਇਹ ਇੱਕ ਗੱਲ ਜਿਹੜੀ ਸਾਫ ਤੇ ਸਪਸ਼ਟ ਜਿਹੜੀ ਗੌਰਮੈਂਟ ਆਫ ਇੰਡੀਆ ਨੇ ਤੇ ਉਹ ਕਰਤੀ ਸੀ ਇਹਦੇ ਬਾਰੇ ਕਿ ਇਹ ਕੋਈ ਇਹਦੇ ਬਾਰੇ ਕੋਈ ਜਿਹੜੀ ਇਹ ਚਰਚਾ ਚੱਲਦੀ ਹੈ ਕਿ ਉਹਨੂੰ ਉੱਥੇ ਖੋਹ ਕੇ ਲੈ ਗਏ ਜੀ, ਲੁੱਟ ਕੇ ਲੈ ਗਏ, ਧੋਖੇ ਨਾਲ ਲੈ ਗਏ, ਤੇ ਇਹ ਇੱਦਾਂ ਦੀ ਜਿਹੜੀ ਕੋਈ ਇਹ ਗੱਲ ਨਹੀਂ ਹੈ ਕਿਉਂਕਿ 2018 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਇਹਦੇ ਤੇ ਰਿੱਟ ਪਈ ਹੋਈ ਸੀ, ਕਈ ਕਈ ਜਿਹੜੀਆਂ ਇਹਦੇ ਵਿੱਚ ਪਟੀਸ਼ਨਾਂ ਸੀਗੀਆਂ ਤੇ ਜਿਹਦਾ ਇਹ ਨਿਪਟਾਰਾ ਫਿਰ 2018 ਦੇ ਵਿੱਚ ਤੇ ਜਦੋਂ ਜਿਹੜਾ ਹੈਗਾ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਜਿਹਨੂੰ ASI ਕਹਿੰਦੇ ਹਾਂ ਆਪਾਂ, ਤੇ ਜਿਹੜਾ ਸਾਰੀਆਂ ਜਿਹੜੀਆਂ ਪੁਰਾਣੀਆਂ ਜੋ ਵੀ ਇਮਾਰਤਾਂ ਨੇ ਜਾਂ ਪੁਰਾਣੀਆਂ ਚੀਜ਼ਾਂ ਨੇ ਜਿਹਨਾਂ ਦੀ ਪੂਰਾ ਸਾਰੀ ਜਿਹਨਾਂ ਦੀ ਮਹੱਤਤਾ ਹੈ ਪੂਰਾ ਤੱਤਵ ਤੇ ਉਹ ਸੰਭਾਲਦੇ ਆ ਜਾਂ ਉਹਨਾਂ ਦੀ ਸਾਂਭ ਸੰਭਾਲ ਜਿਹਦੇ ਕੋਲੇ ਹੈ, ਬਹੁਤ ਵੱਡਾ ਅਦਾਰਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ, ਤੇ ਉਹਨੇ ਇਹ ਬਕਾਇਦਾ ਫਿਰ ਜਿਹੜਾ ਸੀਗਾ ਉੱਥੇ ਇਹ ਸਪਸ਼ਟ ਕੀਤਾ ਕਿ ਜਿਹੜਾ ਸੀਗਾ ਇਹ ਬਰਤਾਨੀਆ ਜਿਹੜਾ ਹੈਗਾ ਨੂੰ ਜਿਹੜਾ ਸੀਗਾ ਬ੍ਰਿਟਿਸ਼ਰਸ ਨੂੰ ਤੇ ਇਹ ਜਿਹੜਾ ਸੀ ਦਿੱਤਾ ਗਿਆ ਸੀਗਾ, ਤੇ ਇਹ ਨਾ ਤਾਂ ਚੋਰੀ ਕੀਤਾ ਹੈ ਤੇ ਨਾ ਹੀ ਉਹਨਾਂ ਨੇ ਜਿਹੜਾ ਹੈਗਾ ਜ਼ੋਰ ਜ਼ਬਰੀ ਲਿਆ, ਇਹ ਉਹਨਾਂ ਨੇ ਸਪਸ਼ਟ ਕੀਤਾ। ਜਿੱਥੋਂ ਇਹ ਗੱਲ ਸੀ ਜਿਹੜੀ ਚਰਚਾ ਇਹ ਖਤਮ ਹੋ ਗਈ, ਜੋ ਸਾਡੇ ਇਤਿਹਾਸ ਦੇ ਵਿੱਚ ਅਕਸਰ ਆਉਂਦਾ ਹੈ ਕਿ ਉਹਨਾਂ ਨੇ ਜੀ ਇੱਥੋਂ ਬਰਤਾਨਵੀ ਚ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣ ਨਾ ਕਿ ਇੱਥੋਂ ਇਹ ਲੈ ਗਏ, ਫਰੰਗੀ ਇਹ ਲੈ ਗਏ, ਤੇ ਇਹਦੇ ਬਾਰੇ ਵੀ ਇਹੀ ਚਰਚਾ ਸੀ, ਤੇ ਜਾਂ ਇਹ ਕਿਹਾ ਸੀ ਕਿ ਬੰਬ ਰੋੜ ਕੇ ਆਪਾਂ ਕਹਿੰਦੇ ਕਿ ਆਹ ਚੀਜ਼ ਲੈ ਲਈ, ਤੇ ਇਹ ਜਿਹੜੀ ਸੀ ਉੱਥੇ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਨੇ ਜਿਹੜੀ ਆਪਣੀ ਫਾਇੰਡਿੰਗ ਸੀ ਉਹਦੇ ਚ ਇਹ ਕਿਹਾ, ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਜਿਹੜਾ ਸੀਗਾ ਬਰਤਾਨੀਆਂ ਨੂੰ ਬਕਾਇਦਾ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ। ਹੁਣ ਚਲੋ ਕਿਉਂਕਿ ਨਾ ਤਾਂ ਰਾਣੀ ਜਿੰਦਾ ਰਹੀ ਹੈ ਨਾ ਮਹਾਰਾਜਾ ਦਲੀਪ ਸਿੰਘ ਰਹੇ ਆ, ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਚਲੋ ਜਿਹੜੀ ਇਮੀਡੀਏਟ ਜਿਵੇਂ ਬਾਂਬਾ ਜਾਂ ਉਹਨਾਂ ਦੀਆਂ ਅੱਗੋਂ ਪੁੱਤਰੀਆਂ, ਤੇ ਹੁਣ ਉਹ ਐਵੀਡੈਂਸ ਤਾਂ ਕੋਈ ਕਿਸੇ ਰੂਪ ਚ ਕਿਤੇ ਮਿਲਦਾ ਨੀ ਕਿ ਉਹ ਖੋਹਿਆ ਲੁੱਟਿਆ ਜਾਂ ਹੋਰ, ਇਹ ਤਾਂ ਚਲੋ ਕਿਆ ਸਾਰਾ ਹੀ ਨੇ, ਤੇ ਪਰ ਹੁਣ ਇਹਦੇ ਤੇ ਕਲੇਮ ਜਿਹੜੇ ਅੱਡ ਅੱਡ ਨੇ ਤੇ ਤਿੰਨ ਚਾਰ ਪਾਸੋਂ ਜਿਹੜੇ ਕਲੇਮ ਹੋ ਰਹੇ ਆ ਤੇ ਉਹ ਵੀ ਨਾਲ ਨਾਲ ਚੱਲ ਰਹੇ ਨੇ, ਤੇ ਪਰ ਜਿਹੜੀ ਹੁਣ ਅਚਾਨਕ ਗੱਲ ਇਹ ਹੈ ਕਿ ਜ਼ੋਰਾਨ ਮਮਦਾਨੀ ਨੇ ਜਿਹੜੀ ਇਹ ਗੱਲ ਕੀਤੀ, ਤੇ ਇਹਦੇ ਚ ਕੀ ਜਿਹੜਾ ਹੈਗਾ ਕੋਹਿਨੂਰ ਨਾਲ ਜਿਹੜੀ ਹੈ ਇੱਕ ਜਜ਼ਬਾਤੀ ਸਾਂਝ ਹੈ ਪੰਜਾਬੀਆਂ ਦੀ ਸਿੱਖਾਂ ਦੀ ਤੇ ਜਾਂ ਹੋਰ, ਇਸ ਕਰਕੇ ਇਹ ਵਾਰ ਵਾਰ ਜਿਹੜਾ ਹੈਗਾ ਇਹ ਜ਼ਿਕਰ ਦੇ ਵਿੱਚ ਵਾਰ ਵਾਰ ਆਉਂਦਾ, ਹਾਲਾਂਕਿ ਹੋਰ ਬੜੀਆਂ ਚੀਜ਼ਾਂ ਦੁਨੀਆਂ ਦੇ ਵਿੱਚ ਇੱਦਾਂ ਦੀਆਂ ਪਈਆਂ ਨੇ, ਇਦੋਂ ਵੀ ਵੱਧ ਪ੍ਰੈਸ਼ੀਅਸ ਪਈਆਂ ਨੇ ਜਿਨ੍ਹਾਂ ਦੀ ਆਰਕਿਓਲੋਜੀਕਲ ਵੈਲਿਊ ਇਸ ਤੋਂ ਵੀ ਕਿਤੇ ਜ਼ਿਆਦਾ ਹੋਣੀਆਂ ਪਈਆਂ ਨੇ, ਪਰ ਉਹਨਾਂ ਦਾ ਕਦੇ ਏਦਾਂ ਜ਼ਿਕਰ ਨਹੀਂ ਆਉਂਦਾ, ਕਿਸੇ ਇਸ ਤਰੀਕੇ ਨਾਲ ਜ਼ਿਕਰ ਨਹੀਂ ਆਉਂਦਾ ਜਿਵੇਂ ਕੋਹੇ ਨੂਰ ਦਾ ਆਉਂਦਾ। ਜਦੋਂ ਜ਼ਿਆਉਲ ਹੱਕ ਜਦੋਂ ਸੀਗੇ ਸਦਰ ਸੀ ਪਾਕਿਸਤਾਨ ਦੇ, ਉਹਨਾਂ ਨੇ ਵੀ ਉਦੋਂ ਦਾਅਵਾ ਕੀਤਾ ਸੀ ਕਿ ਜਿਹੜਾ ਹੈਗਾ ਇਹ ਪਾਕਿਸਤਾਨ ਨੂੰ ਮਿਲਣਾ ਚਾਹੀਦਾ ਕਿਉਂਕਿ ਲਾਹੌਰ ਤੋਂ ਲਿਜਾਇਆ ਗਿਆ, ਲਾਹੌਰ ਤੇ
0: ਜੀ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਚੱਲ ਰਹੀਆਂ ਨੇ ਇਸ ਟਾਈਮ ਦੇ ਉੱਤੇ ਕੋਹਿਨੂਰ ਦੇ ਬਾਰੇ ਚੱਲ ਰਹੀਆਂ ਨੇ, ਅਤੇ ਗੱਲਬਾਤ ਸਾਡੀ ਚੱਲ ਰਹੀ ਸੀ ਪ੍ਰੀਤਮ ਰੁਪਾਲ ਜੀ ਦੇ ਨਾਲ। ਸੋ ਇਸ ਵੇਲੇ ਸਾਡਾ ਲਿੰਕ ਥੋੜ੍ਹਾ ਜਿਹਾ ਸੰਪਰਕ ਥੋੜ੍ਹਾ ਜਿਹਾ ਟੁੱਟਿਆ, ਫਿਰ ਦੁਬਾਰਾ ਤੋਂ ਲਿੰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਸਰ, ਆਵਾਜ਼ ਸੁਣ ਰਹੀ ਤੁਹਾਨੂੰ?
1: ਹਾਂਜੀ ਹਾਂਜੀ ਬਿਲਕੁਲ, ਤੁਹਾਡੀ ਆਵਾਜ਼ ਆ ਰਹੀ ਹੈ। ਤੇ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਫੇਰ ਇਹ ਜਿਹੜਾ ਹੈਗਾ ਕੋਹਿਨੂਰ ਇਸ ਕਰਕੇ ਜਿਹੜਾ ਹੈ ਇਹ ਚਰਚਾ ਚ ਆ ਗਿਆ ਕਿਉਂਕਿ ਜ਼ੋਹਰਾਨ ਮਮਦਾਨੀ ਨੇ ਇਹਦਾ ਜ਼ਿਕਰ ਕੀਤਾ। ਅੱਗੋਂ ਉਹਨਾਂ ਨੇ ਪ੍ਰਿੰਸ ਚਾਰਲਸ ਦੇ ਨਾਲ ਅੱਗੋਂ ਕੀ ਗੱਲ ਹੋਈ, ਕਿੰਨੀ ਹੋਈ, ਇਹ ਜਿਹੜਾ ਹੈਗਾ ਸੀ ਇਹਦੀ ਤਾਂ ਅਜੇ ਸਪਸ਼ਟ ਜਿਹੜਾ ਨਹੀਂ ਹੋ ਸਕਿਆ, ਤੇ ਕਿਉਂਕਿ ਜਿਹੜੀ ਇੱਕ ਬਰਤਾਨਵੀ ਹਕੂਮਤ ਸੀ ਜਦੋਂ ਜਾਂ ਜਦੋਂ ਉੱਥੇ ਕਰਾਊਨ ਸੀ ਉੱਥੇ ਇਸ ਰੂਪ ਦੇ ਵਿੱਚ ਜਿਵੇਂ ਹੋਣ ਵਾਲੀ ਡੈਮੋਕ੍ਰੇਸੀ ਇਸ ਰੂਪ ਦੇ ਵਿੱਚ ਨਹੀਂ ਸੀ ਜਿਹੜਾ ਸੀਗਾ, ਹਾਊਸ ਆਫ ਲਾਰਡ ਦੀ ਜਿਹੜੀ ਸੀ ਉਹ ਜ਼ਿਆਦਾ ਚੱਲਦੀ ਸੀ। ਹੁਣ ਉਦੋਂ ਦੀਆਂ ਗੱਲਾਂ ਚੱਲਦੀਆਂ ਚੱਲਦੀਆਂ ਜਿਹੜਾ ਹੈਗਾ 47-50 ਨੂੰ ਵੀ ਜਿਹੜਾ ਹੈਗਾ ਲੰਬਾ ਸਮਾਂ ਆਪਾਂ ਦੇਖ ਰਹੇ ਹਾਂ ਕਿ ਹੁਣ ਹੋ ਗਿਆ ਲਗਭਗ 80 ਸਾਲ ਜਿਹੜੇ ਹੈਗਾ ਉਹ ਹੋ ਗਏ ਨੇ, ਤੇ ਹੁਣ ਜਿਹੜੇ ਜਿਸ ਤਰੀਕੇ ਦੇ ਹਾਲਾਤ ਜਿਹੜੇ ਉਹ ਬਦਲੇ ਨੇ, ਤੇ ਜਾਂ ਕਿਉਂਕਿ ਵਾਰ ਵਾਰ ਗੱਲ ਕੀਤੀ ਜਾਂਦੀ ਹੈ ਜਦੋਂ ਹੁਣ ਵੀ ਉੱਥੋਂ ਕੋਈ ਜਦੋਂ ਪਿੱਛੇ ਕਵੀਨ ਐਲਜ਼ਾਬੈਥ ਇੱਥੇ ਆਏ ਸੀ ਤੇ ਉਦੋਂ ਵੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਗੱਲ ਛੇੜੀ ਗਈ ਸੀ ਤੇ ਜਿੱਥੇ ਹੋਰ ਵੀ ਇਸ਼ੂ ਜਿਵੇਂ ਜਲਿਆਂ ਵਾਲੇ ਬਾਗ ਦਾ ਇਸ਼ੂ ਹੋਰ ਚੱਲੇ ਸੀ, ਪ੍ਰਿੰਸ ਚਾਰਲਸ ਵੀ ਜਦੋਂ ਇੱਥੇ ਆਏ ਸੀ ਉਦੋਂ ਵੀ ਜਿਹੜੀ ਇਹ ਗੱਲ ਚੱਲੀ ਸੀ ਤੇ ਸੋ ਇਹ ਕੁਛ ਜਿਹੜੀਆਂ ਇਤਿਹਾਸ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੀ ਚਰਚਾ ਜਿਹੜੀ ਨਾਲ ਨਾਲ ਚੱਲਦੀ ਰਹਿੰਦੀ ਹੈ। ਤੇ ਪਰ ਇੱਕ ਜਿਹੜੀ ਗੱਲ ਹੈ ਉਹ ਖਾਸ ਕਰਕੇ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਸਾਡੀ ਕਿਤੇ ਜਜ਼ਬਾਤੀ ਸਾਂਝ ਹੈ ਉੱਥੇ ਫਿਰ ਜਿਹੜਾ ਹੈ ਇਸ ਗੱਲ ਨੂੰ ਲੈ ਕੇ ਉਹ ਵਾਰ ਵਾਰ ਉਹ ਇਹ ਚਰਚਾ ਚ ਸਾਡੇ ਸਾਡੀ ਹਿਸਟਰੀ ਦਾ ਹਿੱਸਾ ਤਾਂ ਚਲੋ ਕਈ ਗੱਲਾਂ ਹੁੰਦੀਆਂ ਹੀ ਨੇ, ਫਿਰ ਸਾਡੇ ਲਿਟਰੇਚਰ ਦਾ ਹਿੱਸਾ ਪੋਇਟਰੀ ਦਾ ਹਿੱਸਾ ਇਹ ਬਣਦੀਆਂ ਨੇ। ਇਸੇ ਕਰਕੇ ਜਿਹੜਾ ਹੈਗਾ ਉਹ ਕੋਹਿਨੂਰ ਜਿਹੜਾ ਹੀਰਾ ਉਹ ਹਮੇਸ਼ਾ ਹੀ ਜਿਹੜਾ ਹੈਗਾ ਚਰਚਾ ਚ ਰਹਿੰਦਾ ਕਿਸੇ ਨਾ ਕਿਸੇ ਬਹਾਨੇ।
0: ਪੋਲੀਟੀਸ਼ਨ ਜਿਹੜੇ ਨੇ ਉਹਨਾਂ ਚਿਰ ਨੀ ਕੁਛ ਕਰਦੇ ਜਿੰਨਾ ਚਿਰ ਆਪਣਾ ਨਾ ਉਹਨਾਂ ਨੂੰ ਕੋਈ ਫਾਇਦਾ ਦਿਖਦਾ ਹੋਵੇ ਤੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਗੱਲ ਛੇੜਨਾ ਜਿਹੜੇ ਨਿਊਯਾਰਕ ਦੇ ਮੇਅਰ ਨੇ ਜੋਹਰਾਨ ਮਮਦਾਨੀ ਇਹਨਾਂ ਦੇ ਵੱਲੋਂ ਗੱਲ ਛੇੜਨਾ ਇਹਨਾਂ ਦਾ ਪਿੱਛੇ ਕੀ ਮਕਸਦ ਨਜ਼ਰ ਆਉਂਦਾ?
1: ਨਹੀਂ ਦੇਖੋ ਇੱਕ ਗੱਲ ਤਾਂ ਇਹ ਜਿਹੜਾ ਸਾਡਾ ਇਹਨਾਂ ਨੇ ਕਾਫੀ ਜਿਹੜੀ ਇਹਦੀ ਹੈਲਪ ਕੀਤੀ ਜਦੋਂ ਪਿੱਛੇ ਮੇਅਰ ਦੇ ਵਿੱਚ, ਖਾਸ ਕਰਕੇ ਜਿਹੜਾ ਸਿੱਖ ਡੈਸਪੋਰ ਹੈ ਨਿਊਯਾਰਕ ਦੇ ਵਿੱਚ ਤੇ ਇੱਥੋਂ ਤੱਕ ਕਿ ਹੈਗੇ ਇੰਡੀਅਨਸ ਜਿਹੜੇ ਸੀ ਉਹਨਾਂ ਨੇ ਵੀ ਤੇ ਹੁਣ ਜਿਹੜਾ ਕਿ ਉਹ ਹੋ ਸਕਦਾ ਵੀ ਇਹੀ ਗੱਲ ਹੋਵੇ ਪੋਲੀਟੀਕਲੀ ਤੇ ਕਿਉਂਕਿ ਜਿੱਥੇ ਨਿਊਯਾਰਕ ਸਿਟੀ ਦਾ ਮੇਅਰ ਹੋਣਾ ਬਹੁਤ ਵੱਡੀ ਗੱਲ ਹੈ ਤੇ ਨਾਲੇ ਉੱਥੇ ਜਿਹੜਾ ਮੇਅਰ ਹੈ ਉਹ ਸਾਡੇ ਵਾਂਗੂ ਇੰਡੀਆ ਵਾਂਗ ਤਾਂ ਹੈ ਨੀਗਾ ਤੇ ਇੱਕ ਮਿਊਨਸਪਲ ਕਾਰਪੋਰੇਸ਼ਨ ਹੈ ਉਸ ਲੈਵਲ ਤੱਕ, ਕਿਉਂਕਿ ਉਹਦੇ ਕੋਲ ਪਾਵਰ ਜਿਹੜੀਆਂ ਨੇ ਉਹ ਬਹੁਤ ਨੇ ਸਿਟੀ ਨੂੰ ਲੈ ਕੇ ਹਰ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਤੇ ਫਿਰ ਇਹ ਗੱਲ ਉਹਨਾਂ ਵੱਲੋਂ ਕੀਤੀ ਜਾਣੀ, ਫਿਰ ਇਹ ਗੱਲ ਪ੍ਰਿੰਸ ਚਾਰਲਸ ਦੇ ਸਾਹਮਣੇ ਇੱਕ ਤਾਂ ਹੁੰਦਾ ਨਾ ਕਿ ਵੈਸੇ ਬਿਆਨ ਆ ਗਿਆ ਇਹ ਕਹਿਣਾ ਕਿ ਮੈਂ ਗੱਲ ਉਹਨਾਂ ਨਾਲ ਛੇੜੂੰਗਾ ਜਾਂ ਉਹਨਾਂ ਨੂੰ ਮੈਂ ਪਰਸੂ ਕਰੂੰਗਾ ਕਿ ਇਹ ਜਿਹੜਾ ਕੋਹਿਨੂਰ ਜਿਹੜਾ ਦਿੱਤਾ ਜਾਵੇ, ਇਹਦੇ ਪਿੱਛੇ ਇਹੀ ਜਿਹੜੀ ਗੱਲ ਮੈਨੂੰ ਲੱਗਦੀ ਹੈ ਕਿ ਉਹ ਇੱਕ ਪਰਸਨੈਲਿਟੀ ਦੇ ਤੌਰ ਤੇ ਇੱਕ ਸ਼ਰੀਰ ਦੇ ਤੌਰ ਤੇ ਜਿਹੜਾ ਸਾਡਾ ਇੰਡੀਅਨ ਡੈਸਪੋਰਾ ਖਾਸ ਕਰਕੇ ਸਿੱਖ ਭਾਈਚਾਰਾ ਹੈ ਉਹਦੇ ਚ ਜਿਹੜੀ ਉਹਨਾਂ ਦੀ ਭਲ ਬਣੀ ਰਹੇ ਤੇ ਵੀ ਉਹ ਉਹਨਾਂ ਦੀ ਗੱਲ ਕਰਦੇ ਹੈ।
0: ਬਿਲਕੁਲ, ਸੋ ਵਾਪਸ ਆਪਾਂ ਜੇ ਕੋਹਿਨੂਰ ਦੇ ਉੱਤੇ ਆਉਂਦੇ ਹਾਂ ਤੇ ਤੁਸੀਂ ਵਿੱਚ ਜ਼ਿਕਰ ਕੀਤਾ ਤੇ ਲਗਾਤਾਰ ਇਹ ਚੀਜ਼ਾਂ ਚਰਚਾ 'ਚ ਵੀ ਰਹਿੰਦੀਆਂ ਨੇ ਕਿ ਇਹ ਮਨਹੂਸ ਮੰਨਿਆ ਜਾਂਦਾ ਵਾ, ਕਿਹੜੀਆਂ ਕਿਹੜੀਆਂ ਚੀਜ਼ਾਂ ਕਰਕੇ ਕੀ ਇਤਿਹਾਸਿਕ ਤੱਥ ਨਾਲ ਜੁੜੇ ਨੇ?
1: ਨਹੀਂ ਦੇਖੋ ਇੱਕ ਤਾਂ ਉਹ ਇਹ ਕਹਿੰਦੇ ਵੀ ਜਿਹਦੇ ਕੋਲ ਵੀ ਉਹ ਗਿਆ ਉਹਨਾਂ ਦਾ ਕੁਛ ਬਚਿਆ ਨਹੀਂ ਤੇ ਉਹ ਇਹ ਤਾਂ ਦੇਖੋ ਹਿਸਟੋਰੀਕਲੀ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਇਹਨੂੰ ਆਪਾਂ ਕੋਈ ਉੱਦਾਂ ਜਿਹੜਾ ਹੈਗਾ ਜਿਵੇਂ ਆਪਾਂ ਇੱਕ ਸਾਇੰਟਿਫਿਕ ਟੈਂਪਰਾਮੈਂਟ ਕਹਿੰਦੇ ਹਾਂ ਜਾਂ ਵਿਗਿਆਨਿਕ ਦ੍ਰਿਸ਼ਟੀ ਤੋਂ ਤਾਂ ਆਪਾਂ ਕੋਈ ਇਸ ਗੱਲ ਨੂੰ ਸੱਚਾਈ ਨਹੀਂ ਮੰਨ ਸਕਦੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਕੇ ਜਿਹੜੀਆਂ ਡਾਇਨੈਸਟੀਜ਼ ਜਿਹੜੇ ਸੀ ਰਾਜ ਘਰਾਣੇ ਜਾਂ ਆਪਾਂ ਕਹਿ ਦਿਓ ਸਲਤਨਤਾਂ ਖਤਮ ਹੋ ਗਈਆਂ ਤੇ ਹੁਣ ਇਹਦੇ ਲਈ ਇਹ ਕਿਹਾ ਜਾਂਦਾ ਮੁਗਲੀਆ ਸਮਾਰਟ ਜਿਹੜਾ ਹੈਗਾ ਉਹਨਾਂ ਦਾ ਵੀ ਕਿਹਾ ਜਾਂਦਾ, ਪਰ ਇਹ ਵੀ ਜੇ ਇੱਥੇ ਮੁਗਲ ਆਉਂਦੇ ਨੇ ਤੇ ਮੁਗਲ ਇੰਨਾ ਸਮਾਂ ਇੱਥੇ ਰਹਿੰਦੇ ਨੇ ਤੇ ਜਾਂ ਉਦੋਂ ਪਹਿਲਾਂ ਇੱਥੇ ਲੋਧੀ ਸੀ ਉਹ ਇੱਥੇ ਰਹਿੰਦੇ ਨੇ ਤੇ ਉਹ ਤਾਂ ਇਹ ਕਿ ਕਿਉਂਕਿ ਇਤਿਹਾਸਕ ਤੌਰ ਤੇ ਵੈਸੇ ਵੀ ਸਾਰੇ ਕਿਤੇ ਆਪਾਂ ਦੇਖਦੇ ਹਾਂ ਜਿੱਥੇ ਕੋਹਿਨੂਰ ਹੀਰਾ ਨਹੀਂ ਸੀ ਉੱਥੇ ਵੀ ਆਪਾਂ ਦੇਖਦੇ ਹਾਂ, ਹੁਣ ਹਿਟਲਰ ਵੀ ਨਹੀਂ ਜਿਹੜਾ ਸੀ ਉਹ ਰਿਹਾ ਜਰਮਨੀ ਦੇ ਵਿੱਚ ਤੇ ਨੈਪੋਲੀਅਨ ਵੀ ਨੀ ਰਿਹਾ ਫਰਾਂਸ ਦੇ ਵਿੱਚ, ਉਹ ਤਾਂ ਨਾ ਉਹਨਾਂ ਦਾ ਕੋਈ ਅੱਗੋਂ ਰਿਹਾ। ਇਹ ਤਾਂ ਇੱਕ ਕੁਦਰਤੀ ਹੈ ਕਿ ਜਦੋਂ ਨਵੀਂ ਜਿਹੜੀ ਨਿਊ ਡੈਮੋਕ੍ਰੇਸੀ ਜਾਂ ਹੋਰ ਇੱਦਾਂ ਦੀਆਂ ਗੱਲਾਂ ਆਈਆਂ ਬਹੁਤ ਕੁਛ ਜਿਹੜਾ ਹੈ ਉਹ ਬਦਲ ਗਿਆ ਤੇ ਹੁਣ ਜਦੋਂ ਆਪਾਂ ਇਹਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਜੋੜ ਕੇ ਦੇਖਦੇ ਹਾਂ ਤਾਂ ਫਿਰ ਇਹ ਕਹਿੰਦਾ, ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਚੰਗਾ ਖਾਸਾ ਜਿਹੜਾ 40 ਸਾਲ ਤਾਂ ਰਾਜ ਇੱਥੇ ਕੀਤਾ ਹੀ ਨਾ 39 ਸਾਲ ਤੇ

0: ਤੇ ਜਾਂ ਦੂਜਿਆਂ ਤੇ ਇੰਨਾ ਡਿਪੈਂਡ ਕਰਨਾ, ਖਾਸ ਕਰਕੇ ਡੋਗਰਿਆਂ ਦੇ ਉੱਪਰ, ਤੇ ਕਿਉਂਕਿ ਹਰ ਗੱਲ ਚ ਉਹਨਾਂ ਦਾ ਦਖਲ ਹੋਣਾ, ਹੋਰ ਉਹ ਗੱਲਾਂ ਵੀ ਜਿਹੜੀਆਂ ਨੇ ਹੋ ਸਕਦੀਆਂ ਨੇ, ਤੇ ਸੋ ਇਹ ਹੈ ਕਿ ਉਂਝ ਇਹਦੇ ਚ ਤਾਂ ਇਹ ਹੈਗਾ ਹੀ ਹੈ ਕਿ ਹਰ ਤਰੀਕੇ ਦੇ ਨਾਲ ਜਿਹੜਾ ਸੀ ਇਹਨੂੰ ਜਿੱਥੇ ਜਿੱਥੇ ਕਹਿੰਦੇ ਗਿਆ ਉਹਨਾਂ ਦਾ ਜਿਹੜਾ ਸੀ ਉਹ ਖਾਤਮਾ ਹੁੰਦਾ ਗਿਆ, ਇਸ ਕਰਕੇ ਇਹ ਕਿਹਾ ਜਾਂਦਾ। ਤੇ ਬਰਤਾਨੀਆ ਦਾ ਜਿਹੜਾ ਸੀ ਜਦੋਂ ਇਹ ਲੈ ਕੇ ਆਏ ਖਾਸ ਕਰਕੇ, ਤੇ ਜਦੋਂ ਇਹ ਤਾਜ ਦੇ ਵਿੱਚ ਜੜਿਆ ਗਿਆ ਮਹਾਰਾਣੀ ਦੇ, ਤੇ ਉਸ ਤੋਂ ਬਾਅਦ ਕਹਿੰਦੇ ਜਿਹੜਾ ਹੈਗਾ ਬਰਤਾਨਵੀ ਉਹਦਾ ਸਾਮਰਾਜ ਦਾ ਵੀ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਗਿਆ। ਤੇ ਹਾਲਾਂਕਿ ਚਲੋ ਤਾਂ ਜਦੋਂ ਉਹਨਾਂ ਨੇ ਇੰਡੀਆ ਆਜ਼ਾਦ ਕੀਤਾ 1947 ਦੇ ਵਿੱਚ, ਤੇ ਜਿਹੜਾ ਹੈਗਾ 1849 ਤੇ ਜਿਹੜਾ ਹੈਗਾ 47 ਦੇ ਵਿੱਚ ਜਿਹੜਾ ਇੱਕ ਸਪੈਨ ਹੈ ਉਹ ਆਪਾਂ ਦੇਖਦੇ ਹਾਂ ਵੀ ਲਗਭਗ 90 ਸਾਲ ਦਾ ਜਿਹੜਾ ਹੈਗਾ ਉਹ ਸਪੈਨ ਬਣਦਾ। ਤੇ ਉਹ ਹੁਣ ਉਹਦੇ ਵਿੱਚ ਜਿਹੜਾ ਹੈਗਾ ਜਦੋਂ ਉਹਨਾਂ ਨੇ ਹਾਸਲ ਕੀਤਾ ਸੀ ਤੇ ਇੰਡੀਆ 100 ਸਾਲ ਦੇ ਆਸ ਪਾਸ ਬਣਦਾ, ਤੇ ਇੰਡੀਆ ਨੂੰ ਜਦੋਂ ਕੀਤਾ ਤੇ ਉਦੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਉਹਨਾਂ ਦਾ ਕਹਿੰਦੇ ਹੋਰਨਾਂ ਥਾਵਾਂ ਤੋਂ ਵੀ ਜਿਹੜੀਆਂ ਉਹਨਾਂ ਦੀਆਂ ਕਲੋਨੀਜ਼ ਖਤਮ ਹੁੰਦੀਆਂ ਗਈਆਂ। ਤੇ ਸੋ ਇਸ ਤਰੀਕੇ ਨਾਲ ਜੋੜ ਕੇ ਕਈ ਵਾਰੀ ਇਹਨੂੰ ਦੇਖ ਲਿਆ ਜਾਂਦਾ, ਪਰ ਇਹ ਵੀ ਜੇ 100 ਸਾਲ ਦਾ ਇੰਡੀਆ ਦੇ ਵਿੱਚ ਉਦੋਂ ਬਾਅਦ ਤੱਕ ਵੀ ਬਰਤਾਨਵੀ ਹਕੂਮਤ ਰਹਿੰਦੀ ਆ ਤਾਂ ਉਹਨੂੰ ਇਹ ਨੀ ਮੰਨਿਆ ਜਾ ਸਕਦਾ ਕਿ ਜਿਹੜੀ ਲੋਸ ਕੋਈ ਜਾਂ ਹੋਰ ਹੈ ਉਹ ਕੋਹੇਨੂਰ ਕਰਕੇ ਹੋਇਆ। ਤੇ ਪਰ ਇਹ ਵੀ ਜਦੋਂ ਗੱਲ ਚੱਲ ਪੈਂਦੀ ਆ ਕੋਈ ਇਦਾਂ ਦਾ ਕੋਈ ਵਹਿਮ ਚੱਲ ਪੈਂਦਾ ਜਾਂ ਅੰਧ ਵਿਸ਼ਵਾਸ, ਫਿਰ ਉਹ ਅੱਗੇ ਤੱਕ ਚੱਲਦਾ ਰਹਿੰਦਾ।
1: ਤੁਸੀਂ ਅੰਧ ਵਿਸ਼ਵਾਸ ਨੂੰ ਲੈ ਕੇ ਜਦੋਂ ਹੁਣ ਆਪਾਂ ਪਿਛਲੇ ਸਮੇਂ 'ਚ ਵੇਖਿਆ ਕਿੰਗ ਚਾਰਲਸ ਤੀਜਾ ਜਦੋਂ ਤਾਜਪੋਸ਼ੀ ਹੋਈ ਤਾਂ ਕਈ ਲੋਕਾਂ ਨੇ ਉਦੋਂ ਵੀ ਇਹ ਚੀਜ਼ ਲਿਖੀ ਵੀ ਜਿਹੜੀ ਕੈਮਿਲਾ ਆ ਉਹਨੇ ਤਾਂ ਕਰਕੇ ਨਹੀਂ ਉਹ ਵਾਲਾ ਤਾਜ ਪਾਇਆ ਕਿਉਂਕਿ ਇਹ ਮਨਹੂਸ ਹੈ। ਕਿ ਗੋਰੇ ਵੀ ਇੱਦਾਂ ਦੀਆਂ ਚੀਜ਼ਾਂ ਮੰਨਦੇ ਹੋਣਗੇ ਜਾਂ ਐਵੇਂ ਬਸ ਕਰਤੀ ਗੱਲ?
0: ਨਹੀਂ ਨਹੀਂ ਇਹ ਜਿਹੜੀ ਇਹ ਗੱਲ ਤੁਹਾਡੀ ਠੀਕ ਹੈ, ਪਰ ਇਹ ਤਾਂ ਕਿਉਂਕਿ ਉਹ ਤਾਂ ਹੁਣ ਤਾਜ ਹੀ ਜਿਹੜਾ ਸੀ ਜਦੋਂ ਉਹ ਆਰਕਾਈਵ ਦਾ ਹਿੱਸਾ ਬਣ ਗਿਆ, ਤੇ ਜਾਂ ਹੁਣ ਉਹਦਾ ਪਾਉਣ ਜਾਂ ਨਾ ਪਾਉਣ ਦਾ ਤਾਂ ਕੋਈ ਇਹ ਮਤਲਬ ਨਹੀਂ ਜਿਹੜਾ ਉਹ ਰਹਿ ਜਾਂਦਾ। ਤੇ ਦੂਜਾ ਇਹ ਵੀ ਜਿਉਂ ਜਿਉਂ ਨਵੀਂ ਜਨਰੇਸ਼ਨ ਆ ਰਹੀ ਹੈ ਉਹ ਹਰ ਤਰੀਕੇ ਦੀ ਜਿਹੜੀ ਬਦਲ ਰਹੀ ਹੈ, ਕਿਉਂਕਿ ਹੁਣ ਤਾਂ ਉਹ ਉਵੇਂ ਦੀ ਟ੍ਰੈਡੀਸ਼ਨ ਹੁਣ ਉਹ ਇੰਗਲੈਂਡ ਦੇ ਵਿੱਚ ਵੀ ਨਹੀਂ ਰਹਿ ਗਈ, ਤੇ ਉਹ ਵੀ ਹੁਣ ਉਦਾਂ ਦੀ ਡਰੈਸ ਜਿਹੜਾ ਉਦਾਂ ਦੀਆਂ ਸਾਰੀਆਂ ਉਹ ਐਪਰਲਸ ਨੇ ਜਿਹੜੇ ਪਹਿਲਾਂ ਇਹ ਕਿੰਗ ਜਿਹੜੇ ਉੱਥੋਂ ਦੇ ਪਾਉਂਦੇ ਸੀ ਜਾਂ ਜਿਸ ਤਰੀਕੇ ਨਾਲ ਹੁਣ ਉਹ ਵੀ ਨਹੀਂ ਹੁਣ ਪਾਉਂਦੇ। ਤੇ ਸੋ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ, ਹਾਂ ਉਦੋਂ ਇਹ ਜ਼ਰੂਰ ਖਬਰਾਂ ਖੁਬਰਾਂ ਬਹੁਤ ਲੱਗੀਆਂ ਜਦੋਂ ਕੈਮਲਾ ਨੇ ਵੀ ਮੈਂ ਨਹੀਂ ਤਾਜ ਨਹੀਂ ਲੈਣਾ, ਪਰ ਉਹਨੇ ਕਿਤੇ ਇਹ ਨਹੀਂ ਕਿਹਾ ਵੀ ਮੈਂ ਜਿਹੜਾ ਕੋਹੇਨੂਰ ਹੀਰਾ ਇਹਦੇ 'ਚ ਲੱਗਿਆ ਮੈਂ ਤਾਂ ਨਹੀਂ ਲੈਣਾ ਇਸ ਕਰਕੇ ਮੈਂ ਸਿਰ 'ਤੇ ਨਹੀਂ ਰੱਖਣਾ। ਤੇ ਸੋ ਇਹ ਜਿਹੜਾ ਇੱਦਾਂ ਦੀਆਂ ਗੱਲਾਂ ਫਿਰ ਇਹ ਨਾਲ ਨਾਲ ਇਹ ਚੱਲਦੀਆਂ ਰਹਿਣੀਆਂ ਹੁੰਦੀਆਂ
1: ਜੀ। ਸੋ ਇਹ ਜਿਹੜੇ ਵੱਖ ਵੱਖ ਸਮਿਆਂ ਦੇ ਉੱਤੇ ਕੋਸ਼ਿਸ਼ਾਂ ਜਾਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ, ਚਾਹੇ ਉਹ ਭਾਰਤ ਦੇ ਵਿੱਚ ਆਏ ਉਹਨਾਂ ਪਾਕਿਸਤਾਨ ਤੋਂ ਵੀ ਆਪਾਂ ਖਬਰਾਂ ਇੱਕ ਸਮੇਂ ਦੇ ਵਿੱਚ ਵੇਖੀਆਂ ਨੇ, ਕੋਈ ਚਾਂਸ ਹੈਗੇ ਆ ਲੱਗਦੇ ਆ? ਕੋਈ ਰੌਲਾ ਤਾਂ ਵਾਰ ਵਾਰ ਆਪਾਂ ਜ਼ਰੂਰ ਸੁਣ ਲੈਂਦੇ ਹਾਂ, ਪਰ ਕੀ ਲੱਗਦਾ ਕਿ ਇੱਦਾਂ ਦਾ ਕੋਈ ਆਉਣ ਵਾਲੇ ਦਿਨਾਂ 'ਚ ਕੁਛ ਹੋ ਸਕਦਾ ਵਾ ਕਿ ਉਹ ਵਾਕਈ ਕਹਿਣ ਵੀ ਚਲੋ ਲੈ ਲਓ?
0: ਨਹੀਂ ਦੇਖੋ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਮੋੜ ਦਿੱਤੀਆਂ ਗਈਆਂ ਨੇ, ਤੇ ਪਰ ਹੁਣ ਇਹਦੇ ਇੱਥੇ ਜਿਹੜੇ ਹੈਗੇ ਇਹਦੇ ਕਲੇਮ ਕਰਨ ਵਾਲੇ ਕਈ ਨੇ ਧਿਰਾਂ, ਇਸ ਕਰਕੇ ਵੀ ਹੋ ਸਕਦਾ ਕਿ ਇਹਦਾ ਅੱਗੋਂ ਫਿਰ ਇਹ ਚੱਕਰ ਪਵੇ ਉਹ ਇੰਡੀਆ ਦਾ ਹੈਗਾ ਹੱਕਦਾਰ ਹੈ ਕਿ ਪਾਕਿਸਤਾਨ ਹੱਕਦਾਰ ਹੈ। ਪਾਕਿਸਤਾਨ ਵਾਲੇ ਕਹਿੰਦੇ ਕਿਉਂਕਿ ਉਦੋਂ ਜਿਹੜਾ ਸੀ ਪੰਜਾਬ ਦੇ ਮਹਾਰਾਜ ਤੋਂ ਲਿਆ ਗਿਆ ਸੀ ਤੇ ਉਹ ਲਾਹੌਰ ਦਾ ਸੀਗਾ, ਤੇ ਇਸ ਕਰਕੇ ਲਾਹੌਰ ਤਾਂ ਸਾਡੇ ਕੋਲੇ ਹੈ, ਤੇ ਇਹ ਲਾਹੌਰ ਦੇ ਜਿਹੜੀ ਹੈਗੀ ਹੈ ਜੋ ਅਜਾਇਬ ਘਰ ਹੈ ਉਹਦਾ ਹਿੱਸਾ ਬਣਨਾ ਚਾਹੀਦਾ। ਤੇ ਇਹ ਗੱਲ ਉਹ ਕਲੇਮ ਕਰਦੇ, ਇੰਡੀਆ ਵਾਲੇ ਕਲੇਮ ਕਰਦੇ ਕਿ ਕਿਉਂਕਿ ਉਹ ਭਾਰਤੀ ਰਾਜਾ ਸੀਗਾ ਮਹਾਰਾਜਾ ਰਣਜੀਤ ਸਿੰਘ, ਤੇ ਇਸ ਕਰਕੇ ਇਹ ਸਾਡਾ ਹੱਕ ਬਣਦਾ। ਤੇ ਇਸ ਤਰ੍ਹਾਂ ਹੀ ਜਿਹੜਾ ਸਿੱਖ ਡੈਸਪੋਰਾ ਖਾਸ ਕਰਕੇ ਜਾਂ ਕੁਛ ਜਥੇਬੰਦੀਆਂ ਉਹ ਇਹ ਕਹਿੰਦੀਆਂ ਨੇ ਕਿ ਕਿਉਂਕਿ ਇਹ ਤਾਂ ਸਿੱਖਾਂ ਦਾ, ਸਿੱਖਾਂ ਦੀ ਜਿਹੜੀ ਸੰਸਥਾ ਹੈ ਉਹ SGPC ਹੈ ਜਾਂ ਅਕਾਲ ਤਖ਼ਤ ਸਾਹਿਬ ਹੈ, ਤੇ ਇਹ ਉੱਥੇ ਰਹਿਣਾ ਚਾਹੀਦਾ ਜਿਹੜਾ ਦਰਬਾਰ ਸਾਹਿਬ ਦਾ ਅਜਾਇਬ ਘਰ ਹੈ ਜਾਂ ਉੱਥੇ ਉਹਦਾ ਹਿੱਸਾ ਬਣਨਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਤੇ ਉਹ ਗੱਲਾਂ ਅੱਗੋਂ ਚੱਲਦੀਆਂ ਨੇ, ਤੇ ਹੁਣ ਕਿਉਂਕਿ ਬਕਾਇਦਾ ਇਹ ਤਾਂ ਪੋਲਿਸੀ ਨੇ ਜਿਹੜੇ ਆਰਕਾਈਵ ਨੂੰ ਲੈ ਕੇ ਜਿਹੜੀਆਂ ਇਹ ਪੁਰਾਤੱਤਵ ਚੀਜ਼ਾਂ ਨੇ, ਤੇ ਹਰੇਕ ਥਾਂ ਤੇ ਇਹਦੇ ਬਾਰੇ ਕਾਨੂੰਨ ਬਣੇ ਹੋਏ ਨੇ, ਨੀਤੀਆਂ ਬਣੀਆਂ ਹੋਈਆਂ ਨੇ, ਹੁਣ ਉਹ ਜਿਹੜੀਆਂ ਇੰਗਲੈਂਡ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਮੁਤਾਬਕ ਇਹਦਾ ਹੱਕਦਾਰ ਕੌਣ ਬਣਦਾ ਕਿਵੇਂ ਬਣਦਾ ਉਹ ਤਾਂ ਕੱਲ ਨੂੰ ਜੇ ਕੋਈ ਦੇਣ ਦੀ ਗੱਲ ਚੱਲਦੀ ਹੈ, ਕਿਉਂਕਿ ਅਜੇ ਤੱਕ ਤਾਂ ਕੋਈ ਗੱਲ ਆਈ ਨਹੀਂ, ਤੇ ਫਿਰ ਇਹ ਹੈ। ਤੇ ਬਾਕੀ ਇਹ ਹੈ ਕਿ ਉਂਝ ਜੇ ਦੇਖਿਆ ਜਾਵੇ ਤਾਂ ਕਈ ਚੀਜ਼ਾਂ ਨਾਲ ਇਹ ਜਜ਼ਬਾਤੀ ਸਾਂਝ ਹੁੰਦੀ ਹੈ, ਤੇ ਪਰ ਕਈ ਚੀਜ਼ਾਂ ਦੀ ਜਿਹੜੀ ਆਰਕਾਈਵਲ ਵੈਲਿਊ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਜਿਹੜੀ ਪੂਰਾ ਸਾਰੀ ਉਹਦੀ ਮਹੱਤਤਾ ਕੀਮਤ ਹੈ ਉਹਦੀ ਵੈਸੇ ਜਿਹੜੀ ਉਂਝ ਕਿਸੇ ਚੀਜ਼ ਦੀ ਕੀਮਤ ਉਹਦੇ ਨਾਲੋਂ ਕਿਤੇ ਵੱਧ ਹੁੰਦੀ ਹੈ, ਤੇ ਇਸ ਕਰਕੇ

0: ਜ਼ਰੂਰ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਿਰ ਇਹ ਰਹਿੰਦਾ ਕਿ ਹਾਂ ਆਹ ਜਿਹੜਾ ਸੀ ਆਹ ਚੀਜ਼ ਇੱਥੇ ਆਹ ਸਾਡੇ ਰਾਜੇ ਪਾਉਂਦੇ ਸੀ, ਮਹਾਰਾਜੇ ਪਾਉਂਦੇ ਸੀ, ਆਹ ਮਹਾਰਾਜਾ ਰਣਜੀਤ ਸਿੰਘ ਡੋਲੇ ਤੇ ਬੰਨ ਕੇ ਰੱਖਦੇ ਸੀ, ਦਲੀਪ ਸਿੰਘ ਦੇ ਵੀ ਡੋਲੇ ਤੇ ਬੰਨਿਆ ਹੁੰਦਾ ਸੀ, ਇਹ ਜਿਹੜੀਆਂ ਫਿਰ ਨਾਲ ਗੱਲਾਂ ਅੱਗੇ ਫੇਰੇ ਤੁਰ ਪੈਂਦੀਆਂ ਕਿ ਅਸੀਂ ਇਹਨੂੰ ਦੇਖਣਾ। ਤੇ ਅਜੇ ਤੱਕ ਦੇਖੋ ਸਾਡੀਆਂ ਪੁਰਾਣੀਆਂ ਆਰਮਰੀ ਹੈ, ਹੋਰ ਹੈ, ਬੰਦੂਕਾਂ, ਤੋਪਾਂ, ਪੁਰਾਣੇ ਐਪਰਲਸ ਨੇ ਜਿਹੜੇ ਉਹ ਅਜੇ ਤੱਕ ਸੰਭਾਲ ਕੇ ਰੱਖੇ ਹੋਏ ਨੇ, ਉਹ ਚੀਜ਼ਾਂ ਦੀ ਉਦਾਂ ਤਾਂ ਵੈਲਿਊ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਤਿਹਾਸ ਨਾਲ ਨਵੀਆਂ ਪੀੜ੍ਹੀਆਂ ਨੂੰ ਜੋੜਨ ਵਾਸਤੇ। ਤੇ ਅਜੇ ਤੱਕ ਜਿਹੜਾ ਤਖ਼ਤ ਦਾ ਜਿਹੜਾ ਰੈਪਲਿਕਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਖ਼ਤ ਸੀਗਾ ਤੇ ਉਹ ਵੀ ਹੁਣ ਰੱਖਿਆ ਹੋਇਆ ਅਜਾਇਬ ਘਰ ਦੇ ਵਿੱਚ। ਸੋ ਇਹ ਇਸ ਪੱਖੋਂ ਇਹਦੀ ਜਿਹੜੀ ਮਹੱਤਤਾ ਹੈਗੀ ਆ, ਅਦਰਵਾਈਜ਼ ਜਿਹੜਾ ਹੈ ਉਹ ਉਦੋਂ ਹੀ ਚਰਚਾ 'ਚ ਆਉਂਦਾ ਜਦੋਂ ਕੋਈ ਇੱਦਾਂ ਦੀ ਗੱਲ ਹੁੰਦੀ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਸ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਗੱਲਬਾਤ ਕੋਹਿਨੂਰ ਦੀ ਚੱਲ ਰਹੀ ਸੀ ਅਤੇ ਚਰਚਾ ਇਸ ਕਰਕੇ ਸ਼ੁਰੂ ਹੋਈ ਹੈ ਕਿਉਂਕਿ ਫਿਰ ਦੁਬਾਰਾ ਤੋਂ ਇੱਕ ਵਾਰੀ ਮੰਗ ਕੋਹਿਨੂਰ ਦੀ ਅਤੇ ਖਬਰਾਂ ਦਾ ਹਿੱਸਾ, ਕਿਉਂਕਿ ਜਿਹੜੇ ਮੇਅਰ ਨੇ ਨਿਊਯਾਰਕ ਦੇ ਉਹਨਾਂ ਦੇ ਵੱਲੋਂ ਇਹ ਮੰਗ ਇਹਨਾਂ ਦੇ ਵੱਲੋਂ ਇਹ ਬਿਆਨ ਆਇਆ ਸੀ ਕਿ ਉਹ ਮੰਗ ਕਰਨਗੇ ਕਿੰਗ ਚਾਰਲਸ ਦੇ ਕੋਲੋਂ ਕਿ ਇਹ ਭਾਰਤ ਨੂੰ ਵਾਪਸ ਦਿੱਤਾ ਜਾਵੇ। ਸੋ ਫਿਲਹਾਲ ਇਸ ਵਜ੍ਹਾ ਦੇ ਕਰਕੇ ਫਿਰ ਦੁਬਾਰਾ ਤੋਂ ਇਹ ਚਰਚਾ ਦਾ ਵਿਸ਼ਾ ਬਣਿਆ ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਂਦੇ ਲੈਂਦੇ ਆਪਾਂ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਕੋਹਿਨੂਰ ਗਾਣਾ ਅੱਗੇ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: JBCO Films leke aaye ne action emotion ate full on entertainment Punjabi feature film Shera
3: 5 saal baad mudya Shera te mudya vi kede haath
4: ta starring Parmesh Verma Sonal Chauhan Yograj Singh Manav Vij ate hor vi ugge kalakar
5: main utthon vi mud ke aaya jithon koi nahi mud ke aaya
2: written and directed by Savio Sandhu produced by Anmol Sahni
4: hun dekhna na bhullo 15 mai to tuhade nedle cinema ghara vich Shera
6: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸਮਰਟਨ ਰੋਡ ਕੈਂਪਲਫੀਲਡ ਕਾਲ 0390-8665-55 ਔਰ ਵਿਜ਼ਿਟ tireforce.com.au
1: यार तू इत्थे इनी छेती आके पक्का हो गया की जुगाड़ लाया है
7: जुगाड़ नहीं ए है 8 ਸਾਲਾਂ ਤੋਂ ਵੀ ਵੱਡਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਰੇਡੀਓ ਹਾਂਜੀ 1674 ਐਮ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ 21 ਮਈ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਔਰ ਪਹਿਲੀ ਖਬਰ ਕਿਊਬਾ ਤੋਂ, ਜਿੱਥੇ ਅਮਰੀਕਾ ਦੀ ਤਰਫ ਤੋਂ ਬੁੱਧਵਾਰ ਦੇ ਦਿਨ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਰਾਉਲ ਕਾਸਤਰੋ ਦੇ ਉੱਤੇ ਹੱਤਿਆ ਦਾ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਹੁਣ ਅਟਕਲਾਂ ਇਹ ਤੇਜ਼ ਹੋ ਗਈਆਂ ਨੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਕਿਊਬਾ ਦੀ ਸਰਕਾਰ ਨੂੰ ਵੀ ਵੈਨਜ਼ੂਏਲਾ ਦੀ ਤਰ੍ਹਾਂ ਹੀ ਗਿਰਾਉਣ ਦੀ ਕੋਸ਼ਿਸ਼ ਕਰ ਸਕਦੇ ਨੇ। 94 ਸਾਲ ਦੇ ਰਾਉਲ ਕਾਸਤਰੋ ਹਾਲੇ ਵੀ ਕਿਊਬਾ ਦੀ ਰਾਜਨੀਤੀ ਦੇ ਵਿੱਚ ਕਾਫ਼ੀ ਪ੍ਰਭਾਵ ਰੱਖਦੇ ਨੇ। ਉਹਨਾਂ ਦੇ ਉੱਤੇ ਦੋਸ਼ ਹੈ ਕਿ 1996 ਦੇ ਵਿੱਚ ਉਸ ਘਟਨਾ ਦੇ ਨਾਲ ਉਹ ਜੁੜੇ ਨੇ ਜਿਸ ਦੇ ਵਿੱਚ ਕਾਸਤਰੋ ਵਿਰੋਧੀ ਪਾਇਲਟਸ ਦੇ ਦੁਆਰਾ ਉਡਾਏ ਜਾ ਰਹੇ 2 ਨਾਗਰਿਕ ਜਹਾਜ਼ਾਂ ਨੂੰ ਮਾਰ ਸੁੱਟਣ ਦੇ ਲਈ ਜ਼ਿੰਮੇਦਾਰ ਸੀ। ਇਸ ਘਟਨਾ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਯਾਦ ਰਹੇ ਕਿ ਰਾਉਲ ਕਾਸਤਰੋ ਕਿਊਬਾ ਦੇ ਕਾਫ਼ੀ ਮਸ਼ਹੂਰ ਅਤੇ ਮਨਪਸੰਦੀਦਾ ਨੇਤਾ ਫਿਦੇਲ ਕਾਸਤਰੋ ਦੇ ਛੋਟੇ ਭਰਾ ਨੇ। ਫਿਦੇਲ ਕਾਸਤਰੋ ਨੇ 1959 ਦੇ ਵਿੱਚ ਕਿਊਬਾ ਦੀ ਕਮਿਊਨਿਸਟ ਕ੍ਰਾਂਤੀ ਦੀ ਅਗਵਾਈ ਕੀਤੀ ਸੀ ਅਤੇ ਲੰਮੇ ਸਮੇਂ ਤੱਕ ਉਹ ਅਮਰੀਕਾ ਵਿਰੋਧੀ ਮੰਨੇ ਜਾਂਦੇ ਰਹੇ ਸੀ। AFP ਦੀ ਰਿਪੋਰਟ ਦੇ ਮੁਤਾਬਕ ਕਾਰਜਵਾਹਕ ਅਟਾਰਨੀ ਜਨਰਲ ਟੌਡ ਬਲਾਂਸ ਨੇ ਮਿਆਮੀ ਦੇ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹ ਆਪਣੀ ਮਰਜ਼ੀ ਜਾਂ ਕਿਸੇ ਦੂਸਰੇ ਤਰੀਕੇ ਦੇ ਨਾਲ ਇੱਥੇ ਆਉਣਗੇ ਅਤੇ ਜੇਲ੍ਹ ਜਾਣਗੇ। ਇਸ ਪ੍ਰੋਗਰਾਮ ਦੇ ਵਿੱਚ ਕਿਊਬਨ ਮੂਲ ਦੇ ਅਮਰੀਕੀ ਲੋਕ ਵੀ ਮੌਜੂਦ ਸੀ। ਉਹਨਾਂ ਨੇ ਖੁਸ਼ੀ ਜਤਾਈ। ਕਤਲ ਤੋਂ ਇਲਾਵਾ ਰਾਉਲ ਕਾਸਤਰੋ ਦੇ ਉੱਤੇ ਅਮਰੀਕੀਆਂ ਦੀਆਂ ਹੱਤਿਆਵਾਂ ਦੀਆਂ ਸਾਜ਼ਿਸ਼ਾਂ ਰਚਣ ਦੇ ਵੀ ਦੋਸ਼ ਲੱਗੇ ਨੇ। ਉੱਥੇ ਇੱਕ ਹੈਰਾਨਜਨਕ ਖਬਰ ਇਜ਼ਰਾਈਲ ਦੇ ਹਵਾਲੇ ਦੇ ਨਾਲ ਸਾਹਮਣੇ ਆਉਂਦੀ ਹੈ, ਜਿੱਥੇ ਇਜ਼ਰਾਈਲ ਦੀਆਂ ਆਪਹੁਦਰੀਆਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਨੇ। ਇਜ਼ਰਾਈਲ ਦੀ ਨੌਸੈਨਾ ਦੇ ਗਜ਼ਾ ਦੇ ਵੱਲ ਵੱਧ ਰਹੇ ਰਾਹਤ ਸਮੱਗਰੀ ਲੈ ਕੇ ਜਾ ਰਹੇ ਜਿਹੜੀਆਂ ਅਲੱਗ ਅਲੱਗ ਕਿਸ਼ਤੀਆਂ ਦੇ ਕਾਫਲੇ ਸੀ, ਜਿਨ੍ਹਾਂ ਨੂੰ ਫਲੋਟੀਲਾ ਕਹਿ ਦਿੱਤਾ ਜਾਂਦਾ, ਉਸ 'ਚ ਸਵਾਰ ਫਲਸਤੀਨੀ ਹਮਾਇਤੀ ਕਾਰਕੁਨਾਂ ਦੇ ਨਾਲ ਜਿਹੜਾ ਵਰਤਾਓ ਕੀਤਾ ਗਿਆ ਉਸ ਦੀ ਕੌਮਾਂਤਰੀ ਪੱਧਰ ਦੇ ਉੱਤੇ ਹੁਣ ਆਲੋਚਨਾ ਹੋ ਰਹੀ ਹੈ। ਅਮਰੀਕਾ, ਯੂਨਾਈਟਿਡ ਕਿੰਗਡਮ, ਫਰਾਂਸ, ਇਟਲੀ ਅਤੇ ਕੈਨੇਡਾ ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਦੱਖਣਪੰਥੀ ਕੌਮੀ ਸੁਰੱਖਿਆ ਮੰਤਰੀ ਜਿਹੜੇ ਇਜ਼ਰਾਈਲ ਦੇ ਮੰਤਰੀ ਨੇ ਇਤਾਮਾਰ ਬੈਨ ਗਿਵਿਰ ਉਹਨਾਂ ਦੀਆਂ ਪੋਸਟ ਕੀਤੀਆਂ ਹੋਈਆਂ ਵੀਡੀਓਜ਼ ਦੇ ਉੱਤੇ ਨਾਰਾਜ਼ਗੀ ਜਤਾਈ ਹੈ। ਵੀਡੀਓਜ਼ ਦੇ ਵਿੱਚ ਉਹ ਹੱਥਕੜੀ ਪਾਏ ਹੋਏ ਅਤੇ ਗੋਡਿਆਂ ਦੇ ਭਾਰ ਬੈਠੇ ਜਿਹੜੇ ਕਾਰਕੁਨ ਨੇ ਉਹਨਾਂ ਦਾ ਮਜ਼ਾਕ ਉਡਾਉਂਦੇ ਦਿਖਾਈ ਦੇ ਰਹੇ ਨੇ। ਉਹਨਾਂ ਦੀ ਇਸ ਹਰਕਤ ਦੀ ਆਲੋਚਨਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੱਕ ਨੂੰ ਵੀ ਕਰਨੀ ਪਈ ਹੈ। ਉਹਨਾਂ ਕਿਹਾ ਕਿ ਇਜ਼ਰਾਈਲ ਦੀਆਂ ਕਦਰਾਂ ਕੀਮਤਾਂ ਦੇ ਇਹ ਬਿਲਕੁਲ ਮੁਤਾਬਕ ਨਹੀਂ ਹੈ। ਫਲੋਟੀਲਾ ਦੇ ਵਿੱਚ ਸਵਾਰ 40 ਤੋਂ ਵੱਧ ਦੇਸ਼ਾਂ ਦੇ 430 ਲੋਕਾਂ ਦੀ ਅਗਵਾਈ ਕਰਨ ਵਾਲੇ ਇੱਕ ਮਨੁੱਖੀ ਅਧਿਕਾਰ ਸਮੂਹ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇਹ ਫਲੋਟੀਲਾ ਬਹੁਤ ਹੀ ਸੀਮਤ ਮਾਤਰਾ ਦੇ ਵਿੱਚ ਸਹਾਇਤਾ ਸਮੱਗਰੀ ਲੈ ਕੇ ਗਿਆ ਸੀ। ਇਸ ਦਾ ਟੀਚਾ ਜੰਗ ਪ੍ਰਭਾਵਿਤ ਗਜ਼ਾ ਦੇ ਵਿੱਚ ਫਲਸਤੀਨੀਆਂ ਦੇ ਲਈ ਜਿਹੜੇ ਮੁਸ਼ਕਿਲ ਹਾਲਾਤ ਦੇ ਵਿੱਚ ਇੱਕ ਮਦਦ ਪਹੁੰਚਾਉਣਾ ਸੀ। ਫਲੋਟੀਲਾ 50 ਤੋਂ ਜ਼ਿਆਦਾ ਕਿਸ਼ਤੀਆਂ ਦਾ ਇੱਕ ਕਾਫਲਾ ਹੁੰਦਾ ਜੋ ਕਿ ਪਿਛਲੇ ਵੀਰਵਾਰ ਤੁਰਕੀ ਤੋਂ ਰਵਾਨਾ ਹੋਇਆ ਸੀ। ਉੱਥੇ ਹੀ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਇਜ਼ਰਾਈਲ ਦੇ ਰੱਖਿਆ ਮੰਤਰੀ ਇਤਾਮਾਰ ਬੈਨ ਗੇਵਿਰ ਦੀ ਇਸ ਪੋਸਟ ਕੀਤੀ ਵੀਡੀਓ ਦੀ ਵੀ ਸਖ਼ਤ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਹ ਬਿਲਕੁਲ ਵੀ ਨਾਮਨਜ਼ੂਰ ਹੈ ਔਰ ਇਸ ਕਿਸਮ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਫਲੋਟੀਲਾ ਦੇ ਵਿੱਚ ਇੱਕ ਇਟੈਲੀਅਨ ਸਿਟੀਜ਼ਨ ਵੀ ਸ਼ਾਮਲ ਹੈ ਜਿਸ ਦੇ ਨਾਲ ਇਹ ਵਿਵਹਾਰ ਕੀਤਾ ਗਿਆ। ਇਟਲੀ ਦੀ ਸਰਕਾਰ ਇਸ ਦੇ ਵਿੱਚ ਸ਼ਾਮਲ ਸਾਰੇ ਇਤਾਲਵੀ ਨਾਗਰਿਕਾਂ ਦੀ ਤੁਰੰਤ ਰਿਹਾਈ ਦੇ ਲਈ ਸਾਰੇ ਜ਼ਰੂਰੀ ਕਦਮ ਵੀ ਚੁੱਕ ਰਹੀ ਹੈ। ਮੈਲੋਨੀ ਨੇ ਇਹ ਵੀ ਕਿਹਾ ਕਿ ਇਟਲੀ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਕੀਤੇ ਗਏ ਵਿਵਹਾਰ ਦੇ ਲਈ ਇਟਲੀ ਸਰਕਾਰ ਦੀ ਤਰਫ ਤੋਂ ਮੰਗ ਕਰਦਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ। ਇਸੇ ਕਾਰਨ ਵਿਦੇਸ਼ੀ ਅਤੇ ਕੌਮਾਂਤਰੀ ਸਹਿਯੋਗ ਮੰਤਰਾਲੇ ਨੇ ਇਸ ਪੂਰੇ ਮਾਮਲੇ ਦੇ ਉੱਤੇ ਇਜ਼ਰਾਈਲ ਦੇ ਰਾਜਦੂਤ ਨੂੰ ਤਲਬ ਵੀ ਕੀਤਾ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ। ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ, ਜਿੱਥੇ ਹੀ ਇਟਲੀ ਦੀ ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਬਾਅਦ ਭਾਰਤ 'ਚ ਆਉਂਦਿਆਂ ਹੀ ਪ੍ਰਧਾਨ ਮੰਤਰੀ ਮੋਦੀ ਦੇ ਅੰਦਰ ਇੱਕ ਨਵੀਂ ਐਨਰਜੀ ਆਈ। ਇਸ ਕਿਸਮ ਦੀਆਂ ਖਬਰਾਂ ਭਾਰਤੀ ਮੀਡੀਆ ਦੱਸ ਰਿਹਾ ਹੈ। ਦੱਸਿਆ ਗਿਆ ਹੈ ਕਿ 5 ਦਿਨਾਂ ਦੀ ਵਿਦੇਸ਼ ਯਾਤਰਾ ਤੋਂ ਪਰਤਦਿਆਂ ਪ੍ਰਧਾਨ ਮੰਤਰੀ ਨੇ ਇੱਕ ਕੈਬਨਿਟ ਮੀਟਿੰਗ ਕੀਤੀ। ਸਾਰੇ ਹੀ ਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਜਿਹੜੇ ਇੰਡੀਪੈਂਡੈਂਟ ਪੋਰਟਫੋਲੀਓ ਵਾਲੇ ਮਿਨਿਸਟਰ ਸੀ ਉਹ ਮੌਜੂਦ ਰਹੇ। ਇਸ ਬੈਠਕ ਦੇ ਵਿੱਚ ਅਲੱਗ ਅਲੱਗ ਮੰਤਰਾਲਿਆਂ ਦੇ ਕੰਮਕਾਜ, ਹਾਲ ਹੀ ਦੇ ਵਿੱਚ ਕੀਤੇ ਗਏ ਫੈਸਲਿਆਂ ਦੇ ਉੱਤੇ ਸਮੀਖਿਆ ਵੀ ਕੀਤੀ ਗਈ। ਪੱਛਮ ਬੰਗਾਲ ਅਤੇ ਅਸਮ ਵਰਗੇ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਜਿੱਤ ਨੂੰ ਵੀ ਕਾਫ਼ੀ ਅਹਿਮੀਅਤ ਦਿੱਤੀ ਗਈ। ਮੋਦੀ ਦੀ ਅਗਵਾਈ ਦੇ ਵਿੱਚ ਹੋਣ ਵਾਲੀ ਇਸ ਬੈਠਕ ਦੇ ਵਿੱਚ ਮਿਡਲ ਈਸਟ ਦੇ ਸੰਕਟ ਕਾਰਨ ਊਰਜਾ, ਖੇਤੀਬਾੜੀ ਅਤੇ ਲੌਜਿਸਟਿਕ ਖੇਤਰ ਦੇ ਵਿੱਚ ਜਿਹੜਾ ਪ੍ਰਭਾਵ ਪਿਆ ਉਸ ਨੂੰ ਘੱਟ ਕਰਨ ਦੇ ਲਈ ਵੀ ਗੱਲਾਂ ਬਾਤਾਂ ਕੀਤੀਆਂ ਗਈਆਂ। ਹਾਲਾਂਕਿ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਮੀਟਿੰਗ ਦੇ ਵਿਸਤਾਰ ਵੇਰਵੇ ਜਿਹੜੇ ਉਹ ਨਹੀਂ ਸੀ ਮਿਲ ਸਕੇ। ਉੱਧਰ ਦੇਸ਼ ਦੀ ਪ੍ਰਮੁੱਖ ਤੇਲ ਕੰਪਨੀਆਂ ਦੇ ਵਿੱਚੋਂ ਇੱਕ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਨੇ ਉਹਨਾਂ ਰਿਪੋਰਟਾਂ ਨੂੰ ਖਾਰਜ ਕੀਤਾ ਜਿਸ ਦੇ ਵਿੱਚ ਤੇਲ ਅਤੇ ਗੈਸ ਦੀ ਕਮੀ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਇਹ ਵੀ ਕਿਹਾ ਕਿ ਦੇਸ਼ ਭਰ ਦੇ ਵਿੱਚ ਰਿਟੇਲ ਨੈਟਵਰਕ ਦੇ ਅੰਦਰ ਸਪਲਾਈ ਨੂੰ ਲੈ ਕੇ ਵੀ ਕੋਈ ਦਿੱਕਤ ਨਹੀਂ ਹੈ, ਆਪਰੇਸ਼ਨਸ ਆਮ ਵਾਂਗ ਚੱਲ ਰਹੇ ਨੇ, ਕੰਪਨੀ ਦਾ ਕੰਮਕਾਰ ਬਗੈਰ ਕਿਸੇ ਅੜਿੱਕੇ ਦੇ ਚੱਲ ਰਿਹਾ। ਈਰਾਨ ਸੰਕਟ ਦੀ ਵਜ੍ਹਾ ਦੇ ਚੱਲਦਿਆਂ ਦੇਸ਼ ਦੇ ਵਿੱਚ ਤੇਲ ਅਤੇ ਗੈਸ ਸਪਲਾਈ ਦੀ ਕਮੀ ਆਈ ਜ਼ਰੂਰ ਸੀ। ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਲੋਕ ਗੈਸ ਦੀ ਕਮੀ ਦਾ ਸਾਹਮਣਾ ਵੀ ਕਰ ਰਹੇ ਨੇ। ਹਾਲਾਂਕਿ HPCL ਨੇ ਕਿਹਾ ਹੈ ਕਿ ਫਿਊਲ ਦੀ ਕਮੀ ਦੇ ਨਾਲ ਜੁੜੀਆਂ ਕੁਝ ਖਬਰਾਂ ਗੁੰਮਰਾਹਕੁੰਨ ਨੇ, ਸੰਕਟ ਵਰਗੀ ਕੋਈ ਸਥਿਤੀ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਫਿਊਲ ਦੀ ਕਮੀ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਕੰਮਕਾਜ ਪ੍ਰਭਾਵਿਤ ਨਹੀਂ ਹੋਏਗਾ। HPCL ਦੇ ਰਿਟੇਲ ਆਊਟਲੈਟਸ ਦੇ ਉੱਤੇ ਆਮ ਦੀ ਤਰ੍ਹਾਂ ਸਪਲਾਈ ਮਿਲ ਰਹੀ ਹੈ। ਹਾਂ, ਕੁਝ ਇੱਕ ਥਾਵਾਂ ਦੇ ਉੱਤੇ ਰੇਟ ਜ਼ਰੂਰ ਵਧੇ ਨੇ, ਇਸ ਕਰਕੇ ਲੋਕਾਂ ਦੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ, ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਹੈ। ਉੱਧਰ ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ਦੇ ਦਰਮਿਆਨ ਫਾਲਟਾ ਸੀਟ ਦੇ ਉੱਤੇ ਕੁਝ ਇੱਕ ਗੜਬੜੀਆਂ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਇੱਥੇ ਚੋਣਾਂ ਟਾਲ ਦਿੱਤੀਆਂ ਗਈਆਂ ਸੀ। 21 ਮਈ ਨੂੰ ਦੁਬਾਰਾ ਚੋਣਾਂ ਦੇ ਹੁਕਮ ਦਿੱਤੇ ਗਏ ਸੀ, ਸੋ ਇਸ ਕਰਕੇ ਇੱਥੇ ਜਿਹੜੀਆਂ ਇਸ ਸੀਟ ਦੇ ਉੱਤੇ ਵੋਟਾਂ ਪਾਈਆਂ ਜਾ ਰਹੀਆਂ ਨੇ, 24 ਮਈ ਨੂੰ ਇਹਨਾਂ ਵੋਟਾਂ ਦੀ ਗਿਣਤੀ ਹੋ ਜਾਏਗੀ। ਹਾਲ ਹੀ ਦੇ ਵਿੱਚ ਇਹ ਸੀਟ ਚਰਚਾ 'ਚ ਰਹੀ ਸੀ ਕਿਉਂਕਿ ਦੁਬਾਰਾ ਜਿਹੜੀ ਵੋਟਿੰਗ ਹੈ ਉਸ ਤੋਂ 2 ਦਿਨ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਜਹਾਂਗੀਰ ਖਾਨ ਚੋਣ ਪ੍ਰਕਿਰਿਆ 'ਚੋਂ ਪਿੱਛੇ ਹਟ ਗਏ ਸੀ। ਖਬਰ ਏਜੰਸੀ PTI ਦੇ ਮੁਤਾਬਕ ਉਹਨਾਂ ਦੇ ਇਸ ਐਲਾਨ ਦੇ ਚੱਲਦਿਆਂ ਸੂਬੇ ਦੇ ਨਵੇਂ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਜਹਾਂਗੀਰ ਖਾਨ ਭੱਜ ਗਏ ਨੇ ਕਿਉਂਕਿ ਕੋਈ ਉਹਨਾਂ ਨੂੰ ਪੋਲਿੰਗ ਏਜੰਟ ਨਹੀਂ ਮਿਲ ਰਿਹਾ। ਉੱਥੇ ਜਹਾਂਗੀਰ ਖਾਨ ਦੇ ਪਿੱਛੇ ਹਟਣ ਦਾ ਕਾਰਨ TMC ਨੇ ਕਿਹਾ ਕਿ ਉਹਨਾਂ ਦਾ ਨਿੱਜੀ ਫੈਸਲਾ ਹੈ, ਪਾਰਟੀ ਦਾ ਫੈਸਲਾ ਨਹੀਂ ਹੈ। ਚੋਣਾਂ ਦੱਸ ਦਈਏ ਕਿ ਪੱਛਮ ਬੰਗਾਲ 'ਚ 2 ਗੇੜ 'ਚ ਹੋਈਆਂ ਸੀ, 23 ਤੇ 29 ਅਪ੍ਰੈਲ ਨੂੰ, ਔਰ 4 ਮਈ ਨੂੰ ਇਹਨਾਂ ਦੇ ਨਤੀਜੇ ਆਏ ਸੀ। ਨਤੀਜਿਆਂ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਪੱਛਮ ਬੰਗਾਲ 'ਚ ਪਹਿਲੀ ਵਾਰ ਬਣੀ ਸੀ, ਹਾਲਾਂਕਿ ਫਾਲਟਾ ਸੀਟ ਦੇ ਉੱਤੇ ਵੀ ਵੋਟਿੰਗ ਹੋਈ ਸੀ, ਪਰ ਬਾਅਦ 'ਚ ਚੋਣ ਕਮਿਸ਼ਨ ਨੇ ਇਸ ਸੀਟ ਦੇ ਸਾਰੇ 285 ਕੇਂਦਰਾਂ ਦੇ ਉੱਤੇ ਪਾਈਆਂ ਗਈਆਂ ਵੋਟਾਂ ਦੇ ਵਿੱਚ ਗੜਬੜਾਂ ਪਾਈਆਂ ਸੀ, ਇਸ ਕਰਕੇ ਇੱਥੇ ਦੁਬਾਰਾ ਵੋਟਿੰਗ ਦਾ ਐਲਾਨ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਚੋਣ ਨਤੀਜਿਆਂ 'ਚ ਭਾਜਪਾ ਨੇ 267 ਅਤੇ TMC ਨੇ 80 ਸੀਟਾਂ ਜਿੱਤੀਆਂ ਸੀ, ਇਸੇ ਕਰਕੇ ਸ਼ੁਭੇਂਦੂ ਅਧਿਕਾਰੀ ਇਸ ਸੂਬੇ ਦੇ ਮੁੱਖ ਮੰਤਰੀ ਬਣੇ ਸੀ। ਵੈਸੇ ਬੰਗਾਲ ਦੇ ਵਿੱਚ ਮੁੱਖ ਮੰਤਰੀ ਬਣਦਿਆਂ ਹੀ ਸ਼ੁਭੇਂਦੂ ਅਧਿਕਾਰੀ ਨੇ ਕਈ ਵੱਡੇ ਫੈਸਲੇ ਲਏ ਨੇ। ਹੁਣ ਇੱਕ ਨਵਾਂ ਫੈਸਲਾ ਇਹ ਸਾਹਮਣੇ ਆਇਆ ਕਿ ਬੰਗਾਲ ਦੇ ਸਾਰੇ ਮਦਰੱਸਿਆਂ ਦੇ ਵਿੱਚ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਸਵੇਰ ਵੇਲੇ ਪ੍ਰੇਅਰ ਕੀਤੀ ਜਾਂਦੀ ਹੈ ਉਸ ਦੇ ਵਿੱਚ ਵੰਦੇ ਮਾਤਰਮ ਗਾਣਾ ਲਾਜ਼ਮੀ ਹੋਏਗਾ। ਘੱਟ ਗਿਣਤੀ ਭਾਈਚਾਰਿਆਂ ਅਤੇ ਮਦਰੱਸਿਆਂ ਦੇ ਸਿੱਖਿਆ ਵਿਭਾਗ ਨੂੰ ਇਸ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਨਵਾਂ ਨਿਯਮ ਸਰਕਾਰੀ ਮਾਡਲ ਮਦਰੱਸਿਆਂ ਯਾਨੀ ਇੰਗਲਿਸ਼ ਮੀਡੀਅਮ ਤੋਂ ਲੈ ਕੇ ਸਾਰੇ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਮਦਰੱਸਿਆਂ ਦੇ ਉੱਤੇ ਲਾਗੂ ਕੀਤਾ ਜਾਏਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਸਰਕਾਰ ਨੇ 14 ਮਈ 2026 ਨੂੰ ਸਕੂਲ ਸਿੱਖਿਆ ਵਿਭਾਗ ਦੇ ਤਹਿਤ ਆਉਣ ਵਾਲੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿੱਚ ਵੀ ਵੰਦੇ ਮਾਤਰਮ ਗਾਣਾ ਲਾਜ਼ਮੀ ਕਰ ਦਿੱਤਾ ਸੀ, ਸੋ ਹੁਣ ਇਸੇ ਨੀਤੀ ਨੂੰ ਅੱਗੇ ਵਧਾ ਕੇ ਮਦਰੱਸਿਆਂ ਦੇ ਉੱਤੇ ਲਾਗੂ ਕੀਤਾ ਗਿਆ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤੇ ਤਮਿਲਨਾਡੂ ਦੀ ਸਿਆਸਤ ਦੇ ਵਿੱਚ ਬੁੱਧਵਾਰ ਦੇ ਦਿਨ ਇੱਕ ਅਜਿਹਾ ਇਤਿਹਾਸਕ ਫੈਸਲਾ ਹੋਇਆ ਜਿਸ ਨੇ ਪਿਛਲੇ ਲਗਭਗ 6 ਦਹਾਕਿਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਮੁੱਖ ਮੰਤਰੀ ਵਿਜੇ ਦੀ ਅਗਵਾਈ ਵਾਲੀ ਸਰਕਾਰ ਦੇ ਆਉਣ ਤੋਂ ਬਾਅਦ ਕੈਬਨਿਟ ਵਿਸਤਾਰ ਦੇ ਵਿੱਚ ਕਾਂਗਰਸ ਸ਼ਾਮਲ ਹੋਣ ਜਾ ਰਹੀ ਹੈ। ਸੂਬੇ 'ਚ ਪੂਰੇ 59 ਸਾਲਾਂ ਦੇ ਲੰਬੇ ਫਰਕ ਤੋਂ ਬਾਅਦ ਇਹ ਪਹਿਲੀ ਵਾਰ ਹੋਏਗਾ ਜਦੋਂ ਕਾਂਗਰਸ ਸਰਕਾਰ ਦਾ ਹਿੱਸਾ ਹੋਏਗੀ। ਕਾਂਗਰਸ ਹਾਈਕਮਾਂਡ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ 2 ਵਿਧਾਇਕ ਐਡਵੋਕੇਟ ਐਸ ਰਾਜੇਸ਼ ਕੁਮਾਰ ਅਤੇ ਪੀ ਵਿਸ਼ਵਨਾਥਨ ਅੱਜ ਦੇ ਦਿਨ ਭਾਰਤੀ ਸਮੇਂ ਦੇ ਮੁਤਾਬਕ ਰਾਜ ਭਵਨ ਦੇ ਵਿੱਚ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ, ਹਾਲਾਂਕਿ ਇਹ ਚੁੱਕ ਲਈ ਗਈ ਹੈ। ਕਾਂਗਰਸ ਪ੍ਰਧਾਨ ਮਲਿਕਾਰਜਨ ਖੜਗੇ ਨੇ ਮੁੱਖ ਮੰਤਰੀ ਵਿਜੇ ਦੀ ਕੈਬਨਿਟ ਦੇ ਵਿੱਚ ਇਹਨਾਂ ਦੋਵਾਂ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਸੀ। ਰਾਜੇਸ਼ ਕੁਮਾਰ ਕੰਨਿਆਕੁਮਾਰੀ ਦੇ ਕਿਲੀਊਰ ਤੋਂ ਅਤੇ ਪੀ ਵਿਸ਼ਵਨਾਥਨ ਮਦੁਰੇ ਦੀ ਮੇਲੂਰ ਸੀਟ ਤੋਂ ਵਿਧਾਇਕ ਚੁਣੇ ਗਏ ਨੇ। ਹਾਲੀਆ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ DMK ਦੇ ਨਾਲ ਗੱਠਜੋੜ ਦੇ ਵਿੱਚ ਚੋਣ ਲੜੀ ਸੀ, ਪਰ ਸੱਤਾ ਦੀ ਹਿੱਸੇਦਾਰੀ ਲੈ ਕੇ ਮਤਭੇਦ ਹੋਣ ਤੋਂ ਬਾਅਦ ਇਹ ਰਿਸ਼ਤਾ ਟੁੱਟ ਗਿਆ। DMK ਦੇ ਸਖ਼ਤ ਰੁੱਖ ਦੇ ਉਲਟ ਮੁੱਖ ਮੰਤਰੀ ਵਿਜੇ ਨੇ ਆਪਣੇ ਸਹਿਯੋਗੀਆਂ ਨੂੰ ਸੱਤਾ ਦੇ ਵਿੱਚ ਬਣਦੀ ਹਿੱਸੇਦਾਰੀ ਦੇਣ ਦਾ ਵਾਅਦਾ ਵੀ ਕੀਤਾ ਸੀ, ਜਿਸ ਤੋਂ ਬਾਅਦ ਕਾਂਗਰਸ ਨੇ ਵਿਜੇ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ। ਕਾਂਗਰਸ ਦੀ ਇਹ ਵਾਪਸੀ ਅਹਿਮ ਇਸ ਕਰਕੇ ਮੰਨੀ ਜਾ ਰਹੀ ਹੈ ਕਿਉਂਕਿ 1967 'ਚ DMK ਦੇ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਕਦੇ ਵੀ ਸਰਕਾਰ ਦਾ ਹਿੱਸਾ ਨਹੀਂ ਸੀ ਬਣ ਸਕੀ। ਹਾਲਾਂਕਿ ਕਾਂਗਰਸ ਨੇ ਵੱਖ ਵੱਖ ਸਮਿਆਂ 'ਤੇ DMK ਅਤੇ ਕਦੇ AI DMK ਦੇ ਨਾਲ ਗੱਠਜੋੜ ਜ਼ਰੂਰ ਕੀਤੇ ਸੀ, ਪਰ ਸੱਤਾ 'ਚ ਹਿੱਸੇਦਾਰੀ ਨਹੀਂ ਸੀ ਮਿਲੀ, ਯਾਨੀ ਕਿ ਮੰਤਰੀ ਅਹੁਦੇ ਨਹੀਂ ਸੀ ਮਿਲੇ। ਹੁਣ ਮੁੱਖ ਮੰਤਰੀ ਵਿਜੇ ਦੀ ਅਗਵਾਈ ਦੇ ਵਿੱਚ ਤਮਿਲਨਾਡੂ ਦੀ ਰਾਜਨੀਤੀ ਦੇ ਵਿੱਚ ਗੱਠਜੋੜਾਂ ਦੀ ਸਰਕਾਰਾਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਇੱਧਰ ਆਸਟ੍ਰੇਲੀਅਨ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਬੇਰੁਜ਼ਗਾਰੀ ਵਧੀ ਹੈ, 4.5% ਵਧੀ ਹੈ, ਔਰ ਖਾਸ ਗੱਲ ਇਹ ਹੈ ਕਿ ਇਸ 'ਚ ਮਹਿਲਾਵਾਂ ਦੀ ਬੇਰੁਜ਼ਗਾਰੀ ਵਧੀ ਹੈ। ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦੇ ਨਾਲ ਜੁੜੇ ਹੋਏ ਕੁਝ ਅੰਕੜੇ ਜਾਰੀ ਕੀਤੇ ਗਏ ਨੇ। ਦੱਸਿਆ ਗਿਆ ਹੈ ਕਿ ਮਾਰਕੀਟ ਦੇ ਵਿੱਚ ਇਸ ਵਕਤ ਜੋਬਲੈਸ ਮਹਿਲਾਵਾਂ ਦੀ ਗਿਣਤੀ ਪਿਛਲੇ ਇੱਕ ਸਾਲ ਦੇ ਮੁਕਾਬਲੇ ਕਿਤੇ ਜ਼ਿਆਦਾ ਗਈ ਹੈ। ਪਹਿਲਾਂ ਮਾਰਚ ਮਹੀਨੇ ਤੱਕ ਦੀ ਜਿਹੜੀ ਤਿਮਾਹੀ ਸੀ, ਕੈਲੰਡਰ ਤਿਮਾਹੀ, ਉਸ ਦੇ ਵਿੱਚ ਬੇਰੁਜ਼ਗਾਰੀ 4.3% ਸੀ। ਬਾਅਦ 'ਚ ਅਪ੍ਰੈਲ ਮਹੀਨੇ ਦੀ ਜਿਹੜੀ ਤਿਮਾਹੀ ਸ਼ੁਰੂ ਹੋਈ ਉਸ 'ਚ 4.5% ਬੇਰੁਜ਼ਗਾਰੀ ਦਰ ਜਿਹੜੀ ਆਸਟ੍ਰੇਲੀਆ 'ਚ ਦੇਖੀ ਗਈ। ਯਾਨੀ ਕਿ ਅਪ੍ਰੈਲ ਮਹੀਨੇ ਦੇ ਵਿੱਚ 33,000 ਲੋਕ ਅਨਇੰਪਲੋਇਡ ਦੱਸੇ ਗਏ ਨੇ, ਔਰ ਇਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਫੁੱਲ ਟਾਈਮ ਕਰਮਚਾਰੀ ਨੇ ਉਹਨਾਂ ਦੀਆਂ ਨੌਕਰੀਆਂ 11,000 ਲੋਕਾਂ ਦੀਆਂ ਨੌਕਰੀਆਂ ਗਈਆਂ ਨੇ ਜਾਂ ਬੇਰੁਜ਼ਗਾਰ ਹੋਏ ਨੇ। 22,000 ਪਾਰਟ ਟਾਈਮ ਵਰਕਰ ਵੀ ਜਿਹੜੇ ਨੇ ਉਹਨਾਂ ਦੀਆਂ ਵੀ ਨੌਕਰੀਆਂ ਖਤਮ ਹੋਈਆਂ ਨੇ ਜਾਂ ਉਹਨਾਂ ਨੇ ਨੌਕਰੀ ਛੱਡੀ ਹੈ। ਇਸ ਦਰਮਿਆਨ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਨਫਲੇਸ਼ਨ ਰਾਈਜ਼ਿੰਗ ਦੇ ਵੀ ਕੁਝ ਸੰਕੇਤ ਹਾਸਲ ਹੋਏ ਨੇ। ਹਾਲਾਂਕਿ ਸਿਰਫ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਅੰਕੜਾ, ਪਰ ABC ਦੀ ਇੱਕ ਵੱਖਰੀ ਰਿਪੋਰਟ ਦੇ ਮੁਤਾਬਕ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵਧਣ ਦੇ ਵੀ ਕੁਝ ਸੰਕੇਤ ਦਿਖਾਈ ਦਿੱਤੇ ਨੇ। ਮਾਫ ਕਰਨਾ, ਮਹਿੰਗਾਈ ਵਧਣ ਦੇ। ਮਹਿੰਗਾਈ ਵਧਣੀ ਅਤੇ ਬੇਰੁਜ਼ਗਾਰੀ ਵਧਣੀ, ਇਹ ਦੋਵੇਂ ਕੁਝ ਐਸੇ ਸੰਕੇਤ ਨੇ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ 'ਚ RBI ਵੀ ਅਣਗੌਲਿਆ ਨਹੀਂ ਕਰ ਸਕਦਾ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੀ ਆਰਥਿਕਤਾ ਦੇ ਨਾਲ ਜੁੜੇ ਕਈ ਫੈਸਲੇ ਇਸ ਕਰਕੇ ਲਏ ਜਾਂਦੇ ਨੇ ਕਿ ਵਿਆਜ ਦਰਾਂ ਵਧਣ ਜਾਂ ਕੰਟਰੋਲ 'ਚ ਰਹਿਣ, ਜਿਹੜੇ ਸਿਰਫ ਇਹਨਾਂ ਦੋ ਕਾਰਨਾਂ ਦੇ ਉੱਤੇ ਨਿਰਭਰ ਕਰਦਾ, ਬੇਰੁਜ਼ਗਾਰੀ ਅਤੇ ਮਹਿੰਗਾਈ, ਜੋ ਕਿ ਵਧੇ ਨੇ। ਜ਼ਾਹਰ ਜੀ ਗੱਲ ਹੈ ਕਿ RBI ਨੂੰ ਵੀ ਆਪਣੀਆਂ ਵਿਆਜ ਦਰਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਵਾਧਾ ਕਰਨਾ ਹੋਏਗਾ। ਉੱਥੇ NSW ਦੇ ਬਲੂ ਮਾਊਂਟੇਨਸ ਅਤੇ ਸੈਂਟਰਲ ਵੈਸਟ ਦੇ ਇਲਾਕਿਆਂ ਦੇ ਵਿੱਚ ਕਾਰੋਬਾਰ ਕਰ ਰਹੇ ਲੋਕਾਂ ਨੂੰ ਸੜਕ ਦੇ ਨਿਰਮਾਣ ਦੇ ਚੱਲਦਿਆਂ ਜਿਹੜੇ ਅੜਿੱਕੇ ਪਏ ਸੀ ਉਹਨਾਂ ਦੇ ਕਾਰੋਬਾਰ 'ਚ ਗਿਰਾਵਟ ਆਈ ਸੀ। ਉਸ ਦਾ ਖਾਮਿਆਜ਼ਾ ਹੁਣ NSW ਸਰਕਾਰ ਭੁਗਤੇਗੀ ਅਤੇ ਸਰਕਾਰ ਨੇ ਕਿਹਾ ਹੈ ਕਿ $3.5 million ਦਾ ਇੱਕ ਸਪੋਰਟ ਪੈਕੇਜ ਇਸ ਇਲਾਕੇ ਦੇ ਵਪਾਰਕ ਅਦਾਰਿਆਂ ਅਤੇ ਕਮਿਊਨਿਟੀਜ਼ ਨੂੰ ਦਿੱਤਾ ਜਾਏਗਾ। ਅਸਲ 'ਚ ਟਰਾਂਸਪੋਰਟ NSW ਦੀ ਤਰਫ ਤੋਂ ਇਸ ਦੇ ਡਿਜ਼ਾਈਨ ਨੂੰ ਲੈ ਕੇ ਜਿਹੜੀ ਹੈ ਉਹ ਥੋੜ੍ਹੀ ਸਮੱਸਿਆ ਚੱਲ ਰਹੀ ਸੀ। ਇਹ ਦੇਸ਼ ਦੀ ਸਭ ਤੋਂ ਵਿਅਸਤ ਸੜਕਾਂ ਦੇ ਵਿੱਚੋਂ ਇੱਕ ਮੰਨੀ ਜਾ ਸਕਦੀ ਹੈ। $3.5 million ਦਾ ਪੈਕੇਜ ਬਲੂ ਮਾਊਂਟੇਨ ਅਤੇ ਸੈਂਟਰਲ ਵੈਸਟ ਦੇ ਸਿਰਫ ਉਹਨਾਂ ਕਾਰੋਬਾਰੀਆਂ ਨੂੰ, ਸਮਾਲ ਬਿਜ਼ਨਸਿਸ ਨੂੰ ਮਿਲੇਗਾ ਜਿਹੜੇ ਮਾਊਂਟ ਵਿਕਟੋਰੀਆ, ਹਾਰਟਲੀ, ਲਿਟਲ ਹਾਰਟਲੀ ਅਤੇ ਹਾਰਟਲੀ ਵੇਲ ਦੇ ਵਿੱਚ ਕਾਰੋਬਾਰ ਕਰ ਰਹੇ ਨੇ, ਅਤੇ ਉਹਨਾਂ ਨੂੰ ਘੱਟੋ ਘੱਟ 40% ਜਿਹੜਾ ਆਪਣਾ ਘਾਟਾ ਦਿਖਾਉਣਾ ਹੋਏਗਾ ਕਿ ਉਹਨਾਂ ਦੇ ਬਿਜ਼ਨਸ ਦੇ ਵਿੱਚ ਇਹ ਪਏ ਹੈ ਜਦ ਤੋਂ ਇਸ ਸੜਕ ਦਾ ਨਿਰਮਾਣ ਹੋਣਾ ਜਾਂ ਇਸ ਦੇ ਅੜੀਕੇ ਲੱਗਣੇ ਸ਼ੁਰੂ ਹੋਏ ਨੇ। ਪਰ ਸਪੋਰਟ ਪੈਕੇਜ ਦੇ ਵਿੱਚ ਵੱਧ ਤੋਂ ਵੱਧ $10,000 ਦੀ ਹੀ ਗ੍ਰਾਂਟ ਦਿੱਤੀ ਜਾਏਗੀ। ਸਮਾਲ ਬਿਜ਼ਨਸ ਮਿਨਿਸਟਰ ਜੈਨੇਲ ਸੈਫਿਨ ਨੇ ਕਿਹਾ ਕਿ ਇਹ ਵੀ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਹਾਸਲ ਹੋਈਆਂ ਸੀ ਇੱਕ ਵਿਅਸਤ ਸੜਕ ਜਿਹੜੀ ਉਹ ਬੰਦ ਹੋਣ ਦੇ ਚੱਲਦਿਆਂ, ਔਰ ਕਈ ਹਫ਼ਤਿਆਂ ਤੱਕ ਬੰਦ ਹੋਣ ਦੇ ਚੱਲਦਿਆਂ ਇਸ ਦੇ ਲਈ ਸਰਕਾਰ ਦੀ ਤਰਫ ਤੋਂ ਇਹ ਮਦਦ ਦਿੱਤੀ ਜਾਣੀ ਜ਼ਰੂਰੀ ਮੰਨੀ ਗਈ ਹੈ। ਇਸ ਤੋਂ ਇਲਾਵਾ $15,000 ਤੱਕ ਦੇ ਪੈਕੇਜ ਕੌਂਸਲ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਜਿਹੜੀ ਇਕੋਨਮੀ ਬਿਲਡ ਕਰ ਸਕਣ। ਕਾਬੋਨ ਦੇ ਵਿੱਚ, ਫੋਰਬਸ ਦੇ ਵਿੱਚ ਡਬੋ ਦਾ ਇਲਾਕਾ, ਬਲੇਨੀ ਦਾ ਇਲਾਕਾ, ਹੌਕਸਬਰੀ, ਮਿਡ ਵੈਸਟਰਨ ਔਰੇਂਜ ਦੇ ਇਲਾਕਿਆਂ ਦੇ ਵਿੱਚ, ਅਤੇ $5,000 ਦੀ ਕਮਿਊਨਿਟੀ ਇਵੈਂਟ ਗ੍ਰਾਂਟਸ ਵੀ ਦਿੱਤੀਆਂ ਜਾਣਗੀਆਂ ਬਲੂ ਮਾਊਂਟੇਨ, ਲਿਥਕੋ ਅਤੇ ਬਾਥਸਟ ਦੇ ਇਲਾਕਿਆਂ ਦੇ ਵਿੱਚ। ਉੱਥੇ ਕੋਰੋਨਾ ਕਾਲ ਦੇ ਦਰਮਿਆਨ ਇੱਕ ਡਾਕਟਰ ਦੀ ਤਰਫ ਤੋਂ ਆਪਣੇ ਮਰੀਜ਼ਾਂ ਨੂੰ ਬਗੈਰ ਮਾਸਕ ਦੇ ਅਤੇ ਬਗੈਰ ਕਿਸੇ ਜਿਹੜਾ ਜ਼ਰੂਰੀ ਅਹਿਤਿਆਤ ਸੀ ਜਾਂ ਵੈਕਸੀਨ ਸੀ ਉਸ ਦੇ ਮਿਲਣ ਦੇ ਕਰਕੇ ਹੁਣ ਉਸ ਨੂੰ ਜੁਰਮਾਨਾ ਲਗਾਇਆ ਗਿਆ। ਦੱਸ ਦਈਏ ਕਿ ਵੀਕੈਟ, ਜਿਹੜੀ ਕਿ ਵਿਕਟੋਰੀਆ ਦੀ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਹੈ, ਉਹਨਾਂ ਨੇ ਇੱਕ ਸਾਬਕਾ ਕੋਲੈਕ ਦੇ ਵਿੱਚ ਮੌਜੂਦ ਜਿਹੜੇ GP ਸੀ ਡਾਕਟਰ ਡੈਨਿਸ ਬਰੋਸ, ਉਹਨਾਂ ਦੀ ਮੈਡੀਕਲ ਰਜਿਸਟ੍ਰੇਸ਼ਨ ਜਿਹੜੀ ਉਹ ਪਿਛਲੇ ਹਫ਼ਤੇ ਕੈਂਸਲ ਕਰ ਦਿੱਤੀ ਹੈ। ਪਾਇਆ ਗਿਆ ਕਿ 2021 ਦੇ ਵਿੱਚ ਡਾਕਟਰ ਬੋਰੋਸੋਸ, ਜਿਨ੍ਹਾਂ ਨੇ ਬਹੁਤ ਸਾਰੇ ਮਰੀਜ਼ਾਂ ਨੂੰ ਬਗੈਰ ਮਾਸਕ ਦੇ ਵੀ ਦੇਖਣ ਦੇ ਲਈ ਇਜਾਜ਼ਤ ਦੇ ਦਿੱਤੀ ਸੀ, 122 ਫੇਸ ਮਾਸਕ ਤੋਂ ਬਗੈਰ ਅਤੇ 199 ਕੋਵਿਡ ਵੈਕਸੀਨ ਤੋਂ ਬਗੈਰ ਹੀ ਉਹਨਾਂ ਨੇ ਮਰੀਜ਼ਾਂ ਨੂੰ ਦੇਖਿਆ ਸੀ। ਜੇ ਹੋਰ ਜ਼ਿਆਦਾ ਸਪੈਸੀਫਿਕਲੀ ਦੱਸੀਏ ਤਾਂ ਸਾਲ 2021 ਦੇ ਅਕਤੂਬਰ ਮਹੀਨੇ ਦੇ ਵਿੱਚ ਖਾਸ ਤੌਰ ਦੇ ਉੱਤੇ 3 ਦਿਨਾਂ ਦੇ ਅੰਦਰ ਹੀ 221 ਮਰੀਜ਼ ਐਸੇ ਉਹਨਾਂ ਨੇ ਦੇਖ ਦਿੱਤੇ ਸੀ ਜਿਹੜੇ ਬਗੈਰ ਅਹਿਤਿਆਤ ਦੇ ਉੱਥੇ ਆ ਰਹੇ ਸੀ। ਇਸੇ ਦੇ ਚੱਲਦਿਆਂ ਹੁਣ ਉਹਨਾਂ ਦੀ ਜਿਹੜੀ ਮੈਡੀਕਲ ਰਜਿਸਟ੍ਰੇਸ਼ਨ ਸਾਲ 2031 ਤੱਕ ਕੈਂਸਲ ਕਰ ਦਿੱਤੀ ਗਈ ਹੈ, ਉਦੋਂ ਤੱਕ ਉਹ ਰਿਨਿਊ ਨਹੀਂ ਕਰਵਾ ਸਕਣਗੇ। ਲਟੌਰਬ ਯੂਨੀਵਰਸਿਟੀ ਦੇ ਉੱਤੇ ਇਲਜ਼ਾਮ ਇਹ ਲੱਗ ਰਹੇ ਨੇ ਕਿ ਇਹਨਾਂ ਦੇ ਬਹੁਤ ਸਾਰੇ ਵਿਦਿਆਰਥੀ ਇਸ ਕਰਕੇ ਗੈਰ ਹਾਜ਼ਰੀ ਲਗਾ ਰਹੇ ਨੇ ਕਿਉਂਕਿ ਯੂਨੀਵਰਸਿਟੀ ਮਹਿੰਗੀ ਹੋ ਗਈ ਹੈ। ਫੀਸਾਂ ਦੇ ਮਾਮਲੇ ਦੇ ਵਿੱਚ ਨਹੀਂ ਬਲਕਿ ਸੁਣ ਕੇ ਹੈਰਾਨੀ ਹੋਏਗੀ ਤੁਹਾਨੂੰ ਕਿ ਯੂਨੀਵਰਸਿਟੀ ਨੇ ਆਪਣੀ ਪਾਰਕਿੰਗ ਫੀਸ $8 ਜਾਂ ਇਸ ਤੋਂ ਵੱਧ ਕਰ ਦਿੱਤੀ ਹੈ ਅਤੇ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਇੰਨੀ ਮਹਿੰਗੀ ਫੀਸ ਦੇ ਕੇ ਕਲਾਸ ਲਗਾਉਣ ਦੀ ਬਜਾਏ ਤਾਂ ਰਹਿਣ ਦੇਣਾ ਚੰਗਾ ਹੈ। ਅਜਿਹੇ ਦੇ ਵਿੱਚ ਨਾ ਸਿਰਫ ਫਾਈਨਸ ਵਧੇ ਨੇ ਕਿਉਂਕਿ ਉਹ ਸਟੂਡੈਂਟ ਜਿਹੜੇ ਓਵਰ ਟਾਈਮ ਕਰਦੇ ਨੇ ਜਾਂ ਇੱਥੇ ਓਵਰ ਟਾਈਮ ਜਿਹੜਾ ਇੱਕ ਤੈਸ਼ੁਦਾ ਸਮੇਂ ਤੋਂ ਵੱਧ ਪਾਰਕਿੰਗ ਲਗਾ ਕੇ ਰੱਖਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਲਟੌਰਬ ਯੂਨੀਵਰਸਿਟੀ ਦੀ ਤਰਫ ਤੋਂ ਪਾਰਕਿੰਗ ਦੀਆਂ ਵਧੀਆਂ ਫੀਸਾਂ ਦੇ ਚੱਲਦਿਆਂ ਹੁਣ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਆਉਣ ਤੋਂ ਵੀ ਗੁਰੇਜ਼ ਕਰਨਾ ਹੋਏਗਾ। ਹੈਰਾਲਸਨ ਦੀ ਖਬਰ ਦੇ ਮੁਤਾਬਕ ਯੂਨੀਵਰਸਿਟੀ ਦੀ ਤਰਫ ਤੋਂ ਫਿਲਹਾਲ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਗਈ ਹੈ, ਪਰ ਸਟੂਡੈਂਟ ਯੂਨੀਅਨ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਇੱਕ ਚੀਜ਼ ਚੁਣਨੀ ਪੈ ਰਹੀ ਹੈ, ਆਪਣੀ ਪੜ੍ਹਾਈ ਦੇ ਦਰਮਿਆਨ ਆਪਣੇ ਖਰਚੇ ਜਿਹੜੀਆਂ ਕਲਾਸਾਂ ਅਟੈਂਡ ਕਰਨ ਦੇ ਲਈ ਗਰੋਸਰੀ ਜਾਂ ਫਿਰ ਇੱਥੇ ਆ ਕੇ ਪਾਰਕਿੰਗ ਫੀਸ ਦੀ ਅਦਾਇਗੀ। ਅਜਿਹੇ ਦੇ ਵਿੱਚ ਵਿਦਿਆਰਥੀਆਂ ਦੇ ਲਈ ਇਹ ਬੜਾ ਅਨਫੇਅਰ ਅਤੇ ਅਨਅਫੋਰਡੇਬਲ ਸਿਸਟਮ ਬਣ ਚੁੱਕਿਆ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਦੇ ਵਿੱਚ ਧਿਆਨ ਦੇਣਾ ਹੋਏਗਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ, ਜਿੱਥੇ ਇੱਕ ਸੋਸ਼ਲ ਐਂਟਰਪ੍ਰਾਈਜ਼ਰ ਅਤੇ ਕਮਿਊਨਿਟੀ ਚੈਂਪੀਅਨ ਅਤੇ NSW ਦੇ ਯੰਗ ਆਸਟ੍ਰੇਲੀਅਨ ਆਫ ਦੀ ਈਅਰ ਐਵਾਰਡ ਦੇ ਨਾਲ ਸਾਲ 2024 'ਚ ਸਨਮਾਨਿਤ ਕੀਤੇ ਗਏ। ਡਾਕਟਰ ਨਿਖਿਲ ਔਤਰ ਦਾ ਦੇਹਾਂਤ ਹੋ ਗਿਆ, ਉਹ 32 ਸਾਲ ਦੀ ਉਮਰ ਦੇ ਸੀ। ਦੱਸ ਦਈਏ ਕਿ ਉਹਨਾਂ ਨੂੰ 17 ਸਾਲ ਦੇ ਸੀ ਜਦੋਂ ਉਦੋਂ ਲਿਊਕੀਮੀਆ ਡਾਇਗਨੋਸ ਕੀਤਾ ਗਿਆ ਸੀ, ਇੱਕ ਕਿਸਮ ਦਾ ਖੂਨ ਦਾ ਕੈਂਸਰ, ਜਿਸ ਤੋਂ ਬਾਅਦ ਉਹ ਲਗਾਤਾਰ ਅਲੱਗ ਅਲੱਗ ਜਿਹੜੀਆਂ ਥੈਰੇਪੀਜ਼ ਦੇ ਵਿੱਚੋਂ ਗੁਜ਼ਰੇ। ਬੋਨ ਮੈਰੋ ਹੋਇਆ, ਕੀਮੋਥੈਰੇਪੀ ਹੋਈ, ਓਪਨ ਹਾਰਟ ਸਰਜਰੀ ਹੋਈ, ਬਹੁਤ ਸਾਰੇ ਟ੍ਰਾਂਸਪਲਾਂਟ ਹੋਏ, ਬਾਵਜੂਦ ਇਸ ਦੇ ਡਾਕਟਰਜ਼ ਉਹਨਾਂ ਦੀ ਜਾਨ ਨਹੀਂ ਬਚਾ ਸਕੇ। ਦੱਸ ਦਈਏ ਕਿ ਡਾਕਟਰ ਔਤਰ ਨੇ ਭੀਮ ਜਿਹੜਾ ਇੱਕ ਭਾਰਤੀ ਮਹਾਕਾਵ ਮਹਾਭਾਰਤ ਦੇ ਵਿੱਚ ਕਿਰਦਾਰ ਹੈ, ਉਸ ਦੇ ਨਾਮ ਦੇ ਉੱਤੇ ਉਹਨਾਂ ਨੇ ਇੱਕ ਹੈਲਥ ਫੈਸਿਲਿਟੀ ਸ਼ੁਰੂ ਕੀਤੀ ਸੀ। ਇੱਕ ਕਿਸਮ ਦੀ ਲੋ ਕੋਸਟ ਮੈਡੀਕਲ ਡਿਵਾਈਸ ਫੈਸਿਲਿਟੀ ਸੀ ਜਿਹੜੀ ਕਿ ਲੋੜਵੰਦ ਅਤੇ ਜਿਹੜੇ ਸੋਸ਼ਲੀ ਅਤੇ ਇਕਨੋਮਿਕਲੀ ਡਿਸਐਡਵਾਂਟੇਜ ਲੋਕ ਨੇ ਉਹਨਾਂ ਤੱਕ ਇਸ ਕਿਸਮ ਦੇ ਜਿਹੜੇ ਇਕਿਪਮੈਂਟਸ ਨੇ, ਮੈਡੀਕਲ ਇਕਿਪਮੈਂਟਸ, ਉਹ ਦਿੱਤੇ ਜਾ ਸਕਣ। ਬਹਿਰਾਲ ਭਾਈਚਾਰੇ ਦੀ ਤਰਫ ਤੋਂ ਅਤੇ NSW ਦੇ ਪ੍ਰੀਮੀਅਰ ਕ੍ਰਿਸਮਿਨਸ ਤੱਕ ਦੀ ਤਰਫ ਤੋਂ ਡਾਕਟਰ ਨਿਖਿਲ ਔਤਰ ਨੂੰ ਉਹਨਾਂ ਦੇ ਦੇਹਾਂਤ ਦੇ ਉੱਤੇ ਸ਼ਰਧਾਂਜਲੀ ਦਿੱਤੀ ਗਈ ਹੈ। ਦੱਸ ਦਈਏ ਕਿ ਫਿਲਹਾਲ ਜਿਹੜਾ ਹੈ ਭਾਈਚਾਰੇ ਦੀ ਤਰਫ ਤੋਂ ਵੀ ਉਹਨਾਂ ਦੀ ਮੌਤ ਦੇ ਉੱਤੇ ਸੋਗ ਜਤਾਇਆ ਜਾ ਰਿਹਾ ਹੈ। ਇੱਧਰ IPL ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ IPL ਦੇ ਵਿੱਚ ਹੁਣ ਤੱਕ ਤਾਂ ਸਥਿਤੀ ਤੁਸੀਂ ਦੇਖ ਹੀ ਲਈ ਹੋਣੀ ਹੈ। Top 5 ਟੀਮਾਂ ਦੇ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਬੈਂਗਲੌਰ, ਗੁਜਰਾਤ, ਹੈਦਰਾਬਾਦ, ਰਾਜਸਥਾਨ ਅਤੇ ਪੰਜਾਬ ਦੀਆਂ ਟੀਮਾਂ ਨੇ। ਪੰਜਾਬ ਦੇ ਲਈ ਹੁਣ ਕੁਝ ਮੈਚ ਜਿਹੜੇ ਨੇ ਉਹ ਕਰੋ ਜਾਂ ਮਰੋ ਵਾਲੇ ਨੇ। ਪਹਿਲਾਂ ਚੇਨਈ ਅਤੇ ਗੁਜਰਾਤ ਦਾ ਅੱਜ ਦੇ ਦਿਨ ਮੁਕਾਬਲਾ ਹੋਣਾ। ਇਸ ਤੋਂ ਇਲਾਵਾ ਜਿਹੜਾ ਕੱਲ੍ਹ ਦੇ ਦਿਨ ਮੈਚ ਹੋਇਆ ਸੀ ਮੁੰਬਈ ਅਤੇ ਕੋਲਕਾਤਾ ਦੇ ਦਰਮਿਆਨ, ਜਿਸ ਦੇ ਵਿੱਚ ਕੋਲਕਾਤਾ ਨੇ ਉਸ ਨੂੰ 4 ਵਿਕਟਾਂ ਦੇ ਫਰਕ ਦੇ ਨਾਲ 7 ਦੌੜਾਂ ਪਹਿਲੀਆਂ ਰਹਿੰਦੀਆਂ ਹੀ ਜਿੱਤ ਲਿਆ, ਜਿਸ ਨੇ ਹੁਣ ਮੁਕਾਬਲੇ ਨੂੰ, ਇਸ ਪੁਆਇੰਟ ਟੇਬਲ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ। ਕਿਉਂਕਿ ਪੰਜਾਬ ਦੀ ਟੀਮ ਵੀ 13 ਮੈਚ ਜਿੱਤ ਕੇ 13 ਅੰਕਾਂ ਦੇ ਨਾਲ 13 ਮੈਚ ਖੇਡ ਕੇ 6 ਜਿੱਤ ਕੇ 13 ਅੰਕਾਂ ਦੇ ਨਾਲ ਜਿਹੜਾ ਇਸ ਪੁਆਇੰਟ ਟੇਬਲ ਦੇ ਵਿੱਚ 5ਵੇਂ ਨੰਬਰ 'ਤੇ ਹੈ, ਅਤੇ ਕੋਲਕਾਤਾ ਦੀ ਟੀਮ ਵੀ 13 ਮੈਚਾਂ 'ਚੋਂ 6 ਮੈਚ ਜਿੱਤ ਕੇ 13 ਅੰਕਾਂ ਦੇ ਨਾਲ 6ਵੇਂ ਨੰਬਰ 'ਤੇ ਹੈ। ਇੱਕ ਸਮਾਂ ਸੀ ਜਦੋਂ ਪੰਜਾਬ ਦੀ ਟੀਮ ਇਸ ਰੈਂਕਿੰਗ ਦੇ ਵਿੱਚ ਪਹਿਲੇ ਨੰਬਰ 'ਤੇ ਅਤੇ ਕੋਲਕਾਤਾ ਦੀ ਟੀਮ ਆਖਰੀ ਨੰਬਰ 'ਤੇ ਚੱਲ ਰਹੀ ਸੀ, ਪਰ ਹੁਣ ਪੰਜਾਬ ਅਤੇ ਕੋਲਕਾਤਾ ਬਰਾਬਰ ਦੌੜ ਰਹੀਆਂ ਨੇ। CSK ਵੀ ਇੱਕ ਚੰਗੀ ਟੱਕਰ ਜਿਹੜੀ ਉਹ ਦੇ ਸਕਦੀ ਹੈ ਪੰਜਾਬ ਦੀ ਟੀਮ ਨੂੰ, ਪਲੇ ਆਫ ਦੇ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਖਬਰਾਂ ਦੇ ਫਿਲਹਾਲ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ,
1: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ।
2: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਡਾਕਟਰ ਸਾਹਿਬ ਨੂੰ ਅੱਜ ਫਿਰ ਇੱਕ ਕਾਲ ਆਈ ਹੈ, ਇਹ ਕੋਈ ਪਹਿਲੀ ਵਾਰ ਨਹੀਂ ਹੈ। ਬੇਟੀ ਨੇ ਫੋਨ ਕੀਤਾ ਕਿ ਮੰਮੀ ਦੀ ਤਬੀਅਤ ਕੁਛ ਖਰਾਬ ਹੈ। ਵੈਸੇ ਤਾਂ ਇਸ ਉਮਰ ਦੇ ਵਿੱਚ ਤਬੀਅਤ ਖਰਾਬ ਹੀ ਰਹਿੰਦੀ ਹੈ, ਪਰ ਜੇਕਰ ਫਿਰ ਤੋਂ ਸਾਰਾ ਟੱਬਰ ਡਰ ਗਿਆ। ਡਾਕਟਰ ਸਾਹਿਬ ਨੇ ਘਰ ਆ ਕੇ ਸਾਰਾ ਚੈੱਕਅਪ ਕੀਤਾ ਅਤੇ ਫਿਰ ਉਹੀ ਸਲਾਹ ਦਿੱਤੀ ਹੈ, ਤੁਸੀਂ ਸੋਚਿਆ ਘੱਟ ਕਰੋ, ਤੁਸੀਂ ਕਿਸੇ ਗੱਲ ਦੀ ਬੀਜੀ ਚਿੰਤਾ ਬਹੁਤ ਕਰਦੇ ਹੋ, ਇਸ ਵਜ੍ਹਾ ਕਰਕੇ ਵਾਰ ਵਾਰ ਤੁਸੀਂ ਬਿਮਾਰ ਹੁੰਦੇ ਹੋ। ਚਾਹ ਪਾਣੀ ਪੀਂਦਿਆਂ ਕਹਿਣ ਲੱਗੇ, ਇੱਕ ਤਾਂ ਤੁਸੀਂ ਦੱਸਦੇ ਵੀ ਕੁਛ ਨਹੀਂ, ਕਈ ਬਿਮਾਰੀਆਂ ਇੱਦਾਂ ਦੀਆਂ ਹੁੰਦੀਆਂ ਨੇ ਉਹ ਦੱਸਿਆ ਉਹਨਾਂ ਦਾ ਇਲਾਜ ਹੋ ਜਾਂਦਾ, ਜਾਂ ਤਾਂ ਪਈ ਆਪਣਾ ਢਿੱਡ ਕਿਸੇ ਦਿਨ ਮੇਰੇ ਨਾਲ ਫੁੱਲੋ ਅਤੇ ਮੈਂ ਸ਼ਾਇਦ ਉਹਦਾ ਕੋਈ ਇਲਾਜ ਦੱਸ ਸਕਾਂ, ਨਹੀਂ ਤਾਂ ਫਿਰ ਮੈਂ ਤੁਹਾਨੂੰ ਇਹੋ ਹੀ ਸਲਾਹ ਦੇ ਸਕਦਾ ਕਿ ਬਹੁਤੀ ਚਿੰਤਾ ਨਾ ਕਰਿਆ ਕਰੋ। ਇਹ ਚਿੰਤਾ ਤੁਹਾਡੇ ਲਈ ਇਸ ਉਮਰ ਦੇ ਵਿੱਚ ਚੰਗੀ ਨਹੀਂ, ਤੁਹਾਡੀ ਸਿਹਤ ਨੂੰ ਹੋਰ ਵੀ ਵਿਗਾੜਦੀ ਹੈ। ਬਿਮਾਰੀਆਂ ਬਿਮਾਰੀਆਂ ਦੀਆਂ ਭੈਣਾਂ ਹੁੰਦੀਆਂ ਅਤੇ ਦਿਮਾਗੀ ਜੇਕਰ ਆਪਾਂ ਕੁਛ ਸੋਚਦੇ ਹਾਂ ਦਿਮਾਗ ਦੇ ਉੱਤੇ ਬਹੁਤਾ ਬੋਝ ਪਾਉਂਦੇ ਹਾਂ ਅਤੇ ਫਿਰ ਸਾਰੇ ਦਾ ਸਾਰਾ ਇਹ ਸਾਡਾ ਇੰਜਣ ਹੀ ਖੜਨਾ ਪੈਂਦਾ। ਕੋਲ ਬੈਠੀ ਬੇਟੀ ਨੂੰ ਵੀ ਹਦਾਇਤਾਂ ਦੇ ਰਹੇ ਨੇ, ਕੋਸ਼ਿਸ਼ ਕਰਿਓ ਕਿ ਇਹ ਖੁਸ਼ ਰਹਿਣ, ਥੋੜ੍ਹੀ ਬਹੁਤੀ ਸੈਰ ਕਰਦੇ ਰਹਿਣ ਅਤੇ ਕਿਸੇ ਦੇ ਨਾਲ ਆਪਣਾ ਇਹ ਢਿੱਡ ਸਾਂਝਾ ਕਰਨ। ਇੱਦਾਂ ਦੀਆਂ ਹਦਾਇਤਾਂ ਦੇ ਕੇ ਜਾਣ ਲੱਗੇ ਤਾਂ ਅੱਜ ਬੇਟੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ ਡਾਕਟਰ ਸਾਹਿਬ ਇਹਨਾਂ ਨੂੰ ਹੁਣ ਕੌਣ ਦੱਸੇ ਕਿ ਇਹ ਚਿੰਤਾ ਇਹਨਾਂ ਦੀ ਸਿਹਤ ਦੇ ਲਈ ਕਿੰਨੀ ਮਾੜੀ ਹੈ। ਮਾਂ ਦੀਆਂ ਅੱਖਾਂ ਧੀ ਵੱਲ ਘੁੰਮੀਆਂ, ਸ਼ਾਇਦ ਉਹ ਇਹ ਕਹਿ ਰਹੀ ਸੀ ਕਿ ਤੂੰ ਕੁਛ ਦੱਸਣਾ ਨਹੀਂ, ਪਰ ਅੱਜ ਧੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਦੀ ਹਾਂ ਇਹ ਕਿਹੜੀ ਚੀਜ਼ ਦੀ ਚਿੰਤਾ ਲਾ ਕੇ ਬੈਠੇ ਨੇ। ਮੇਰੀ ਵੱਡੀ ਭੈਣ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਲਿਆ ਸੀ, ਉਹਨੇ ਲਵ ਮੈਰਿਜ ਕਰਵਾਈ ਸੀ। ਬਸ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਉਹ ਸਾਡੇ ਲਈ ਮਰ ਗਈ। ਬਸ ਉਸ ਦਿਨ ਤੋਂ ਕਹਿ ਲਓ ਕਿ ਮੇਰੀ ਭੈਣ ਇਸ ਘਰ ਦੇ ਲਈ ਮਰੀ ਹੈ, ਨਾ ਕੋਈ ਉਧਰੋਂ ਆਵੇ ਅਤੇ ਨਾ ਆਪਾਂ ਕਵਾਈਏ ਬੁਲਾਈਏ। ਪਰ ਅੰਦਰੋਂ ਥੋੜ੍ਹੀ ਇਹ ਚੀਜ਼ਾਂ ਜਾਂਦੀਆਂ, ਸ਼ਾਇਦ ਸਾਰਿਆਂ ਦੇ ਦਿਲ 'ਚ ਝੋਰਾ। ਬੰਦੇ ਤਾਂ ਬਾਹਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਬੋਝ ਨੂੰ ਥੋੜ੍ਹਾ ਮੈਨੇਜ ਕਰ ਆਉਂਦੇ ਆ, ਪਰ ਜ਼ਿਆਦਾ ਭਾਰ ਸਾਡੀ ਮਾਂ ਆਪਣੇ ਦਿਲ 'ਤੇ ਲਾ ਬੈਠੀ ਹੈ। ਇੱਕ ਉਮਰ ਆਉਂਦੀ ਹੈ ਜਦੋਂ ਤੁਹਾਨੂੰ ਇਹ ਗੱਲਾਂ ਜ਼ਿਆਦਾ ਸਤਾਉਂਦੀਆਂ ਨੇ। ਹੁਣ ਤੁਸੀਂ ਦੱਸੋ ਅਜਿਹੇ ਦੇ ਵਿੱਚ ਕੀ ਕਰ ਸਕਦੇ ਹਾਂ, ਕਿੱਦਾਂ ਕਹਿ ਦਈਏ ਕਿ ਤੂੰ ਆਪਣੀ ਧੀ ਨੂੰ ਯਾਦ ਨਾ ਕਰਿਆ ਕਰ, ਕਿੱਦਾਂ ਕਹਿ ਦਈਏ ਕਿ ਤੂੰ ਉਹਨੂੰ ਮਿਲੇ ਤੋਂ ਬਗੈਰ ਹੀ ਮਰ ਜਾਣਾ। ਹੁਣ ਦੱਸੋ ਇਸ ਚਿੰਤਾ ਦਾ ਕੀ ਹਾਲ ਹੈ। ਮੈਂ ਨਹੀਂ ਚਾਹੁੰਦੀ ਮੇਰੀ ਮਾਂ ਨੂੰ ਕੁਛ ਹੋਵੇ। ਡਾਕਟਰ ਨੇ ਕਿਹਾ ਜੇਕਰ ਬੇਟਾ ਜੀ ਤੁਸੀਂ ਆਪਣੇ ਦਿਲ ਦੀ ਗੱਲ ਮੇਰੇ ਨਾਲ ਸਾਂਝੀ ਕਰਨ ਹੀ ਲੱਗੇ ਹੋ ਤਾਂ ਫਿਰ ਇੰਨਾ ਵੱਡਾ ਵੀ ਕੀ ਹੋ ਗਿਆ, ਅੱਜ ਕੱਲ੍ਹ ਸਾਰੇ ਵਿਆਹ ਕਰਾਉਂਦੇ ਨੇ।

ਧੀਆਂ ਪੁੱਤਾਂ ਤੇ ਕਾਹਦਾ ਦੋਸ਼। ਇਹਨਾਂ ਕਹਿੰਦੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਅੱਥਰੂ ਵਗਣ ਲੱਗ ਪਵੇ। ਧੀ ਨੇ ਮਾਂ ਦਾ ਹੱਥ ਘੁੱਟਦਿਆਂ ਕਿਹਾ, ਨਹੀਂ ਬੀਜੀ, ਤੁਸੀਂ ਤਾਂ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਮੈਨੂੰ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਤੁਸੀਂ ਭੈਣ ਨੂੰ ਬੜੀ ਸੋਹਣੀ ਤਰਬੀਅਤ ਕੀਤੀ ਸੀ, ਬੜਾ ਸੋਹਣਾ ਪਾਲਣ ਪੋਸ਼ਣ ਕੀਤਾ ਤੁਸੀਂ। ਅਤੇ ਡਾਕਟਰ ਨੇ ਵੀ ਇਸ ਚੀਜ਼ ਦੇ ਵਿੱਚ ਹਾਮੀ ਭਰੀ, ਕਹਿਣ ਲੱਗਾ ਮੈਨੂੰ ਇੰਨੇ ਦਿਨ ਹੋ ਗਏ ਤੁਹਾਡੇ ਘਰ ਆਉਂਦਿਆਂ, ਇੰਨੇ ਸਮੇਂ ਤੋਂ ਮੈਂ ਇਹੋ ਜਿਹਾ ਕੁਛ ਨਹੀਂ ਵੇਖਿਆ, ਜਿੰਨਾ ਆਨੰਦ ਜਿੰਨਾ ਆਪਣਾਪਨ ਤੁਹਾਡੇ ਬੱਚਿਆਂ ਨੂੰ ਮਿਲ ਕੇ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਮਿਲਦਾ, ਸ਼ਾਇਦ ਕਿਸੇ ਵਿਰਲੇ ਘਰ ਦੇ ਵਿੱਚ ਹੀ ਮਿਲਦਾ ਹੋਵੇ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਕੀ ਮੈਂ ਜਾਣ ਸਕਦਾ ਤੁਹਾਡੀ ਬੇਟੀ ਕਿਹੜੇ ਸ਼ਹਿਰ ਵਿਆਹੀ ਹੈ? ਧੀ ਕਹਿਣ ਲੱਗੀ, ਡਾਕਟਰ ਸਾਹਿਬ ਸ਼ਾਇਦ ਤੁਸੀਂ ਮੁੰਡੇ ਨੂੰ ਜਾਣਦੇ ਹੋ, ਤੁਹਾਡੇ ਹੀ ਹੋਸਪਿਟਲ ਦੇ ਵਿੱਚ ਉਹ ਬਤੌਰ ਡਾਕਟਰ ਕੰਮ ਕਰਦਾ, ਉਹਦਾ ਨਾਮ ਮਨਦੀਪ ਸਿੰਘ ਹੈ। ਅਤੇ ਡਾਕਟਰ ਇੱਕਦਮ ਹੈਰਾਨ ਹੋ ਕੇ ਕਹਿਣ ਲੱਗਾ, ਜੇ ਮੈਂ ਠੀਕ ਸਮਝਿਆ ਤਾਂ ਉਹ ਤਾਂ ਮੇਰਾ ਸਟੂਡੈਂਟ ਵੀ ਰਿਹਾ, ਮੇਰੇ ਹੇਠਾਂ ਹੀ ਉਹਨੇ ਕੰਮ ਸਿੱਖਿਆ, ਉਹ ਤਾਂ ਬਹੁਤ ਚੰਗਾ ਮੁੰਡਾ, ਬਲਕਿ ਮੈਂ ਤਾਂ ਇੱਦਾਂ ਕਹਾਂਗਾ ਉੱਦਾਂ ਦੇ ਮੁੰਡੇ ਅੱਜ ਕੱਲ੍ਹ ਲੱਭਦੇ ਹੀ ਨਹੀਂ, ਸ਼ਾਇਦ ਤੁਸੀਂ ਉਹਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੈਂ ਹੈਰਾਨ ਹਾਂ ਕਿ ਗਲਤੀ ਰਹਿ ਕਿੱਥੇ ਗਈ, ਮੈਨੂੰ ਇੱਥੋਂ ਤੱਕ ਵੀ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਜੇਕਰ ਮੇਰੀ ਧੀ ਹੋਵੇ ਤਾਂ ਮੈਂ ਮਿੰਟ ਨਾ ਲਾਵਾਂ ਉਹਦੇ ਨਾਲ ਵਿਆਹੁਣ ਲੱਗਾ, ਇੰਨਾ ਮਿਹਨਤੀ ਮੁੰਡਾ ਮੈਂ ਆਪਣੀ ਅੱਖੀਂ ਵੇਖਿਆ ਉਹਨੂੰ ਮਿਹਨਤ ਕਰਦਿਆਂ, ਮੈਂ ਜਾਣਦਾ ਹਾਂ ਅਤੇ ਸ਼ਾਇਦ ਮੈਂ ਤੁਹਾਡੀ ਧੀ ਨੂੰ ਵੀ ਇੱਕ ਦੋ ਵਾਰੀ ਮਿਲਿਆ, ਵੇਖੋ ਕਿੱਡਾ ਛੋਟਾ ਸੰਸਾਰ ਹੈ, ਮੈਨੂੰ ਪਤਾ ਹੀ ਨਹੀਂ ਸੀ ਕੋਈ ਇਸ ਘਰ ਦੀ ਧੀ ਹੈ। ਮਾਤਾ ਜੀ ਦਾ ਹੱਥ ਘੁੱਟ ਕੇ ਡਾਕਟਰ ਸਾਹਿਬ ਨੇ ਜੋ ਕਿਹਾ ਸ਼ਾਇਦ ਉਹ ਸੁਣ ਕੇ ਬੀਜੀ ਦੇ ਮਨ ਤੋਂ ਸ਼ਾਇਦ ਚਿਰਾਂ ਦਾ ਭਾਰ ਲੈ ਗਿਆ ਹੋਵੇ। ਕਹਿਣ ਲੱਗੇ, ਬੀਜੀ ਹੁਣ ਤਾਂ ਮੈਂ ਹੋਰ ਪੁਖਤਾ ਕਹਿ ਸਕਦਾ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਨੁਕਸ ਨਹੀਂ, ਜਿਹੜੇ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ ਤੁਹਾਨੂੰ ਉਹਦੇ 'ਤੇ ਮਾਣ ਹੋਣਾ ਚਾਹੀਦਾ। ਚੰਗੀ ਤਰਬੀਅਤ ਸਿਰਫ ਤਾਂ ਸਿਰਫ ਇਹ ਨਹੀਂ ਹੁੰਦੀ ਕਿ ਸਾਰਾ ਕੁਛ ਤੁਹਾਡੇ ਉਹ ਕਹਿਣ ਮੁਤਾਬਕ ਹੀ ਕਰਨ, ਕਈ ਵਾਰੀ ਆਪਾਂ ਉਸ ਅੱਖ ਦੇ ਨਾਲ ਚੀਜ਼ਾਂ ਨੂੰ ਨਹੀਂ ਵੇਖ ਸਕਦੇ। ਕੋਈ ਚੰਗਾ ਜੀਵਨ ਸਾਥੀ ਲੱਭ ਲੈਣਾ ਇਹ ਵੀ ਤਾਂ ਉਸੇ ਤਰਬੀਅਤ ਦਾ ਹਿੱਸਾ ਹੋ ਸਕਦਾ। ਮਾੜੀ ਤਰਬੀਅਤ ਤਾਂ ਮੰਨੀ ਹੈ, ਜੇ ਧੀ ਪੁੱਤ ਕੋਈ ਗਲਤ ਡਿਸੀਜ਼ਨ ਲੈ ਲਵੇ, ਐਵੇਂ ਕਿਸੇ ਦੇ ਨਾਲ ਅਜਾਈ ਰਾਹ ਜਾਂਦੇ ਦੇ ਨਾਲ ਚਲਿਆ ਜਾਵੇ, ਫਿਰ ਤਾਂ ਆਪਾਂ ਮੰਨੀਏ ਕਿ ਉਹਦੀ ਤਰਬੀਅਤ ਤੁਸੀਂ ਸਹੀ ਨਹੀਂ ਕੀਤੀ। ਤੁਹਾਡੀ ਤਰਬੀਅਤ ਦਾ ਹੀ ਸ਼ਾਇਦ ਇਹ ਸਿੱਟਾ ਕਿ ਤੁਹਾਡੀ ਬੇਟੀ ਨੇ ਬਹੁਤ ਵਧੀਆ ਜਵਾਈ ਲੱਭਿਆ, ਬਹੁਤ ਵਧੀਆ ਘਰ ਵਾਲਾ ਲੱਭਿਆ, ਸ਼ਾਇਦ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਮਨਦੀਪ ਦੇ ਨਾਲ ਗੱਲ ਕਰੂੰਗਾ। ਆਖਿਰਕਾਰ ਕਦੋਂ ਕੁ ਤੱਕ ਆਪਣੇ ਮਨ ਦੇ ਉੱਤੇ ਭਾਰ ਪਾ ਕੇ ਫਿਰੋਗੇ? ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸਰਦਾਰ ਸਾਹਿਬ ਨਾਲ ਵੀ ਗੱਲ ਕਰੂੰਗਾ। ਕਈ ਵਾਰੀ ਆਪਾਂ ਸਾਰੀ ਉਮਰ ਆਪਣੇ ਮਨ ਨੂੰ ਗੰਢਾਂ ਬੰਨ ਕੇ, ਆਪਣੇ ਮਨ ਦੇ ਉੱਤੇ ਭਾਰ ਪਾ ਕੇ, ਆਪਣੇ ਆਪ ਨੂੰ ਬਿਮਾਰੀਆਂ ਲਾ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ। ਅਸੀਂ ਆਪਣਿਆਂ ਨੂੰ ਤਰਸਦੇ ਰਹਿੰਦੇ ਹਾਂ, ਸਾਡੇ ਆਪਣੇ ਸਾਨੂੰ ਤਰਸਦੇ ਰਹਿੰਦੇ ਆ, ਅਤੇ ਕਈ ਵਿੱਚ ਵਿਚਾਲੇ ਵਾਲੇ ਜਿਹੜੇ ਤੁਹਾਨੂੰ ਜਾਣਦੇ ਆ, ਜਿਹੜੇ ਦੋਵਾਂ ਧਿਰਾਂ ਨੂੰ ਸਾਂਝਾ ਜਾਣਦੇ ਆ, ਉਹ ਵੀ ਇਸ ਦੇ ਸਾਰੇ ਕੁਛ ਦੇ ਵਿੱਚ ਪਿਸਦੇ ਰਹਿੰਦੇ। ਗਲਤ ਤੁਸੀਂ ਵੀ ਕੁਛ ਨਹੀਂ ਕੀਤਾ, ਤੁਸੀਂ ਆਪਣੇ ਸਮੇਂ ਦੇ ਹਾਣੀ ਹੋ, ਧੀਆਂ ਪੁੱਤ ਆਪਣੇ ਸਮੇਂ ਦੇ ਹਾਣੀ ਨੇ। ਪਰ ਜਾਂਦੇ ਜਾਂਦੇ ਇੱਕ ਗੱਲ ਫੇਰ ਕਹਿ ਦਿਆਂ, ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆ, ਤੁਹਾਡੀ ਧੀ ਨੇ ਬਹੁਤ ਵਧੀਆ ਸਾਥ ਲੱਭਿਆ, ਅਤੇ ਮੈਂ ਦਾਅਵੇ ਨਾਲ

0: ਕਹਿੰਦਾ ਉਹ ਆਪਣੇ ਘਰ ਬਹੁਤ ਖੁਸ਼ ਹੈ। ਜੇ ਕਿਸੇ ਚੀਜ਼ ਦੀ ਉਹਨੂੰ ਘਾਟ ਰੜਕਦੀ ਹੋਈ ਨਾ ਤੇ ਉਹ ਇਹ ਹੋਊਗੀ ਕਿ ਉਹ ਆਪਣੇ ਮਾਂ ਪਿਓ ਨੂੰ ਆਪਣੀ ਭੈਣ ਨੂੰ ਮਿਲ ਨਹੀਂ ਸਕਦੀ, ਉਹ ਘਾਟ ਤੇ ਤੁਹਾਨੂੰ ਵੀ ਰੜਕ ਰਹੀ। ਬੜੀ ਵਾਰੀ ਇੱਦਾਂ ਹੁੰਦਾ ਬੜੇ ਮਾਂ ਪਿਓ ਆਪਣੇ ਆਪ ਨੂੰ ਸ਼ਾਇਦ ਇਸ ਚੀਜ਼ ਦੇ ਲਈ ਦੁਖੀ ਮੰਨਦੇ ਨੇ ਕਿ ਉਹ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਨਹੀਂ ਕਰ ਪਾਏ। ਅਜੋਕੇ ਸਮੇਂ ਦੇ ਵਿੱਚ ਜ਼ਰੂਰਤ ਇਸ ਗੱਲ ਦੀ ਮੰਨੀ ਜਾ ਰਹੀ ਹੈ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹਨਾਂ ਦੀ ਤਰਬੀਅਤ ਦਾ ਇਹ ਹਿੱਸਾ ਬਣਾਈਏ ਕਿ ਉਹਨਾਂ ਨੇ ਕੀ ਨਹੀਂ ਲੱਭਣਾ, ਕੀ ਲੱਭਣਾ ਇੰਨੀ ਸੋਝੀ ਸ਼ਾਇਦ ਰੱਬ ਨੇ ਹਰ ਇੱਕ ਇਨਸਾਨ 'ਚ ਪਾ ਕੇ ਭੇਜੀ। ਕਈ ਚੀਜ਼ਾਂ ਪੁਰਾਣੇ ਖਿਆਲਾਂ ਦੇ ਨਾਲ ਨਵੇਂ ਸਮੇਂ ਦੀਆਂ ਬੰਨਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। ਸਮਾਂ ਇੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਕਿ ਸ਼ਾਇਦ ਸਾਡੇ ਕਈ ਫੈਸਲੇ ਗਲਤ ਹੋ ਜਾਣਗੇ ਨਵੀਂ ਪੀੜ੍ਹੀ ਦੇ ਲਈ। ਅਤੇ ਵੈਸੇ ਵੀ ਅੱਜ ਕੱਲ੍ਹ ਸੁਕਾਵਾਂ ਮਾਹੌਲ ਇਹੋ ਮੰਨਿਆ ਜਾ ਰਿਹਾ ਕਿ ਨਵੇਂ ਅਤੇ ਪੁਰਾਣੇ ਦਾ ਸੋਹਣਾ ਸੁਮੇਲ ਹੋਵੇ, ਪੁਰਾਣੇ ਦਾ ਤਜਰਬਾ ਹੋਵੇ, ਉਹਨੂੰ ਨਵੇਂ ਦੇ ਵਿੱਚ ਘੋਲਿਆ ਜਾਵੇ ਅਤੇ ਫਿਰ ਜਿਹੜੀ ਰੈਸਪੀ ਤਿਆਰ ਹੁੰਦੀ ਹੈ ਉਹਦੇ ਨਾਲ ਦੋਵੇਂ ਪਰਿਵਾਰ ਖੁਸ਼ ਰਹਿੰਦੇ ਨੇ, ਦੋਵੇਂ ਪੀੜ੍ਹੀਆਂ ਖੁਸ਼ ਰਹਿੰਦੀਆਂ। ਕੋਸ਼ਿਸ਼ ਕੀਤੀ ਜਾਵੇ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹ ਕਿਸ ਹੱਦ ਤੱਕ ਜਾ ਸਕਦੇ ਨੇ, ਕਿਹੜੇ ਦਾਇਰੇ ਤੋਂ ਉਹਨਾਂ ਨੇ ਬਾਹਰ ਨਹੀਂ ਜਾਣਾ। ਸ਼ਾਇਦ ਇਹ ਇੱਕ ਚੰਗੀ ਤਰਬੀਅਤ ਹੋਏਗੀ ਅੱਜ ਦੇ ਹਿਸਾਬ ਦੇ ਨਾਲ, ਨਾ ਕਿ ਇਹ ਕਹਿਣਾ ਕਿ ਨਹੀਂ ਤੁਸੀਂ ਆਹ ਕਰ ਹੀ ਨਹੀਂ ਸਕਦੇ। ਇਸ ਚੀਜ਼ ਤੋਂ ਸ਼ਾਇਦ ਬੜੇ ਧੀਆਂ ਪੁੱਤ ਬਾਗੀ ਹੋ ਜਾਂਦੇ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਹੋ। ਤੁਹਾਡੀ ਤਰਬੀਅਤ ਦੇ ਵਿੱਚ ਕਮੀ ਪੇਸ਼ੀ ਤਾਂ ਗਿਣੀ ਜਾਵੇਗੀ ਜੇਕਰ ਉਹ ਕੁਛ ਗਲਤ ਲੱਭ ਲੈਣ। ਲੋੜ ਹੈ ਉਹਨਾਂ ਨੂੰ ਚੰਗਾ ਮਾੜਾ ਚੰਗੀ ਤਰ੍ਹਾਂ ਦੇ ਨਾਲ ਸਮਝਾਉਣ ਦੀ, ਉਹਨਾਂ ਦੇ ਨਾਲ ਹੋ ਕੇ ਚੱਲਣ ਦੀ, ਤਾਂ ਕਿ ਉਹ ਵੀ ਤੁਹਾਡੇ ਨਾਲ ਹੋ ਕੇ ਚੱਲ ਸਕਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: Go Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji re hawale nal pao 10 saal di free service. Chadston Ford, ready set Ford.
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ।
8: ਚਲੇ ਆਓ ਦਿੱਲੀ ਜੂਲਰਸ, ਸਟਾਕਲੈਂਡ, ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੂਲਰਸ।
7: 810/2 Main Street, Point Cook. Call 0493-536-042.
9: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
11: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
12: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
11: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
12: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
11: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
2: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set,
6: ਫੋਰਡ ਕਿੱਥੇ ਵੱਜ ਗਈ ਤੇਰੀ ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ ਸਿੰਕ ਸਮ ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: JBCO Films leke aaye ne action, emotion ate full on entertainment. Punjabi feature film Shera.
8: Pansal baad mudiya Shere, te mudiya vi kede haatan ch.
9: Starring Parmesh Verma, Sonal Chauhan, Yogra Singh, Manav Vij ate hor vi ugge kalakar.
10: Main utthon vi mud ke jithon koi nahi mud ke aunda.
7: Written and directed by Savio Sandhu, produced by Anmol Sahni.
9: Hun vekhna na bhullyo 15 mai ton tuhade nedle cinema gharan vich Shera.
11: ਸੋਨਾ ਚਾਹੀਦਾ,
12: ਭਰੋਸਾ ਚਾਹੀਦਾ,
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
13: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ। ਹਾਂਜੀ, 1674 ਮਾਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ। 10 ਵੱਜ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਅੱਜ 21 ਤਰੀਕ ਹੈ, ਮਈ ਦਾ ਮਹੀਨਾ, ਅੱਜ ਵੀਰਵਾਰ ਦਾ ਦਿਨ ਹੈ ਤੇ ਵੀਰ ਤੇ ਰੱਖੋ ਥੋੜੀ ਜਿਹੀ ਧੀਰ, ਕਹਿੰਦੇ ਨੇ ਕਿ ਥੋੜੀ ਜਿਹੀ ਧੀਰਜ ਰੱਖੋ। ਹਫ਼ਤਾ ਆਉ ਗਿਆ ਕਿ ਆਉ ਗਿਆ। ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
14: ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਠਾਕ।
13: ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ?
14: ਕੈਸੇ ਹੋ ਆਪ?
13: ਬਹੁਤ ਵਧੀਆ।
14: ਕੈਸਾ ਰਹਾ ਆਪਕਾ ਪੂਰਾ ਕਾ ਪੂਰਾ ਹਫ਼ਤਾ?
13: ਅੱਛਾ ਥਾ,
14: ਐਸਾ ਥਾ,
13: ਯੇ
14: ਕਿਆ ਬਾਤ।
13: ਆਪ ਬਤਾਓ ਕੈਸੇ ਹੋ, ਲੌਂਗ ਵੀਕੈਂਡ ਜੈਸੋ?
14: ਨਹੀਂ ਬਸ ਠੀਕ ਹੈ। ਹਮਨੇ ਇੱਕ ਫਿਲਮ ਵੇਖੀ ਤੋ ਹਮ ਵੀ ਟਰਾਈ ਕਰੇਂਗੇ, ਕਿ ਉਸਮੇ ਵੀ ਲੋਗੋਂ ਨੇ ਬਸ ਟਰਾਈ ਕੀਆ ਥਾ।
13: ਕੌਨ ਸੀ?
14: ਮੈਂ ਆਪਕੋ ਬਤਾਤਾ, ਰਾਮ ਰਾਮ ਸਾਰੇ ਭਾਈਆਂ ਨੇ, ਥਮ ਸਣਨ ਲੱਗ ਰਹੇ ਹੋ ਰੇਡੀਓ। ਹਾਂਜੀ, 1674 AM.
13: आप तो तूर साहब की कॉपी करने लाग रहे हो.
14: अच्छा नहीं, मैं सैफ अली खान साहब की कॉपी करने की कोशिश कर रहा था.
13: सैफ अली दी आई कोई फिल्म?
12: फिल्म आई कर्तव्य.
13: अच्छा उच्च दूसरे ने.
14: हाँ जी हाँ जी हाँ, मुख पात्र जो दिखन चाह रहे ने माय वेरी मच फेवरेट मिस्टर सौरभ द्विवेदी. उन्होंने अपना एक्टिंग डेब्यू किया. मतलब मुख पात्र बन गए ना मीम्स के थ्रू.
13: ओके वैसे तो ना होगा
14: नहीं उदा मतलब फिल्म के अंदर नहीं, मेजर विलन का रोल है.
13: अच्छा विलन का रोल.
14: विलन का रोल है. एक बाबा जी बने पे है जिन्हों के आश्रम तो नाबालिग बच्चे चके जाते हैं.
13: अच्छा
14: सो एक मर्डर हो जाता पत्रकार का, ते वो मर्डर मिस्ट्री सॉल्व करने की कहानी है. सैफ अली खान मेन एक्टर ने, उन्हों का नाल साथ निभाया संजय मिश्रा ने.
13: ते ये पत्रकार ही रहिंदे ते ज्यादा वधिया है फिल्म च, फिल्म च पत्रकार बन जाते.
14: हाँ वैसे गल तो ठीक है क्योंकि इन्नी खासी अच्छी. वैसे तो सारे का ही जब मेन एक्टर तो शुरू करिए है ना, तो मैं लगता सलमान खान तो बाद सैफ अली खान ने भी उही राह फड़ लिता कि ही इज नॉट गोइंग टू ट्राई एनी मोर.
13: सेम तरह का ही.
14: हाँ मतलब अच्छा, ये सैफ यूजली डज वेरी गुड वर्क, पर एदा बड़ा ही ड्रैग्ड जिहा काम लग रहा है. मूवी ठीक है, डिसेंट है, जो स्टोरी के हिसाब से देखो ठीक है, पर परफॉर्मेंसेस वालों बहुत वीक.
13: नहीं पर मैनू ये लगता भी जिदा अपन सवेरे भी एक गल कर रहे हैं तो उत्थों थोड़ा जहाँ अगर कंटिन्यू करा, क्योंकि हर एक चीज़ जी उदा नहीं होंगी जिदा आप समझते हैं, तो साड़ी मत उन्नी नहीं होंगी जिनी शायद इन्होंने चीज़ों के लिए कई बार चाहिए होंगी है. मेरी मुराद कि जो आप कहने ना भी साडा सानू वो करना चाहिए जो जिहड़ी चीज़ सानू पसंद है, जिहड़ी चीज़ के लिए आप बने हैं. पर वेख्या जाए तो ये तुहानू कौन दसदा भी तुम कि चीज़ के लिए बने हो? लोग दसते हैं जो आप पता ला लेंगे है ना. हूँ जो आप इस सिलसिले वेखी आप ठीक है, तुहानू वो करना चाहिए वा जो
14: ये भी गल आ जाती कि शायद बंदा बहुत जो एक लैवल से यश कमा ले प्रसिद्धि कमा ले तो फिर यह भी हो जाता कि यार मैं आ भी ट्राई कर लैंना है ना. खास कर मेरे ख्याल ये ग्लैमर बड़ा वखरा ना कि मैं फिल्म चाहूँगा कि कोई रोक नहीं पाता. वैसे फिल्म के अंदर मैं पहले सीन तो ही पता लग गया कि सौरभ द्विवेदी की एक्टिंग के उपर डायरेक्टर ने भी, हाँ तो डायरेक्टर ने भी खासा कोई वो नहीं शो किया कॉन्फिडेंस.
13: अच्छा
14: क्योंकि जो ओपनिंग शॉट है, ओपनिंग शॉट के अंदर एक बाबा जो अपना प्रवचन दे रहा है एंड वो विलन तुसी दिखाना, तो उन्होंने कोशिश की है कि लोगों के जिन्ने रिएक्शन हो सकन आन. क्लोजअप शॉट ने लिता होया, मतलब लिता तो होना उदो पर एडिट के अंदर क्लोजअप शॉट नहीं पाया, दूर के शॉट पाया. जो भी आपस गलबात होंगी पी है तो सैफ के उपर या संजय मिश्रा या फिर कोई भी होर उन्होंने एक्सप्रैशन दिखाए जा रहे हैं कि डायलॉग जो बोल रहे उन्होंने चेहरा बहुत दिखाया नहीं है. कि मतलब डायरेक्टर भी पता से कि हमने मैं एडिट च ही सामभ सकता जिन्ना कि मैं सामभ सकता, पर यह होया थोड़ा फेरबदल हो गया. पत्रकार साहब एक्टर बने ते पिछले हफ्ते शेखर सुनमन साहब इज बैक अगेन.
13: अच्छा शो लैके आप थोड़ा जहा दस दी अपने स्रोतियां नूं, क्योंकि कई बार कोई मैं बहुत समा पहलां तक शक्लों तो आप पछाणदे आ, नावां दा कई बार नहीं पता हुंदा, ते इह जिहड़े ललन टॉप दे उत्ते तुसीं वेंदे रहे हो लम्मा समा तुसीं चेहरा
14: जी सौरभ द्विवेदी.
13: हाँ जी सो उन्हां दी गल हो रही है जिहड़े पिछले दिन ललन टॉप छड्ड गए
14: जी.
13: उह छड्ड के ते रौला इह पिया भी उन्होंने अपना चैनल खोल लिया, मेरे ख्याल ऑफिशियल ओपन कर दिता उन्होंने.
14: नहीं नहीं उन्होंने अपना चैनल तो नहीं खोलिया, पर वह हुण मैनेजिंग हैड बन गए आ, एडिटर बन गए आ इंडियन एक्सप्रैस डिजिटल हिंदी प्लेटफॉर्म. तो इंडियन एक्सप्रैस अखबार का जिहड़ा हिंदी का डिजिटल प्लेटफॉर्म है वो हैड ने हुण वह भी शुरू कर दिता, एंड क्योंकि वह फेस वैल्यू नहीं तगड़ी है, वह शुरू भी होया तो बिल्कुल बंपर काफ़ी अच्छा सबसक्राइबर बेस आया एंड हिज रिपोर्टिंग इज इम्पैकेबल. वो हर किसी को पता
13: नो डाउट
14: कि अच्छा एक भी है अंदर कि काफ़ी कोर टीम का चंक लेके भी गए अपने नाल, एक दो जर्नलिस्ट एक दो राइटर्स नाल लेके गए ललन टॉप दे नाल,
13: क्योंकि वो हुंदी है ताडी फिर वो नहीं किते
14: क्योंकि थोड़ी जिस हिसाब क्योंकि तुसी लिटरली काम ते उस टीम नाल ही करदे हो ना, कल्ला बंदा नहीं जांदा टीम तो जिन्ने के बंदे छांटे जा सकन
13: और जिन्ने को उधरों उन्हां नूं भी वादा बुद्दा दवा दिंदा बंदा फिर चलो कोई नहीं मेरे नाल चलो.
14: ते कंट्रोवर्सी ये सी कि शायद ही वांट्स अ ईज कि उन्होंने ज़्यादा इन्ना काम नहीं करना, उन्होंने सिनेमा भी करना, उन्होंने फिल्मा लिखनिया भी है. उन्होंने थोड़े दिन पहले ही अपने शहर बुंदेलखंड के अंदर एक पब्लिक लाइब्रेरी अपने दादा जी के नाते खोली है.
13: ओके
14: अंदर उन्होंने फेमिनिज्म नू भी बड़ा वादा देंदे हुए डिस्पेंसरी मशीन्स लगाई हैं.
13: ओके
14: आहा सैनिटरी नैपकिनस दी.
13: ओके
14: ते पोस्ट पाई पोस्ट जान अपने बेटे दे नाल पोस्ट पाई है, तो वो अंदर अपने बेटे नाम लिख के नीचे लिखे कि इनू जे ਮਿਲਣਾ ਕੁਛ ਲੈਗੇਸੀ 'ਚ ਅੱਗੇ ਜਾ ਕੇ, ਅਤੇ ਸਿਰਫ ਵਿਚਾਰ ਕਰਨ ਦੀ ਤਾਕਤ ਅਤੇ ਵਿਚਾਰਾਂ ਨੂੰ ਅੱਗੇ ਰੱਖਣ ਦੀ ਤਾਕਤ, ਮਤਲਬ ਕਿ ਆਪਣੇ ਵੱਲੋਂ ਹਿੰਟ ਵੀ ਕਰ ਦਿੱਤਾ ਕਿ ਸ਼ਾਇਦ ਹੁਣ ਕਹਿਣ ਦੀ ਗੱਲ ਇਹ ਨਹੀਂ ਹੈ, ਪਰ ਹਿੰਟ ਕਰ ਦਿੱਤਾ ਕਿ ਹੀ ਵਿਲ ਗਿਵ ਅਵੇ ਐਵਰੀਥਿੰਗ, ਕਿਉਂਕਿ ਇਹ ਵਾਲੀ ਵੀ ਚੈਰੀਟੇਬਲ ਖੁੱਲ੍ਹੀ ਇਹਨਾਂ ਨੇ ਜਿਹੜੀ ਲਾਇਬ੍ਰੇਰੀ ਖੁੱਲ੍ਹੀ ਹੈ ਆਪਣੇ ਸ਼ਹਿਰ ਦੇ ਅੰਦਰ।
13: ਓਕੇ,
14: ਸੋ ਕਾਫੀ ਕੁਛ ਸ਼ਾਇਦ ਕਰਨ ਦਾ ਇੱਛਾ। ਇੱਕ ਇਹ ਵੀ ਹੈ ਨਾ ਭਾਜੀ, ਤੁਸੀਂ ਨੋਟਿਸ ਕੀਤਾ ਹੋਣਾ, ਇੱਕ ਤੇ ਲੋਕ ਖਰੀ ਜਦੋਂ ਐਮ ਐਲ ਏ ਐਮ ਪੀ ਬਣ ਜਾਂਦੇ ਤੇ ਅੱਜ ਕੱਲ੍ਹ ਬਾਏ ਵੀ ਹੋ ਜਾਂਦੇ ਇੱਧਰ ਉੱਧਰ ਹੁੰਦੇ, ਪਰ ਉਸ ਤੋਂ ਪਹਿਲਾਂ ਐਮ ਪੀ ਐਮ ਐਲ ਏ ਬਣਨ ਲਈ ਜੇ ਤੁਸੀਂ ਬਹੁਤੇ ਮਸ਼ਹੂਰ ਹੋ ਤਾਂ ਰਾਜ ਸਭਾ ਦੀ ਟਿਕਟ ਵੀ ਆਈ ਖੜੀ ਹੁੰਦੀ ਆ।
13: ਹਾਂ, ਅੱਜ ਕੱਲ੍ਹ ਕਾਫੀ ਕੁਛ ਆ,
14: ਮੈਂ ਹੋ ਸਕਦਾ ਇੱਦਾਂ ਦਾ ਵੀ ਕੁਛ ਹੋਵੇ।
13: ਹਾਂ, ਮੈਂ ਉਹੀ ਗੱਲ ਕਰਨ ਲੱਗਾ ਸੀ ਕਿ ਇਹ ਤੋਂ ਗਾਂ, ਕਿਉਂਕਿ ਇਹ ਜਿਹੜੀਆਂ ਸਟੇਟਸ ਦੇ ਵਿੱਚੋਂ, ਵੈਸੇ ਤਾਂ ਚਲੋ ਹੁਣ ਪੰਜਾਬ ਵੀ ਕਿਹੜਾ ਬਹੁਤਾ ਪਿੱਛੇ ਰਹਿ ਗਿਆ, ਪਰ ਇੱਦਾਂ ਦੀਆਂ ਸਟੇਟਸ ਦੇ ਵਿੱਚ ਇਹ ਇੱਕ ਦੌੜ ਰਹਿੰਦੀ ਆ। ਹੁਣ ਅਗਲੀ ਦੌੜ ਜਿਹੜੀ ਆ ਉਹ ਹੋ ਸਕਦੀ ਆ ਰਾਜਨੀਤੀ ਦੀ, ਇਹਦੇ ਵਿੱਚ ਵੀ ਕੋਈ ਡਾਊਟ ਨਹੀਂ ਆ। ਪਰ ਵੇਖਿਆ ਜਾਵੇ ਤਾਂ ਆਪਾਂ ਵੀ ਆਪਣੀ ਇੰਡਸਟਰੀ 'ਚ ਜੋ ਆਪਾਂ ਵੇਖਦੇ ਹਾਂ, ਜੇ ਇੱਕ ਸਿੰਗਰ ਦੀ ਦੌੜ ਜਿਹੜੀ ਆ ਉਹ ਸਿੰਗਿੰਗ ਦੇ ਰਾਹੀਂ ਅਦਾਕਾਰੀ ਦੀ ਹੋ ਸਕਦੀ ਆ, ਇਹਦਾ ਮਤਲਬ ਕਿ ਅਦਾਕਾਰੀ ਨੂੰ ਆਪਾਂ ਬਾਕੀ ਜਿਹੜੀਆਂ ਕਲਾਵਾਂ ਨੇ, ਬਾਕੀ ਜਿਹੜੀ ਕ੍ਰੀਏਟੀਵਿਟੀ ਆ ਜਾਂ ਸਿੰਗਿੰਗ ਆ ਜਾਂ ਰਾਈਟਿੰਗ ਆ, ਉਹਦੇ ਤੋਂ ਇਹਦਾ ਮਤਲਬ ਵੀ ਆਪਾਂ ਵੱਡੀ ਮੰਨਦੇ ਹਾਂ। ਵੱਡੇ ਪਰਦੇ ਦਾ ਜਿਹੜਾ ਹਮੇਸ਼ਾ ਬੰਦੇ ਨੂੰ ਸ਼ੌਂਕ ਰਹਿੰਦਾ, ਚਾਅ ਰਹਿੰਦਾ, ਅਤੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇੱਥੇ ਵੀ ਦੌੜ ਖਤਮ ਨਹੀਂ ਹੁੰਦੀ ਮੈਨੂੰ ਲੱਗਦਾ, ਉਸ ਤੋਂ ਬਾਅਦ ਫਿਰ ਆਪਾਂ ਰਾਜਨੀਤੀ ਦੀ ਦੌੜ ਰੱਖਦੇ ਹਾਂ, ਤੇ ਰਾਜਨੀਤੀ ਤੋਂ ਗਾਂ ਪਤਾ ਨਹੀਂ ਬੰਦਾ ਕੀ ਚਾਹੁੰਦਾ, ਉਸ ਤੋਂ ਤਾਂ ਤੇ ਨਹੀਂ ਕੁਛ ਹਲੇ ਦੇਖਣ ਚਾਹ।
14: ਜਿਹੜੇ ਰਾਜਨੀਤੀ ਚ ਨੇ ਉਹ ਮੋਨਾਰਕੀ ਲੈ ਕੇ ਆਉਣ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਕਰੇ ਡੈਮੋਕ੍ਰੇਸੀ ਖਤਮ ਕਰੋ, ਕਿਆ ਹੈ ਜਮਹੂਰੀਅਤ ਖਤਮ ਕਰੇ,
13: ਕਾਏ ਕਾਏ ਲਗਾ ਰੱਖੇ, ਸਭ ਕੋ ਮਿਲੇਗਾ,
14: ਸਭ ਕੋ ਮਿਲੇਗਾ।
13: ਸੋ ਖੈਰ ਅੱਜ ਆਪਾਂ ਗੱਲਬਾਤ ਰਾਜਨੀਤੀ ਦੀ ਵੀ ਕਰਾਂਗੇ, ਰਾਜਨੀਤੀ ਦੇ ਵਿੱਚ ਜਿਹੜੀ ਹੋਏ ਇਸ ਟਾਈਮ ਦੇ ਉੱਤੇ ਵੱਡੇ ਵੱਡੇ ਧਮਾਕੇ ਨੇ ਜਾਂ ਫਿਰ ਕਰੰਟ ਇਸ਼ੂਜ਼ ਦੇ ਉੱਤੇ, ਸਾਡੀ ਕੋਸ਼ਿਸ਼ ਰਹਿੰਦੀ ਹਮੇਸ਼ਾ ਗੱਲਬਾਤ ਕਰਨ ਦੀ, ਚਾਹੇ ਉਹ ਜਿਹੜੇ ਆਪਾਂ ਹੁਣੇ ਤ੍ਰਿਵੇਦੀ ਸਾਹਿਬ ਦੀ, ਦ੍ਰਿਵੇਦੀ ਆ ਕਿ ਤ੍ਰਿਵੇਦੀ ਆ,
14: ਦ੍ਰਿਵੇਦੀ
13: ਹੈ,
14: ਦ੍ਰਿਵੇਦੀ ਦ੍ਰਿਵੇਦੀ, ਹਾਂ ਦ੍ਰਿਵੇਦੀ ਦ੍ਰਿਵੇਦੀ ਦ੍ਰਿਵੇਦੀ ਕਹਿ ਦੋ,
13: ਹਾਂ ਦ੍ਰਿਵੇਦੀ, ਉਹ ਥੱਲੇ ਸਾਇਲੈਂਟ ਰਹਿ ਗਿਆ,
14: ਹਾਂ
13: ਵਾਵਾ ਸਾਇਲੈਂਟ ਰਹਿ ਗਿਆ ਦ੍ਰਿਵੇਦੀ। ਸੋ ਉਹਨਾਂ ਦੀ ਗੱਲਬਾਤ ਤੋਂ ਸ਼ੁਰੂ ਕਰਕੇ ਅਤੇ ਆਪਾਂ ਅੱਗੇ ਤੁਹਾਡੇ ਨਾਲ ਥੋੜ੍ਹਾ ਜਿਹਾ ਪੋਲੀਟਿਕਸ, ਜਿਹੜੀ ਕਿ ਇੰਡੀਆ ਤੋਂ ਗੱਲਬਾਤ ਸ਼ੁਰੂ ਹੋਈ ਪਰ ਇਸ ਟਾਈਮ ਦੁਨੀਆ ਭਰ ਦੇ ਵਿੱਚ ਜਿਹਦੇ ਚਰਚੇ ਚੱਲ ਰਹੇ ਨੇ, ਖਾਸ ਤੌਰ ਦੇ ਉੱਤੇ ਨੌਜਵਾਨ ਪੀੜ੍ਹੀ ਦੇ ਵਿੱਚ, ਅਤੇ ਜੇ ਤੁਹਾਡੇ ਤੱਕ ਹਾਲੇ ਤੱਕ ਨਹੀਂ ਪਹੁੰਚੀ ਤਾਂ ਅੱਜ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਿਓ, ਕਾਫੀ ਵੱਡੇ ਧਮਾਕੇ,
14: ਧਿਆਨ ਦੇ ਨਾਲ ਘਰ ਵੇਖਿਓ ਕਿਤੇ ਆਸੇ ਪਾਸੇ ਕੋਕਰੋਚ ਨਾ ਫਿਰਦੇ ਹੋ।
13: ਸੋ ਜਿਹੜੇ ਸੋਸ਼ਲ ਮੀਡੀਆ 'ਤੇ ਰਹਿੰਦੇ ਨੇ ਉਹਨਾਂ ਨੂੰ ਸ਼ਾਇਦ ਥੋੜ੍ਹਾ ਜਿਹਾ ਇਲਮ ਹੋਊਗਾ, ਅਤੇ ਸੋਸ਼ਲ ਮੀਡੀਆ ਦੇ ਉੱਤੇ ਰਹਿੰਦਿਆਂ ਜਿਹੜੇ ਕੀ ਤੁਸੀਂ ਵੇਖਦੇ ਹੋ ਇਹ ਮੈਟਰ ਕਰਦਾ, ਕਿਹੜੀ ਪਾਰਟੀ ਤੁਸੀਂ ਫੋਲੋ ਕਰਦੇ ਹੋ ਇਹ ਮੈਟਰ ਕਰਦਾ, ਕਈ ਵਾਰੀ ਹੋ ਸਕਦਾ ਵੀ ਤੂੰ ਇਹਦੇ ਤੱਕ ਨਾ ਲੈ ਚੀਜ਼ ਪਹੁੰਚੀ ਹੋਈ,
14: ਹਾਂ ਇਹ ਵੀ ਬਹੁਤ ਵੱਡਾ,
13: ਅਤੇ ਪਰ ਇਹ ਆ ਕਿ ਕਾਫੀ ਇੰਟਰਸਟਿੰਗ ਆ ਤੁਹਾਨੂੰ, ਤੁਹਾਨੂੰ ਕਾਫੀ ਮਤਲਬ ਇਸ ਇਹਦੇ ਇਹਦੇ ਜਿੱਦਾਂ ਆਪਾਂ ਕਹਾਣੀ ਡੀ ਕੋਡ ਕਰਦੇ ਹਾਂ, ਕੋਈ ਕਵਿਤਾ ਪੋਇਮ ਡੀ ਕੋਡ ਕਰਦੇ ਹਾਂ, ਉਸੇ ਤਰ੍ਹਾਂ ਦੇ ਨਾਲ ਜਿਹੜੀ ਖਬਰ ਆਸ ਪਾਸ ਤੁਹਾਡੇ ਫੈਲਦੀ ਆ ਉਹ ਵੀ ਕਈ ਵਾਰੀ ਡੀ ਕੋਡਿੰਗ ਮੰਗਦੀ ਆ, ਅਸਲ ਦੇ ਵਿੱਚ ਸੱਚਾਈ ਕੀ ਆ, ਲੋਕੀ ਚਾਹੁੰਦੇ ਕੀ ਨੇ, ਜਾਂ ਕਿਹੜੇ ਪਾਸੇ ਨੂੰ ਨੌਜਵਾਨ ਜਾ ਰਹੇ ਨੇ, ਬਜ਼ੁਰਗ ਕਿਹੜੇ ਪਾਸੇ ਨੂੰ ਜਾ ਰਹੇ ਨੇ, ਕੁੜੀਆਂ ਕਿਹੜੇ ਪਾਸੇ ਨੂੰ ਜਾ ਰਹੀਆਂ ਨੇ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਇਸ ਵਿਸ਼ੇ ਦੇ ਉੱਤੇ, ਕੁੜੀਆਂ ਦੇ ਵਿਸ਼ੇ 'ਤੇ, ਅਤੇ ਅੱਜ ਆਪਾਂ ਇੱਕ ਬੜਾ ਵਿਸ਼ਾ ਤੁਹਾਡੇ ਲਈ ਖਾਸ ਇਹ ਵੀ ਲੈ ਕੇ ਆਉਣਾ, ਅਤੇ ਬਾਕੀ ਦੇਸ਼ ਦੁਨੀਆ ਦੇ ਨਾਲ ਵੀ ਚੀਜ਼ਾਂ ਆਪਾਂ ਕੰਪੇਅਰ ਕਰਕੇ ਵੇਖਾਂਗੇ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਪਰ ਜਦੋਂ ਆਪਾਂ ਕਹਾਂਗੇ, ਕਿਉਂਕਿ ਫਿਰ ਸਾਡੀਆਂ ਜਿੱਦਾਂ ਮੈਂ ਬੇਨਤੀ ਕਰਦਾ ਨਾ, ਕਈ ਗੱਲਾਂ ਬਾਤਾਂ ਆਪਣੇ ਭਾਈ ਮੁਹੰਮਦ ਸਦੀਕ ਜੀ ਵੀ ਘਰੇ ਜਾ ਕੇ ਨਾ ਚੁੱਲ੍ਹੇ 'ਚ ਲੱਤ ਮਾਰੀ, ਨੱਚਣਾ ਤੇ ਹੁਣ ਨੱਚ
14: ਲਾ,
13: ਘਰ ਜਾ ਕੇ ਚੁੱਲ੍ਹੇ 'ਚ ਲੱਤ ਮਾਰਨ ਨਾਲੋਂ ਅਸੀਂ ਜੋ ਹਨਾ
14: ਇੱਥੇ ਜਿਹੜੇ ਹੱਥ ਪੈਰ
13: ਗੱਲਾਂ, ਕਿਉਂਕਿ ਸਾਡੇ ਤੇ ਇਹੋ ਵੈਂਟੀਲੇਸ਼ਨ ਹੈ ਨਾ, ਹਾਂ ਸਾਡਾ ਤੇ ਉਹ ਪਰਨਾਲਾ
14: ਬਹੁਤ ਇਕੱਠੀਆਂ ਹੋਈਆਂ ਹੁੰਦੀਆਂ,
13: ਹਾਂ ਸਾਡੀਆਂ ਗੱਲਾਂ ਨਿਕਲਦੀਆਂ ਰਹਿਣ, ਤੇ ਸਾਡੇ ਕੋਠੇ ਘੱਟ ਚਾਉਂਦੇ ਆ,
14: ਨਿਕਾਸੀ ਜ਼ਰੂਰੀ ਆ,
13: ਹਾਂਜੀ
14: ਨਿਕਾਸੀ ਜ਼ਰੂਰੀ ਆ,
13: ਹਾਂ ਹਾਂ ਨਿਕਾਸੀ ਜ਼ਰੂਰੀ ਆ। ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਚਰਚਾ ਦੇ ਵਿੱਚ ਰਿਹਾ
14: ਜੀ,
13: ਅਤੇ ਉਸ ਬਿਆਨ ਤੋਂ ਬਾਅਦ ਪੂਰੇ ਵੱਡੇ ਵੱਡੇ ਵਿਵਾਦ ਹੋਏ, ਕਿੰਨੇ ਕੁ ਫੋਲੋਅਰ ਹੋ ਗਏ ਇਸ ਟਾਈਮ,
14: ਮੈਂ ਤੁਹਾਨੂੰ ਹੁਣੇ ਦੱਸ ਦਿੰਦਾ,
13: ਇਹ ਵੈਸੇ ਕ੍ਰਿਸ਼ਨਾ ਦੇ ਫੋਲੋਅਰ ਨਹੀਂ ਗਏ
14: ਮੇਰੇ ਹੁੰਦੇ, ਮੈਂ ਤਾਂ ਬਹੁਤ ਅਹੰਕਾਰੀ ਆਦਮੀ, ਮੈਂ ਤਾਂ ਕਿਤੇ ਹੋਰ ਹੀ ਹੋਣਾ ਸੀ,
13: ਹਾਂ ਸੋ ਇਹ
14: 9 ਜੀ ਪੂਰੇ,
13: ਅੱਛਾ 9 ਪੂਰੇ ਹੋ ਗਏ,
14: ਹਾਂ
13: ਅਤੇ ਆਪਾਂ ਰਾਤੀ ਜਦੋਂ ਗੱਲ ਕਰ ਰਹੇ ਹਾਂ ਤਾਂ ਮੇਰੇ ਖਿਆਲ 5 ਹੀ,
14: ਹਾਂਜੀ 5:30 ਸੀਗਾ ਜਦੋਂ ਮੈਂ ਫੋਲੋ ਕੀਤਾ, ਅਤੇ 2 ਲੱਖ ਸੀ, ਤੇ ਜਦੋਂ ਮੈਂ ਪੇਜ ਬਣਦਾ ਦੇਖਿਆ 25,000 ਕੋਈ 4 ਦਿਨਾਂ ਦੇ ਅੰਦਰ 9 million ਫੋਲੋਅਰ ਜੀ ਗੱਲਬਾਤ ਹੋ ਰਹੀ ਹੈ ਚੀਫ ਜਸਟਿਸ ਆਫ ਇੰਡੀਆ ਸੂਰਿਆ ਕਾਂਤ ਜੀ ਦੇ ਬਿਆਨ ਦੀ
13: ਬਿਲਕੁਲ
14: ਉਹਨਾਂ ਨੇ ਇੱਕ ਛੋਟਾ ਜਿਹਾ ਬਿਆਨ ਦਿੱਤਾ ਅੱਕੇ ਹੋਣੇ ਬੇਚਾਰੇ ਦੇਖੋ ਵਰਕ ਪ੍ਰੈਸ਼ਰ ਹਰ ਕਿਸੇ ਦੇ ਉੱਪਰ ਆ ਠੀਕ ਹੈ ਨਾ ਬੰਦਾ ਉੱਪਰ ਨੀਚੇ ਬੋਲ ਦਿੰਦਾ ਥੋੜ੍ਹਾ ਜ਼ਿਆਦਾ ਉੱਪਰ ਬੋਲ ਦਿੱਤਾ ਜੀ ਉਹਨਾਂ ਨੇ ਜੀ ਇਹ ਬਿਆਨ ਦੇ ਦਿੱਤਾ ਕਿ ਜੀ ਅੱਜ ਕੱਲ੍ਹ ਦਾ ਇੰਡੀਆ ਦਾ ਜਿਹੜਾ ਯੂਥ ਹੈ ਉਹ ਕੋਕਰੋਚ ਤੇ ਪੈਰਾਸਾਈਟ ਦੀ ਤਰ੍ਹਾਂ ਜਿਹੜਾ ਸਿਸਟਮ ਹੈ ਉਹਨੂੰ ਖਰਾਬ ਕਰ ਰਿਹਾ ਖਾ ਰਿਹਾ ਕਿ ਇਹ ਲੋਕ ਸੋਸ਼ਲ ਮੀਡੀਆ ਤੇ ਚੱਲ ਜਾਂਦੇ ਇਹ ਮੀਡੀਆ ਵਾਲੇ ਬਣ ਜਾਂਦੇ ਆ ਇਹ ਆਰਟੀਆਈਆਂ ਪਾ ਕੇ ਸਾਨੂੰ ਤੰਗ ਕਰਦੇ ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਚਾਹੁੰਦੇ ਸਾਨੂੰ ਕੰਮ ਨਹੀਂ ਕਰਨ ਦਿੰਦੇ ਹੈ ਇਹ ਸਾਨੂੰ ਸਵਾਲ ਕਰਦੇ ਆ
13: ਹਾਲੇ ਵੀ ਨਹੀਂ ਕੰਮ ਕਰਨ ਦਿੰਦੇ
14: ਹਾਂ ਕਾਫੀ ਜ਼ਿਆਦਾ ਲੋਕਾਂ ਦੇ ਅੰਦਰ ਗੁੱਸਾ ਰੋਸ਼ ਜਾਗਿਆ ਕਈ ਲੋਕਾਂ ਨੇ ਹਿਟਲਰ ਦੇ ਸਮੇਂ ਦੇ ਨਾਲ ਇਹਨੂੰ ਜੋੜ ਦਿੱਤਾ ਜਿਸ ਤਰ੍ਹਾਂ ਉਹਨਾਂ ਨੇ ਵੀ ਯਹੂਦੀ ਨੂੰ ਪੈਰਾਸਾਈਟ ਤੇ ਕਾਕਰੋਚ ਕਿਹਾ ਸੀ
13: ਆਈ ਥਿੰਕ ਜ਼ਿਆਦਾ ਰੌਲਾ ਪਿਆ ਵੀ ਤਾਂ ਕਰਕੇ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਆਪਾਂ ਜੇ ਅਦਰ ਦੈਨ ਇੰਡੀਅਨ ਵੇਖੀਏ ਤੇ ਮੈਂ ਵੇਖਣ ਡਿਆ ਹਾਂ ਵੀ ਉਹਨਾਂ ਨੂੰ ਗੱਲ ਇਹ ਜਿਹੜੀ ਆ ਉੱਥੇ ਰਿਲੇਟ ਕਰਕੇ ਜ਼ਿਆਦਾ ਸਮਝ ਆਉਣ ਡਈ ਆ
14: ਹਾਂ ਬਿਲਕੁਲ ਬਿਲਕੁਲ
13: ਪਈਆਂ ਨਾ ਅੰਦਰ ਹਿਸਟਰੀ ਚ ਕਈ ਚੀਜ਼ਾਂ ਉਹਨਾਂ ਨੇ ਸੁਣੀਆਂ ਨੇ
14: ਐਂਡ ਇਹਦਾ ਇਹਦਾ ਕੀ ਕਹਿੰਦੇ ਆ ਜਿਹੜਾ ਇਫੈਕਟ ਆਇਆ ਇਫੈਕਟ ਇਹ ਆ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਇਹਦੇ ਉੱਪਰ ਕਿਉਂਕਿ ਗੱਲ ਵੀ ਇਹਦੀ ਇਹੀ ਕੀਤੀ ਨਾ ਕਿ ਸੋਸ਼ਲ ਮੀਡੀਆ ਦੇ ਉੱਪਰ ਬੈਠੇ ਕੁਛ ਵੀ ਸਵਾਲ ਕਰਦੇ ਆ ਹਾਊ ਕੈਨ ਯੂ ਹਨਾ ਬਹੁਤ ਜ਼ਿਆਦਾ ਇਹਦੇ ਕ੍ਰਿਟਿਸਿਜ਼ਮ ਹੋਇਆ ਇੱਕ ਅਭਿਜੀਤ ਡਿਪਕੇ ਨਾਮ ਦੇ ਲੜਕੇ ਨੇ ਬਾਲਕ ਨੇ ਠੀਕ ਹੈ ਜੀ
13: ਅਮੈਰੀਕਾ ਤੋਂ
14: ਹੀ ਇਜ਼ ਇਨ ਅਮੈਰੀਕਾ 2020 ਚ ਹੀ ਵਾਜ਼ ਵਲੰਟੀਅਰ ਵਿਦ ਆਮ ਆਦਮੀ ਪਾਰਟੀ ਜਦੋਂ ਆਮ ਆਦਮੀ ਪਾਰਟੀ ਦਿੱਲੀ ਦਾ ਇਲੈਕਸ਼ਨ ਜਿੱਤੀ ਉਹਦੇ ਡਿਜੀਟਲ ਮੀਡੀਆ ਕੈਂਪੇਨ ਦੇ ਅੰਦਰ ਇਹ ਮੀਮਸ ਦਾ ਜਿਹੜਾ ਕੈਂਪੇਨ ਸੀਗਾ ਉਹ ਰਨ ਕਰ ਰਿਹਾ ਸੀਗਾ ਲੜਕਾ ਬਾਅਦ ਚੋਂ ਅਮੈਰੀਕਾ ਚਲਾ ਗਿਆ ਪਬਲਿਕ ਰਿਲੇਸ਼ਨ ਦੇ ਅੰਦਰ ਪੜ੍ਹਾਈ ਕੀਤੀ ਹੈ ਬੋਸਟਨ ਯੂਨੀਵਰਸਿਟੀ ਦੇ ਅੰਦਰ ਉਹਨੇ ਜੀ ਵੈਬਸਾਈਟ ਬਣਾਈ ਕੋਕਰੋਚ ਜਨਤਾ ਪਾਰਟੀ ਤੇ ਪੇਜ ਬਣਾਇਆ ਕੋਕਰੋਚ ਜਨਤਾ ਪਾਰਟੀ ਦੇ ਨਾਮ ਤੋਂ ਹੁਣ ਉਹ ਹੈ ਜੀ ਪੇਜ ਜਿਹੜਾ 4 ਦਿਨਾਂ ਦੇ ਅੰਦਰ 9 million ਪਾਰ ਕਰ ਚੁੱਕਾ
13: ਇੰਸਟਾਗ੍ਰਾਮ
14: ਇਸ ਵਕਤ ਜੀ ਐਂਡ ਇਸ ਵਕਤ ਬਹੁਤ ਜ਼ਿਆਦਾ ਇਨਫੈਕਟ ਇਹ ਵੀ ਹੈ ਕਿ ਸ਼ਾਇਦ ਬੀਜੇਪੀ ਤੋਂ ਵੀ ਜ਼ਿਆਦਾ ਫੋਲੋਅਰ ਹੋ ਗਏ ਇੰਸਟਾਗ੍ਰਾਮ
13: ਤੇ ਮੇਰੇ ਖਿਆਲ ਉਹਨੇ ਉਹ ਵੀ ਪੋਸਟ ਪਾਈ ਨਾ
14: ਹਾਂ ਦੇਖਾਂ ਹੁਣੇ ਚੈੱਕ ਕਰ ਲੈਂਦੇ ਹਾਂ ਆਪਾਂ ਕਿ ਬੀਜੇਪੀ ਤੋਂ ਵੀ ਵੱਧ ਹੋਇਆ ਕਿ ਨਹੀਂ ਹੋਇਆ
13: ਸੋ ਤਾਂ ਚਲੋ ਆਪਾਂ ਪਤਾ ਨਹੀਂ ਪਰ ਉਹਦੇ ਪੋਸਟ ਤੇ ਪਾਈ ਸੀ ਵੀ ਆਪਾਂ ਥੋੜੇ ਪਿੱਛੇ ਹਾਂ ਸ਼ਾਇਦ ਉਹਨੇ ਇਹ ਕਿਹਾ ਸੀ ਵੀ ਆਪਾਂ ਥੋੜੇ ਪਿੱਛੇ
14: ਪਰ ਜੇ ਹੋਇਆ ਨਹੀਂ ਤਾਂ ਹੋ ਵੀ ਜਾਏਗਾ
13: ਪਰ ਵੇਖਿਆ ਜਾਵੇ ਤੇ ਜਿਹੜਾ ਇੰਸਟਾਗ੍ਰਾਮ ਆ ਇਹ ਇੰਡੀਆ ਦੇ ਵਿੱਚ ਯੰਗਸਟਰਸ ਦਾ ਇੱਕ ਪਲੇਟਫਾਰਮ ਮੰਨਿਆ ਜਾਂਦਾ ਆਪਾਂ ਪਿਛਲੇ ਵਾਰੀ ਗੱਲ ਕੀਤੀ ਸੀ ਇੰਸਟਾਗ੍ਰਾਮ ਕਿੱਦਾਂ ਹਾਈਲਾਈਟ ਹੋਇਆ ਟਿਕਟੋਕ ਕਿੱਦਾਂ ਬੰਦ ਕਰਕੇ ਤੇ ਇਹਨੂੰ ਕਿੱਦਾਂ ਉਭਾਰਿਆ ਗਿਆ ਤੇ ਉਸ ਤੋਂ ਬਾਅਦ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀਆਂ ਆਪਣੀ ਜਾਨ ਦਾ ਮੁੜ ਕੇ ਖੋ ਹੋ ਜਾਂਦੀਆਂ
14: ਪਰ ਹਾਂ ਇਹ ਗੱਲ ਹੈ ਪਰ ਮੈਂ ਉਹਦੇ ਅੰਦਰ ਉਸ ਦਿਨ ਵੀ ਸ਼ਾਇਦ ਆਪਾਂ ਗੱਲ ਕੀਤੀ ਖਰੇ ਨਹੀਂ ਕੀਤੀ ਹਰ ਪਲੇਟਫਾਰਮ ਦਾ ਨਾ ਇੱਕ ਪਰਸਨੈਲਿਟੀ ਆ ਟਿਕਟੋਕ ਦੀ ਪਰਸਨੈਲਿਟੀ ਇਜ਼ ਨੋਟ ਅ ਵੈਰੀ ਸੀਰੀਅਸ ਪਲੇਟਫਾਰਮ ਸੀਰੀਅਸ ਪਲੇਟਫਾਰਮ ਟਵਿੱਟਰ ਸੀ ਟਵਿੱਟਰ ਜਦੋਂ ਦਾ ਐਕਸ ਹੋ ਗਿਆ ਤਾਂ ਉਹ ਵੀ ਕਹਿ ਦਿੰਦੇ ਜਿਸ ਆਪਾਂ ਰਾਈਟ ਵਿੰਗ ਵਾਲੇ ਉਹਨਾਂ ਕੋਲ ਚਲਾ ਗਿਆ ਇਸ ਤਰ੍ਹਾਂ ਗੱਲ ਹੁੰਦੀ ਆ ਅੱਜ ਪਰਸਨੈਲਿਟੀ ਸਟੋਰੀ ਟੈਲਿੰਗ ਅਤੇ ਆਪਣੀ ਆਵਾਜ਼ ਰੱਖਣ ਦਾ ਪਲੇਟਫਾਰਮ ਦੋ ਹੀ ਨੇ ਯੂਟਿਊਬ ਹੋ ਗਿਆ ਪਰ ਉਹ ਲੌਂਗ ਫਾਰਮੈਟ ਹੈ ਸੋ ਇੰਸਟਾਗ੍ਰਾਮ ਦੇਖਿਆ ਜਾਵੇ ਤਾਂ ਬਹੁਤ ਮੇਜਰ ਪਲੇਟਫਾਰਮ ਹੈ ਉਹ ਤਾਂ ਹੈ ਕਿ ਓਬਵੀਅਸਲੀ ਇਹਦੇ ਅੰਦਰ ਇਹ ਤਾਂ ਨਹੀਂ ਕੁਛ ਹੋ ਜਾਣਾ ਕਿ ਅੱਜ ਹੀ ਮੁਲਕ ਦੇ ਅੰਦਰ ਕੁਛ ਚੇਂਜ ਹੋ ਜਾਣਾ ਪਰ ਇੱਕ ਲੋਕਾਂ ਦੇ ਅੰਦਰ ਰੋਸ਼ ਅਤੇ ਖਿੱਝ ਉਹ ਤਾਂ ਦਿਸਦੀ ਹੈ ਨਾ
13: ਬਿਲਕੁਲ
14: ਕਿ ਇੱਕ ਮਿੰਟ ਲੱਗਾ ਕਿ ਲੋਕਾਂ ਨੇ ਜੁਆਇਨ ਕਰ ਲਿਆ ਹਾਂ ਬਈ ਤੇਰੀ ਮੂਵਮੈਂਟ ਜੁਆਇਨ ਕਰਨੀ ਐਂਡ ਹੀ ਇਜ਼ ਵੈਰੀ ਸਮਾਰਟ ਮੈਂ ਹਜੇ ਤੱਕ ਤਾਂ ਇਹ ਕਹੂੰਗਾ ਕਿਉਂਕਿ ਉਹਨਾਂ ਨੇ ਇਹਨੂੰ ਹਜੇ ਤੱਕ ਜੋ ਹਜੇ ਦਿਖ ਰਿਹਾ ਉਹਨੂੰ ਸ਼ੇਪ ਦਿੱਤੀ ਹੋਈ ਹੈ ਕਿ ਇੰਡੀਪੈਂਡੈਂਟ ਸੋਰਸ ਸੋ ਹੀ ਇਜ਼ ਆਸਕਿੰਗ ਪੀਪਲ ਕਿ ਤੁਸੀਂ ਕੋਈ ਵੀ ਮੀਮ ਕੋਈ ਵੀ ਵੀਡੀਓ ਆਪਣੇ ਇਹ ਸੋਚ ਵਿਚਾਰ ਨੂੰ ਲੈ ਕਿ ਗਵਰਨਮੈਂਟ ਕੀ ਕੁਛ ਸਹੀ ਨਹੀਂ ਕਰ ਰਹੀ ਆ ਜੋ ਸੀਗਾ ਨਾ ਕਿ ਅਸਲ 'ਚ ਲੈਫਟ ਦਾ ਜੋ ਕੰਮ ਸੀਗਾ ਕਿ ਜੋ ਰਾਜਾ ਨੇ ਕਹਿਤਾ ਉਹਦਾ ਐਂਟੀ ਸਟੈਬਲਿਸ਼ ਗੱਲ ਕਰਨੀ ਕਿ ਇਹ ਗਲਤ ਆ ਕਿ ਉਹ ਵਾਲੀ ਸੋਚ ਜਿੰਨੀ ਵੀ ਹੈ ਤੁਹਾਡੀ ਉਹਦੇ ਉੱਪਰ ਰੱਖੋ ਅਤੇ ਬਿਆਨ ਕਰੋ ਮੈਨੀਫੈਸਟੋ ਬਹੁਤ ਕੱਢਿਆ ਮੈਨੀਫੈਸਟੋ ਦੱਸਾਂ ਕਿੰਨਾ ਮਜ਼ੇਦਾਰ ਆ
13: ਅੱਛਾ ਮੈਨੀਫੈਸਟੋ ਵੀ ਜਾਰੀ ਕਰਤਾ
14: ਮੈਨੀਫੈਸਟੋ
13: ਦਾ ਮਤਲਬ ਕਿ ਇੱਕ ਪਾਰਟੀ ਇਹਦਾ ਪਾਰਟੀ ਦੀ ਤਰ੍ਹਾਂ ਹੀ ਇਹਨੇ ਫਿਰ
14: ਹਾਂ ਹਾਂ ਪ੍ਰੋਪਰ ਹਾਂ ਹਾਂ ਮਤਲਬ ਓਬਵੀਅਸਲੀ ਪਾਰਟੀ ਬਣਾ ਨਹੀਂ ਰਿਹਾ ਪਰ ਇੱਕ ਸਟਾਇਰ ਕਹਿ ਦਿੰਦੇ ਨਾ ਭਜਨ
13: ਹਾਂ ਪਾਰਟੀ ਟਾਈਪ
14: ਜੋ ਜਸਪਾਲ ਭੱਟੀ ਸਾਹਿਬ ਕਰਿਆ ਕਰਦੇ
13: ਹਨ ਵੱਖਰੀ ਪਾਰਟੀ ਹੋ ਗਿਆ
14: ਹਾਂ ਤਾਂ ਉਹਨਾਂ ਨੇ ਮੈਨੀਫੈਸਟੋ ਬਹੁਤ ਮਜ਼ੇਦਾਰ ਹੈ ਜੀ ਪਹਿਲਾ ਇਹ ਜੀ ਕਿ ਜੇ ਕਦੀ ਵੀ ਕੋਈ ਚੀਫ ਜਸਟਿਸ ਉਹਨਾਂ 5 points ਦਾ ਮੈਨੀਫੈਸਟੋ ਆ ਕਿ ਕਦੀ ਵੀ ਜੇ ਕੋਈ ਚੀਫ ਜਸਟਿਸ ਪਾਵਰ ਦੇ ਅੰਦਰ ਆਉਂਦਾ ਉਹ ਰਿਟਾਇਰਮੈਂਟ ਤੋਂ ਬਾਅਦ ਉਹਨੂੰ ਕਦੀ ਵੀ ਰਾਜ ਸਭਾ ਦੀ ਸੀਟ ਨਹੀਂ ਮਿਲਣੀ ਚਾਹੀਦੀ ਦੂਸਰਾ ਉਹਨਾਂ ਨੇ ਰੱਖਿਆ ਕਿ ਜਿੱਥੇ ਵੀ ਵੋਟ ਚੋਰੀ ਜਾਂ ਵੋਟ ਡਿਲੀਸ਼ਨ ਦੀ ਗੱਲ ਹੁੰਦੀ ਹੈ ਅਤੇ ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਬੰਦਿਆਂ ਨੂੰ ਅਰੈਸਟ ਕਰਨਾ ਚਾਹੀਦਾ UAPA ਮਤਲਬ ਕਿ ਦੇਸ਼ ਦਰੋਹ ਦੇ ਅੰਦਰ ਤੀਸਰਾ ਇਹ ਹੈ ਕਿ ਜੀ ਔਰਤਾਂ ਨੂੰ 33 ਨਹੀਂ 50% ਸਟਰੈਂਥ ਮਿਲਣੀ ਚਾਹੀਦੀ ਹੈ ਪਾਰਲੀਮੈਂਟ ਦੇ ਅੰਦਰ ਅਤੇ ਮਿਨਿਸਟਰੀ ਦੇ ਅੰਦਰ ਵੀ
13: ਓਕੇ
14: ਚੌਥਾ ਇਹ ਹੈ ਜੀ ਕਿ ਇਹ ਬੜਾ ਮਜ਼ੇਦਾਰ ਹੈ, ਇਹਦਾ ਇਹ ਹੈ ਜੀ ਕਿ ਜਿੰਨੇ ਵੀ ਮੀਡੀਆ ਹਾਊਸ ਅੰਬਾਨੀ ਅਤੇ ਅਡਾਨੀ ਦੇ ਲਾਇਸੈਂਸ ਦੇ ਅੰਡਰ ਆ ਜਿਹੜੇ ਉਹ ਖਰੀਦਦੇ ਨੇ, ਉਹਨਾਂ ਦੇ ਸਾਰੇ ਲਾਇਸੈਂਸ ਰੱਦ ਹੋ ਜਾਣੇ ਚਾਹੀਦੇ ਆ,
13: ਅਤੇ
14: ਇਹਨਾਂ ਨੂੰ ਚਲਾਉਣ ਵਾਲੇ ਇਹਨਾਂ ਦੇ ਜਿਹੜੇ ਮੇਨ ਜਰਨਲਿਸਟ ਨੇ, ਮੇਨ ਰਿਪੋਰਟਰ ਨੇ, ਉਹਨਾਂ ਦੇ ਬੈਂਕ ਅਕਾਊਂਟ ਨੂੰ ਸੀਜ਼ ਕਰਕੇ ਉਹਦਾ ਆਡਿਟ ਕਰਨਾ ਚਾਹੀਦਾ। ਅਤੇ ਅਖੀਰਲਾ ਇਹ ਆ, ਇਹ ਸ਼ਾਇਦ ਕੁਛ ਇੱਕ ਦੋ ਮਹਾਨ MLA MP ਜਿਨ੍ਹਾਂ ਨੇ ਸਮੋਸੇ ਸਸਤੇ ਕਰਾਏ ਸੀਗੇ ਉਹ ਮਾਇੰਡ ਕਰ ਸਕਦੇ ਕਿ ਜੇ ਕੋਈ ਵੀ MP ਜਾਂ MLA ਜਦੋਂ ਇੱਕ ਪਾਰਟੀ ਤੋਂ ਜਿੱਤਦਾ ਅਤੇ ਜੇ ਉਹ ਕਿਸੇ ਦੂਸਰੀ ਪਾਰਟੀ 'ਚ ਜਾਂਦਾ ਅਤੇ ਉਸਦੀ ਜਿਹੜੀ ਮੈਂਬਰ, ਜਿਹੜੀ ਉਹਦਾ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਹੈ ਉਹਦੀ ਉਹ ਰੱਦ ਹੋ ਜਾਣੀ ਚਾਹੀਦੀ ਹੈ, ਤਾਂ ਉਹਨੂੰ 20 ਸਾਲ ਤੱਕ ਬੈਨ ਲੱਗਣਾ ਚਾਹੀਦਾ ਕਿ ਦੁਬਾਰਾ ਕਦੀ ਇਲੈਕਸ਼ਨ 'ਤੇ ਖੜੇ ਨਾ। ਅਤੇ ਇਹ 5 ਮੈਨੀਫੈਸਟੋ ਜੇ ਤੁਹਾਨੂੰ ਇਹਨਾਂ ਦੇ ਪਸੰਦ ਆਉਂਦੇ ਆ ਫਿਰ ਤੁਸੀਂ ਇਹਨਾਂ ਦਾ ਫੋਰਮ ਭਰੋ। ਫੋਰਮ ਭਰ ਕੇ ਉਹ ਪੁੱਛਦੇ ਆ ਤੁਹਾਨੂੰ ਕਿ ਜੇ ਤੁਸੀਂ ਬਹੁਤ ਲੇਜ਼ੀ ਹੋ ਅਤੇ ਜੇ ਤੁਸੀਂ ਹਰ ਵਕਤ ਇੰਟਰਨੈਟ ਚਲਾਉਂਦੇ ਰਹਿੰਦੇ ਹੋ ਅਤੇ ਜੇ ਤੁਸੀਂ ਆਪਣੀ ਖਿੱਜ ਬਹੁਤ ਅੱਛੇ ਤਰੀਕੇ ਨਾਲ ਬਾਹਰ ਕੱਢ ਸਕਦੇ ਹੋ ਤੁਸੀਂ ਸਾਡੇ ਮੈਂਬਰ ਬਣ ਸਕਦੇ ਹੋ। ਆਹੀ 3 ਕ੍ਰਾਈਟੀਰੀਆ ਨੇ, ਉਹਨਾਂ 'ਤੇ ਟਿੱਕ ਮਾਰੋ ਅਤੇ ਤੁਸੀਂ ਪਾਰਟੀ ਦੇ ਮੈਂਬਰ ਬਣ ਸਕਦੇ ਹੋ।
13: ਅੱਛਾ ਜੀ, ਹਾਂ, ਸੋ ਇਹ ਪਾਰਟੀ ਚੱਲ ਰਹੀ ਹੈ ਇਸ ਟਾਈਮ ਦੇ ਉੱਤੇ ਔਨਲਾਈਨ, ਅਤੇ ਤੁਸੀਂ ਵੇਖੋ ਕਿ ਢੇਰ ਸਾਰੀਆਂ ਇਸ ਟਾਈਮ ਦੇ ਉੱਤੇ ਵੀਡੀਓ, ਢੇਰ ਸਾਰੇ ਗਾਣੇ, ਗਾਣੇ ਤਾਂ ਚਲੋ ਅੱਜ ਕੱਲ੍ਹ AI ਦੇ ਨਾਲ ਝੱਟ ਬਣ ਜਾਂਦੇ ਆ। ਸੋ ਇਹਦਾ ਸਿੱਧਾ ਸਿੱਧਾ ਜਿਹਾ ਇੱਕ ਅਸਰ ਇਹ ਆ ਕਿ ਯੰਗਸਟਰਸ ਨੂੰ ਇੱਕ ਹੋਰ ਪ੍ਰਣਾਲਾ ਮਿਲ ਗਿਆ ਆਪਣਾ ਗੁਬਾਰ, ਆਪਣਾ ਗੁੱਸਾ ਸਿਸਟਮ ਦੇ ਖਿਲਾਫ ਰੋਸ ਪ੍ਰਗਟ ਕਰਨ ਦਾ। ਸੋ ਇੱਥੋਂ ਆਪਾਂ ਇਹ ਵੇਖ ਸਕਦੇ ਹਾਂ ਕਿ ਸਿਸਟਮ ਦੇ ਖਿਲਾਫ ਕਿੰਨੀ, ਜਾਂ ਫਿਰ ਇੱਦਾਂ ਕਹਿ ਲਓ ਵੀ ਇੱਦਾਂ ਦੀ ਜਿਹੜੀ ਵਾਰ ਵਾਰ ਯੰਗਸਟਰ ਨੂੰ ਜਾਂ ਫਿਰ ਜਿਹੜੇ ਸਾਡੇ ਸੋਸ਼ਲ ਮੀਡੀਆ ਫੈਮਿਲੀ ਕਹਿ ਦਿੱਤੀ ਜਾਂਦੀ ਹੈ, ਸੋ ਉਹਨਾਂ ਨੂੰ ਛੇੜਨਾ ਕਿੰਨਾ ਖਤਰਨਾਕ ਹੈ। ਸੋ ਉਹ ਸੋਚ ਸਮਝ ਕੇ ਜਦੋਂ ਆਪਾਂ ਕੋਈ ਬਿਆਨ ਨਹੀਂ ਦਿੰਦੇ ਜਾਂ ਫਿਰ ਸਾਡੀ ਨਿੱਕੀ ਜਿਹੀ ਚੀਜ਼ ਕਿੱਦਾਂ ਵੱਡਾ ਅਸਰ ਕਰ ਜਾਂਦੀ, ਕਿਉਂਕਿ ਪਿਛਲੇ ਸਮੇਂ 'ਚ ਆਪਾਂ ਇਹ ਵੀ ਵੇਖਿਆ ਵੀ ਕਈ ਵੱਡੇ ਵੱਡੇ ਬਿਆਨ ਜਿਹੜੇ ਉਹ ਐਵੇਂ ਡਾਂਡੇ ਮੀਂਡੇ ਜਿਹੇ ਹੋ ਕੇ ਲੰਘ ਗਏ, ਕਿਸੇ ਨੇ ਕੋਈ ਪਰਵਾਹ ਨਹੀਂ ਮਾਰੀ, ਐਡੀ ਦੱਬ ਗਏ
14: ਨਹੀਂ, ਬਿਲਕੁਲ।
13: ਪਰ ਇਹ ਜਿਹੜਾ ਔਨਲਾਈਨ ਵਾਲਾ ਵਾ ਇਹ ਬੜਾ ਖਤਰਨਾਕ ਹਥਿਆਰ ਹੈ।
14: ਜਦ ਤੱਕ ਆਮ ਜਨਤਾ ਦੇ ਅੰਦਰ ਇੱਕ ਰੋਸ ਨਹੀਂ ਪ੍ਰਗਟ ਹੁੰਦਾ, ਜੇ ਆਪਾਂ ਜ਼ਿਆਦਾ ਬਹੁਤਾ ਦੂਰ ਨਾ ਜਾਈਏ, ਮੇਰੇ ਹੋਸ਼ ਦੀ ਹੀ ਜੇ ਮੈਂ ਗੱਲ ਕਰ ਲਵਾਂ ਤਾਂ ਆਮ ਆਦਮੀ ਪਾਰਟੀ ਬਣੀ ਕਿੱਥੋਂ ਸੀਗੀ? ਇੱਕ ਉਸ ਤੋਂ ਹੀ ਸੀ ਨਾ ਕਿ ਉਹ ਨਿਰਭਿਆ ਵਾਲੇ ਕੇਸ ਤੋਂ ਬਾਅਦ
13: ਉੱਥੋਂ ਗਾਂ ਤੁਰ ਪਿਆ, ਹੈ ਨਾ,
14: ਉੱਥੋਂ ਗਾਂ ਤੁਰ ਪਿਆ ਕੰਮ। ਅੱਜ ਦੋ ਇੱਕ ਟਾਈਮ 'ਤੇ ਦੋ ਸਟੇਟਸ ਚਲਾ ਹੀ ਰਹੇ ਸੀਗੇ, ਫਿਲਹਾਲ ਪੰਜਾਬ ਚਲਾ ਰਹੇ,
13: ਹੈ
14: ਨਾ। ਸੋ ਯੂ ਨੈਵਰ ਨੋ ਕਿਹੜੀ ਚੀਜ਼ ਨੇ ਅੱਗੋਂ ਕੀ ਬਣ ਜਾਣਾ, ਪਰ ਆਵਾਜ਼ ਆਪਣੀ ਰੱਖਣੀ। ਉਹਨੇ ਕਿਹਾ ਸੀਗਾ ਨਾ ਫੈਜ਼ ਅਹਿਮਦ ਫੈਜ਼ ਨੇ ਕਿ ਬੋਲ ਕੇ ਲਬ ਆਜ਼ਾਦ ਹੈ ਤੇਰੇ, ਬੋਲ ਕੇ ਜ਼ੁਬਾਨ ਤੇਰੀ ਹੈ। ਬਾਕੀ ਗੱਲ ਇਹ ਕਿ ਬਈ ਆਪਣੀ ਜ਼ੁਬਾਨ ਆ, ਜਿੰਨਾ ਹੋ ਸਕੇ ਆਪਣਾ ਪੁਆਇੰਟ ਰੱਖਣਾ ਚਾਹੀਦਾ ਸਾਡੇ ਅੰਦਰ। ਅਤੇ ਸ਼ਾਇਦ ਜਦੋਂ ਆਪਾਂ ਕੋਕੇਸ਼ੀਅਨ ਲੋਕ ਕਹਿ ਦਿੰਦੇ ਹਾਂ ਜਾਂ ਅਮਰੀਕੀ ਲੋਕ ਕਹਿ ਦਿੰਦੇ ਹਾਂ, ਉਹਨਾਂ 'ਚ ਫਰਕ ਹੀ ਇਸ ਚੀਜ਼ ਦਾ ਆ ਜਾਂਦਾ। ਛੋਟਾ ਜਿਹਾ ਸ਼ਹਿਰ ਆ ਜੋਰਜੀਆ ਦੇ ਅੰਦਰ, ਅਮੈਰੀਕਾ ਦੇ ਅੰਦਰ, ਠੀਕ ਹੈ, ਨਿਊਯਾਰਕ ਪੋਸਟ ਦੇ ਹਵਾਲੇ ਤੋਂ ਖਬਰ ਆ, ਬਹੁਤ ਛੋਟਾ ਜਿਹਾ ਸ਼ਹਿਰ। ਉੱਥੇ ਲੋਕਾਂ ਨੂੰ ਫੀਲ ਹੋਇਆ ਕਿ ਵਾਟਰ ਪ੍ਰੈਸ਼ਰ ਬੜਾ ਘੱਟ ਹੈ ਜੀ ਅੱਜ ਕੱਲ੍ਹ ਟੂਟੀਆਂ ਦੇ।
13: ਅੱਛਾ,
14: ਠੀਕ ਹੈ। ਉਹਨਾਂ ਨੇ ਗੱਲਬਾਤ ਕੀਤੀ ਕਾਉਂਸਲ ਦੇ ਨਾਲ, ਕਾਉਂਸਲ ਕਹਿੰਦੇ ਕੋਈ ਇੱਦਾਂ ਨਹੀਂ, ਕੁਛ ਨਹੀਂ ਆ। ਫਿਰ ਬਾਅਦ 'ਚੋਂ ਕਾਉਂਸਲ ਵੱਲੋਂ ਇੱਕ ਬਿਆਨ ਜਾਰੀ ਹੋ ਗਿਆ ਕਿ ਲੋਨਸ ਨੂੰ ਨਾ ਪਾਣੀ ਘੱਟ ਦਿਆ ਕਰੋ ਆਪਣੇ ਲੋਨ 'ਤੇ, ਕਿ ਸ਼ਾਇਦ ਤਾਂ ਕਰਕੇ ਆ
13: ਜੀ।
14: ਇਸ ਲੈਵਲ ਤੱਕ ਉਹਨਾਂ ਲੋਕਾਂ ਨੇ ਆਪਸ 'ਚ ਰਲ ਕੇ ਤਫਤੀਸ਼ ਕਰਾਈ ਕਿ ਪਤਾ ਲੱਗਾ ਕਿ ਉੱਥੇ ਇੱਕ AI ਡਾਟਾ ਸੈਂਟਰ ਸੈਟਅਪ ਸੀਗਾ। AI ਡਾਟਾ ਸੈਂਟਰ ਹੁੰਦਾ ਜਿੱਥੇ ਸਾਰਾ ਸਾਰਾ ਆਹ ਜਿੰਨਾ ਸਮਾਨ ਆ ਨਾ ਉਹ ਪਹੁੰਚਦਾ AI ਦਾ, ਹੈ ਨਾ, ਅਤੇ ਉਹ ਇੱਕ ਸਰਵਰ ਚਾਹੀਦਾ ਅਤੇ ਉਹ ਬਹੁਤ ਜ਼ਿਆਦਾ ਹੀਟ ਅਪ ਹੁੰਦਾ ਰਹਿੰਦਾ, ਉਹਨੂੰ ਕੂਲ ਡਾਊਨ ਕਰਨ ਲਈ ਪਾਣੀ ਲਾਦਾ। ਤਾਂ ਉੱਥੋਂ ਇੱਕ ਕੰਪਨੀ ਜਿਹਦਾ AI ਡਾਟਾ ਸੈਂਟਰ ਸੀਗਾ, ਉਹਨਾਂ ਦਾ ਉਹਨਾਂ ਨੇ 30 ਮਿਲੀਅਨ ਗੈਲਨ ਦਾ ਪਾਣੀ ਚੋਰੀ ਕੀਤਾ,
13: ਲੀਟਰ,
14: ਠੀਕ ਹੈ ਜੀ। ਉਹ ਜਦੋਂ ਉਹਨਾਂ ਨੇ ਉਹ ਚੋਰੀ ਕਰ ਲਿਆ, ਗੱਲ ਬਹੁਤ ਜ਼ਿਆਦਾ ਵੱਧ ਗਈ, ਤਾਂ ਫਿਰ ਕਾਉਂਸਲ ਨੇ ਜਿਹੜੀ ਹੈਗੀ ਉੱਥੇ ਕਿਹਾ ਕਿ ਉਹ ਐਕਚੁਅਲੀ ਨਾ ਅਸੀਂ ਉਹਨਾਂ ਨੂੰ ਬਿੱਲ ਹੀ ਦੇਣਾ ਭੁੱਲ ਗਏ।
13: ਅੱਛਾ,
14: ਹਾਂ, ਅਸੀਂ ਐਕਚੁਅਲੀ ਮੀਟਰ, ਸਮਾਰਟ ਮੀਟਰ ਲੈ ਕੇ ਆ ਰਹੇ ਸੀਗੇ, ਮੀਟਰ ਚੇਂਜ ਕਰ ਰਹੇ ਸੀਗੇ, ਸੋ ਕੁਛ $1.5 ਲੱਖ US ਦਾ ਬਿੱਲ ਅਸੀਂ ਮਿਸ ਕਰ ਗਏ।
13: ਵਾਹ ਜੀ ਵਾਹ,
14: ਹੋ ਸਕਦਾ $25-30 ਵਾਲੇ ਸਾਰੇ ਸਹੀ ਪਹੁੰਚੇ, ਡੇਢ ਵਾਲਾ ਮਿਸ ਹੋ ਗਿਆ। ਕੰਪਨੀ ਕਹਿੰਦੀ ਦੇਖੋ ਜੀ ਸਾਨੂੰ ਬਿੱਲ ਨਹੀਂ ਆਇਆ, ਜਿਸ ਤਰ੍ਹਾਂ ਐਪ ਉੱਦਾਂ ਹੀ ਤਾਰਤਾ, ਪਰ ਲੋਕਾਂ ਨੇ ਆਪਣਾ ਹੱਕ ਮੰਗਿਆ ਅਤੇ ਲੋਕਾਂ ਨੇ ਸਰਕਾਰ ਨੂੰ ਉਹਦਾ ਜੋ ਜਾਂ ਫਿਰ ਜੋ ਉਹਨਾਂ ਦਾ ਹੀ ਖਜ਼ਾਨਾ ਉਹਦੇ 'ਤੇ ਪੈਸੇ ਪਹੁੰਚਦੇ ਤਾਂ ਕੀਤੇ ਐਟਲੀਸਟ।
13: ਵੇਖੋ ਇਹ ਵੱਡੀ ਸਮੱਸਿਆ, ਜਦੋਂ ਆਪਾਂ AI ਨੂੰ ਬੜਾ ਜ਼ਿਆਦਾ ਪ੍ਰਚਾਰ ਵੀ ਦਿੰਦੇ ਨਾ, ਬੜਾ ਜ਼ਿਆਦਾ ਆਪਾਂ ਪਿਆਰ ਵੀ ਦੇ ਰਹੇ ਹਾਂ ਅਤੇ ਆਪਾਂ ਕਹਿ ਰਹੇ ਹਾਂ ਵੀ ਨਵਾਂ ਦੌਰ ਆ ਰਿਹਾ, ਨਵੀਂ ਦੁਨੀਆ ਆ ਰਹੀ ਹੈ ਅਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਅਡੋਪਟ ਵੀ ਕਰਨ ਦੀ ਦੌੜ ਦੇ ਵਿੱਚ ਹੈ ਆਪਾਂ। ਸੋ ਉੱਥੇ ਆਪਾਂ ਇੱਕ ਚੀਜ਼ ਭੁੱਲ ਰਹੇ ਹਾਂ ਕਿ ਸਾਡੇ ਇਹ ਵਾਤਾਵਰਣ ਦਾ ਕਿੰਨਾ ਜ਼ਿਆਦਾ ਨੁਕਸਾਨ ਕਰੂਗੀ ਜਾਂ ਕਰ ਰਹੀ ਹੈ। ਸੋ ਆਪਾਂ ਹਾਲੇ ਬਹੁਤ ਲੋਕਾਂ ਦੀ ਆਵਾਜ਼ ਜਿਹੜੀ ਹੈ ਨਾ ਉਹ ਬੜੇ ਦੱਬੇ ਦੱਬੇ ਜਿਹੇ ਸੁਰ ਦੇ ਵਿੱਚ, ਦੱਬੇ ਸੁਰ 'ਚ ਇਸ ਕਰਕੇ ਕਹੂੰਗਾ ਕਿਉਂਕਿ ਉਹਨਾਂ ਲੋਕਾਂ ਦੀ ਆਵਾਜ਼ ਹਾਲੇ ਏ ਆਈ ਦੀ ਆਵਾਜ਼ ਇੰਨੀ ਉੱਚੀ ਆ ਵੀ ਉਹਨਾਂ ਦੀ ਥੱਲੇ ਸੁਣ ਹੀ ਨਹੀਂ ਰਿਹਾ ਕੋਈ, ਪਰ ਬਹੁਤ ਸਾਰੇ ਲੋਕ ਇਹਦੇ ਉੱਤੇ ਗੱਲ ਕਰ ਰਹੇ ਨੇ ਬੜੇ ਚਿਰਾਂ ਤੋਂ। ਕਿਉਂਕਿ ਜਿਹੜੇ ਆਪਾਂ ਮੰਨ ਲਓ ਘਰ ਦੇ ਵਿੱਚ ਇੱਕ ਆਪਾਂ ਕੰਪਿਊਟਰ ਲਾਉਂਦੇ ਹਾਂ, ਇੱਕ ਸਰਵਰ ਲਾਉਂਦੇ ਹਾਂ, ਅਤੇ ਉਹ ਵੀ ਇੱਕ ਹੀਟ ਪ੍ਰੋਡਿਊਸ ਕਰਦਾ, ਉਹ ਵੀ ਸਾਡਾ

0: ਆਪਾਂ ਇਹ ਸੋਚ ਕੇ ਵੇਖੀਏ ਵੀ ਇਹ ਇਸ ਏ ਆਈ ਦੇ ਲਈ ਇੰਨੇ ਵੱਡੇ ਵੱਡੇ ਕੰਪਿਊਟਰ ਇੰਨੇ ਵੱਡੇ ਵੱਡੇ ਸਰਵਰ ਨੇ ਕਿ ਪਾਣੀ ਬਹੁਤ ਜ਼ਿਆਦਾ ਲੱਗ ਰਿਹਾ ਵਾ ਇਸ ਚੀਜ਼ ਦੇ ਉੱਤੇ ਅਤੇ ਇਹ ਆਉਣ ਵਾਲੇ ਸਮੇਂ ਦੀ ਇੱਕ ਵੱਡੀ ਤਰਾਸਦੀ ਆ ਕਿ ਇੰਨਾ ਕੁ ਪਾਣੀ ਜ਼ਿਆਦਾ ਇਹਦੇ ਉੱਤੇ ਯੂਜ਼ ਕੀਤਾ ਜਾਊਗਾ ਵੀ ਉਹਦੇ ਨਾਲ ਪਤਾ ਨਹੀਂ ਕਿੰਨੇ ਲੋਕਾਂ ਨੇ ਪਿਆਸੇ ਮਰਨਾ।
1: ਮੈਂ ਤਾਂ ਇਹ ਸੋਚ ਕੇ ਹੈਰਾਨ ਹਾਂ ਕਿ ਇੰਡੀਆ ਜਿੱਥੇ ਕਿੰਨੀਆਂ ਥਾਵਾਂ 'ਤੇ ਕਿਸਾਨ 100-100 ਫੁੱਟ ਥੱਲੇ ਤੱਕ ਚੱਲ ਗਏ ਅਤੇ ਪਾਣੀ ਨਹੀਂ ਉਹਨਾਂ ਨੂੰ ਲੱਭਦਾ ਪਿਆ। ਦਿੱਲੀ ਵਰਗੇ ਸ਼ਹਿਰਾਂ 'ਚ ਟੈਂਕਰਾਂ 'ਚ ਪਾਣੀ ਆਉਂਦਾ ਪਿਆ ਅਤੇ ਅਡਾਨੀ ਹੋਰਾਂ ਨੇ ਆਪਣੀ ਹੀ ਵੈਬਸਾਈਟ ਦੇ ਉੱਪਰ ਪਾਇਆ ਹੋਇਆ ਕਿ $100 billion ਉਹ 2035 ਤੱਕ ਖਰਚ ਕਰਨਗੇ ਏ ਆਈ ਡਾਟਾ ਸੈਂਟਰ ਬਣਾਉਣ ਦਾ। ਪਹਿਲਾ ਡਾਟਾ ਸੈਂਟਰ ਵਿਸ਼ਾਖਾਪਟਨਮ 'ਚ ਬਣਾ ਰਹੇ ਆ, $15 billion ਲਾ ਰਹੇ ਆ ਉਹਦੇ 'ਤੇ। ਗੱਲਬਾਤ ਇਹ ਕਹਿ ਰਹੇ ਕਿ ਜੀ ਜਿਹੜੀ ਅਸੀਂ ਟੈਕਨੋਲੋਜੀ ਵਰਤਾਂਗੇ ਉਹਦੇ ਅੰਦਰ ਪਾਣੀ ਦੀ ਨਾ ਮਾਤਰ ਯੂਸੇਜ ਹੋਏਗੀ ਅਤੇ ਜੇ ਹੋਏਗੀ ਤਾਂ ਆਪਾਂ ਵੇਸਟ ਵਾਟਰ ਯੂਜ਼ ਕਰਾਂਗੇ। ਜਦੋਂ ਬਣੇਗਾ, ਜਿੱਦਾਂ ਬਣੇਗਾ ਤਦ ਦੀ ਤਦ ਵੇਖੀ ਜਾਏਗੀ, ਪਰ ਫਿਲਹਾਲ ਜ਼ਰੂਰੀ ਹੈ ਬਈ ਕੋਕਰੋਚ ਹੋਣਾ ਮੇਰੇ ਹਿਸਾਬ ਨਾਲ, ਨਹੀਂ ਸਵਾਲ ਕਰਨਾ ਜ਼ਰੂਰੀ ਹੈ।
0: ਸਹੀ ਗੱਲ ਹੈ, ਕਿਉਂਕਿ ਇਹ ਇੱਦਾਂ ਦੇ ਸਵਾਲ ਜਿਹੜੇ ਨੇ ਉਹ ਵੇਖੋ ਕੋਈ ਕੰਮ ਕਰੀ ਜਾਵੇ ਜਿੱਦਾਂ ਦੇ ਵੀ ਕਰੀ ਜਾਵੇ, ਪਰ ਉਹਦੇ ਵਿੱਚ ਉਹਦੇ ਲਈ ਵੀ ਤਿਆਰ ਹੋਵੇ ਕਿ ਕੋਈ ਸਵਾਲ ਵੀ ਹੋਣੇ ਆ।
1: ਬਿਲਕੁਲ, ਦੇਖੋ ਕੰਮ ਕਰਨਾ ਤਾਂ ਕੰਮ ਕਰਨਾ ਹੀ ਆ, ਉਹ ਗੱਲ ਥੋੜ੍ਹੀ ਆ,
0: ਹਰ ਇੱਕ ਨੇ ਕੰਮ ਕਰਨਾ। ਪਰ ਇਹ ਆ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਵਾਲ ਕਰਨ ਵਾਲੇ ਦੀ ਵੀ ਜ਼ਬਾਨ ਵੱਡੀ ਜਾ ਰਹੀ ਹੈ। ਸੋ ਆਪਾਂ ਮੋਟਾ ਜਿਹਾ ਡਾਟਾ ਮੈਂ ਹੁਣੇ ਸਾਂਝਾ ਜੇ ਕਰਦੇ ਹਾਂ ਏ ਆਈ 'ਤੇ, ਜਦੋਂ ਇੱਕ ਡਾਟਾ ਸੈਂਟਰ ਸਿਰਫ ਇੱਕ ਡਾਟਾ ਸੈਂਟਰ ਜਿਹੜਾ ਬਣਦਾ ਵਾ ਏ ਆਈ ਦਾ, ਉਹਨੂੰ ਠੰਡਿਆਂ ਕਰਨ ਦੇ ਲਈ ਜਾਂ ਉਹਨੂੰ ਰਨਿੰਗ ਰੱਖਣ ਦੇ ਲਈ ਲਗਭਗ 11 lakh liter ਪਾਣੀ ਲੱਗ ਜਾਂਦਾ। 11 lakh liter ਪਾਣੀ ਇੰਨਾ ਵਾ ਜਿਵੇਂ ਕਿ ਆਮ ਐਵਰੇਜ ਆਪਾਂ ਘਰਾਂ ਦੇ ਵਿੱਚ ਜੋ ਵਰਤਦੇ ਹਾਂ, ਲਗਭਗ 1000 ਘਰਾਂ ਦਾ ਪਾਣੀ ਸਿਰਫ ਇੱਕ ਡਾਟਾ ਸੈਂਟਰ ਨੂੰ ਰਨਿੰਗ ਰੱਖਣ ਦੇ ਲਈ ਲੱਗ ਜਾਂਦਾ। ਅਤੇ ਆਪਾਂ ਸੋਚੀਏ ਕਿ ਦੁਨੀਆਂ ਦੇ ਵਿੱਚ ਇਸ ਟਾਈਮ ਕਿੰਨੇ ਡਾਟਾ ਸੈਂਟਰ ਨੇ, ਇਹ ਐਵਰੇਜ ਡਾਟਾ ਸੈਂਟਰ ਦੀ ਕਹਾਣੀ ਆ। ਜਿਹੜੇ ਵੱਡੇ ਡਾਟਾ ਸੈਂਟਰ ਨੇ ਇਸ ਟਾਈਮ ਜਿਨ੍ਹਾਂ ਦੇ ਉੱਤੇ ਵੱਡੀਆਂ ਵੱਡੀਆਂ ਕੰਪਨੀਆਂ ਰਨ ਹੋ ਰਹੀਆਂ ਨੇ, ਜਿਨ੍ਹਾਂ 'ਤੇ ਆਪਾਂ ਬੜਾ ਮਾਣ ਮਹਿਸੂਸ ਕਰਦੇ ਹਾਂ, ਸੋ ਉਹਨਾਂ ਦੇ ਵਿੱਚ ਲਗਭਗ 50 lakh gallon ਯਾਨੀ ਕਿ ਲਗਭਗ ਨੀਅਰਲੀ 2 crore liter ਲਾ ਲਓ, 2 crore liter ਪਾਣੀ ਜਿਹੜਾ ਵਾ ਉਹ ਵੱਡੇ ਡਾਟਾ ਸੈਂਟਰ ਦੇ ਲਈ, ਜਿਹੜਾ ਕਿ ਲਗਭਗ 50,000 ਦੀ ਆਬਾਦੀ ਵਾਲਾ ਇੱਕ ਕਸਬਾ ਜਿੰਨਾ ਪਾਣੀ ਯੂਜ਼ ਕਰਦਾ ਉਨਾ ਪਾਣੀ ਇਹ ਵੱਡਾ ਡਾਟਾ ਸੈਂਟਰ ਲੈ ਜਾਂਦਾ। ਸੋ ਹੁਣ ਤੁਸੀਂ ਆਪ ਸੋਚ ਕੇ ਵੇਖੋ ਵੀ ਇਹ AI ਜਿਹੜੇ ਆਪਾਂ ਕਰਦੇ ਹਾਂ ਸਾਨੂੰ ਸਹੂਲਤ ਦਿੰਦੀ ਆ, ਅਸੀਂ ਇਹ ਨਹੀਂ ਕਹਿ ਰਹੇ ਵੀ ਇਹ ਗਲਤ ਚੀਜ਼ ਆ, ਸਹੂਲਤ ਦਿੰਦੀ ਆ, ਠੀਕ ਆ, ਅਸੀਂ ਵੀ AI ਤੋਂ ਬੜੇ ਕੰਮ ਲੈਂਦੇ ਹਾਂ ਅੱਜ ਕੱਲ੍ਹ, ਪਰ ਨਾਲ ਇਹਦੇ ਸਾਈਡ ਇਫੈਕਟ ਵੀ ਆਪਾਂ ਵੇਖੀਏ। ਆਪਾਂ ਕਹਿ ਦਿੰਦੇ ਹਾਂ ਫਲਾਣਾ ਰੋਬੋਟ ਆ, ਫਲਾਣਾ ਆ ਗਿਆ, ਦਿਸ ਆ ਗਿਆ, ਦੈਟ ਆ ਗਿਆ, ਇੱਕ ਦਿਨ ਆਊਗਾ ਜਿੱਦਣ ਅਸੀਂ ਇਹਦੇ ਖਿਲਾਫ਼ ਆਵਾਜ਼ ਉਠਾਵਾਂਗੇ, ਪਰ ਹਾਲੇ ਸਾਨੂੰ ਪਤਾ ਨਹੀਂ ਆ।
1: ਪੁਆਇੰਟ ਇਹੀ ਹੈ ਨਾ, ਸਵਾਲ ਉਠਾਉਣ ਦਾ ਪੁਆਇੰਟ ਇਹ ਹੋਣਾ ਚਾਹੀਦਾ ਹਮੇਸ਼ਾ ਕਿ ਬਾਈ ਤੂੰ ਜੇ ਕੋਈ ਚੀਜ਼ ਲੈ ਕੇ ਆਉਂ ਤਾਂ ਮੈਨੂੰ ਬੈਟਰ ਸੋਲੂਸ਼ਨ ਦੇ। ਆਪਾਂ ਕਈ ਵਾਰੀ ਇਸ ਚੀਜ਼ ਨੂੰ ਇਸ ਤਰ੍ਹਾਂ ਕਰ ਦਿੰਦੇ ਕਿ ਯਾਰ ਚੀਜ਼ ਬੰਦ ਹੋਣੀ ਚਾਹੀਦੀ, ਕੁਛ ਹੋਣਾ ਚਾਹੀਦਾ। ਹਮੇਸ਼ਾ ਸਵਾਲ ਇਹ ਕਰਦੇ ਰਹਿਣਾ ਚਾਹੀਦਾ ਕਿ ਹਾਓ ਮਾਈ ਲਿਵਿੰਗ ਲਾਈਫ ਸਟਾਈਲ ਕੈਨ ਬੀ ਬੈਟਰ, ਹੈ ਨਾ। ਕਿ ਜਿਨ੍ਹਾਂ ਨੇ ਇੰਨਾ ਤਕੜਾ ਆਹ ਸਾਰਾ ਡੇਟਾ ਬੇਸ ਬਣਾਉਣ ਦੀ ਹਿੰਮਤ ਰੱਖਦੇ ਆ, ਜਿਹੜੇ AI ਲੈ ਕੇ ਆਉਣ ਦੀ ਹਿੰਮਤ ਰੱਖਦੇ ਆ, ਮੈਨੂੰ ਪੱਕਾ ਪਤਾ ਕਿ ਉਹ ਟੈਕਨੋਲੋਜੀ ਹੋਏਗੀ ਜਿਹ 'ਚ ਸ਼ਾਇਦ ਘੱਟ ਪਾਣੀ ਲੱਗਦਾ ਹੋਏਗਾ, ਪਰ ਉਹ ਮਹਿੰਗੀ ਹੋਏਗੀ ਕਿ ਉਹ ਇਨਵੈਸਟਰ ਦੀ ਪੋਕਿਟ ਨੂੰ ਬਰਨ ਕਰਦੀ ਹੋਏਗੀ। ਅਤੇ ਸਾਡਾ ਪੁਆਇੰਟ ਇਹ ਹੋਣਾ ਚਾਹੀਦਾ, ਸਵਾਲ ਵੀ ਸਹੀ ਪੁੱਛਣੇ ਆਉਣੇ ਚਾਹੀਦੇ ਨਾ, ਕਿ ਸਾਡਾ ਪੁਆਇੰਟ ਇਹ ਹੋਣਾ ਚਾਹੀਦਾ ਕਿ ਤਾਂ ਇਨਵੈਸਟਰ ਕੋਈ ਗੱਲ ਨਹੀਂ ਭਰਾ, 15 ਦੀ ਥਾਂ 10% ਕਮਾ ਲੇ, ਪਰ ਜਿਸ ਵਾਤਾਵਰਨ 'ਚ ਤੂੰ ਵੀ ਸਾਹ ਲੈਣਾ ਮੈਂ ਵੀ ਲੈਣਾ ਉਹਨੂੰ ਤਾਂ ਠੀਕ ਰੱਖ, ਪਾਣੀ ਤਾਂ ਤੂੰ ਵੀ ਪੀਏਗਾ ਕਦੀ ਨਾ ਕਦੀ ਕਿ ਨਹੀਂ ਪੀਏਗਾ। ਸੋ ਇਹ ਪੁਆਇੰਟ ਹੈ।
0: ਮੈਂ ਹੁਣੇ ਇੱਕ ਰੈਡਿਟ 'ਤੇ ਵੇਖ ਰਿਹਾ ਹਾਂ, ਮੈਂ ਛੋਟੇ ਛੋਟੇ ਜਿਹੜੇ ਇਹਨਾਂ ਨੇ ਪਾਏ ਹੁੰਦੇ ਨਾ, ਫੈਕਟ ਵਗੈਰਾ ਪਾਏ ਹੁੰਦੇ ਆ, ਅਤੇ ਇੱਕ ਫੈਕਟ ਆ ਕਿ ਆਪਾਂ ਜਿਹੜਾ ਇੱਕ ਪ੍ਰੋਂਪਟ ਦਿੰਦੇ ਹਾਂ ਆਪਾਂ, ਮੰਨ ਲਓ ਮੈਂ ਜੇ ਕੁਛ ਲੱਭਿਆ ਹੁਣੇ ਵੀ ਚੀਫ ਜਸਟਿਸ ਦੇ ਮੰਨ ਲਓ ਕੌਣ ਆ ਇੰਡੀਆ ਦਾ, ਹੈ ਨਾ, ਜਿਹਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿਉਂਕਿ ਆਪਾਂ ਫਿਰ ਉੱਥੇ ਲੈ ਕੇ ਆਉਣੀ ਹੈ, ਅਤੇ ਇੱਕ ਪ੍ਰੋਂਪਟ ਦੇ ਉੱਤੇ ਹੀ ਕਹਿੰਦੇ ਨੇ ਕਿ ਲਗਭਗ ਮਤਲਬ .26 ਤੋਂ 2 milliliter ਤੱਕ ਪਾਣੀ ਦੀ ਅਸਿੱਧੀ ਖਪਤ ਹੁੰਦੀ ਆ, ਕਿਉਂਕਿ ਵੱਡੇ ਡਾਟਾ ਸੈਂਟਰ ਆ ਅਤੇ ਉਹਨੂੰ ਕਿੰਨੇ ਲੋਕ ਯੂਜ਼ ਕਰਦੇ ਆ ਉਹਦੇ ਵਿੱਚ ਉਹਨੂੰ ਜਦੋਂ ਡਿਵਾਈਡ ਕੀਤਾ ਉਹਦੀ ਐਵਰੇਜ ਉਹਦੀ ਔਸਤ ਕੱਢੀ ਅਤੇ ਆਪਾਂ ਲਗਭਗ ਹੋ ਸਕਦਾ ਹੈ ਵੀ ਆਪਾਂ
1: ਗਲਾਸ ਹੋ ਗਿਆ,
0: ਇੱਕ ਗਲਾਸ ਪਾਣੀ ਜਿਹੜਾ ਉਹ ਸਮਝੋ ਕਿ ਸਾਡੇ ਹਿੱਸੇ ਆ ਗਿਆ, ਆਪਾਂ ਉਹਦੀ ਵਰਤੋਂ ਕੀਤੀ ਹੈ ਤਾਂ ਕਿ ਆਪਾਂ ਵੀ ਉਹਦੀ ਹਿੱਸੇਦਾਰੀ ਬਣ ਗਏ। ਸੋ ਜਿਹੜੇ ਆਪਾਂ ਇਹ ਵੀ ਨਾਲ ਕਹਿੰਦੇ ਨੇ ਕਿ ਜਿਹੜੇ ਵਾਤਾਵਰਨ ਪ੍ਰੇਮੀ ਨੇ, ਜਦੋਂ ਪ੍ਰੇਮੀ ਆਪਾਂ ਨਾਲ ਸ਼ਬਦ ਲਾ ਦਿੰਦੇ ਹਾਂ ਨਾ, ਭਾਵੇਂ ਉਹ ਕਿਸੇ ਰਾਜਨੀਤਿਕ ਪਾਰਟੀ ਦਾ ਪ੍ਰੇਮੀ ਆ ਅਤੇ ਭਾਵੇਂ ਉਹ ਕਿਸੇ ਸਿੰਗਰ ਦਾ ਪ੍ਰੇਮੀ ਆ, ਭਾਵੇਂ ਉਹ ਕਿਸੇ ਐਕਟਰ ਦਾ ਪ੍ਰੇਮੀ ਆ, ਭਾਵੇਂ ਆਪਣੀ ਪ੍ਰੇਮਿਕਾ ਦਾ ਪ੍ਰੇਮੀ ਆ,
1: ਸਿਰਫ ਇਹੀ ਵਾਲਾ ਪ੍ਰੇਮੀ ਜਾਇਜ਼ ਹੈ ਵੈਸੇ।

0: ਬਾਕੀ ਪਿਛਲੇ ਪ੍ਰੇਮੀਆਂ ਦੀ ਕੋਈ ਸੈਂਸ ਨਹੀਂ ਹੈ,
1: ਪਰ ਉਹ ਵੀ ਡਿਪੈਂਡ ਕਰਦਾ ਕੌਣ ਹੋ ਤੁਸੀਂ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
5: ਟੈਨਸ਼ਨ ਟੈਨਸ਼ਨ ਨਹੀਂ, ਟੈਨਸ਼ਨ
6: ਕੀ ਹੋਇਆ,
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ BY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
5: ਜਾਂ 90-77-93-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
7: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
8: ਸੂਰਜ ਦੇਵਤਾ
7: ਕੀ ਮਤਲਬ?
8: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
7: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
9: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚੱਲੀਏ?
10: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
9: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
11: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਪ੍ਰੇਮੀ ਸ਼ਬਦ ਆਪਾਂ ਲਾ ਦਿੰਦੇ ਹਾਂ ਤੇ ਉਹ ਚੰਗੀ ਚੀਜ਼ ਵੀ ਕਈ ਵਾਰੀ ਪ੍ਰੇਮ ਭਾਵਨਾ ਦੇ ਵਿੱਚ ਨੈਗੇਟਿਵ 'ਚ ਜਾਣੀ ਸ਼ੁਰੂ ਹੋ ਜਾਂਦੀ। ਇਹ ਤੋਂ ਵੀ ਆਪਾਂ ਨਹੀਂ ਭੱਜਦੇ ਕਿਉਂਕਿ ਬਹੁਤ ਜ਼ਿਆਦਾ ਉਹਨੂੰ ਜਿਹੜਾ ਵਧਾ ਚੜ੍ਹਾ ਕੇ ਫਿਰ ਉਹਨੂੰ ਪੇਸ਼ ਵੀ ਕੀਤਾ ਜਾਂਦਾ, ਜਾਂ ਫਿਰ ਇੱਦਾਂ ਕਹਿ ਲਈਏ ਕਿ ਕੁਛ ਪਾਉਣ ਦੇ ਲਈ ਕੁਛ ਗਵਾਉਣਾ ਪੈਂਦਾ। ਉਹਦੇ ਵਿੱਚ ਆਪਾਂ ਇਹ ਵੇਖਣਾ ਹੁੰਦਾ ਵਾ ਵੀ ਅਸੀਂ ਪਾਇਆ ਘੱਟ ਜਾਂ ਗਵਾਇਆ ਘੱਟ ਜਾਂ ਗਵਾਇਆ ਵੱਧ, ਪਾਇਆ ਜ਼ਿਆਦਾ, ਕੀ ਮਤਲਬ ਰੇਸ਼ੋ ਕੀ ਰਹੀ। ਸੋ ਜੇ ਇਹਦੇ ਵਿੱਚ ਆਪਾਂ ਚਲੋ ਇੰਨਾ ਕੁ ਆਪਾਂ ਇਫ ਬਟ ਮੰਨ ਲੈਂਦੇ ਹਾਂ ਕਿਉਂਕਿ ਆਪਾਂ ਕੋਲ ਬਹੁਤ ਜ਼ਿਆਦਾ ਕੋਈ ਨਾ ਇੱਧਰ ਅਤੇ ਨਾ ਉੱਧਰ, ਆਪਾਂ ਦੋ ਪਾਸਿਆਂ ਦੀ ਗੱਲ ਕਰਾਂਗੇ। ਪਰ ਜੇ ਤਾਂ ਆਪਾਂ ਮੰਨਦੇ ਹਾਂ ਵੀ ਪਾਣੀ ਜ਼ਿਆਦਾ ਇੰਪੋਰਟੈਂਟ ਹੈ, ਧਰਤੀ ਵਾਤਾਵਰਨ ਜ਼ਿਆਦਾ ਇੰਪੋਰਟੈਂਟ ਆ, ਜੋ ਕਿ ਤੁਹਾਨੂੰ ਪਤਾ ਹੀ ਆ, ਉਹਦੀ ਸਾਨੂੰ ਐਕਸਪਲੇਨ 'ਚ ਜਾਣ ਦੀ ਲੋੜ ਨਹੀਂ ਆ, ਅਤੇ ਫਿਰ ਉੱਧਰਲੇ ਪਾਸੇ ਨੂੰ ਹੋਣਾ ਪਊਗਾ। ਜੇ ਤੁਹਾਨੂੰ ਲੱਗਦਾ ਵਾ ਵੀ ਇਹ ਰੋਬਟ, ਇਹ ਏ ਆਈ, ਇਹ ਸਰਚਾਂ, ਇਹ ਦਿਸ, ਇਹ ਦੈਟ, ਜਾਂ ਆਉਣ ਵਾਲੇ ਸਮੇਂ 'ਚ ਹੋਰ ਪਤਾ ਨਹੀਂ ਕੀ ਕੀ, ਜੇ ਇਹ ਜ਼ਿਆਦਾ ਇੰਪੋਰਟੈਂਟ ਨੇ, ਸਾਡੇ ਉਹ ਕੰਮ ਕਾਰ ਦੇ ਵਿੱਚ ਆਸਾਨੀ ਕਰ ਦੇਵੇ, ਸਾਡੇ ਕਹਿਣ ਦੇ ਉੱਤੇ ਸਾਰਾ ਕੁਛ ਹੋ ਜੇ, ਗੱਡੀ 'ਚ ਜਾਂਦਿਆਂ ਜ਼ਿਆਦਾ ਆਪਾਂ ਕਹੀਏ ਵੀ ਲਿਆ ਪਾਣੀ ਦਾ ਗਲਾਸ ਪੜ ਕੇ ਫੜਾ, ਅਤੇ ਉਹ ਤੁਹਾਨੂੰ ਲਾਗੋਂ ਕੋ ਫੜਾ ਦੇਵੇ, ਨਹੀਂ ਵੀ ਕੋਈ ਲੱਗ ਹੈਗਾ ਤੇ ਤੁਹਾਨੂੰ ਤਾਂ ਵੀ ਫੜਾ ਦੇਵੇ, ਇਦਾਂ ਦਾ ਵੀ ਕਹਿੰਦੇ ਆ ਰਿਹਾ ਬਸ ਸਿਸਟਮ ਜਿਹਾ,
2: ਬਹੁਤ ਕੁਛ ਆ ਰਿਹਾ।
1: ਸੋ
2: ਮਤਲਬ
1: ਕੀ ਇੰਪੋਰਟੈਂਟ ਕੀ ਆ ਸਾਡੇ?
2: ਬ੍ਰੌਡ ਕੁਐਸਚਨ ਤਾਂ ਇਹੀ ਆ ਜਾਂਦਾ ਕਿ ਸਵਾਲ ਕਰਨਾ ਜ਼ਰੂਰੀ ਆ, ਕਿ ਆਪਣੇ ਆਪ ਨੂੰ ਪਹਿਲੇ ਕਰਨਾ ਜ਼ਰੂਰੀ। ਤੁਸੀਂ ਇਸ ਤਰ੍ਹਾਂ ਕਿਹਾ ਨਾ, ਤੁਸੀਂ ਪਾਰਟੀ ਪ੍ਰੇਮੀ ਹੋ ਸਕਦੇ ਹੋ ਜਾਂ ਸਿੰਗਰ ਪ੍ਰੇਮੀ ਹੋ ਸਕਦੇ ਹੋ। ਇਹ ਸ਼ੋਪਨਹਾਵਰ ਨੇ ਕੀਤੀ ਹੋਈ ਹੈ ਨਾ ਗੱਲ ਕਿ ਉਹ ਇਨਸਾਨ ਜਿਹੜਾ ਬਹੁਤ ਜ਼ਿਆਦਾ ਧਰਮ, ਪਾਰਟੀ ਜਾਂ ਫਿਰ ਕਹਿ ਲਓ ਆਪਣੇ ਦੇਸ਼, ਆਪਣੇ ਖਿੱਤੇ ਦੇ ਅੰਦਰ ਬਹੁਤ ਜ਼ਿਆਦਾ ਓਵਰਲੀ ਪ੍ਰਾਊਡ ਹੁੰਦਾ, ਉਹਨੂੰ ਇਹ ਕੰਪਲੈਕਸ ਹੁੰਦਾ ਕਿ ਆਪਣੀ ਆਈਡੈਂਟੀ ਦਾ ਉਹਨੂੰ ਬਹੁਤ ਕੰਪਲੈਕਸ ਹੁੰਦਾ। ਓਬਵੀਅਸਲੀ ਯੂ ਨੀਡ ਟੂ ਬੀ ਪੈਸ਼ਨੇਟ ਅਬਾਊਟ ਯੋਰ ਰੂਟਸ, ਹੈ ਨਾ, ਤੁਹਾਨੂੰ ਜੁੜੇ ਹੋਣਾ ਜ਼ਰੂਰੀ ਆ। ਪਰ ਕਿਸੇ ਵੀ ਚੀਜ਼ ਨੂੰ ਥੋਪਣਾ ਅਤੇ ਕਿਸੇ ਵੀ ਇਸਟੈਬਲਿਸ਼ਮੈਂਟ ਨੂੰ ਸਵਾਲ ਨਾ ਕਰਨਾ, ਇਹ ਮੇਜਰ ਪ੍ਰੋਬਲਮ ਹੈ। ਉਹ ਜੋਰਜੀਆ ਦੇ ਲੋਕ ਕਿਉਂਕਿ ਪ੍ਰਾਊਡ ਅਮੈਰੀਕਨ ਨੇ, ਇਸ ਕਰਕੇ ਉਹ ਸਵਾਲ ਕਰ ਸਕੇ, ਹੈ ਨਾ। ਸਾਨੂੰ ਆਪਣੀ ਆਈਡੈਂਟੀ ਨੂੰ ਸਪਲੀਮੈਂਟ ਕਰਨਾ ਆਉਣਾ ਚਾਹੀਦਾ, ਨਾ ਕਿ ਉਹਦਾ ਖੁਦ ਦਾ ਹੀ ਗੁਲਾਮ ਬਣਨਾ ਆਉਣਾ ਚਾਹੀਦਾ। ਜੇ ਸਾਡੀ ਆਈਡੈਂਟੀ ਦੇ ਕੁਛ ਲੋਕ ਕੁਛ ਗਲਤ ਕਰਦੇ ਪਏ ਆ, ਸਵਾਲ ਉਠਾਉਣਾ ਬਹੁਤ ਜ਼ਰੂਰੀ ਆ। ਕਿਤੋਂ ਵੀ ਬਣਦਾ ਨਹੀਂ। ਦੇਖੋ ਇਹ ਕਿੰਨੀ ਵੱਡੀ ਗੱਲ ਹੈ ਕਿ ਇੱਕ ਚੀਫ ਜਸਟਿਸ ਹੀ, ਮਤਲਬ ਸੁਪਰੀਮ ਕੋਰਟ ਦਾ ਹੈੱਡ, ਪੂਰੀ ਇੰਡੀਆ ਦੀ ਯੂਥ ਨੂੰ ਕਹਿ ਰਿਹਾ ਕਿ ਤੁਸੀਂ ਬਈ ਕੋਕਰੋਚ ਹੋ, ਪੈਰਾਸਾਈਟ ਹੋ, ਕਿਉਂਕਿ ਤੁਸੀਂ ਸਵਾਲ ਪੁੱਛਦੇ ਹੋ।
1: ਸੋ ਆਪਾਂ ਪਹਿਲਾਂ ਥੋੜ੍ਹਾ ਜਿਹਾ ਵੀ ਦੱਸਦੇ, ਹੋ ਸਕਦਾ ਕਈ ਕਿਉਂਕਿ ਲੇਡੀਜ਼ ਜ਼ਿਆਦਾ ਨਾ ਇੰਟਰਸਟ ਨਹੀਂ ਰੱਖਦੀਆਂ ਨਿਊਜ਼ ਦੇ ਵਿੱਚ, ਅਤੇ ਹੋ ਸਕਦਾ ਉਹਨਾਂ ਦਾ ਇੰਟਰਸਟ ਨਾ ਬਣੇ ਜੇ ਆਪਾਂ ਇਹ ਨਾ ਦੱਸੀਏ ਵੀ ਇਹ ਕੌਣ ਆ, ਬੰਦਾ ਕੀ ਆ। ਮੰਨ ਲਓ ਆਪਾਂ ਇਹਨੂੰ ਸਾਫ਼ ਸ਼ਬਦਾਂ 'ਚ, ਜੇ ਮੈਂ ਗਲਤ ਹਾਂ ਤਾਂ ਤੁਸੀਂ ਥੋੜ੍ਹਾ ਜਿਹਾ ਠੀਕ ਕਰ ਲਿਓ, ਵੀ ਆਪਾਂ ਸਾਫ਼ ਸ਼ਬਦਾਂ ਦੇ ਵਿੱਚ ਆਪਾਂ ਇਹ ਕਹੀਏ ਵੀ ਇੱਕ ਜੱਜ ਤਾਂ ਆਪਾਂ ਜਾਣਦੇ ਹੀ ਹਾਂ ਕੌਣ ਹੁੰਦਾ, ਅਤੇ ਇੱਕ ਉਹ ਬੰਦਾ ਜਿਹੜਾ ਜੱਜਾਂ ਦੀ ਉੱਤੇ ਨਿਯੁਕਤੀ ਕਰਦਾ, ਉਹ ਵੀ ਖਾਸ ਕੇਸਾਂ ਦੇ ਲਈ, ਬਾਕੀਆਂ ਦੇ ਲਈ ਕਹਿੰਦੇ ਨੇ ਵੀ ਹੋਰ ਥੱਲੇ ਉਹਦੇ ਹੁੰਦੇ ਨੇ, ਹੋਰ ਸਹਾਇਕ ਹੁੰਦੇ ਨੇ, ਉਹ ਕਰ ਦਿੰਦੇ ਆ। ਪਰ ਜਿਹੜਾ ਮੇਨ ਕੁਛ ਖਾਸ ਕੇਸ ਨੇ ਵੀ ਕਿਹੜਾ ਕੇਸ ਕਿਹੜੇ ਜੱਜ ਨੂੰ ਐਲੋਕੇਟ ਹੋਊਗਾ, ਇਹ ਉਹ ਬੰਦਾ ਜਿਹੜੀ ਭੂਮਿਕਾ ਨਿਭਾਉਂਦਾ ਵਾ, ਅਤੇ ਆਪਾਂ ਹੁਣ ਆਪ ਹਿਸਾਬ ਲਾ ਲਈਏ ਵੀ ਇਹ ਕੋਈ ਛੋਟਾ ਮੋਟਾ ਅਹੁਦਾ ਨਹੀਂ ਆ।
2: ਸਭ ਤੋਂ ਵੱਡੇ ਜਿਹੜੇ ਸਭ ਤੋਂ ਮੇਜਰ ਲਾਅ ਹੁੰਦੇ ਆ, ਉਹਨਾਂ ਦੀ ਮੋਡੀਫਿਕੇਸ਼ਨ ਜਾਂ ਉਹਨਾਂ ਦੇ ਅੰਦਰ ਸੁਧਾਰ ਕਰਨ ਦਾ ਵੀ ਪਾਵਰ ਤੱਕ ਇਹਨਾਂ ਤੱਕ ਹੀ ਹੁੰਦੀ ਹੈ। ਜਿਸ ਆਰਟੀਕਲ 370 ਦੇ ਅੰਦਰ ਜਿਹੜੀ ਉਹ ਖਤਮ ਹੋਇਆ, ਆਰਟੀਕਲ 370, ਅਤੇ ਉਸ ਬੈਂਚ ਦਾ ਹਿੱਸਾ ਸੀਗੇ ਜਸਟਿਸ ਸੂਰਿਆਕਾਂਤ, ਅਤੇ ਕਦੀ ਕੋਈ ਕਹਿ ਨਹੀਂ ਸਕਦਾ ਕਿ 370 ਆਰਟੀਕਲ ਵੀ ਹਟੂਗਾ, ਜਦੋਂ ਦਾ ਸੀਗਾ ਕਿ ਕਸ਼ਮੀਰ ਦੇ ਸਪੈਸ਼ਲ ਰਾਈਟਸ ਖਤਮ ਕੀਤੇ ਗਏ, ਕਿ ਉਹਨਾਂ ਦਾ ਵੱਖਰਾ ਸੀਗਾ ਨਾ, ਵੱਖਰਾ ਫਲੈਗ ਕੋਈ ਕਸ਼ਮੀਰੀ ਹੀ ਕਸ਼ਮੀਰ ਦੇ ਅੰਦਰ ਖਰੀਦ ਸਕਦਾ, ਪ੍ਰੋਪਰਟੀ ਐਂਡ ਆਲ ਦੈਟ, ਹੈ ਨਾ। ਉਹ ਸਭ ਜਦੋਂ ਖਤਮ ਹੋਇਆ ਅੱਜ ਤੋਂ 3-4 ਸਾਲ ਪਹਿਲਾਂ, ਅਤੇ ਉਸ ਬੈਂਚ ਦਾ ਵੀ ਉਹ ਹਿੱਸਾ ਸੀਗੇ। ਸੋ ਬਹੁਤ ਵੱਡਾ ਅਹੁਦਾ, ਅਤੇ ਉਹਨਾਂ ਨੇ ਵੈਸੇ ਆਪਣੀ ਐਕਸਪਲੇਨੇਸ਼ਨ ਵੀ ਦਿੱਤੀ ਹੈ, ਥੋੜ੍ਹਾ ਟਾਈਮ ਲੱਗ ਗਿਆ ਉਹਨਾਂ ਐਕਸਪਲੇਨੇਸ਼ਨ ਦੇਣ 'ਚ। ਐਕਸਪਲੇਨੇਸ਼ਨ ਉਹਨੇ ਕਹੀ ਕਿ ਆ ਜਿਹੜੇ ਆ ਫੇਕ ਡਿਗਰੀਆਂ ਵਾਲੇ ਲੋਕ ਹੈ
1: ਉਹਨਾਂ ਦੀ ਗੱਲ ਕਰ ਰਹੇ ਹਾਂ,
2: ਉਹਨਾਂ ਦੀ ਗੱਲ ਕਰ ਰਹੇ ਹਾਂ। ਪਰ ਅਗੇਨ ਕਿਉਂਕਿ ਇੱਕ ਰਿਟਨ ਸਟੇਟਮੈਂਟ ਸੀਗੀ, ਇਹ ਵੀ ਨਹੀਂ ਕਿ ਹੁੰਦਾ ਨਾ ਕਈ ਸੁਣੀ ਗੱਲ ਹੋ ਗਈ, ਉਹ ਉਹੀ ਹੈ ਕਿ ਮੀਡੀਆ ਨੂੰ ਜਿਸ ਤਰ੍ਹਾਂ ਮਰਜ਼ੀ ਟੈਂਪਰ ਕਰ ਲਓ, ਜਿਸ ਤਰ੍ਹਾਂ ਮਰਜ਼ੀ ਗੱਲ ਕਰ ਲਓ।
1: ਅਸਲ 'ਚ ਹੁੰਦਾ ਇਹ ਆ ਵੀ ਕਈ ਵਾਰੀ ਨਾ ਤੁਸੀਂ ਕੋਈ ਗੱਲ, ਮੰਨ ਲਓ ਤੁਹਾਡਾ ਪਿਛਲਾ ਟਰੈਕ ਰਿਕਾਰਡ ਬਹੁਤ ਮੈਟਰ ਕਰਦਾ, ਤੁਸੀਂ ਜਦੋਂ ਕੋਈ ਗੱਲ ਕਰਦੇ ਹੋ ਅਤੇ ਜੇ ਤੁਹਾਡਾ ਪਿਛਲਾ ਟਰੈਕ ਰਿਕਾਰਡ ਠੀਕ ਆ, ਪਿੱਛੇ ਤੁਸੀਂ ਕੋਈ ਤੁਹਾਡੇ ਕੰਮ ਜਿਹੜੇ ਨੇ ਉਹ ਉਸ ਨਿੱਕੀ ਜਿਹੀ ਗੱਲ ਦੇ ਮੁਕਾਬਲੇ ਬਹੁਤ ਹੈਵੀ ਨੇ, ਉਹ ਗੱਲ ਫਿਰ ਹਲਕੀ ਪੈ ਜਾਂਦੀ ਹੈ। ਪਰ ਜੇ ਪਿਛਲੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਜੇ ਪਲੱਸ ਹੁੰਦੀਆਂ ਹੋਣ ਨਾ ਤੇ ਫਿਰ ਉਹ ਜਦੋਂ ਵਿੱਚ ਤੁਸੀਂ ਕੋਈ ਛੋਟੀ ਜਿਹੀ ਵੀ ਕਰਦੇ ਹੋ ਤੇ ਉਹ ਅਸਲ 'ਚ ਛੋਟੀ ਨਹੀਂ ਹੁੰਦੀ, ਉਹ ਪਿਛਲਾ ਸਾਰਾ ਕੁਛ ਹੀ ਨਾਲ ਲੋਕਾਂ ਨੂੰ ਯਾਦ ਆ ਜਾਂਦਾ। ਨਾਲੇ ਜਦੋਂ ਆਲਰੇਡੀ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਕਿ ਜਦੋਂ ਆਪਾਂ ਇਹ ਵੇਖ ਰਹੇ ਹਾਂ ਵੀ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜਾ ਗੁਬਾਰ ਆ, ਗੁਬਾਰ ਉਹ ਇਸ ਕਰਕੇ ਵੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੰਸਟਾਟਿਕ ਕਰ ਲਓ, ਤੁਸੀਂ ਰਾਜਨੀਤੀ ਟਿੱਕ ਕਰ ਲਓ, ਨੌਜਵਾਨਾਂ ਦਾ ਰਾਜਨੀਤੀ ਦੇ ਵਿੱਚ ਇੰਟਰਸਟ ਟਿੱਕ ਕਰ ਲਓ, ਅਤੇ ਇੱਕ ਨਾਂ ਸਾਹਮਣੇ ਆਇਆ ਬੜਾ ਚਰਚਾ ਦਾ ਵਿਸ਼ਾ ਰਿਹਾ, ਅੱਜ ਕੱਲ੍ਹ ਉਹ ਥੋੜ੍ਹਾ ਮੱਠਾ ਪੈ ਗਿਆ ਵਾ, ਉਹ ਆਪਣੇ ਚੱਡਾ ਸਾਹਿਬ
2: ਹਾਂਜੀ ਹਾਂਜੀ ਹੈ ਸਮੋਸੇ ਸਸਤੇ ਕਰਾ ਕੇ ਚਲੇ ਗਏ
1: ਹੈ ਨਾ, ਅਤੇ ਉਹਨਾਂ ਨੂੰ ਇਹ ਜਿਹੜਾ ਇੰਸਟਾ ਵਾ ਕਾਫੀ ਸੁੱਜ ਲਿਆ ਸੀ, ਨੌਜਵਾਨ ਪੀੜ੍ਹੀ ਉਹਨਾਂ ਦੇ ਨਾਲ ਕਾਫੀ ਹੱਦ ਤੱਕ ਜੁੜੀ, ਉਹਨਾਂ ਨੂੰ ਲੱਗਦਾ ਸੀ ਵੀ ਹਾਂ ਠੀਕ ਹੈ ਯਾਰ ਨਿੱਕੇ ਨਿੱਕੇ ਜੇ ਵਾਹਵਾ ਵਾਜਬ ਜੇ ਮੁੱਦੇ ਉਠਾ ਰਿਹਾ, ਤੇ ਆਪਾਂ ਉਸ ਤੋਂ ਬਾਅਦ ਇਹ ਵੀ ਵੇਖਿਆ ਵੀ ਉਹਦਾ ਅਕਾਊਂਟ ਕਿੱਦਾਂ।
2: ਬਿਲਕੁਲ 2.5-3 million ਤਾਂ ਉਹਨਾਂ ਮਤਲਬ ਕੁਛ ਇੱਕ ਦਿਨਾਂ ਦੇ ਅੰਦਰ ਹੀ ਫੋਲੋਅਰ ਅਕਾਊਂਟ ਘੱਟ ਗਿਆ ਸੀਗਾ। ਮੈਂ ਤਾਂ ਕਈ ਵਾਰੀ ਇਹ ਸੋਚਦਾ ਕਿ ਉਹ ਰਾਘਵ ਚੱਡਾ ਬੇਚਾਰਾ ਕਮਰੇ 'ਚ ਬੈਠਾ ਕਿਸ ਤਰ੍ਹਾਂ ਸੋਚਦਾ ਹੋਇਆ ਕਿ ਯਾਰ ਨੀਟ ਉੱਪਰ ਵੀ ਨਹੀਂ ਗੱਲ ਕਰ ਸਕਦਾ, ਕਾਕਰੋਚ ਉੱਪਰ ਵੀ ਨਹੀਂ ਗੱਲ ਕਰ ਸਕਦਾ, ਕਿਉਂਕਿ ਉਹਦੇ ਤਾਂ ਮਤਲਬ ਇਹੀ ਚੀਜ਼ ਉੱਪਰ ਹੀ ਯੂਜ਼ ਟੂ ਗੈਟ ਸੋ ਮੈਨੀ ਲਾਈਕਸ, ਤੋਂ ਲਾਈਕੇਬਿਲਿਟੀ ਵੀ ਉਹਦੀ ਜਿਹੜੀ ਫੋਲੋਇੰਗ ਇਹਦੇ ਕਰਕੇ ਸੀ। ਸਗੋਂ ਹੁਣ ਹੋਰ ਮੁੱਦਾ ਇਸ ਤਰ੍ਹਾਂ ਭੜਕਦਾ ਕਿ ਬੇਸਿਕਲੀ ਆਈਡੀਓਲੋਜੀ, ਇੱਕ ਪਰਸਨਲ ਆਈਡੀਓਲੋਜੀ ਦੀ ਕੋਈ ਵੈਲਿਊ ਨਹੀਂ ਰਹੀ ਹੁਣ ਅੱਜ ਦੇ ਸਿਸਟਮ 'ਚ, ਜਿਹੜੀ ਆਪਾਂ ਮਤਲਬ ਮੈਂ ਤਾਂ ਇਹੀ ਕਹੂੰਗਾ ਮੈਂ ਜੋ ਪੜ੍ਹਿਆ ਸੁਣਿਆ ਕਿ ਪਰਸਨੈਲਿਟੀ ਬਹੁਤ ਮੈਟਰ ਕਰਦੀ ਸੀਗੀ 70s-80s ਦੇ ਅੰਦਰ, ਕਿ ਸੰਜੇ ਗਾਂਧੀ ਦੀ ਜੋ ਪੋਲੀਟਿਕਸ ਸੀਗੀ ਉਹ ਰਾਜੀਵ ਗਾਂਧੀ ਨਾਲੋਂ ਬਹੁਤ ਵੱਖਰੀ ਸੀ ਐਂਡ ਉਹ ਪਾਰਟੀ ਦੇ ਅੰਦਰ ਝਲਕਦੀ ਸੀਗੀ। ਐਂਡ ਸੇਮ ਜੋ ਅਡਵਾਨੀ ਸਾਹਿਬ ਦੀ ਜਾਂ ਫਿਰ ਅਟਲ ਬਿਹਾਰੀ ਵਾਜਪਾਈ ਦੀ ਪੋਲੀਟਿਕਸ ਸੀਗੀ ਉਹ ਇੰਨੀ ਜ਼ਿਆਦਾ ਫਾਰ ਰਾਈਟ ਜਾਂ ਫਿਰ ਇੰਨੀ ਜ਼ਿਆਦਾ ਆਪਾਂ ਕੀ ਕਹਿ ਸਕਦੇ ਹਾਂ ਕੱਟੜ ਨਹੀਂ ਸੀ ਜੋ ਸ਼ਾਇਦ ਮੌਜੂਦਾ ਗੌਰਮੈਂਟ ਦੀ ਹੈਗੀ ਹੈ, ਕਿ ਪਰਸਨੈਲਿਟੀ ਬਹੁਤ ਮੈਟਰ ਕਰਦੀ ਸੀ। ਪਰ ਮੇਰੇ ਖਿਆਲ ਨਾਲ ਹੁਣ ਸਭ ਕੁਛ ਇਸ ਤਰ੍ਹਾਂ ਹੋ ਗਿਆ ਕਿ ਇੱਕੋ ਆਵਾਜ਼ ਆ, ਤੁਸੀਂ ਉਸ ਆਵਾਜ਼ ਦੇ ਇੱਕੋ ਬਣ ਕੇ ਰਹੋਗੇ। ਹੁਣ ਨੀਟ ਜਿਹੜਾ ਹੋਇਆ ਉਹ ਇੱਕ ਸਰ ਨੇ ਬੜੇ ਮਸ਼ਹੂਰ, ਮੈਨੂੰ ਉਹਨਾਂ ਦਾ ਹੁਣ ਨਾਮ ਨਹੀਂ ਖਿਆਲ, ਉਹ ਵਿਚਾਰਾ, ਮੈਂ ਉਹ ਵਿਚਾਰੇ ਨੂੰ ਹਮੇਸ਼ਾ ਨਾ ਸੜਕ 'ਤੇ ਹੀ ਦੇਖਿਆ, ਪਿਛਲੇ 5-6 ਸਾਲ 'ਚ ਇੰਨਾ ਪੰਗਾ ਪਿਆ ਮੈਡੀਕਲ ਦੇ ਐਗਜ਼ਾਮਸ ਨੂੰ ਲੈ ਕੇ, ਵਿਚਾਰਾ ਸੜਕ 'ਤੇ ਹੀ ਬੈਠਾ ਰਹਿੰਦਾ, ਗਲਤ ਹੋ ਰਿਹਾ ਗਲਤ ਹੋ ਰਿਹਾ ਗਲਤ ਹੋ ਰਿਹਾ, ਬਹੁਤ ਵਧੀਆ।
1: ਵੇਖੋ ਆਪਾਂ ਹੱਸਦੇ ਇਹਨਾਂ ਚੀਜ਼ਾਂ 'ਤੇ,
2: ਹਾਂ ਪਰ ਦੇਖੋ ਹੈ ਤਾਂ ਹੈ। ਉਹਨੇ ਬਹੁਤ ਵਧੀਆ ਗੱਲ ਕੀਤੀ, ਕਹਿੰਦੇ ਐਜੂਕੇਸ਼ਨ ਮਿਨਿਸਟਰ ਸਿਰਫ ਇਹ ਕਹਿਣ ਲਈ ਕਿ ਪ੍ਰਧਾਨ ਮੰਤਰੀ ਮੋਦੀ ਦੇ ਨੇਤ੍ਰਿਤਵ ਮੇ, ਇਸ ਤੋਂ ਇਲਾਵਾ ਕਹਿੰਦੇ ਕੋਈ ਗੱਲ ਕਰਦੇ ਕਿ ਨਹੀਂ ਕਰਦੇ, ਕਹਿੰਦਾ ਹਜੇ ਤਾਂ ਕੋਈ ਬਿਆਨ ਨਹੀਂ ਆਇਆ ਕਿ ਇੰਨਾ ਤਕੜਾ ਮੇਜਰ ਪੇਪਰ ਹੋ ਗਿਆ ਕੈਂਸਲ। ਖੈਰ ਹੁਣ 21 June ਨੂੰ ਹੋਣ ਜਾ ਰਿਹਾ ਨੀਟ ਦੁਬਾਰਾ, ਅਤੇ ਹੁਣ ਅੱਗੇ ਤੋਂ ਕਹਿੰਦੇ ਕਿ ਇਹ ਕੰਪਿਊਟਰ ਬੇਸਡ ਹੋ ਜਾਏਗਾ ਜੀ, ਅਤੇ ਸ਼ਾਇਦ
1: ਅੱਗੇ ਤੋਂ ਧਿਆਨ ਰੱਖਾਂਗੇ
2: ਉਹ ਦੇਖੋ ਰੱਖਣਗੇ ਕਿ ਨਹੀਂ ਰੱਖਣਗੇ।
1: ਠੀਕ ਹੈ ਚਲੋ, ਕੰਪਿਊਟਰ 'ਤੇ ਜਿਹੜੀਆਂ ਚੀਜ਼ਾਂ ਹੋ ਗਈਆਂ ਨੇ ਉਹਨਾਂ ਦਾ ਕਿਹੜਾ ਰੌਲਾ ਹਲੇ ਬੰਦ ਹੋ ਗਿਆ?
2: ਬਿਲਕੁਲ
1: ਗਲਤ ਹੁੰਦੀ ਆ ਨੀਤ ਦੀ, ਗਲਤ ਹੁੰਦੀ ਆ ਵੀ ਤੁਹਾਡੇ ਜਿਹੜੇ ਲੋਕ ਨੇ ਉਹ ਕਿੰਨੇ ਕੁ ਇਮਾਨਦਾਰ ਨੇ, ਜਿਹੜੇ ਬੰਦੇ ਤੁਸੀਂ ਅੱਗੇ ਲਾਏ ਆ ਅਫਸਰ ਨੇ ਉਹ ਕਿੰਨੇ ਕੁ ਇਮਾਨਦਾਰ ਨੇ। ਉਹ ਜੇਕਰ ਉਹਨਾਂ ਦੇ ਵਿੱਚ ਬੇਈਮਾਨੀ ਆ ਤੇ ਜਿੰਨੇ ਮਰਜ਼ੀ ਤੁਸੀਂ ਕੰਪਿਊਟਰ ਲਾ ਲਓ, ਜਿੰਨੇ ਮਰਜ਼ੀ ਤੁਸੀਂ ਕਾਗਜ਼ਾਂ 'ਤੇ ਕਰ ਲਓ, ਫਿਰ ਕਿਤੇ ਨਾ ਕਿਤੇ ਕੁਛ ਨਾ ਕੁਛ, ਕਿਉਂਕਿ ਜਿਹੜੇ ਹੱਥਾਂ ਦੇ ਵਿੱਚ ਮੰਨ ਲਓ ਜੇ ਤੁਸੀਂ ਦੁੱਧ ਦੀ ਰਾਖੀ ਬਿੱਲੀ ਭਾਈ ਆ ਤੇ ਫਿਰ ਤੁਸੀਂ ਕਹੋ ਵੀ ਉਹ ਨਹੀਂ ਜੀ ਇਹ ਬਿੱਲੀ ਕਾਲੀ ਹੀ, ਫਿਰ ਅਗਲੀ ਵਾਰੀ ਕਹੋ ਨਹੀਂ ਜੀ ਇਹ ਬਿੱਲੀ ਆਪਾਂ ਚਿੱਟੀ ਪਾਵਾਂਗੇ ਅਗਲੀ ਵਾਰੀ,
2: ਜਾਂ ਫਿਰ ਕੋਈ ਵੱਖਰੀ ਬਰੀਡ ਲੈ ਕੇ,
1: ਹਾਂ ਇਹ ਅਮੈਰੀਕਨ ਬਿੱਲੀ ਲਿਆਵਾਂਗੇ, ਦੁੱਧ ਲਾਈਕ ਹੀ ਨਹੀਂ ਕਰਦੀ ਹੈ ਨਾ। ਸੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਫਰਕ ਹੀ ਪੈਂਦਾ ਵਾ ਵੀ ਤੁਸੀਂ ਦੁੱਧ ਦੀ ਰਾਖੀ ਪਾਉਣਾ ਤੇ ਤੁਸੀਂ ਉਹ ਪਾਓਗੇ ਨਾ ਜਿਹੜਾ ਰਾਖੀ ਕਰ ਸਕਦਾ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਯੂਥ ਨੂੰ ਕਿੰਨਾ ਕੁ ਤੰਗ ਪਰੇਸ਼ਾਨ ਕਰ ਰਹੀਆਂ ਨੇ, ਯੂਥ ਦੇ ਅੰਦਰ ਕੀ ਕੁਛ ਭਰਿਆ ਪਿਆ ਵਾ, ਕਿਉਂਕਿ ਵੇਖੋ ਆਪਾਂ ਇਹਨੂੰ ਇੱਥੇ ਕਿਜੇ ਨਹੀਂ ਛੱਡ ਸਕਦੇ। ਇਹਦੇ ਵਿੱਚ ਤੁਸੀਂ ਇਹ ਵੇਖਣ ਦੀ ਕੋਸ਼ਿਸ਼ ਆਪਾਂ ਕਰੀਏ, ਆਪਣੇ ਬੱਚਿਆਂ 'ਚ ਵੀ ਜੇ ਵੇਖਣ ਦੀ ਆਪਾਂ ਕੋਸ਼ਿਸ਼ ਕਰੀਏ, ਇੱਕ ਕਿਤੇ ਨਾ ਕਿਤੇ ਨਾ ਸਾਡੇ 'ਚ ਵੀ ਉਹ ਸੀ ਵੀ ਪਤਾ ਨਹੀਂ ਕੀ ਬਣਨਾ ਜ਼ਿੰਦਗੀ 'ਚ ਹੈ ਨਾ ਕਿਵੇਂ, ਪਰ ਫਿਰ ਵੀ ਇੰਨਾ ਕੁ ਪਤਾ ਸੀ ਵੀ ਹਾਂ ਕੁਛ ਨਹੀਂ ਬਣੂਗਾ ਅਤੇ ਆਹ ਬਣ ਜੂਗਾ। ਹੁਣ ਅੱਜ ਕੱਲ੍ਹ ਦੇ ਆਪਾਂ ਜੇ ਵੇਖੀਏ ਤਾਂ ਅੱਜ ਕੱਲ੍ਹ ਦੇ ਯੂਥ ਨੂੰ ਜਿੱਥੇ ਪਤਾ ਵਾ ਵੀ ਆਪਾਂ ਪੜ੍ਹੀ ਵੀ ਜਾਣ ਡਏ ਹਾਂ ਅਤੇ ਅੱਗੇ ਸਾਨੂੰ ਫਿਰ ਨਹੀਂ ਕੁਛ ਦਿੱਤਾ, ਇਹ ਈਵਨ ਡਿਵੈਲਪਡ ਕੰਟਰੀਜ਼ ਦਾ ਵੀ ਇਹੋ ਹਾਲ ਹੈ।
2: ਬਿਲਕੁਲ
1: ਹੈ ਨਾ, ਇੱਥੇ ਕਿੰਨੀ ਵਾਰੀ ਆਪਾਂ ਰਿਪੋਰਟਾਂ ਪੜ੍ਹ ਚੁੱਕੇ ਹਾਂ, ਇਹ ਨਹੀਂ ਆ ਵੀ ਸਾਡੇ ਵਰਗੇ ਜਾਂ ਭਾਰਤ ਵਰਗੇ ਦੇਸ਼ਾਂ ਦੇ ਵਿੱਚ ਇਹ ਚੀਜ਼ ਦੀ ਪ੍ਰੋਬਲਮ ਹੈ ਜਾਂ ਇਹ ਸੋਚ ਆ, ਉਹਨਾਂ ਕੋਲ ਤਾਂ ਫਿਰ ਵੀ ਇੱਕ ਦਿਸ਼ਾ ਹੈਗੀ ਆ ਵੀ ਅਸੀਂ ਬਾਹਰ ਚੱਲ ਜਾਂਗੇ।
2: ਸਹੀ ਗੱਲ ਆ, ਨਹੀਂ ਠੀਕ ਗੱਲ,
1: ਫਿਰ ਵੀ ਐਟਲੀਸਟ ਇਹ ਚੀਜ਼ ਦੀ ਦਿਸ਼ਾ ਲੈ ਕੇ ਬੈਠੇ, ਹਾਲਾਂਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਆ ਵੀ ਬਾਹਰ ਜਾ ਕੇ ਕੀ ਹੋਣਾ ਜਾਂ ਅੱਗੇ ਜਾ ਕੇ ਬਾਹਰ ਵਾਲਿਆਂ ਦਾ ਕੀ ਫਿਊਚਰ ਹੈ ਜਾਂ ਬਾਹਰ ਵਾਲਿਆਂ ਨੇ ਕੱਲ੍ਹ ਨੂੰ ਸੱਦਣਾ ਵੀ ਆ ਕਿ ਨਹੀਂ ਸੱਦਣਾ ਜਾਂ ਆਇਆਂ ਨੂੰ ਵੀ ਉਹਨਾਂ ਨੇ ਵਾਪਸ ਭੇਜ ਦਿਆ ਕਰਨਾ, ਇਹ ਕੋਈ ਪਤਾ ਨਹੀਂ ਹਲੇ। ਸੋ ਉਸ ਸਾਰੇ ਸਨੈਰੀਓ ਦੇ ਵਿੱਚ ਜਿਹੜੀ ਇੱਕ ਫਰਸਟ੍ਰੇਸ਼ਨ ਹੈ ਵੀ ਡੂਇੰਗ ਫੋਰ ਨਥਿੰਗ,
2: ਅਤੇ ਇਹ ਵੀ ਦੇਖੋ ਜਿਹੜਾ ਹੁਣ ਜਿਹੜਾ ਆ ਵੀ ਤੁਸੀਂ ਯੂਥ ਦਾ ਤਬਕਾ ਦੱਸਿਆ ਉਹ ਵੀ ਉਹੀ ਵਾਲਾ ਜਿਹੜਾ ਸ਼ਾਇਦ ਅਫੋਰਡ ਕਰ ਸਕਦਾ ਇਹ ਸੋਚਣਾ ਵੀ ਕਿ ਮੈਂ ਇੱਥੋਂ ਬਾਹਰ ਤੇ ਨਿਕਲ ਜਾਊਂਗਾ
1: ਹਰ ਕੋਈ ਸੋਚਣਾ ਵੀ ਅਫੋਰਡ ਨਹੀਂ ਕਰ ਸਕਦਾ
2: ਕਿਸੇ ਨੇ ਬਹੁਤ ਉਸ ਦਿਨ ਮੇਰੇ ਖਿਆਲ ਨਾਲ ਵਰੁਣ ਗਰੋਵਰ ਨੇ ਕਿਹਾ ਕਿ ਜਿਸ ਦੇਸ਼ ਦੇ ਅੰਦਰ 80 ਕਰੋੜ ਲੋਕ ਰਾਸ਼ਨ ਕਾਰਡ ਤੇ ਹਨਾ ਰਾਸ਼ਨ ਲੈ ਰਹੇ ਆ ਬਿਲੋ ਪਾਵਰਟੀ ਲਾਈਨ ਆ ਤੁਸੀਂ ਉਹਨਾਂ ਨੂੰ ਜਦੋਂ ਕਹਿ ਦੋ ਕਿ ਸੋਨਾ ਨਹੀਂ ਖਰੀਦਣਾ ਉਹਦਾ ਪੁਆਇੰਟ ਇਹ ਹੈ ਕਿ ਤੁਹਾਡਾ ਸਿਸਟਮ ਫੇਲ ਹੈ ਉਹ ਵਿਚਾਰਾ ਤਾਂ ਰੋਟੀ ਨਹੀਂ ਇਕੱਠੀ ਕਰ ਪਾ ਰਿਹਾ ਤੁਸੀਂ ਕਿਹਨੂੰ ਮਨਾ ਕਰ
1: ਤੁਸੀਂ ਰਾਸ਼ਨ ਕਾਰਡ ਵਾਲਿਆਂ ਦੀ ਛੱਡੋ ਤੁਸੀਂ ਆਪਾਂ ਆਪਣੀ ਗੱਲ ਕਰ ਲੈਂਦੇ
2: ਸੋ ਰਾਈਟ
1: ਵਿਆਹ ਸ਼ਾਦੀਆਂ ਦੇ ਉੱਤੇ ਸੋਨਾ ਲੈਣਾ ਸਾਡੀ ਮਜਬੂਰੀ ਆ ਮਿਡਲ ਕਲਾਸ ਵਾਲਿਆਂ ਦੀ ਕੌਣ ਉਦਾਂ ਸੋਨਾ ਲੈ ਰਿਹਾ ਮੈਨੂੰ ਦੱਸੋ ਕਿਤੇ ਤੁਹਾਡਾ ਪੁਰਾਣਾ ਕਿਤੇ ਦੇਣਾ ਲੈਣਾ ਹੋਊਗਾ ਤੁਹਾਡਾ ਵੀ ਫਲਾਣੇ ਨੇ ਦਿੱਤਾ ਸੀ ਤੇ ਉਹਦੇ ਬੱਚੇ ਤੇ ਹੁਣ ਆਪਾਂ ਦੇਣਾ ਜਾਂ ਉਹਦੇ ਵਿਆਹ ਦੇ ਉੱਤੇ ਆਪਾਂ ਦੇਣਾ
2: ਵਿਹਾਰ ਦਾ ਹੀ ਕੰਮ ਹੋ ਗਿਆ
1: ਤੇ ਉਸ ਤੋਂ ਇਲਾਵਾ ਕਿੰਨਾ ਕੁ ਕਿਤੇ ਕਿਸੇ ਦੀ ਹੋਊਗੀ ਅਫੋਰਡੇਬਿਲਿਟੀ ਇਸ ਟਾਈਮ ਦੇ ਉੱਤੇ ਵੀ ਉਹ ਕਵੇ ਵੀ ਹਾਂਜੀ ਅਸੀਂ ਅੱਜ ਸ਼ੋਪਿੰਗ ਕਰਨ ਚੱਲੇ ਹਾਂ ਅਸੀਂ ਅੱਜ ਤੋਲਾ ਕੁ ਸੋਨਾ ਲਵਾਂਗੇ ਆਉਂਦੇ ਅਸੀਂ ਗੋਭੀ ਲਵਾਂਗੇ ਤੇ ਵਾਪਸ ਆ ਜਾਵਾਂਗੇ
2: ਅੱਜ ਮੈਂ ਸ਼ੋਪਿੰਗ ਕਰਨ ਗਈ ਅੱਜ ਤੋਂ ਮੈਂ ਇੱਕ ਤੋਲਾ ਸੋਨਾ ਲਿਆ ਜੀ
1: ਅੱਛਾ ਵੇਖੇ ਜਾਵੇ ਤਾਂ ਕੁਛ ਵੀ ਮਤਲਬ ਐਨੀਥਿੰਗ ਜਿਹੜਾ ਹੈ ਨਾ ਜਿਹੜਾ ਨੌਜਵਾਨ ਹੈ ਨਾ ਉਹਦਾ ਉਹਦੀ ਵਿਚਾਰੇ ਦੀ ਪ੍ਰੋਬਲਮ ਇਹ ਆ ਵੀ ਉਹ ਪਹਿਲਾਂ ਆਪਾਂ ਕਿਹਾ ਵਾ ਵੀ ਪੜ੍ਹੋ ਪੜ੍ਹੋ ਪੜ੍ਹੋ ਪੜ੍ਹੋਗੇ ਤੇ ਤੁਹਾਡੀਆਂ ਸਮੱਸਿਆ ਦਾ ਹੱਲ ਹੋ ਜੂਗਾ ਤੇ ਹੁਣ ਜੋ ਪੜ੍ਹ ਲਿਖ ਗਿਆ ਵਾ ਤੇ ਫਿਰ ਉਹ ਇਹ ਗੱਲ ਕਰਦਾ ਵਾ ਵੀ ਤੁਸੀਂ ਆਹ ਗਲਤ ਕਰ ਰਹੇ ਹੋ ਆ ਜੋ ਤੁਸੀਂ ਕਹਿ ਰਹੇ ਹੋ ਇਹ ਨੌਲੇਜ ਸਹੀ ਨਹੀਂ ਆ ਕਿਉਂਕਿ ਅਸੀਂ ਪੜ੍ਹੇ ਹਾਂ ਅਸੀਂ ਤੁਹਾਨੂੰ ਦੱਸਦੇ ਹਾਂ ਕੀ ਆ ਤੇ ਸਾਨੂੰ ਉਸ ਚੀਜ਼ 'ਤੇ ਵੀ ਇਤਰਾਜ਼ ਆ ਜਾਂ ਤਾਂ ਫਿਰ ਆਪਾਂ ਆਪਣੇ ਧੀਆਂ ਪੁੱਤ ਜਿਹੜੇ ਅਨਪੜ੍ਹ ਹੀ ਚਾਹੁੰਦੇ ਹਾਂ ਧੀਆਂ ਪੁੱਤ ਹੀ ਮੈਂ ਕਹੂੰਗਾ ਕਿਸੇ ਸਾਰਿਆਂ ਦੇ ਸਾਂਝੇ ਹੁੰਦੇ ਆ ਆਪਾਂ ਇਹੋ ਹੀ ਕਹਾਂਗੇ ਜਾਂ ਤਾਂ ਆਪਾਂ ਇਹ ਕਹਿ ਦਈਏ ਤੁਸੀਂ ਵੀ ਅਸੀਂ ਤੁਹਾਨੂੰ ਅਨਪੜ੍ਹ ਹੀ ਚਾਹੁੰਦੇ ਹਾਂ ਤੁਸੀਂ ਸਾਡੇ ਮੂਹਰੇ ਭਾਵੇਂ ਗਲਤ ਹੋ ਭਾਵੇਂ ਸਹੀ ਹੋ ਤੁਸੀਂ ਸਾਡੇ ਅੱਗੇ ਨਹੀਂ ਬੋਲਣਾ ਅਤੇ ਜੇ ਉਹ ਪੜ੍ਹ ਲਿਖ ਗਏ ਨੇ ਤਾਂ ਉਹਦਾ ਇੱਕ ਇੱਕ ਪਾਸਾ ਤਾਂ ਆਪਾਂ ਟਿੱਕ ਕਰ ਦਿੱਤਾ ਵੀ ਚਲੋ ਪੜ੍ਹ ਲਿਖ ਗਏ ਪਰ ਹੁਣ ਦੂਸਰਾ ਪਾਸਾ ਆਪਾਂ ਨਹੀਂ ਟਿੱਕ ਕਰ ਪਾ ਰਹੇ ਕਿ ਜੇ ਉਹ ਪੜ੍ਹ ਲਿਖ ਗਏ ਨੇ ਤਾਂ ਆਪਾਂ ਉਹਨਾਂ ਦੀ ਐਟਲੀਸਟ ਸੁਣੀ ਲਈਏ ਵੀ ਉਹਨਾਂ ਪੜ੍ਹਿਆ ਲਿਖਿਆਂ ਦੀ ਨੌਲੇਜ ਸ਼ਾਇਦ ਸਾਡੇ ਨਾਲੋਂ ਮਾਸਾ ਬਿਹਤਰ ਆ
2: ਬਿਲਕੁਲ
1: ਅਤੇ ਜੇ ਉਹ ਚੀਜ਼ ਫਿੱਟ ਬਹਿੰਦੀ ਆ ਤਾਂ ਆਪਾਂ ਸਿੱਖ ਲਈਏ ਬੜੇ ਸਾਰੇ ਜਿਹੜੇ ਆ ਉਹ ਇਸ ਹਿਸਾਬ ਦੇ ਨਾਲ ਚੱਲਦੇ ਹੋਣਗੇ ਮੈਂ ਇਹ ਤੋਂ ਮੈਨੂੰ ਚੇਤਾ ਆ ਗਿਆ ਕੱਲ੍ਹ ਨਾ ਇੱਕ ਉਹ ਨੇ ਕਾਫੀ ਉਹ ਸੋਸ਼ਲ ਮੀਡੀਆ ਦੇ ਉੱਤੇ ਪਰਸਨੈਲਿਟੀ ਕਾਫੀ ਫੇਮਸ ਰਹਿੰਦੇ ਵੈਸੇ ਤੇ ਇਦਾਂ ਦੀਆਂ 3600 ਤੁਰੀਆਂ ਫਿਰਦੀਆਂ ਰਹਿੰਦੀਆਂ ਤੇ ਉਹ ਭਾਈ ਸਾਹਿਬ ਉਹ ਉਪਦੇਸ਼ ਦੇ ਰਹੇ ਵੀ ਜਿਹੜੀ ਵੇਖੋ ਬਰੋਕਲੀ ਆ ਉਹ ਸਾਡੇ ਲਈ ਚੰਗੀ ਨਹੀਂ ਆ ਖਾਣੀ
2: ਓਕੇ
1: ਹੁਣ ਬਰੋਕਲੀ ਦਾ ਚਾਰ ਸਫੇਰੇ ਪ੍ਰਚਾਰ ਹੁੰਦਾ ਵਾ ਕਿਸੇ ਵੀ ਡਾਇਟੀਸ਼ਨ ਕੋਲ ਜਾਓ ਤੁਸੀਂ ਉਹ ਕਹਿੰਦੇ ਆ ਵੀ ਬਰੋਕਲੀ ਹੈ ਨਾ ਤੇ ਮੈਂ ਕਿਹਾ ਯਾਰ ਇਹ ਮਤਲਬ ਇਹ ਬੰਦਾ ਕੀ ਕਹਿ ਰਿਹਾ ਉਹ ਸ਼ੁਰੂ 'ਚ ਆ ਜਾਂਦਾ ਨਾ ਮਤਲਬ ਉਹ ਹੈ ਨਾ ਅਤੇ ਮਤਲਬ ਇੱਕ ਚੰਗਾ ਭਲਾ ਸਿਆਣੀ ਬੈਣੀ ਉਮਰ ਦਾ ਬੰਦਾ ਜੇ ਮੰਨ ਲਓ ਗੱਲ ਕਰ ਰਿਹਾ ਵਾ ਵੇਖਣ ਨੂੰ ਵੈਦ ਜੀ ਟਾਈਪ ਜੇ ਕੋਈ ਲੱਗ ਰਿਹਾ ਤਾਂ ਤੁਸੀਂ ਉਹਦੇ ਧਿਆਨ ਦਿੰਦੇ ਹੋ ਹੈ ਨਾ ਜਾਂ ਖਾਸ ਤੌਰ ਦੇ ਉੱਤੇ ਲਿਖਿਆ ਹੋਵੇ ਥੱਲੇ ਵੀ ਉਹ ਆਯੁਰਵੇਦਾ ਸਪੈਸ਼ਲਿਸਟ ਐਂਡ ਆਲ
2: ਉਹ ਮੈਂ ਸਮਝਿਆ ਕਿਹੜੇ ਅੰਕਲ ਦੀ ਗੱਲ ਕਰ ਰਿਹਾ ਉਹ ਇਸ ਤਰ੍ਹਾਂ ਦੀ ਬੜੀਆਂ
1: ਗੱਲਾਂ ਨਾਲ ਚੇਤਾ ਭੁੱਲ ਗਿਆ ਪਰ ਚਲੋ ਆਪਾਂ ਲੈਣਾ ਵੀ ਕਿਉਂ ਆ ਅੱਛਾ ਤੇ ਉਹ ਇਹ ਕਹਿ ਰਿਹਾ ਸੀ ਕਿ ਜਿਹੜੀ ਬਰੋਕਲੀ ਉਹ ਕਹਿੰਦਾ ਜੀ ਕਿਉਂ ਤੇ ਉਹ ਕਹਿੰਦਾ ਵੀ ਬਰੋਕਲੀ ਇਸ ਕਰਕੇ ਨਹੀਂ ਸਾਨੂੰ ਖਾਣੀ ਚਾਹੀਦੀ ਕਿਉਂਕਿ ਇਹ ਮੈਨ ਮੇਡ ਸਬਜ਼ੀ ਆ
2: ਓਕੇ
1: ਇਹ ਕੁਦਰਤੀ ਸਬਜ਼ੀ ਨਹੀਂ ਆ ਅੱਜ ਤੋਂ ਪਹਿਲਾਂ ਤੱਕ ਤੁਸੀਂ ਦੱਸੋ ਆਪਣੇ ਬਚਪਨ 'ਚ ਕਦੀ ਵੇਖੀ ਸੀ ਹਰੀ ਗੋਭੀ ਕਦੀ ਬਰੋਕਲੀ ਵੇਖੀ ਤੁਸੀਂ ਉਹ ਕਹਿੰਦਾ ਨਹੀਂ ਵੇਖੀ ਅਤੇ ਉਹ ਕਹਿੰਦਾ ਵੀ ਇਹ ਫਿਰ ਇਹ ਬੰਦੇ ਨੇ ਬਣਾਈਆਂ ਇਸ ਕਰਕੇ ਸਾਨੂੰ ਸਿਰਫ ਉਹ ਸਬਜ਼ੀਆਂ ਖਾਣੀਆਂ ਚਾਹੀਦੀਆਂ ਜਿਹੜੀਆਂ ਕੁਦਰਤੀ ਨੇ
2: ਓਕੇ
1: ਸੋ ਹੁਣ ਜੇ ਇੱਕ ਮੰਨ ਲਓ ਨੌਜਵਾਨ ਇਸ ਚੀਜ਼ ਦੇ ਉੱਤੇ ਕੋਈ ਪੜ੍ਹਿਆ ਲਿਖਿਆ ਕੋਈ ਇਹ ਕਹਿ ਰਿਹਾ ਵਾ ਕਿ ਤੂੰ ਗਲਤ ਕਹਿ ਰਿਹਾ ਤਾਂ ਉੱਥੇ ਕਿਹਦੀ ਮੰਨੀ ਜਾਊਗੀ
2: ਓਬਵੀਅਸਲੀ
1: ਬਾਬਾ ਜਾਂ ਨੌਜਵਾਨ ਨੂੰ ਬਦਤਮੀਜ਼ ਕਿਹਾ ਜਾਊਗਾ ਵੀ ਤੁਸੀਂ ਬੋਲਦੇ ਹੋ ਅੱਗੇ ਅਤੇ ਜਾਂ ਫਿਰ ਇਹ ਕਿਹਾ ਜਾਊਗਾ ਵੀ ਕਿੱਥੇ ਲਿਖਿਆ ਅਤੇ ਉਹ ਇਹ ਕਹੂਗਾ ਵੀ ਇਹ ਪੁਰਾਣੇ ਉਹਦੇ 'ਚ ਆ ਸਾਡੇ ਪੁਰਾਣੇ ਵੇਦਾਂ 'ਚ ਆ ਸਾਡੇ ਪੁਰਾਣੇ ਸਿਸਟਮ 'ਚ ਆ ਹੁਣ ਕਿੰਨੇ ਪੜ੍ਹਨੇ ਆ ਕਿੰਨੇ ਕਰਨੇ ਤਾਂ ਉਹ ਕਹੂਗਾ ਵੀ ਉਹਨਾਂ ਦੇ ਆਧਾਰ ਦੇ ਉੱਤੇ ਆਪਾਂ ਇੰਨੀ ਗੱਲ ਤਾਂ ਕਹਿ ਹੀ ਸਕਦੇ ਹਾਂ ਨਾ ਵੀ ਆਹ ਚੀਜ਼ ਕੁਦਰਤੀ ਆਹ ਚੀਜ਼ ਗੈਰ ਕੁਦਰਤੀ ਆ
2: ਪਰ ਇਹ ਇਹ ਦੇਖੋ ਨਾ ਆਹੀ ਲੋਕ ਸਮਝਦੇ ਨਹੀਂ ਕਿ ਕਿੰਨਾ ਸਿੰਪਲ ਹੈ ਜੇ ਤੁਸੀਂ ਆਪਣੇ ਆਪ ਨੂੰ ਉਸ ਸਟੈਪ 'ਤੇ ਹੀ ਲੈ ਜਾਓ ਕਿ ਯਾਰ ਜਦੋਂ ਗੋਭੀ ਆਈ ਹੋਣੀ ਆ ਉਹ ਉਦੋਂ ਲਈ ਤਾਂ ਨਵੀਂ ਹੋਣੀ ਹੈ ਨਾ ਉਸ ਪੁਰਾਣੇ ਬੰਦੇ ਨੇ ਜਿੰਨੇ ਵੀ ਉਹ ਲਿਖਿਆ ਉਹ ਸ਼ਾਸਤਰ ਬਣ ਗਿਆ ਹੈ ਨਾ ਅਤੇ ਉਹ ਅੱਗੇ ਆ ਗਿਆ ਹੁਣ ਇੱਕ ਗੱਲ ਆ ਸਾਰੀ ਦੁਨੀਆ ਹੱਥ ਜੋੜ ਕੇ ਹੈ ਨਾ ਕਹਿੰਦੀ ਤੁਲਸੀ ਦਾਸ ਸਦਾ ਹਰੀ ਚੇਰਾ ਕੀ ਜੇ ਨਾਥ ਹਿਰਦੇ ਮਹਾਡੇਰਾ ਹੈ ਨਾ ਸਾਰੇ ਆਪਾਂ ਹਨੂੰਮਾਨ ਚਾਲੀਸਾ ਪੜ੍ਹਦੇ ਹਾਂ ਆਪਾਂ ਇਸ ਤਰ੍ਹਾਂ ਪੜ੍ਹਦੇ ਹਾਂ ਕਿ ਹਨੂੰਮਾਨ ਜੀ ਨੇ ਮਤਲਬ ਜੇ ਜਿਹੜਾ ਬੰਦਾ ਭਗਤੀ 'ਚ ਉਹ ਕਹਿੰਦਾ ਕਿ ਯਾਰ ਬਸ ਜੇ ਕਹਿ ਤਾਂ ਉਹਨਾਂ ਤੱਕ ਗੱਲ ਪਹੁੰਚ ਗਈ ਪਰ ਜੇ 900 ਸਾਲ ਪਹਿਲੇ ਜਾਓ ਤਾਂ ਤੁਲਸੀ ਦਾਸ ਬੈਠ ਕੇ ਲਿਖ ਹੀ ਰਿਹਾ ਸੀ ਨਾ ਹੀ ਵਾਜ਼ ਦਾ ਰਾਈਟਰ ਨਾ ਉਸ ਤੋਂ ਪਹਿਲਾਂ ਤਾਂ ਨਹੀਂ ਸੀ ਨਾ ਉਹ ਤਾਂ ਇੰਨੀ ਪ੍ਰਚਲਿਤ ਹੋ ਗਈ ਉਹਦੇ ਅੰਦਰ ਸ਼ਾਇਦ ਰਸ ਇੰਨਾ ਮਿਲਿਆ ਹਰ ਭਗਤ ਨੂੰ ਕਿ ਉਹ ਇਸ ਤਰੀਕੇ ਨਾਲ ਹਿੱਟ ਹੋ ਗਏ ਸਹੀ ਕਿ ਨਹੀਂ ਉਹਨਾਂ ਜਦੋਂ ਰਾਮਚਰਿਤ ਮਾਨਸ ਲਿਖੀ ਰਮਾਇਣ ਤੋਂ ਹੈ ਨਾ ਵੈਸੇ ਗੱਲ ਕਿੱਥੇ ਕਿੱਥੇ ਚੱਲ ਗਈ ਪਰ ਇੱਕ ਆਈਡੀਆ ਹੀ ਹੈ ਇੱਕ ਐਗਜ਼ਾਮਪਲ ਦੇ ਤੌਰ 'ਤੇ ਕਿ ਰਮਾਇਣ ਦੇ ਕਿੰਨੇ ਸ਼ਲੋਕ ਸੀਗੇ ਜੋ ਉਹਨਾਂ ਨੇ ਰਾਮਚਰਿਤ ਮਾਨਸ 'ਚ ਨਹੀਂ ਰੱਖੇ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਜੋ ਉਸ ਵਕਤ ਸਮਾਜ ਸੀਗਾ ਉਹਦੇ ਅਕੋਰਡਿੰਗਲੀ ਉਹ ਫਿੱਟ ਬੈਠਦੇ ਨਹੀਂ ਠੀਕ ਲੱਗਦੇ ਸੀ ਹੈ ਨਾ। ਸੁਸਾਇਟੀ ਹਮੇਸ਼ਾ ਪ੍ਰੋਗਰੈਸ ਹੀ ਕਰਦੀ ਹੈ ਨਾ, ਗੋਭੀ ਦੀ ਪ੍ਰੋਗਰੈਸ ਹੀ ਸ਼ਾਇਦ ਬ੍ਰੋਕਲੀ ਆ। ਹੁਣ ਅੱਜ ਤੋਂ ਸ਼ਾਇਦ 2,000-3,000-4,000 ਸਾਲ ਬਾਅਦ ਕੋਈ ਬੰਦਾ ਲਿਟਰੇਚਰ ਪੜ੍ਹ ਰਿਹਾ ਹੋਏਗਾ ਬ੍ਰੋਕਲੀ ਦੇ ਉੱਪਰ, ਤਾਂ ਉਹ ਤਾਂ ਇਹ ਕੀ ਕਹਿਣਾ ਕਿ ਪੁਰਾਣੀ ਸਬਜ਼ੀ ਹੈ ਯਾਰ, ਇਹ ਖਾਇਆ ਕਰੋ, ਇਹ ਟਰੋਕਲੀ ਕਿਉਂ ਖਾ ਰਹੇ ਹੋ।
1: ਹਾਂ ਬਹੁ ਅੱਗੇ ਬਹੁਤ ਕੁਛ ਹੋ ਸਕਦਾ। ਵੈਸੇ ਜੇ ਬਹੁਤਾ ਪਿੱਛੇ ਪਿੱਛੇ ਜੇ ਜਾਈਏ ਤੇ ਸਾਨੂੰ ਗੋਭੀ ਵੀ ਨਹੀਂ ਲੱਭਦੀ।
2: ਹਾਂ
1: ਜੇ ਆਪਾਂ ਬਹੁਤ ਪਿੱਛੇ ਚੱਲ ਜਾਈਏ ਨਾ ਤੇ ਗੋਭੀ ਵੀ ਨਹੀਂ ਹੈਗੀ।
2: ਚੰਗਾ ਹੀ ਹੈ, ਮੈਨੂੰ ਤਾਂ ਚੰਗੀ ਨਹੀਂ ਲੱਗਦੀ,
1: ਉਬਾਈ ਕਰਦੀ ਹੈ ਨਾ। ਵੈਸੇ ਕਹਿੰਦੇ ਵੀ ਗੋਰੇ ਲੈ ਕੇ ਆਏ ਸੀ ਇਹਨੂੰ।
2: ਹਾਂ ਮੈਂ ਉਹੀ ਤਾਂ ਕਹਿ ਰਿਹਾ, ਕੋਈ ਨਾ ਕੋਈ ਕੁਛ ਨਾ ਕੁਛ ਲੈ ਕੇ ਆਇਆ ਹੋਇਆ,
1: ਸਾਰਾ ਕੁਝ ਸਾਡਾ ਹੁਣ ਸ਼ਿਮਲਾ ਮਿਰਚ ਵੀ ਉਹ ਲੈ ਕੇ ਆਏ, ਗੋਭੀ ਵੀ ਲੈ ਕੇ ਆਏ ਤੇ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਡਿਵੈਲਪ ਕੀਤੀਆਂ ਗਈਆਂ।
2: ਇਨਫੈਕਟ ਵਾਹ ਕਿਆ ਪਿਆਰੀ ਗੱਲ ਕੀਤੀ ਹੈ, ਕਿਉਂਕਿ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ਰਸ ਜਦੋਂ ਇੰਡੀਆ ਰਹਿਣਾ ਸ਼ੁਰੂ ਹੋਏ ਉਹਨਾਂ ਦੇ ਹੀ ਬੇਚਾਰਿਆਂ ਦੇ ਬੈਗਸ ਤੇ ਸੂਟ ਕੇਸਿਸ ਦੇ ਨਾਲ ਕੋਕਰੋਚ ਵੀ ਆਏ। ਕੋਕਰੋਚ ਵੀ ਇੰਡੀਆ ਨਹੀਂ ਹੁੰਦਾ,
1: ਕੋਕਰੋਚ ਉਹ ਲੈ ਕੇ ਆਏ, ਜ਼ੁਕਾਮ ਉਹ ਲੈ ਕੇ ਆਏ, ਮਤਲਬ ਜਿਹੜੀ ਚੀਜ਼ ਸਾਨੂੰ ਮਤਲਬ ਦੁੱਖ ਦਿੰਦੀ ਉਹ ਸਾਰੀਆਂ ਅਸੀਂ ਕਿਤੇ ਨਾ ਕਿਤੇ ਤੇ ਆਪਾਂ ਥੋਪਣੀਆਂ ਹੁੰਦੀਆਂ ਨਾ।
2: ਇਹ ਸਹੀ ਗੱਲ ਹੈ ਬਿਲਕੁਲ।
1: ਬੇਸਿਕਲੀ ਇਹੋ ਚੀਜ਼ ਲੱਭਣੀ ਬੜੀ ਔਖੀ ਹੋਈ ਪਈ ਆ ਵੀ ਸਾਡਾ ਅਸਲ ਦੇ ਵਿੱਚ ਸਾਡਾ ਹੈਗਾ ਕੀ ਆ, ਹੈ ਨਾ। ਕਣਕ ਵੀ ਬਾਹਰੋਂ ਆਈ ਹੈ ਸਾਡੀ, ਮਤਲਬ ਹੈ ਨਾ, ਤੇ ਉਹ ਵੀ ਸਾਡਾ ਉਹ ਨਹੀਂ ਗਾ। ਤੇ ਆਪਾਂ ਜੇ ਹੋਰ ਪਿੱਛੇ ਪਿੱਛੇ ਜਾਈ ਜਾਈਏ ਤੇ ਉਹ ਫਲਾਣਾ ਹਮਲਾਵਰ ਲੈ ਕੇ ਆਇਆ ਸੀ, ਆਹ ਮੁਗਲ ਲੈ ਕੇ ਆਇਆ ਸੀ, ਤੰਦੂਰ ਫਲਾਣਾ ਲੈ ਕੇ ਆਇਆ ਸੀ, ਹੈ ਨਾ। ਨਾ ਸਾਡਾ ਕੁਲਚਾ ਆ, ਨਾ ਸਾਡੇ ਕਬਾਬ ਆ,
2: ਸਾਡੀ ਬੋਲੀ ਆਪਣੀ ਨਹੀਂ ਆ, ਸਾਡੇ ਕਿੰਨੇ ਲਫ਼ਜ਼ ਫਾਰਸੀ ਤੋਂ ਨੇ।
1: ਹਾਂ
2: ਸਹੀ ਕਿ ਨਹੀਂ, ਇਸ ਤਰ੍ਹਾਂ ਹੀ ਆ।
1: ਸੋ ਕਿੰਨਾ ਕੁਛ ਜਿਹੜਾ ਆਪਾਂ, ਪਰ ਚਲੋ ਖੈਰ ਇਹ ਇੱਕ ਸਿਵਿਲਾਈਜੇਸ਼ਨ ਦੀ ਇੱਕ ਤਰੱਕੀ ਵੀ ਕਹੀ ਜਾਂਦੀ ਆ, ਸਮੇਂ ਦਰ ਸਮੇਂ ਇਹ ਚੀਜ਼ਾਂ ਬਦਲਦੀਆਂ ਨੇ। ਖੈਰ ਇਹ ਜਿਹੜਾ ਗੋਭੀ ਵਾਲਾ ਜਿਹੜਾ ਕੰਮ ਸੀ, ਵੈਸੇ ਇਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਹੀ ਇਹ ਜਿਹੜੀਆਂ ਫੈਮਿਲੀਜ਼ ਨੇ ਇਹ ਕਹਿੰਦੇ ਨੇ ਵੀ ਸਰੋਂ ਦੀਆਂ ਨੇ, ਜਿਹੜੀ ਆਪਾਂ ਸਰੋਂ ਖਾਂਦੇ ਹਾਂ, ਇਸੇ ਕਰਕੇ ਆਪਾਂ ਸਰੋਂ ਦਾ ਸਾਗ ਸਾਨੂੰ ਨਾ ਲੱਭੇ ਤਾਂ ਆਪਾਂ ਬਰੋਕਲੀ ਦਾ ਸਾਗ ਬੜੀ ਵਾਰੀ ਖਾਧਾ ਹੋਊਗਾ, ਹੈ ਨਾ। ਆਪਾਂ ਬੇਬੀ ਬਰੋਕਲੀ ਵੇਖੀ ਹੋਊਗੀ ਜਿਹੜੀ ਸਿਮਿਲਰ ਟੂ ਸਾਗ ਆ, ਹੈ ਨਾ। ਗੋਭੀ ਸਰੋਂ ਆਉਂਦੀ ਹੁੰਦੀ ਸੀ ਆਪਣੇ ਇੱਕ, ਅਤੇ ਉਹ ਸਰੋਂ ਜਿਹੜੀ ਆ ਉਹਦੇ ਕਲੋਜ਼ ਆ, ਸੋ ਉਸੇ ਨੂੰ ਕਰਕੇ ਹੌਲੀ ਹੌਲੀ ਮੋਡੀਫਾਈ ਕਰਕੇ ਅਤੇ ਉਹ ਇੱਕ ਚਲੋ ਜੋ ਵੀ ਉਹ ਬਿਹਤਰ ਉਹ ਦੱਸ ਸਕਦਾ ਬੰਦਾ ਜਿਹੜਾ ਖੇਤੀਬਾੜੀ ਮਹਿਕਮੇ ਦੇ ਨਾਲ ਸੰਬੰਧਿਤ ਹੈ। ਪਰ ਹਾਂ ਇੰਨਾ ਕੁ ਜ਼ਰੂਰ ਹੈ ਮੋਟਾ ਮੋਟਾ ਜਿਹਾ ਵੀ ਇਹ ਸਾਰੇ ਸਰੋਂ ਦੀ ਫੈਮਿਲੀ ਦੇ ਵਿੱਚੋਂ ਨੇ ਅੱਗੇ।
2: ਓਕੇ,
1: ਇਹਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੈ, ਅਤੇ ਖਾ ਲਿਆ ਕਰੋ ਜੇ ਤੁਹਾਨੂੰ ਫੂ ਨਹੀਂ ਕਰਦੀ ਤੇ। ਅੱਛਾ ਆਪਾਂ ਕਾਫੀ ਲੇਟ ਹੋ ਗਏ ਆਪਣੀ ਬ੍ਰੇਕ ਤੋਂ, ਅਤੇ ਆ ਕੇ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ ਕੋਈ ਇਸੇ ਵਿਸ਼ੇ ਦੇ ਉੱਤੇ, ਅਤੇ ਕੁਛ ਇੱਕ ਹੋਰ ਤੁਹਾਡੇ ਨਾਲ ਤੱਥ, ਕੁਛ ਇੱਕ ਹੋਰ ਵਿਸ਼ੇ ਤੁਹਾਡੇ ਨਾਲ ਆ ਕੇ ਆਪਾਂ ਛੋਵਾਂਗੇ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਮੈਲਬਨ ਦੇ ਵਿੱਚ ਕਿਤੇ ਵੀ ਰਹਿੰਦੇ ਹੋ ਤੁਸੀਂ ਤੇ ਘਰ ਇਹ ਤੁਹਾਡਾ ਬਣਾ ਦੇਣਗੇ। ਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਹੈਲੋ ਹੈਲੋ ਹੈਲੋ ਹੈਲੋ, ਕੈਸੇ ਤੁਸੀਂ? ਭਾਰਦਵਾਜ ਅੰਦਰ ਭਾਰ ਬੜਾ ਅੱਛਾ, ਵੈਰੀ ਨਾਈਸ ਬੇਸ ਯੂ ਪੁੱਟ
0: ਇਹਦੇ
1: ਭਾਰਦਵਾਜ। ਹਾਂ ਨਹੀਂ, ਬਹੁਤ ਵਧੀਆ।
0: ਚਲੋ ਕੁਛ ਤੇ ਚੰਗਾ ਸਾਡਾ ਆਪਣੇ ਸਰੋਤਿਆਂ ਨੂੰ ਵੀ ਆਪਾਂ ਤੁਸੀਂ ਸਾਨੂੰ ਇਸ ਟਾਈਮ
1: ਯੂਟਿਊਬ ਤੇ ਲਾਈਵ ਵੇਖ ਸਕਦੇ ਹੋ।
0: ਯੂਟਿਊਬ ਤੇ ਵੇਖ ਰਹੇ ਹੋ, ਤੁਹਾਨੂੰ ਜਿਆਦਾ ਪਤਾ ਹੋਣਾ ਤੁਸੀਂ ਦੱਸ ਲਓ।
1: ਫੇਸਬੁੱਕ ਤੇ ਵੀ ਵੇਖ ਰਿਹਾ ਵਿਸ਼ੇਸ਼ਗ ਦੇਖ ਰਿਹਾ।
0: ਮੰਨ ਲਓ ਵੀ ਤੁਸੀਂ ਕੁਛ ਕਰ ਰਹੇ ਹੋ ਤੇ ਤੁਸੀਂ ਮਤਲਬ ਕੈਮਰਾ ਲਾ ਕੇ ਕਰਨਾ, ਵੀ ਸਾਰਿਆਂ ਨੂੰ ਵਿਖਾਉਣਾ ਵਾ, ਹਨਾ।
1: ਅੱਛਾ, ਇੱਕ ਇਹ ਹੈ ਕੋਈ ਵੀ ਬੰਦਾ ਕੈਮਰੇ ਦੇ ਬੈਕ ਤੇ ਹੋਵੇ ਨਾ, ਉਹ ਦੂਸਰੇ ਨੂੰ ਸਹੀ ਦੇਖਦਾ। ਜ਼ੂ ਦੇ ਅੰਦਰ ਲੋਕੀ ਜਾਨਵਰ ਨੂੰ ਵੇਖਦੇ ਆ, ਇਸ ਸਹੀ ਦੇਖਦੇ ਕਿ ਹਾਂ
0: ਬੰਦਰ ਕਹਿ ਸਕਦੇ ਤੁਸੀਂ।
1: ਹਾਂ ਹਾਂ, ਬੰਦਰ ਕਹਿ ਸਕਦੇ ਕਿਸੇ ਦੇਖ ਰਹਾ ਯਾਰ, ਕਰ ਲਾ ਤੂੰ ਵੀ ਆਪਣਾ, ਮੈਂ ਸਪੈਸ਼ਲੀ ਤੇਰੇ ਕਰਕੇ ਆਇਆ। ਯੂ ਡੂ ਵਾਟਐਵਰ ਯੂ ਵਾਂਟ ਟੂ ਡੂ।
0: ਮਾਰ ਲਾ ਟਬੂਸੀਆਂ ਜਿਹੜੀ ਮਾਰ। ਚਲੋ ਖੈਰ, ਸਾਡੇ ਕੁਛ ਇੱਕ ਐਕਸਪੈਰੀਮੈਂਟਸ ਚੱਲ ਰਹੇ ਨੇ ਇਸ ਲਿਹਾਜ਼ ਦੇ ਨਾਲ, ਸੋ ਬਹੁਤ ਜਲਦ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਆਪਾਂ ਬੜੀ ਜਲਦ ਨਵੇਂ ਸਟੂਡੀਓ ਤੋਂ ਤੁਹਾਡੇ ਨਾਲ ਸਾਂਝ ਪਾਇਆ ਕਰਾਂਗੇ। ਨਵੇਂ ਸਟੂਡੀਓ ਦਾ ਮਤਲਬ ਇਹ ਕਿ ਇਹ ਤਾਂ ਜਾਰੀ ਰਹੂਗਾ, ਅਤੇ ਆਪਾਂ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਸ਼ਹਿਰ ਵਾਲੇ ਸ਼ਹਿਰੀ ਕੰਮ, ਹੈ ਨਾ, ਸ਼ਹਿਰ ਵਾਲੇ ਸਟੂਡੀਓ ਤੋਂ ਸ਼ੁਰੂ ਕਰਾਂਗੇ। ਸੋ ਉਹਦੇ ਲਈ ਕੁਛ ਇੱਕ ਐਕਸਪੈਰੀਮੈਂਟ ਸਾਡੇ ਚੱਲ ਰਹੇ ਨੇ, ਅਤੇ ਜਿੱਦਾਂ ਹੀ ਉਹ ਕੰਪਲੀਟ ਹੁੰਦੇ ਫਿਰ ਆਪਾਂ ਉੱਥੋਂ ਤੁਹਾਡੇ ਨਾਲ ਕਰਿਆ ਕਰਾਂਗੇ ਗੱਲਾਂ ਬਾਤਾਂ। ਅਤੇ ਫਿਲਹਾਲ ਉਸ ਸਾਰੇ ਦੀ ਤਿਆਰੀ ਚੱਲ ਰਹੀ ਹੈ, ਇਸ ਕਰਕੇ ਹੋ ਸਕਦਾ ਕਿ ਤੁਹਾਨੂੰ ਥੋੜ੍ਹੀ ਜਿਹੀ ਤੰਗੀ ਪਰੇਸ਼ਾਨੀ ਆਪਾਂ ਦੇ ਰਹੇ ਹੋਈਏ। ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਸਾਨੂੰ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਓ, ਕਿਉਂਕਿ ਆਪਾਂ ਨਾਲ ਦੀ ਨਾਲ ਬੈਕਐਂਡ ਦੇ ਉੱਤੇ ਪਿੱਛੇ ਹੋਰ ਕਿੰਨਾ ਕੁਛ ਚੱਲ ਰਿਹਾ ਹੁੰਦਾ, ਅਤੇ ਉਹਦੇ ਦਰਮਿਆਨ ਜੇ ਕਿਤੇ ਤੁਹਾਡਾ ਮਜ਼ਾ ਕਿਰਕਰਾ ਹੁੰਦਾ ਤਾਂ ਤੁਸੀਂ ਸਾਨੂੰ ਦੱਸ ਦਿਓ। ਖੈਰ, ਆਪਾਂ ਪਿੱਛੇ ਜਾ ਕੇ ਅਤੇ ਫਿਰ ਇਸ ਸੈਗਮੈਂਟ ਦਾ ਜਿਹੜਾ ਨਾਤਾ ਨਾਲ ਜੋੜੀਏ
1: ਜੀ।
0: ਪਿਛਲੇ ਸੈਗਮੈਂਟ 'ਚ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਆਪਾਂ ਕੋਕਰੋਚ ਜਨਤਾ ਪਾਰਟੀ ਦੀ।
1: ਕੋਕਰੋਚ ਜਨਤਾ ਪਾਰਟੀ,
0: ਸੋ ਜੇ ਤੁਸੀਂ ਨਹੀਂ ਸੁਣਿਆ ਤਾਂ ਇਹ ਅੱਜ ਦੇ ਸਮੇਂ ਦੇ ਵਿੱਚ ਕਾਫੀ ਟ੍ਰੈਂਡਿੰਗ ਹੈਸ਼ਟੈਗ ਆ
1: ਜੀ,
0: ਕਿਉਂਕਿ ਗੱਲ ਹੀ ਕੁਛ ਇਹੋ ਜਿਹੀ ਹੋ ਗਈ ਵੀ ਨੌਜਵਾਨ ਹੁਣ ਇਕੱਠੇ ਹੋਈ ਜਾ ਰਹੇ ਨੇ, ਅਤੇ ਉਹ ਇੰਨੀ ਰਫਤਾਰ ਦੇ ਨਾਲ ਭਾਵੇਂ ਉਹ ਪੇਜ ਦੇ ਉੱਤੇ ਹੀ ਆ, ਸੋਸ਼ਲ ਮੀਡੀਆ ਦੇ ਉੱਤੇ ਹੀ ਆ,
1: ਪਰ ਤੁਹਾਨੂੰ
0: ਮਤਲਬ ਇੰਨੀ ਤੇਜ਼ ਰਫਤਾਰ ਆ ਵੀ ਆਪਾਂ ਸਵੇਰ ਤੋਂ ਲੈ ਕੇ ਅਤੇ ਹੁਣ ਤੱਕ ਮੈਨੂੰ ਲੱਗਦਾ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਲੱਖ ਕੁ ਬੰਦਾ ਵੱਧ ਗਿਆ, ਹੈ ਨਾ।
1: ਹਾਂਜੀ ਬਿਲਕੁਲ ਸਹੀ ਗੱਲ,
0: ਲੱਖ ਬੰਦਾ ਜੁੜਨਾ
1: ਸਿਰਫ ਗੱਲਬਾਤ ਕਰਦੇ ਕਰਦੇ ਟਾਈਮ ਦੇ ਅੰਦਰ, ਸਿੱਧਾ ਹਿਸਾਬ ਹੈ 90 ਲੱਖ ਜੁੜ ਗਏ ਉਹਨਾਂ ਨੂੰ 5 ਦਿਨਾਂ ਦੇ ਅੰਦਰ, ਕਰੋੜ ਮੇਰੇ ਖਿਆਲ ਨਾਲ ਸ਼ਾਮ ਤੱਕ ਕਰੋੜ ਹੋ ਜਾਏਗਾ, 10 ਲੱਖ ਹੋਰ ਐਡ ਹੋ ਜਾਏਗਾ। ਤੁਹਾਨੂੰ ਕੀ ਲੱਗਦਾ ਇੰਨੀ ਜ਼ਿਆਦਾ ਵਾਇਰਲ ਮੂਵਮੈਂਟ ਇਹ ਕਿਤੇ ਪਹੁੰਚੇਗੀ ਕਿ ਨਹੀਂ ਪਹੁੰਚੇਗੀ? ਯੂਜੁਅਲੀ ਇੱਦਾਂ ਦੀ ਕੋਈ ਮੂਵਮੈਂਟ ਤੁਸੀਂ ਤੁਹਾਨੂੰ ਲੱਗਦਾ ਹੋਵੇ ਕਿ ਕੁਛ ਸਕਸੈਸ ਨਿਕਲਦਾ ਕਿ ਨਹੀਂ ਨਿਕਲਦਾ?
0: ਅਸਲ 'ਚ ਇਹ ਨਾ ਜਿਹੜਾ ਕੋਈ ਰਾਜਨੀਤੀ ਦੇ ਜਿਹੜੇ ਮਾਹਰ ਨੇ ਉਹ ਜ਼ਿਆਦਾ ਵਧੀਆ ਦੱਸ ਸਕਦੇ ਆ, ਮਤਲਬ ਆਪਾਂ ਦੇ ਸਾਡੇ ਲਈ ਇੱਕ ਨਾ ਇੱਕ ਇਹ ਹੌਟ ਗੋਸਿਪ ਜ਼ਰੂਰ ਹੋ ਸਕਦੀ ਆ, ਜਿੱਦਾਂ ਆਪਾਂ ਮਹਿਫਲਾਂ ਦੇ ਵਿੱਚ ਬਹਿ ਕੇ ਆਪਾਂ ਆਪਣੇ ਆਪਣੇ ਵਿਚਾਰ ਜੇ ਆਪਾਂ ਦੱਸ ਦਿੰਦੇ ਹਾਂ, ਉਹ ਜ਼ਰੂਰੀ ਨਹੀਂ ਆ ਵੀ ਉਹਦੇ ਵਿੱਚ ਕੋਈ ਵਜਨ ਹੋਵੇ ਜਾਂ ਕਿੱਦਾਂ, ਉਹ ਸਾਡੇ ਹੁੰਦੇ ਆ ਕਿਤੇ ਨਾ ਕਿਤੇ ਸੁਣੇ ਸੁਣਾਏ, ਅਤੇ ਜਾਂ ਫਿਰ ਪਹਿਲਾਂ ਕੁਛ ਹੋਇਆ ਵਾਪਰਿਆ, ਹੈ ਨਾ,
1: ਅਤੇ
0: ਜਿਹੜੀ ਜ਼ਿਆਦਾ ਡੀਪ ਜਾਂ ਫਿਰ ਜ਼ਿਆਦਾ ਸਟੀਕ ਗੱਲਬਾਤ ਆ ਉਹ ਤਾਂ ਕੋਈ ਇਸ ਵਿਸ਼ੇ ਦਾ ਮਾਹਰ ਹੀ ਦੱਸ ਸਕਦਾ। ਪਰ ਉੱਦਾਂ ਜੇ ਵੇਖਿਆ ਜਾਵੇ ਤਾਂ ਪਿਛਲਾ ਜਿਹੜਾ ਘਟਨਾਕ੍ਰਮ ਹੈ ਉਹਦੇ ਲਿਹਾਜ਼ ਦੇ ਨਾਲ ਆਪਾਂ ਇੰਨੀ ਕੁ ਗੱਲ ਕਰ ਸਕਦੇ ਹਾਂ ਵੀ ਲੋਕ ਵੇਖੋ ਇੱਕ ਤਾਂ ਸੱਚ ਆ ਵੀ ਭਾਵੇਂ ਕਿਤੇ ਵੀ ਆ ਕਿਸੇ ਵੀ ਪੱਧਰ ਦੇ ਉੱਤੇ ਆ, ਦੁਨੀਆਂ ਭਰ ਦੇ ਲੋਕ ਨਾ ਬਦਲਾਅ ਜਿਹਾ ਹੀ ਭਾਲਦੇ ਆ
1: ਜੀ,
0: ਉਹ ਵੱਖਰੀ ਗੱਲ ਹੈ ਉਹਨਾਂ ਨੂੰ ਕਿਤੇ ਆਪਸ਼ਨ ਲੱਭਦੀ ਹੈ ਜਾਂ ਨਹੀਂ ਲੱਭਦੀ। ਆਮ ਆਦਮੀ ਪਾਰਟੀ ਦਾ ਆਪਾਂ ਅਕਸਰ ਹੀ ਜ਼ਿਕਰ ਕਰਦੇ ਹਾਂ ਵੀ ਉਹ ਬਦਲਾਅ ਦੇ ਵਿੱਚੋਂ ਹੀ ਨਿਕਲੀ ਹੈ, ਇਹ ਨਹੀਂ ਆ ਵੀ ਲੋਕ ਬਹੁਤ ਪਿਆਰ ਕਰਦੇ ਸੀ ਕੇਜਰੀਵਾਲ ਨੂੰ ਜਾਂ ਭਗਵੰਤ ਮਾਨ ਨੂੰ ਬੜਾ ਪਿਆਰ ਕਰਦੇ ਸੀ, ਚਲੋ ਇਹਨਾਂ ਦੋਵਾਂ ਨੂੰ ਕਰਦੇ ਵੀ ਹੋਣਗੇ ਵੱਡੇ ਚਿਹਰੇ ਹੀ, ਪਰ ਇਹ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਲੋਕ ਬਹੁਤ ਜ਼ਿਆਦਾ ਚਾਹੁੰਦੇ ਸੀ। ਅਸਲ 'ਚ ਕਹਿਣ ਵਾਲੇ ਇਹ ਕਹਿੰਦੇ ਆ ਵੀ ਦੂਸਰੀਆਂ ਟ੍ਰੈਡੀਸ਼ਨਲ ਪਾਰਟੀਆਂ ਨੂੰ ਵੀ ਲੋਕ ਇੰਨੀ ਕੁ ਨਫ਼ਰਤ ਕਰਦੇ ਸੀ, ਉਹ ਚਾਹੁੰਦੇ ਸੀ ਵੀ ਇਹ ਨਹੀਂ ਆਉਣੇ ਚਾਹੀਦੇ, ਹੋਰ ਜਿਹੜਾ ਮਰਜ਼ੀ ਆ ਜਾਵੇ। ਅਸੀਂ ਨਾਲ ਪੈਰਲਰ ਚਲੋ ਇਹ ਵੀ ਇੱਕ ਸੱਚ ਆ ਕਿ ਉਹਨਾਂ ਨੂੰ ਇਹ ਸੀ ਕਿ ਕੋਈ ਹੋਰ ਆਊਗਾ ਅਤੇ ਜਿਹੜੀਆਂ ਇਹ ਖਰਾਬੀਆਂ ਨੇ ਸਿਸਟਮ ਦੇ ਵਿੱਚ ਇਹ ਦੂਰ ਹੋਣਗੀਆਂ। ਅਤੇ ਸਟੇਟਸ ਵੇਖਿਆ ਜਾਵੇ ਤਾਂ ਕੋਆ, ਕਿਉਂਕਿ ਆਮ ਆਦਮੀ ਪਾਰਟੀ ਤੋਂ ਵੀ ਕੁਛ ਬਹੁਤਾ ਕੁਛ ਉੱਦਾਂ ਦਾ ਹੋਇਆ ਨਹੀਂ, ਉਹ ਟ੍ਰੈਡੀਸ਼ਨਲ ਰੰਗ ਜਿਹੜਾ ਉਹ ਵੇਖਣ ਨੂੰ ਆਇਆ, ਜਾਂ ਫਿਰ ਇੱਦਾਂ ਕਹਿ ਲਓ ਵੀ ਨਹੀਂ ਉਹ ਮਾਡਲ ਸਕਸੈਸਫੁਲ ਆ, ਲੋਕਾਂ ਦੀ ਫਰਸਟ੍ਰੇਸ਼ਨ ਉੱਥੇ ਦੀ ਉੱਥੇ ਆ। ਸੋ ਇਹਦੇ ਵਿੱਚ ਫਿਰ ਦੁਬਾਰਾ ਤੋਂ ਜੇ ਕੋਈ ਗੱਲ ਇੱਦਾਂ ਦੀ ਕਰਦਾ ਵਾ, ਕਿਸੇ ਨੂੰ ਜੱਚਦੀ ਆ, ਅਤੇ ਲੋਕ ਮੈਨੂੰ ਲੱਗਦਾ ਵੀ ਆਲਵੇਜ਼ ਤਿਆਰ ਬੈਠੇ ਆ।
1: ਮੈਨੂੰ ਵੀ ਇਹੀ ਲੱਗਦਾ। ਟੂ ਐਡ ਟੂ ਦੈਟ ਮੈਂ ਇਹ ਕਹੂੰਗਾ ਕਿ ਇੱਕ ਜ਼ਿੰਮੇਵਾਰੀ ਵੀ ਹੁਣ ਆ ਗਈ ਆ ਇਸ ਪੇਜ ਦੇ ਐਡਮਿਨ ਦੇ ਉੱਪਰ, ਕਿ 90 ਲੱਖ ਲੋਕ ਜੇ ਤੁਹਾਡੇ ਕੋਲ ਜੁੜਦੇ, ਤੁਹਾਡੇ ਕੋਲ ਡਿਸਟ੍ਰੀਬਿਊਸ਼ਨ ਬਹੁਤ ਹੈਵੀ ਆ। ਇਸ ਡਿਸਟ੍ਰੀਬਿਊਸ਼ਨ ਦੇ ਨਾਲ ਤੁਸੀਂ ਜਿੰਨਾ ਕੁ ਸਵਾਲ ਚੱਕਦੇ ਰਹੋਗੇ, ਸ਼ਾਇਦ ਓਨਾ ਕੁ ਹੁੰਦਾ ਨਾ ਪ੍ਰੈਸ਼ਰ, ਜਿੰਨਾ ਪਾਇਆ ਜਾ ਸਕੇ ਓਨਾ ਵਧੀਆ।
0: ਇਹ ਡਿਪੈਂਡ ਕਰਦਾ ਹੁੰਦਾ ਕ੍ਰਿਸ਼ਨਾ ਜੀ ਕਿ ਕਈ ਇਹਦੇ ਨਾਲ ਬੰਦੇ ਜੁੜ ਜਾਣੇ, ਇਟਸ ਨੋਟ ਏ ਬਿਗ ਡੀਲ, ਹੈ ਨਾ। ਕੋਈ ਚੰਗਾ ਬੁਲਾਰਾ ਹੋਵੇ, ਕੋਈ ਚੰਗੀ ਨੌਲੇਜ ਰੱਖਦਾ ਹੋਵੇ, ਚੰਗਾ ਪੜ੍ਹਿਆ ਲਿਖਿਆ ਹੋਵੇ, ਉਸ ਵਿਸ਼ੇ ਦੀ ਮਹਾਰਤ ਰੱਖਦਾ ਹੋਵੇ, ਤਾਂ ਉਹ ਵੀ ਬੰਦਾ ਆਪਣੇ ਆਪ ਨੂੰ ਅਟਰੈਕਟ ਕਰ ਲੈਂਦਾ ਲੋਕਾਂ ਨੂੰ
1: ਜੀ।
0: ਪਰ ਉਹਦੀ ਬਿਰਤੀ ਜਾਂ ਫਿਰ ਉਹ ਅੱਗੇ ਉਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਡਰਾਈਵ ਚੰਗੀ ਤਰ੍ਹਾਂ ਦੇ ਨਾਲ ਕਰ ਪਾਵੇ, ਉਹ ਇੱਕ ਅਲੱਗ ਚੀਜ਼ ਆ। ਆਪਾਂ ਜੇ ਪੁਰਾਣੀ ਜਾਈਏ ਨਾ ਆਪਾਂ ਹਿਸਟਰੀ ਦੇ ਵਿੱਚ, ਅਤੇ ਏਥਨਸ ਦੇ ਵਿੱਚ ਇਹ ਪ੍ਰਯੋਗ ਹੋਇਆ ਇੱਕ ਸਮਾਂ ਹੀ, ਲਗਭਗ ਅੱਜ ਤੋਂ ਕਹਿ ਲਓ ਵੀ 2500 ਸਾਲ ਪਹਿਲਾਂ। ਅਤੇ ਉੱਥੇ ਉਹਨਾਂ ਨੂੰ ਕਹਿੰਦੇ ਇਸੇ ਚੀਜ਼ ਦਾ ਡਰ ਸੀ ਵੀ ਕੋਈ ਵੀ ਬੰਦਾ ਆ ਕੇ ਅਤੇ ਇੱਦਾਂ ਦਾ ਪ੍ਰਭਾਵ ਪਾ ਸਕਦਾ। ਸੋ ਉਦੋਂ ਜਦੋਂ ਲੋਕਤੰਤਰ ਬੜਾ ਮਤਲਬ ਕਹਿ ਲਓ ਤੁਸੀਂ ਵੀ ਯੰਗ ਜਿਹਾ ਸੀ, ਬੱਚਾ ਜਿਹਾ ਸੀ, ਨੈਪੀ 'ਚ ਹੀ ਹਲੇ, ਅਤੇ ਉਸ ਸਮੇਂ ਇਹ ਸਾਰੀਆਂ ਚੀਜ਼ਾਂ ਸੋਚ ਵਿਚਾਰ ਦੇ ਵਿੱਚ ਲਿਆਂਦੀਆਂ ਗਈਆਂ, ਕਿਉਂਕਿ ਫਨੋਮਨੇ ਤਾਂ ਉੱਧਰ 'ਤੇ ਹੀ ਨੇ। ਅਤੇ ਉਦੋਂ ਸਾਰੀਆਂ ਚੀਜ਼ਾਂ ਸੋਚ ਵਿਚਾਰ 'ਚ ਲਿਆ ਕੇ ਨਾ, ਅਤੇ ਇਹ ਕੰਸਿਡਰ ਕੀਤਾ ਗਿਆ ਕਿ ਜਿਹੜਾ ਕੋਈ ਬੰਦਾ ਵਾ ਵਿਚਾਰ ਚਰਚਾ ਦਾ ਆ, ਬੜਾ ਵੱਡਾ ਪਾਰਟ ਰਿਹਾ ਉਹਨਾਂ ਸਮਿਆਂ ਦੇ ਵਿੱਚ ਜੋ ਸੁਣਨ ਦੇ ਵਿੱਚ ਆਉਂਦਾ, ਪੜ੍ਹਨ ਦੇ ਵਿੱਚ ਆਉਂਦਾ, ਕਿ ਜਿਹੜੇ ਬੰਦਾ ਬਹੁਤ ਵਧੀਆ ਬੁਲਾਰਾ ਵਾ ਉਹ ਅੱਗੇ ਲੱਗ ਗਿਆ, ਅਤੇ ਫਿਰ ਕੀ ਬਣੂਗਾ, ਹੋ ਸਕਦਾ ਵਾ ਉਹਦੀ ਨੀਤ ਨਾ ਚੰਗੀ ਹੋਵੇ। ਅਤੇ ਜੇ ਕੋਈ ਬਹੁਤ ਵਧੀਆ ਮੰਨ ਲਓ ਪੜ੍ਹਾਈ ਲਿਖਾਈ ਕਿਸੇ ਨੇ ਕੀਤੀ ਆ ਜਾਂ ਉਸ ਵਿਸ਼ੇ ਦੇ ਵਿੱਚ ਮਹਾਰਤ ਰੱਖਦਾ, ਸੋ ਇੱਦਾਂ ਦੀਆਂ ਚੀਜ਼ਾਂ ਕੰਸਿਡਰ ਕਰਕੇ ਫਿਰ ਉਹਨਾਂ ਨੇ ਇੱਕ ਬੜਾ ਵਧੀਆ ਸਿਸਟਮ ਉਹਨਾਂ ਨੇ ਤਿਆਰ ਕੀਤਾ ਸੀ ਇਸ ਚੀਜ਼ ਨੂੰ ਲੈ ਕੇ। ਹੁਣ ਉਹ ਵੱਖਰੀ ਗੱਲ ਆ ਵੀ ਸਮੇਂ ਦੇ ਨਾਲ ਉਹ ਵੀ ਸਿਸਟਮ ਸਾਰੇ ਫੇਡ ਆਊਟ ਹੋ ਗਏ। ਇੰਟਰਸਟਿੰਗਲੀ ਉਹਦੇ ਵਿੱਚ ਇਹ ਚੀਜ਼ ਖਾਸ ਤੌਰ ਦੇ ਉੱਤੇ, ਜਿੱਦਾਂ ਆਪਾਂ ਪਹਿਲਾਂ ਜਿਹੜੀ ਗੱਲ ਕਰ ਰਹੇ ਹਾਂ ਨਾ, ਜੱਜਿਸ ਜਿਹੜੇ ਜੱਜ ਆ ਜਿਹਨੇ ਨਿਆਂ ਕਰਨਾ, ਹੈ ਨਾ, ਅਤੇ ਉਹਦੇ ਵਿੱਚ ਇਹ ਫਾਰਮੂਲਾ ਅਜਮਾਇਆ ਜਾਂਦਾ ਸੀ। ਆਪਾਂ ਲੋਕਤੰਤਰ ਵੱਲ ਫੇਰ ਆਉਂਦੇ ਹਾਂ, ਉਹ ਵੀ ਉਹਦੇ ਵਿੱਚ ਵੀ ਬੜੀ ਇੰਟਰਸਟਿੰਗ ਕੁਛ ਚੀਜ਼ਾਂ ਨੇ। ਅੱਛਾ, ਜੱਜ ਚੁਣਨ ਦਾ ਵੀ ਉਹਨਾਂ ਦਾ ਇੱਦਾਂ ਦਾ ਇੱਕ ਫਾਰਮੂਲਾ ਸੀ, ਅਤੇ ਉਹਦੇ ਵਿੱਚ ਉਹਨਾਂ ਨੇ ਉਹ ਸਮੇਂ ਦੇ ਹਿਸਾਬ ਦੇ ਨਾਲ ਆਪਣੀ ਸੋਚ ਬਿਰਤੀ ਦੇ ਹਿਸਾਬ ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਆਪਾਂ ਨਾ ਇੱਦਾਂ ਦਾ ਇੱਕ ਸਿਸਟਮ ਬਣਾਈਏ ਜਿਹਦੇ ਵਿੱਚ ਇੱਕ ਬੂਟ ਪਾਲਿਸ਼ ਕਰਨ ਵਾਲਾ ਜਾਂ ਫਿਰ ਆਮ ਵਾਹੀ ਖੇਤੀ ਕਰਨ ਵਾਲਾ ਕਿਸਾਨ ਜਾਂ ਕੋਈ ਮਤਲਬ ਰਿਕਸ਼ਾ ਟਾਂਗਾ ਚਲਾਉਣ ਵਾਲਾ ਜਾਂ ਦੂਸਰੇ ਪਾਸੇ ਮੰਨ ਲਓ ਕੋਈ ਡਾਕਟਰ ਆ, ਕੋਈ ਪਟਵਾਰੀ ਆ, ਕੁੱਲ ਮਿਲਾ ਕੇ ਕੋਈ ਭਾਵੇਂ ਜਿੱਡੇ ਮਰਜ਼ੀ ਵੱਡੇ ਅਹੁਦੇ ਦੇ ਉੱਤੇ ਅਤੇ ਭਾਵੇਂ ਜਿੱਡੇ ਮਰਜ਼ੀ ਛੋਟੇ ਅਹੁਦੇ ਦੇ ਉੱਤੇ ਆ, ਆਖਿਰਕਾਰ ਹਰ ਇੱਕ ਦਿਮਾਗ ਰੱਖਦਾ ਵਾ। ਅਤੇ ਕਈ ਵਾਰੀ ਆਪਾਂ ਸਾਡੇ ਵੇਖਣ ਦੇ ਵਿੱਚ ਇਹ ਆਉਂਦਾ ਵੀ ਆਪਾਂ ਤੁਰੇ ਜਾਂਦੇ ਕਿਸੇ ਪੱਠੇਵੜ ਦੇ ਬੰਦੇ ਨੂੰ ਵੀ ਕੋਈ ਸਲਾਹ ਪੁੱਛੀਏ ਤਾਂ ਉਹ ਐਡੀ ਕਮਾਲ ਦੀ ਗੱਲ ਕਰਦਾ ਵਾ ਵੀ ਬੰਦਾ ਹੈਰਾਨ ਹੋ ਜਾਂਦਾ, ਯਾਰ ਇਹਨੂੰ ਵੀ ਇੰਨੀ ਨੌਲੇਜ, ਇਹਨੂੰ ਵੀ ਇੰਨੀ ਸਮਝ, ਉਹ ਵੀ ਤੁਹਾਨੂੰ ਜਾਂਦਿਆਂ ਜਾਂਦਿਆਂ ਦੱਸ ਦਿੰਦਾ ਵਾ ਵੀ ਭਾਅ ਕੀ ਚੁੱਕ ਪਈ ਆ, ਅਤੇ ਉਹ ਤੁਹਾਨੂੰ ਉੱਥੇ ਲੰਮੇ ਪਾ ਕੇ ਅਤੇ ਕਈ ਵਾਰੀ ਉਹੋ ਜਿਹੀ ਥਾਂ 'ਤੇ ਹੱਥ ਮਾਰਦਾ ਵੀ ਤੁਹਾਨੂੰ ਠੀਕ ਕਰ ਦਿੰਦਾ। ਕਈ ਵਾਰੀ ਕੋਈ ਤੁਰੇ ਤੁਰੇ ਜਾਂਦਾ ਬੰਦਾ ਕੋਈ ਟਾਂਗਾ ਰਿਕਸ਼ਾ ਚਲਾ ਰਿਹਾ ਜਿਹਨੂੰ ਤੁਸੀਂ ਸੋਚਦੇ ਹੋ ਵੀ ਇਹ ਇਹਨੂੰ ਕੀ ਪਤਾ ਹੋਣਾ, ਅਤੇ ਉਹ ਵੀ ਵੇਖ ਲੈਂਦਾ ਕੁੱਬੇ ਕੁੱਬੇ ਹੋਣੇ, ਭੈਣ ਮੈਨੂੰ ਲੱਗਦਾ ਤੈਨੂੰ ਧਰਨ ਪਈ ਆ ਅਤੇ ਇੱਦਾਂ ਕਰਕੇ ਅਤੇ ਇੱਦਾਂ ਨਿਕਲ ਜਾਣੀ ਆ ਅਤੇ ਜਾਂ ਉਹ ਕੱਢ ਦਿੰਦਾ। ਸੋ ਆਪਾਂ ਕਿਸੇ ਬੰਦੇ ਨੂੰ ਵੀ ਇੱਦਾਂ ਨਹੀਂ ਲੈ ਸਕਦੇ ਹਲਕੇ ਦੇ ਵਿੱਚ, ਹਰ ਇੱਕ ਬੰਦੇ 'ਚ ਸਮਝ ਆ, ਹਰ ਇੱਕ ਨੂੰ ਮੌਕਾ ਹੋਣਾ ਚਾਹੀਦਾ। ਸੋ ਇਸ ਚੀਜ਼ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਾ ਇੱਕ ਸਿਸਟਮ ਤਿਆਰ ਕੀਤਾ ਗਿਆ, ਅਤੇ ਉਹ ਸਿਸਟਮ ਕੀ ਸੀ ਕਿ ਇੱਕ ਉਹਨਾਂ ਨੇ ਪੱਥਰ ਦਾ ਵੱਡਾ ਸਾਰਾ ਬੋਰਡ ਬਣਾਇਆ, ਉਹ ਪੱਥਰ ਦੇ ਵੱਡੇ ਸਾਰੇ ਬੋਰਡ ਦੇ ਵਿੱਚ ਅਲੱਗ ਅਲੱਗ ਉਹਨਾਂ ਨੇ ਖਾਨੇ ਬਣਾਏ, ਅਤੇ ਉਹਨਾਂ ਖਾਨਿਆਂ ਦੇ ਵਿੱਚ ਜਿਹੜੇ ਵੀ ਲੋਕ ਚਾਹਵਾਨ ਸੀ ਅਲੱਗ ਅਲੱਗ ਖਿੱਤਿਆਂ ਤੋਂ ਅਲੱਗ ਅਲੱਗ ਪਿੰਡਾਂ ਤੋਂ ਆਉਂਦੇ, ਅਤੇ ਉਹ ਆਪਣਾ ਇੱਕ ਟੋਕਨ ਜਿਹੜਾ ਕਿ ਲੱਕੜ ਦਾ ਜਾਂ ਫਿਰ ਮੈਟਲ ਦਾ ਹੁੰਦਾ ਸੀ ਉਹ ਉੱਥੇ ਰੱਖ ਦਿੰਦੇ ਉਸ ਪੱਥਰ ਦੇ ਵਿੱਚ। ਉਸੇ ਪੱਥਰ ਦੀ ਸਾਈਡ ਦੇ ਉੱਤੇ ਇੱਕ ਉਹਨਾਂ ਨੇ ਪਾਈਪ ਜੀ, ਇੱਕ ਨਾਲੀ ਜੀ ਬਣਾਈ, ਤੁਸੀਂ ਜੇ ਜਾਓ ਤਾਂ ਔਨਲਾਈਨ ਤੁਸੀਂ ਜਾ ਕੇ ਅਤੇ ਫੋਟੋਆਂ ਵੇਖ ਸਕਦੇ ਉਹਦੀਆਂ, ਇੱਕ ਪਾਈਪ ਜੀ ਬਣਾਈ ਆ ਅਤੇ ਉਹਦੇ ਵਿੱਚ ਬੋਲਾਂ ਪਾਉਂਦੇ ਸੀ ਉਹ ਉਸ ਸਮੇਂ ਦੇ ਹਿਸਾਬ ਦੇ ਨਾਲ ਜੋ ਵੀ ਉਦੋਂ ਤੱਕ ਕਾਢਾਂ ਹੋਈਆਂ ਸੀ, ਅਤੇ ਉਹ ਕਾਲੀਆਂ ਅਤੇ ਚਿੱਟੀਆਂ ਕਹਿੰਦੇ ਬੋਲਾਂ ਪਾਉਂਦੇ ਸੀ, ਅਤੇ ਉਹਦੇ ਵਿੱਚ ਥੱਲੇ ਇੱਕ ਛੋਟਾ ਜਿਹਾ ਹੈਂਡਲ ਸੀ, ਉਸ ਹੈਂਡਲ ਨੂੰ ਜਦੋਂ ਘੁਮਾਉਂਦੇ ਅਤੇ ਉਸ ਮੈਂ ਦੱਸਦਾ ਕਿ ਤੁਸੀਂ ਹੁਣ ਕਾਲ ਕਰ ਸਕਦੇ ਹੋ ਅਤੇ ਇਸ ਵਿਸ਼ੇ ਦੇ ਉੱਤੇ ਤੁਸੀਂ ਕੋਈ ਸਾਂਝ ਪਾਉਣੀ ਤਾਂ ਪਾ ਸਕਦੇ ਹੋ। ਜਿਹੜੇ ਵਿੱਚ ਕ੍ਰਿਸ਼ਨਾ ਜੀ ਮੈਨੂੰ ਸਵਾਲ ਪੁੱਛ ਰਹੇ ਨੇ ਉਹ ਤੁਸੀਂ ਵੀ ਉਹਦਾ ਆਂਸਰ ਤੁਸੀਂ ਚਾਹੋ ਤਾਂ ਤੁਸੀਂ ਦੇ ਸਕਦੇ ਹੋ ਵੀ ਕੀ ਬਦਲਾਅ ਲੋਕ ਭਾਲਦੇ ਨੇ ਅਤੇ ਕੀ ਤੁਹਾਨੂੰ ਲੱਗਦਾ ਵਾ ਵੀ ਉਹ ਬਦਲਾਅ ਇੱਦਾਂ ਦਾ ਹੀ ਹੋਊਗਾ ਜਾਂ ਕਿੱਦਾਂ ਦਾ ਹੋਊਗਾ। ਗੱਲ ਆਪਾਂ ਕਰ ਰਹੇ ਹਾਂ ਭਾਰਤੀ ਰਾਜਨੀਤੀ ਦੀ, ਚਾਹੇ ਉਹ ਪੰਜਾਬ ਲੈਵਲ 'ਤੇ ਚਾਹੇ ਉਹ ਇੰਡੀਅਨ ਲੈਵਲ ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ, ਅਤੇ ਫਿਲਹਾਲ ਹੋਲਡ 'ਤੇ ਤੁਹਾਨੂੰ ਆਪਾਂ ਰੱਖ ਲਾਂਗੇ। ਅੱਛਾ, ਉਹ ਬੋਲਾਂ ਚਿੱਟੀਆਂ ਅਤੇ ਕਾਲੀਆਂ ਪਾਉਂਦੇ, ਉਹ ਹੈਂਡਲ ਘੁਮਾਉਂਦੇ ਅਤੇ ਹੈਂਡਲ ਜਿਹੜਾ ਜਿਹੜੀ ਬੋਲ ਥੱਲੇ ਡਿੱਗਦੀ, ਫੋਰ ਐਗਜ਼ਾਮਪਲ ਮੰਨ ਲਓ ਜੇ ਚਿੱਟੀ ਡਿੱਗੀ ਅਤੇ ਚਿੱਟੀ ਦਾ ਮਤਲਬ ਹੀ ਵੀ ਉਤਲੀ ਰੋ ਦੇ ਵਿੱਚ ਜਿੰਨੇ ਵੀ ਬੰਦੇ ਆ ਉਹ ਸਾਰੇ ਐਲੀਮੀਨੇਟ ਹੋ ਗਏ।
1: ਅੱਛਾ,
0: ਅਤੇ ਜਿਹੜੀ ਪਹਿਲੀ ਰੋ ਸੀ ਉਹ ਹੁਣ ਫਸਟ ਰੋ, ਜਿਹੜੀ ਦੂਸਰੀ ਸੀ ਉਹ ਫਸਟ ਬਣ ਗਈ।
1: ਓਕੇ,
0: ਹੁਣ ਮੈਂ ਕਾਲੀ ਚਿੱਟੀ 'ਚ ਕੰਫਿਊਜ਼ ਹੋ ਸਕਦਾ ਪਰ ਸਿਸਟਮ ਇਹੋ ਹੀ, ਫਿਰ ਉਹਨਾਂ ਨੇ ਘੁਮਾਇਆ ਅਤੇ ਕਾਲੀ ਆ ਗਈ ਅਤੇ ਕਾਲੀ ਦੇ ਲਈ ਇਹਦਾ ਮਤਲਬ ਕਿ ਜਿਹੜੀ ਹੁਣ ਫਸਟ ਆ ਉਹ ਸਾਰੇ ਸਿਲੈਕਟ ਹੋ ਗਏ। ਹੁਣ ਉਹ ਰੈਂਡਮ ਬੰਦੇ ਨੇ, ਉਹ ਬੰਦੇ ਮਤਲਬ ਕੋਈ ਤੇਲੀ ਆ, ਕੋਈ ਆ ਜਿਹੜੀ ਆ, ਕੋਈ ਮਤਲਬ ਵੱਡੇ ਅਹੁਦੇ 'ਤੇ ਆ, ਕੋਈ ਛੋਟੇ 'ਤੇ ਆ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਸੋ ਉਹ ਸਾਰੇ ਬੰਦੇ ਜਿਹੜੇ ਉਹ ਸਿਲੈਕਟਿਡ ਹੋ ਗਏ, ਹੈ ਨਾ। ਜੇ ਮੰਨ ਲਓ ਫਿਰ ਵਾਈਟ ਆ ਜੇ, ਫਿਰ ਵਾਈਟ ਆ ਜੇ, ਉਹਨਾਂ ਚਿਰ ਤੱਕ ਉਹ ਐਲੀਮੀਨੇਸ਼ਨ ਹੋਈ ਜਾਣੀ ਹੈ। ਸੋ ਇੱਕ ਕੁਦਰਤੀ ਵਰਤਾਰਾ ਵੀ ਮੰਨਿਆ ਜਾਂਦਾ ਸੀ ਵੀ ਰੱਬ ਨਹੀਂ ਚਾਹੁੰਦਾ ਵੀ ਇਹ ਬੰਦੇ ਜੱਜਮੈਂਟ ਦੇ ਉੱਤੇ ਬੈਠਣ। ਸੋ ਇਹ ਉਦੋਂ ਤੱਕ ਕੀਤਾ ਜਾਂਦਾ ਜਿੰਨਾ ਚਿਰ ਤੱਕ ਉਹ ਜਿੰਨੀ ਵੀ ਉਹਨਾਂ ਨੂੰ ਵੋਲਿਊਮ ਚਾਹੀਦੀ ਹੁੰਦੀ ਉਹ ਪੂਰੀ ਨਹੀਂ ਹੋ ਜਾਂਦੀ। ਪਰ ਉਹਦੇ ਵਿੱਚ ਇੱਕ ਚੀਜ਼, ਜਿੱਦਾਂ ਅੱਜ ਵੀ ਉਹ ਸਿਸਟਮ ਜਿਹੜਾ ਛੋਟੇ ਰੂਪ ਦੇ ਵਿੱਚ ਚੱਲਦਾ ਵਾ, ਜਿਊਰੀ ਸਿਸਟਮ।
1: ਹਾਂ, ਜਿਊਰੀ ਸਿਸਟਮ।
0: ਹਾਂ, ਸੋ ਉਦੋਂ ਬੇਸਿਕਲੀ ਜੱਜਾਂ ਦੀ ਜਿਊਰੀ ਬਣਾਉਂਦੇ ਸੀ ਉਹ, ਜਿਹਦੇ ਵਿੱਚ ਕਿ ਸੌਵਾਂ ਅਤੇ ਕਈ ਵਾਰੀ ਹਜ਼ਾਰਾਂ ਬੰਦੇ ਵੀ ਪਾਏ ਜਾਂਦੇ ਸੀ ਤਾਂ ਕਿ ਉਹਦੇ ਵਿੱਚ ਕੋਈ ਊਚ ਨੀਚ ਨਾ ਹੋਵੇ, ਕਿਸੇ ਨੂੰ ਰਿਸ਼ਵਤ ਨਾ ਦਿੱਤੀ ਜਾ ਸਕਦੀ ਹੋਵੇ। ਅਤੇ ਇਹ ਚੋਣ ਉਦੋਂ ਹੀ ਹੁੰਦੀ ਸੀ ਜਦੋਂ ਉਹ ਕੇਸ ਆਉਂਦਾ ਸੀ।
1: ਹਾਂ
0: ਹਾਂ, ਇਹ ਨਹੀਂ ਵੀ ਉਹ ਕੇਸ ਮੰਨ ਲਓ ਪਹਿਲਾਂ ਤੋਂ ਜੱਜ ਚੁਣ ਕੇ ਰੱਖਿਆ, ਉਹ ਇੱਥੋਂ ਤੱਕ ਵੀ ਉਸ ਚੀਜ਼ ਨੂੰ ਲੈ ਕੇ ਉਹ ਅਵੇਅਰ ਸੀ ਕਿ ਜੇਕਰ ਪਹਿਲਾਂ ਪਤਾ ਹੋਵੇ ਜੱਜਿਸ ਦਾ ਤਾਂ ਉਹਨਾਂ ਨੂੰ ਰਿਸ਼ਵਤ ਦਿੱਤੀ ਜਾ ਸਕਦੀ ਆ, ਉਹਨਾਂ ਨੂੰ ਕੋਈ ਚੈੱਕ ਲਾਇਆ ਜਾ ਸਕਦਾ, ਪ੍ਰਭਾਵਿਤ ਕੀਤਾ ਜਾ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਤੋਂ
1: ਇਹ ਵੀ ਹੁੰਦਾ ਹੈਗਾ ਕਿ ਉਹ ਜਦ ਤੱਕ ਉਹਦੀ ਸੁਣਵਾਈ ਨਹੀਂ ਹੁੰਦੀ ਉਹਨਾਂ ਨੂੰ ਇੱਕ ਵੱਖਰੀ ਥਾਂ 'ਤੇ ਰੱਖਣਾ, ਕਿ ਕਿਸੇ ਨੂੰ ਇਹ ਵੀ ਨਾ ਪਤਾ ਹੋਵੇ ਕਿ ਰਹਿੰਦੇ ਕਿੱਥੇ,
0: ਕੌਣ ਨੇ, ਕਿੱਥੇ ਨੇ। ਹਾਂ, ਸੋ ਉਹਦੇ ਵਿੱਚ ਹੁਣ ਮੰਨ ਲਓ ਇੱਕ ਬੰਦੇ ਨੂੰ ਤੁਸੀਂ ਰਿਸ਼ਵਤ ਦੇ ਸਕਦੇ ਹੋ, ਹੁਣ 2000 ਬੰਦੇ ਨੂੰ ਕਿੱਥੋਂ, 100 ਬੰਦੇ ਨੂੰ ਕਿੱਥੋਂ ਰਿਸ਼ਵਤ ਦੇ ਲੋਗੇ ਤੁਸੀਂ, ਜਾਂ ਫਿਰ ਉੱਥੇ ਸਾਰਿਆਂ ਦੀ ਤੁਹਾਨੂੰ ਮੰਨਣੀ ਪਊਗੀ। ਖੈਰ, ਇਹਦੇ ਵਿੱਚ ਵੀ ਬਹੁਤ ਸਾਰੀਆਂ ਉਣਤਾਈਆਂ ਰਹਿ ਗਈਆਂ, ਫਿਰ ਕਿਸੇ ਦਿਨ ਗੱਲ ਕਰ ਲਾਂਗੇ। ਅਤੇ ਹੌਲੀ ਹੌਲੀ ਸਮੇਂ ਦੇ ਨਾਲ ਉਹ ਚੀਜ਼ਾਂ ਅਲੋਪ ਹੋ ਗਈਆਂ, ਪਰ ਤੁਸੀਂ ਵੇਖੋ ਵੀ ਇੰਨੇ ਇੰਨੇ 100 ਜਾਂ ਫਿਰ ਹਜ਼ਾਰਾਂ ਸਾਲ ਪਹਿਲਾਂ ਵੀ
1: ਇੱਕ ਡੈਮੋਕ੍ਰੈਟਿਕ ਕਨਸੈਪਟ ਸੀ।
0: ਹਾਂ, ਡੈਮੋਕ੍ਰੈਟਿਕ ਕਨਸੈਪਟ ਸੀ, ਅਤੇ ਡੈਮੋਕ੍ਰੈਟਿਕ ਕਨਸੈਪਟ ਦੇ ਵਿੱਚ ਉਣਤਾਈਆਂ ਇੱਦਾਂ ਦੀਆਂ ਰਹਿਣਗੀਆਂ, ਉਹਨਾਂ ਲੋਕਾਂ ਨੂੰ ਅਵੇਅਰਨੈਸ ਸੀ ਅਤੇ ਉਹਨਾਂ ਨੇ ਆਪਣੀ ਸੂਝ ਬੂਝ ਦੇ ਮੁਤਾਬਕ ਇਹਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਸਿਸਟਮ ਜਿਹੜਾ ਉਸ ਸਮੇਂ ਦੇ ਹਿਸਾਬ ਦੇ ਨਾਲ ਚੱਲ ਰਿਹਾ ਸੀ।
1: ਅੱਜ ਤਾਂ ਓਨਾ ਹੀ ਉਹ ਕਹਿ ਲਓ ਕਿ ਡੀਸੈਂਟਰਲਾਈਜ਼ਡ ਹੋ ਚੁੱਕਾ
0: ਹੋਰ ਜ਼ਿਆਦਾ ਡੀਸੈਂਟ। ਸੋ ਆਪਾਂ ਜਿਹੜੀ ਚੀਜ਼ ਤੋਂ ਮੰਨ ਲਓ ਲੋਕ ਡਰਦੇ ਸੀ,
1: ਇਹਦੇ ਅੰਦਰ ਇੱਕ ਇਹ ਵੀ ਆ ਗਿਆ ਨਾ ਭਾਜੀ, ਚਲੋ ਇਹ ਤਾਂ ਜੁਡੀਸ਼ਰੀ ਇੱਕ ਏਰੀਆ ਹੋ ਗਿਆ, ਦੂਸਰਾ ਜਿਹੜਾ ਮੇਜਰ ਏਰੀਆ ਖਾਸ ਕਰ ਜਿਹੜਾ ਵੈਂਟੀਲੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਕਿ ਟ੍ਰੈਡੀਸ਼ਨਲ ਵੇ 'ਚ ਮੂਲ ਰੂਪ 'ਚ ਤਾਂ ਮੀਡੀਆ ਦਾ ਕੰਮ ਹੁੰਦਾ ਸੀਗਾ ਨਾ, ਲੋਕਾਂ ਦੇ ਸਵਾਲ ਪੁੱਛਣਾ ਜਾਂ ਕੁਛ। ਅੱਜ ਇੰਡੀਆ 157ਵੇਂ ਨੰਬਰ 'ਤੇ ਆ ਪ੍ਰੈਸ ਫਰੀਡਮ ਦੇ ਅੰਦਰ, 180 ਦਾ ਦੇਸ਼ ਹੀ ਹੈ ਸੋਵਰੀਨ, 180 ਦਾ, ਹੈ ਨਾ,
0: ਹੋਰ ਹੇਠਾਂ ਆ ਗਿਆ,
1: ਹੋਰ ਡਾਊਨ ਆ ਗਿਆ। ਅਤੇ ਆਪਣੇ ਸਾਡੇ ਜਿੰਨੇ ਵੀ ਆਸੇ ਪਾਸੇ ਨੇਬਰਸ ਨੇ ਉਹਨਾਂ ਤੋਂ ਡਾਊਨ ਆ, ਅਤੇ ਕਰੰਸੀ ਡਾਊਨ 'ਚ ਵੀ ਸਭ ਤੋਂ ਜ਼ਿਆਦਾ ਸਾਡੀ ਹੀ ਡਿੱਗਦੀ ਪਈ ਹੈ ਸਾਡੇ ਨੇਬਰਿੰਗ ਕੰਟਰੀਜ਼ ਅੰਦਰ, ਅਤੇ ਸਵਾਲ ਜਵਾਬ ਕੋਈ ਖਾਸਾ ਹੈ ਨਹੀਂ।
0: ਆਈ ਥਿੰਕ ਨੇਪਾਲ ਤੋਂ ਵੀ ਹੇਠਾਂ ਆ ਗਏ ਨਾ।
1: ਜੀ ਜੀ, ਬਾਂਗਲਾਦੇਸ਼ ਤੱਕ ਤਾਂ ਮੈਨੂੰ ਪਤਾ ਸੀਗਾ, ਪਰ ਉੱਥੋਂ ਵੀ ਡਾਊਨ ਆ ਗਏ ਆ। ਅਤੇ ਉਹਦੇ ਅੰਦਰ ਆ ਹੋਇਆ ਤਾਂ ਪਿੱਛੇ ਜੇ ਨੋਰਵੇ ਗਏ ਪ੍ਰਾਈਮ ਮਿਨਿਸਟਰ ਮੋਦੀ, ਅਤੇ ਨੋਰਵੇ 'ਚ ਪਹਿਲੀ ਵਾਰੀ ਹੋਇਆ ਕਿ ਕੋਈ ਜੇ ਕਿਸੇ ਹੋਰ ਦੇਸ਼ ਦਾ ਲੀਡਰ ਆ ਰਿਹਾ, ਅਤੇ ਪ੍ਰੈਸ ਮੀਟ ਦੇ ਅੰਦਰ, ਪ੍ਰੈਸ ਕਾਨਫਰੰਸ ਦੇ ਅੰਦਰ, ਕਾਨਫਰੰਸ ਹੀ ਨਹੀਂ ਹੋਈ ਕਿ ਬਸ ਬਰੀਫਸ ਦਿੱਤੀਆਂ ਦੋਨੋਂ ਪ੍ਰਾਈਮ ਮਿਨਿਸਟਰਸ ਨੇ, ਅਤੇ ਉਹਨਾਂ ਨੇ ਕੋਈ ਸਵਾਲ ਨਹੀਂ ਦਿੱਤਾ ਮੀਡੀਆ ਦਾ। ਹੈਲੀ ਨਿਯੰਗ ਕਰਕੇ ਨਾਮ ਹੈ, ਹੈਲੀ ਲੈਂਗ ਕਰਕੇ ਨਾਮ ਹੈ ਜੀ, ਡੈਗਾਸੈਵੀਅਨ ਨਾਮ ਦੀ ਕੋਈ ਅਖਬਾਰ ਆ ਉੱਥੇ, ਆਈ ਐਮ ਪ੍ਰੀਟੀ ਮਚ ਸ਼ੋਰ ਮੈਂ ਗਲਤ ਹੀ ਬੋਲਦਾ ਹਾਂ, ਕੋਈ ਨੋਰਵੇਜੀਅਨ ਭਾਸ਼ਾ 'ਚ। ਉਹਨਾਂ ਨੇ ਸਪੈਸ਼ਲੀ ਖੜੇ ਹੋ ਕੇ ਸਵਾਲ ਵੀ ਕੀਤਾ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਿ ਤੁਸੀਂ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਹੋ, ਕਿ ਤੁਸੀਂ ਅੱਜ ਤੱਕ ਕਦੀ ਆਪਣੇ ਮੁਲਕ ਦੇ ਅੰਦਰ ਪਿਛਲੇ 12-13 ਸਾਲ ਜਦ ਤੋਂ ਤੁਸੀਂ ਪ੍ਰਾਈਮ ਮਿਨਿਸਟਰ ਹੋ, ਅੱਜ ਤੱਕ ਇੱਕ ਵਾਰ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈ ਕਿ ਮਤਲਬ ਇਜ਼ ਇੰਡੀਆ ਡੈਮੋਕ੍ਰੇਸੀ, ਇੰਨਾ ਵੱਡਾ ਸਵਾਲ ਕਰਤਾ ਤੇ ਉਹਨਾਂ ਨੇ ਤਦ ਵੀ ਕੋਈ ਜਵਾਬ ਨਹੀਂ ਦਿੱਤਾ। ਖੈਰ ਨਾਰਵੇਜੀਅਨ ਪ੍ਰੈਜ਼ੀਡੈਂਟ ਨੇ ਵੀ ਇਸ ਤਰ੍ਹਾਂ ਹੀ ਕੀਤਾ, ਉਹਨਾਂ ਨੂੰ ਵੀ ਜਦੋਂ ਉਹ ਉਸ ਪੈਸੇਜ ਤੋਂ ਪਾਰ ਜਾ ਰਹੇ ਸੀਗੇ ਕੁਛ ਟਾਈਮ ਬਾਅਦ, ਤੇ ਦ ਹਿੰਦੂ ਅਖਬਾਰ ਦੀ ਇੱਕ ਰਿਪੋਰਟਰ ਨੇ, ਉਹਨਾਂ ਨੇ ਵੀ ਉਹਨਾਂ ਨੂੰ ਕੀਤਾ ਕਿ ਆਈ ਵਾਂਟ ਟੂ ਕੁਐਸਚਨ ਯੂ, ਤਾਂ ਉਹਨਾਂ ਨੇ ਵੀ ਜਵਾਬ ਦਿੱਤਾ, ਮਤਲਬ ਰੰਗ ਉਹਨਾਂ 'ਤੇ ਵੀ ਚੜ ਗਿਆ ਵਾਲਾ। ਬਾਅਦ 'ਚੋਂ ਨਾਰਵੇਜੀਅਨ ਪ੍ਰਾਈਮ ਮਿਨਿਸਟਰ ਕਹਿੰਦੇ ਕਿ ਦੇਖੋ ਮੁਲਕ ਤਾਂ ਡੈਮੋਕ੍ਰੈਟਿਕ ਹੈ ਕਿ ਉਹਨਾਂ ਦੀ ਸਟੇਟ ਦੇ ਅੰਦਰ ਵੀ ਇਲੈਕਸ਼ਨ ਹੁੰਦੀ ਹੈ, ਫਿਰ ਨੈਸ਼ਨਲ ਇਲੈਕਸ਼ਨ ਵੀ ਹੁੰਦਾ, ਪਰ ਸਾਨੂੰ ਇਸ ਚੀਜ਼ ਦੀ ਇੱਜ਼ਤ ਕਰਨੀ ਚਾਹੀਦੀ ਜੇ ਕੋਈ ਸਾਡਾ ਗੈਸਟ ਆ ਰਿਹਾ, ਮਹਿਮਾਨ ਆ ਰਿਹਾ, ਇੱਕ ਪ੍ਰਾਈਮ ਮਿਨਿਸਟਰ ਆ ਰਿਹਾ, ਤੇ ਜੇ ਉਹ ਨਹੀਂ ਲੈਂਦੇ ਪਰਸਨਲ ਸਿੱਧੇ ਸਵਾਲ ਤੇ ਉਹ ਨਹੀਂ ਲੈਂਦੇ, ਉਹਨਾਂ ਦੀ ਇੱਕ ਇੱਜ਼ਤ ਅਫਜ਼ਾਈ ਕੀਤੀ। ਕਿਉਂਕਿ ਮੈਂ ਤਾਂ ਇੰਨੀ ਲੰਬੀ ਕਹਾਣੀ ਤੁਹਾਨੂੰ ਦੱਸੀ ਹੈ ਕਿਉਂਕਿ ਨਾਰਵੇ ਨੰਬਰ 1 ਹੈ ਪ੍ਰੈਸ ਫਰੀਡਮ ਦੇ ਅੰਦਰ, ਕਿ ਉੱਥੇ ਇੱਥੇ ਵੀ ਵੈਸੇ ਦੇਖਿਆ ਹੋਇਆ, ਮੈਨੂੰ ਪਤਾ ਨਹੀਂ ਆਸਟ੍ਰੇਲੀਆ ਦਾ ਨੰਬਰ ਕੀ ਹੈ, ਪਰ ਜਿੱਦਾਂ ਦਾ ਮਰਜ਼ੀ ਬੇਬਾਕ ਹੋ ਕੇ ਸਵਾਲ, ਡੋਨਲਡ ਟਰੰਪ ਨੂੰ ਵੀ ਦੇਖਿਆ ਹੋਵੇ ਤਾਂ ਜਿੱਦਾਂ ਦਾ ਮਰਜ਼ੀ ਬੇਬਾਕ ਸਵਾਲ ਪੁੱਛ ਲਓ, ਉਹ ਅੱਗੋਂ ਜਵਾਬ ਜਿੱਦਾਂ ਦਾ ਮਰਜ਼ੀ ਦੇ ਦੇ, ਨਹੀਂ ਪਰ ਸਵਾਲ ਪੁੱਛਣ ਤੇ ਕਦੀ ਇੱਦਾਂ ਦਾ ਆਇਆ ਨਹੀਂ। ਸ਼ਾਇਦ ਇਹ ਵੀ ਹੋ ਸਕਦਾ ਕਿ ਜਿਹੜਾ ਇੱਕ ਵੋਇਡ ਕ੍ਰੀਏਟ ਹੋ ਗਿਆ ਨਾ, ਕਿ ਸਰਕਾਰ ਸਿੱਧੇ ਗੱਲ ਹੀ ਨਹੀਂ ਕਰਦੀ, ਸਿੱਧੇ ਮੂੰਹ ਆਉਂਦੀ ਆਪਣੀ ਗੱਲ ਕਰਕੇ ਚਲੇ ਜਾਂਦੀ, ਸ਼ਾਇਦ ਉਸ ਕਰਕੇ ਵੀ ਇੱਕ ਮੂਵਮੈਂਟ ਇੰਨੀ ਜ਼ਿਆਦਾ ਤੇਜ਼ ਹੋ ਗਈ ਹੈ।
0: ਹਾਂ, ਮੈਂ ਕਿਹਾ ਦੋ ਚੀਜ਼ਾਂ ਇਹਦੇ 'ਚ ਕ੍ਰਿਸ਼ਨ, ਇਹਦੇ 'ਚ ਨਾ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਪੁੱਛਣ ਵਾਲੇ ਨੇ, ਆਪਾਂ ਦੋਵੇਂ ਪੱਖਾਂ ਦੀ ਗੱਲ ਕਰਾਂਗੇ, ਸਾਡਾ ਕੋਈ ਇੱਥੇ ਕੋਈ ਇਹੋ ਜਿਹਾ ਏਜੰਡਾ ਨਹੀਂ ਹੈ ਵੀ ਆਪਾਂ ਇਹਨੂੰ ਭੰਡਣਾ ਅਤੇ ਉਹਨੂੰ ਸਲਾਉਣਾ। ਜਿਹੜਾ ਪੁੱਛਣ ਵਾਲੇ ਨੇ ਉਹ ਵੀ ਮਾਸ਼ਾਅੱਲਾ ਨੇ ਅੱਜ ਕੱਲ੍ਹ, ਕਈ ਵਾਰ ਆਪਾਂ ਇਹ ਵੇਖਣ ਦੇ ਵਿੱਚ ਆਉਂਦਾ, ਹੁਣ ਆਪਾਂ ਵੀ ਜਾਂਦੇ ਹੀ ਹਾਂ ਪ੍ਰੈਸ ਕਾਨਫਰੰਸਾਂ ਦੇ ਵਿੱਚ, ਅਤੇ ਕਈ ਵਾਰੀ ਇਹ ਵੇਖਣ ਦੇ ਵਿੱਚ ਆਉਂਦਾ ਵੀ ਆਮ ਲੋਕਾਂ ਦੇ ਵਿੱਚੋਂ ਜਾਂ ਜਿਹੜੇ ਅੱਗੇ ਬੈਠੇ ਹੁੰਦੇ ਉਹਨਾਂ ਦੇ ਵਿੱਚੋਂ ਸਵਾਲ ਹੀ ਇਹੋ ਜਿਹੇ ਪੁੱਛ ਲਏ ਜਾਂਦੇ ਆ ਬੇਤੁੱਕੇ, ਜਿਨ੍ਹਾਂ ਦੀ ਕੋਈ ਸੈਂਸ ਨਹੀਂ ਬਣਦੀ ਹੁੰਦੀ, ਜਾਂ ਫਿਰ ਉਹ ਇੰਨੇ ਕੁ ਡਿਪਲੋਮੈਟਿਕ ਸਵਾਲ ਹੁੰਦੇ ਆ ਵੀ ਉਹਨਾਂ ਦਾ ਜਵਾਬ ਦੇ ਕੇ ਹਾਂ 'ਚ ਵੀ ਬੰਦਾ ਫਸਿਆ ਅਤੇ ਨਾ 'ਚ ਵੀ ਬੰਦਾ ਫਸਿਆ। ਸੋ ਉਹ ਤੋਂ ਬਾਅਦ 'ਚ ਅੱਗੇ ਦੱਬੀਆਂ ਦੁੱਬੀਆਂ ਰਹਿ ਜਾਂਦੀਆਂ ਇਹ ਚੀਜ਼ਾਂ, ਹੁਣ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਕੁ ਜ਼ਿਆਦਾ ਉਹਨਾਂ ਚੀਜ਼ਾਂ ਨੂੰ ਮੁੜ ਕੇ ਉਹਨਾਂ ਨੂੰ ਰੋਸਟ ਕੀਤਾ ਜਾਂਦਾ, ਅਤੇ ਹਰ ਇੱਕ ਪਾਰਟੀ ਅਤੇ ਹਰ ਇੱਕ ਨੇਤਾ ਨੂੰ ਸ਼ਾਇਦ ਇਹ ਇੰਸਟਰਕਸ਼ਨਸ ਨੇ ਵੀ ਤੁਸੀਂ ਵੱਧ ਤੋਂ ਵੱਧ ਇਹਨਾਂ ਸਵਾਲਾਂ ਤੋਂ ਬਚੋ, ਕਿਉਂਕਿ ਹਰ ਇੱਕ ਦੀ ਅੱਜ ਕੱਲ੍ਹ ਪੀ ਆਰ ਕੰਪਨੀ ਹੈ, ਅਤੇ ਉਹ ਪਹਿਲਾਂ ਹਦਾਇਤਾਂ ਦਿੰਦੇ ਆ ਵੀ ਤੁਸੀਂ ਭਾਈ ਨਾ ਕੋਈ ਸਵਾਲ ਲਿਓ, ਤੁਸੀਂ ਆਪਣੀ ਗੱਲ ਕਰੋ ਅਤੇ ਗਾਂ ਜਾਓ। ਹੁਣ ਦੂਸਰੀ ਗੱਲ ਆ ਜਾਂਦੀ ਆ ਆਪਣੇ, ਹੁਣ ਇਹ ਜਿਹੜਾ ਵਰਤਾਰਾ ਵਾ ਇਹ ਸਿਰਫ ਪੋਲੀਟੀਸ਼ਨਾਂ 'ਚ ਨਹੀਂ ਆ, ਇਹ ਸਿਰਫ ਮੋਦੀ ਸਾਹਿਬ 'ਚ ਨਹੀਂ ਆ, ਤੁਸੀਂ ਆਪਣੇ ਸਿੰਗਰ ਲਾ ਲਓ, ਹਾਂ ਪਰ ਆਪਣੇ ਪੰਜਾਬੀ ਸਿੰਗਰ ਨਹੀਂ ਮਾਣ ਅੱਜ ਕੱਲ੍ਹ,
1: ਪਰ ਉਹਦੇ ਅੰਦਰ ਇਹੀ ਪੁਆਇੰਟ ਇਸ ਚੀਜ਼ ਦਾ ਆ ਜਾਂਦਾ ਕਿ ਸ਼ਾਇਦ ਇੱਕ ਪੋਲੀਟੀਕਲ ਫਿਗਰ ਨੂੰ ਛੱਡ ਕੇ ਹਰ ਕਿਸੇ ਦਾ ਇਸ ਤਰ੍ਹਾਂ ਕਰਨਾ ਜੈਨੂਇਨ ਆ ਮੇਰੇ ਹਿਸਾਬ ਨਾਲ, ਪਰ ਜੋ ਤੁਸੀਂ ਇੱਕ ਪੋਲੀਟੀਕਲ ਫਿਗਰ ਹੋ ਤੇ ਤੁਹਾਨੂੰ ਪੋਲੀਟਿਕਸ ਤੋਂ ਰਿਲੇਟਡ ਹੀ ਸਵਾਲ ਕੀਤਾ ਗਿਆ ਤੇ ਮੇਰੇ ਖਿਆਲ ਨਾਲ ਤੁਹਾਡੀ ਡਿਊਟੀ ਬਣ ਜਾਂਦੀ ਕਿ ਤੁਸੀਂ ਜਵਾਬ ਦਿਓ, ਭਾਵੇਂ ਸਵਾਲ ਕਿੰਨਾ ਵੀ ਟੇਢਾ ਹੋਵੇ, ਬੰਦੇ ਨੇ ਮੂੰਹ ਤੇ ਕਹਦੋ ਤੇਰਾ ਬੜਾ ਟੇਢਾ ਜਵਾਬ,
0: ਤੁਸੀਂ ਕਹਿ ਦੋ ਤੁਹਾਡਾ ਟੇਢਾ ਵਾ,
1: ਕਿ ਮੈਨੂੰ ਤੇਰੀ ਸ਼ਬਦਾਵਲੀ ਨਹੀਂ ਚੰਗੀ ਲੱਗੀ, ਕੁਛ ਵੀ ਕਹੋ, ਪਰ ਆਪਾਂ ਅਫਸਰਾਂ ਦੀ ਗੱਲ ਕਰ ਰਹੇ ਹਾਂ, ਵਿਚਾਰਾ ਉਹ ਜਿਹੜਾ ਆਈ ਐਫ ਐਸ ਆਫਿਸਰ ਹੋਣਾ, ਬਿਊਰੋਕਰੈਟ ਹੋਣਾ, ਉਹ ਵਿਚਾਰਾ ਕਿੰਨੀ ਦੇਰ ਤੱਕ ਨਾ ਉਸ ਤੋਂ ਬਾਅਦ ਕੋਸ਼ਿਸ਼ ਕਰਦਾ ਰਿਹਾ ਗੱਲ ਤੇ ਪਰਦੇ ਪਾਉਣ ਦੀ,
0: ਜਦੋਂ ਉਹਨੂੰ ਰਫੂ
1: ਕਰਨ ਜਦੋਂ ਇਸ ਤਰ੍ਹਾਂ ਜੋ ਜਵਾਬ ਦੇ ਰਹੇ ਸੀਗੇ, ਮੈਨੂੰ ਆਪਣਾ ਕਾਲਜ ਦਾ ਟਾਈਮ ਯਾਦ ਆ ਗਿਆ, ਬਿਜ਼ਨਸ ਦਾ ਪੇਪਰ ਸੀਗਾ, ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ, ਮੈਂ ਕੁਛ ਪੜ੍ਹ ਕੇ ਨਹੀਂ ਗਿਆ, ਮੈਂ ਬਸ ਇੱਕ ਲਾਈਨ ਯਾਦ ਸੀ, ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ, ਮੈਂ ਉਹ ਲਾਈਨ ਦਾ ਇੰਨਾ ਵੱਡਾ ਪੈਰਾਗ੍ਰਾਫ ਬਣਾਇਆ ਨਾ, ਫੁੱਲ ਯੂਟੀਲਾਈਜੇਸ਼ਨ, ਗੁੱਡ ਯੂਜ਼ ਆਫ ਰਿਸੋਰਸਿਸ, ਮੈਨੂੰ ਉਹੀ ਲੱਗਦਾ ਵਿਚਾਰਾ ਉਹ ਵੀ ਨਾ ਇਸ ਤਰ੍ਹਾਂ ਲੀਪਾ ਪੋਤੀ ਕਰੀ ਜਾ ਰਿਹਾ, ਜਵਾਬ ਕੋਈ ਨਹੀਂ ਹੈ, ਆਪਟੀਮਮ ਯੂਟੀਲਾਈਜੇਸ਼ਨ ਰਿਸੋਰਸਿਸ ਹੀ ਕਰੀ ਜਾਂਦਾ ਵੇ,
0: ਫਰਕ ਪੈਂਦਾ ਵਾ, ਆਪਾਂ ਇੱਕ ਸੈਟ ਆਫ ਰੂਲ ਜ਼ਰੂਰ ਰੱਖ ਸਕਦੇ ਹਾਂ ਵੀ ਭਾਈ ਜੋ ਸਾਡੀ ਡਿਊਟੀ ਆ, ਜੋ ਸਾਡੇ ਅਧਿਕਾਰ ਖੇਤਰ ਦੇ ਵਿੱਚ ਆ, ਉਹ ਤੋਂ ਬਾਹਰ ਜਾ ਕੇ ਸਵਾਲ ਤੁਸੀਂ ਨਾ ਪੁੱਛੋ ਤੇ ਚੰਗੀ ਗੱਲ ਹੈ। ਕਿਸੇ ਦਾ ਦਿਲ ਦੁਖੇ, ਕੋਈ ਕੰਟਰੋਵਰਸੀ ਜਾਂ ਫਿਰ ਕੋਈ
1: ਮਤਲਬ ਬਿਲੋ ਦਾ ਬੈਲਟ ਤਾਂ ਕੁਛ ਵੀ ਨਹੀਂ ਹੋਣਾ
0: ਚਾਹੀਦਾ ਕ੍ਰੀਏਟ ਕਰਨ ਦਾ, ਹੈ ਨਾ, ਤੇ ਪਰ ਜਿਹੜਾ ਸਿੰਗਰਾਂ ਵਾਲਾ ਹੈ ਨਾ, ਜਿਹੜਾ ਮਸਲਾ ਮੈਂ ਕਹਿ ਰਿਹਾ ਕਿ ਅਸਲ ਦੇ ਵਿੱਚ ਨਾ ਇਹ ਉੱਤੋਂ ਡਰਾਈਵ ਹੁੰਦੀਆਂ ਚੀਜ਼ਾਂ, ਜਦੋਂ ਵੱਡੇ ਵੱਡੇ ਚਿਹਰੇ ਇੱਦਾਂ ਦਾ ਕੰਮ ਕਰਦੇ ਆ ਨਾ, ਤੇ ਉਦੋਂ ਫਿਰ ਹੁਣ ਵੇਖਿਆ ਜਾਵੇ ਤੇ ਮੈਂ ਹੁਣ ਬੜਿਆਂ ਨੂੰ ਜਾਣਦਾ ਜਿਹੜੇ ਵੱਡੇ ਵੱਡੇ ਸਿੰਗਰਾਂ ਦਾ ਵੀ ਪੀ ਆਰ ਉਹੀ ਕਰਦੇ ਆ, ਤੇ ਇਹਨਾਂ ਪੋਲੀਟੀਸ਼ੀਅਨਾਂ ਦਾ ਵੀ ਉਹੀ ਕਰਦੇ, ਫਿਰ ਫਰਕ ਨਹੀਂ ਕੋਈ ਰਹਿ ਜਾਂਦਾ, ਉਹੀ ਤੇ ਦੱਸ ਰਹੇ ਆ ਤੁਹਾਨੂੰ, ਤੁਹਾਨੂੰ ਡਰਾਈਵ ਉਹ ਕਰ ਰਿਹਾ,
1: ਟ੍ਰੇਨਿੰਗ ਇੱਕੋ ਬੰਦੇ ਤੋਂ ਹੋ ਰਹੀ ਹੈ।
0: ਹਾਂ, ਸੋ ਉਹ ਤੋਂ ਲੈ ਕੇ ਥੱਲਿਓਂ ਤੱਕ ਆਪਾਂ ਮੈਨੇ ਕੋਈ ਮਤਲਬ ਕਈ ਵਾਰ ਆਪਾਂ ਵੇਖਦੇ ਹਾਂ ਵੀ ਕੋਈ ਨਿੱਕੇ ਮੋਟੇ ਵੀ ਕਲਾਕਾਰ ਹੈ ਤੇ ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚ ਮਤਲਬ ਇੱਦਾਂ ਦਾ ਉਹ ਕਰਦੇ ਆ,
1: ਇੰਨੇ ਸਵਾਲ ਨਹੀਂ ਪੁੱਛਣੇ ਹੁੰਦੇ ਜਿੰਨੇ ਸਾਨੂੰ ਕੈਂਸਲ ਦੇ ਆ ਜਾਂਦੇ ਕਿ ਆ ਨਹੀਂ ਪੁੱਛਣਾ ਨਹੀਂ ਪੁੱਛਣਾ।
0: ਸੋ ਪਹਿਲੀਆਂ ਦੇ ਵਿੱਚ ਹੁੰਦਾ ਸੀ ਵੀ ਆ ਕੇ ਬੰਦਾ ਬਹਿ ਜਾਂਦਾ ਸੀ ਸਾਹਮਣੇ ਵੀ ਹਾਂਜੀ ਵੀ ਪੁੱਛੋ ਜੋ ਤੁਸੀਂ ਪੁੱਛਣਾ, ਪਰ ਅੱਜ ਕੱਲ੍ਹ ਉਹਦੇ 'ਚ ਵੀ ਕਿੰਨੀ ਕੁ ਆਜ਼ਾਦੀ ਹੈ ਤਾਂ ਸਾਂਝਾ ਕਰ ਰਹੇ, ਕਿਉਂਕਿ ਇੰਨਾ ਕੁ ਤਾਂ ਐਕਸਪੀਰੀਅੰਸ ਸਾਡਾ ਵੀ ਕਿਤੇ ਮਾੜਾ ਮੋਟਾ ਕਿਤੇ ਇੱਥੇ ਹੁੰਦਾ, ਅਤੇ ਬੜੀਆਂ ਮਜਬੂਰੀਆਂ ਉੱਥੇ ਵੀ ਹੋ ਜਾਂਦੀਆਂ ਬਹੁਤੀ ਵਾਰੀ, ਆਪਾਂ ਕਹਿੰਦੇ ਹਾਂ ਵੀ ਫਿਰ ਆਪਾਂ ਹੁਣ ਚੋਪੀ ਰਹੀਏ। ਮੈਨੂੰ ਯਾਦ ਆ ਕੋਈ ਇੱਥੇ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਸੋ ਐਂਡ ਸੋ ਕਾਨਫਰੰਸ ਸੀ, ਅਤੇ ਈਵਨ ਇੱਥੋਂ ਤੱਕ ਹੋਇਆ ਵੀ ਮੈਂ ਉਹਨਾਂ ਦੇ ਜਿਹੜੇ ਪ੍ਰਵਕਤਾ ਸੀ ਜਾਂ ਕਹਿ ਲਓ ਵੀ ਉਹਨਾਂ ਦੇ ਆਪਾਂ ਕਹਾਂਗੇ ਕਿ ਹੀ ਪਬਲਿਕ ਰਿਲੇਸ਼ਨ ਆਫਿਸਰ ਸਮਥਿੰਗ, ਹੈ ਨਾ, ਇੱਦਾਂ ਇਹੋ ਕਹਿ ਲਾਂਗੇ, ਕੋਈ ਉਹਦੇ ਡਿਫਾਈਨ ਤਾਂ ਨਹੀਂ ਹੁੰਦੇ ਇੱਥੇ. ਅਤੇ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਮੈਂ ਆਹ ਸਵਾਲ ਪੁੱਛਣਾ ਚਾਹੁੰਦਾ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਉਹਨਾਂ ਦੀ ਇਜਾਜ਼ਤ ਲੈ ਕੇ ਪੁੱਛੇ ਗਏ ਸਵਾਲ ਤੋਂ ਬਾਅਦ ਅੱਜ ਤੱਕ ਉਹ ਮੇਰੇ ਨਾਲ ਮੂੰਹ ਵੱਟ ਕੇ ਬੈਠੇ ਆ.
1: ਅੱਛਾ,
0: ਹਾਂਜੀ. ਹਾਲਾਂਕਿ ਅਤੇ ਉਹਨਾਂ ਦਾ ਬਾਅਦ ਵਿੱਚ ਇਹ ਸੀ ਵੀ ਇਹ ਥੋੜ੍ਹੀ ਤੁਹਾਨੂੰ ਦੱਸੂਗਾ, ਅਤੇ ਤੁਸੀਂ ਜਦੋਂ ਉਹਨੂੰ ਲਾਇਆ ਅੱਗੇ ਤੇ ਫਿਰ ਅਸੀਂ ਹੁਣ ਤੁਹਾਨੂੰ, ਮਤਲਬ ਜਿਹੜਾ ਬੰਦਾ ਮੰਨ ਲਓ ਮਾਈਕ ਦੇ ਉੱਤੇ ਬੈਠਾ ਵਾ, ਉਹਦੇ ਕੰਨ 'ਚ ਥੋੜ੍ਹੀ ਜਾ ਕੇ ਆਪਾਂ ਪੁੱਛਾਂਗੇ ਵੀ ਤੈਨੂੰ ਆਹ ਗੱਲ ਪੁੱਛ ਲਈ, ਹੈ ਨਾ
1: ਸਰ, ਮਾਈਕ ਤੋਂ ਨਹੀਂ ਕਰੋਗੇ ਆਪ, ਹੈ ਨਾ?
0: ਅਤੇ ਗੱਲ ਹੁੰਦਾ ਵੀ ਤੁਸੀਂ ਜਵਾਬ ਕਿੱਦਾਂ ਦਿੰਦੇ ਹੋ. ਅੱਛਾ, ਦੂਸਰੀ ਗੱਲ ਜਿਹੜੀ ਤੁਸੀਂ ਟਰੰਪ ਸਾਹਿਬ ਦੀ ਕਰ ਰਹੇ ਹੋ, ਕਿਤੇ ਨਾ ਕਿਤੇ ਡਰਾਈਵ ਹੋ ਕੇ ਉੱਥੋਂ ਹੀ ਆਉਂਦੀਆਂ ਚੀਜ਼ਾਂ. ਆਪਾਂ ਚਾਹੇ ਇੱਥੋਂ ਦੀ ਪੋਲੀਟਿਕਸ 'ਚ ਵੇਖ ਲਈਏ, ਚਾਹੇ ਆਪਾਂ ਇੰਡੀਆ ਦੀ ਵੇਖ ਲਈਏ, ਅਸੀਂ ਨਾ ਹਮੇਸ਼ਾ ਵੱਡੇ ਨੂੰ ਫੋਲੋ ਕਰਦੇ ਹਾਂ.
1: ਹਾਂ, ਉਹ ਤਾਂ ਹੈ.
0: ਹਾਂ, ਜਿੱਦਾਂ ਮੰਨ ਲਓ ਹੁਣ
1: ਹਰ ਕਿੱਤੇ ਦੇ ਅੰਦਰ,
0: ਹਾਂ, ਜਿੱਦਾਂ ਆਪਣਾ ਇੰਡੀਆ ਦਾ ਜਿਹੜਾ ਮੀਡੀਆ ਵਾ, ਨੈਸ਼ਨਲ ਮੀਡੀਆ ਵਾ, ਅਤੇ ਉਹਦੇ ਵਿੱਚ ਰਿਵਾਜ਼ ਨਹੀਂ ਆ ਵੀ ਉਹ ਬੀਬੀਆਂ ਹੋਣ ਭਾਵੇਂ ਬੰਦੇ ਹੋਣ, ਚੀਕ ਚੀਕ ਕੇ ਗੱਲਾਂ ਕਰਦੇ ਆ, ਜਵਾਬ ਚਾਹੀਏ,
1: ਨੇਸ਼ਨ ਵਾਂਟਸ ਟੂ ਨੋ,
0: ਹੈ ਨਾ? ਅਤੇ ਹੁਣ ਤੁਸੀਂ ਇੱਕ ਚੀਜ਼ ਨੋਟ ਕਰਿਓ ਵੀ ਪੰਜਾਬ ਵਾਲੇ ਵੀ ਉੱਦਾਂ ਕਰਨ ਲੱਗ ਪਿਆ, ਉਹ ਵੀ ਸੇਮ ਟੋਨ 'ਚ. ਸੋ ਜਿਹੜਾ ਅਸੀਂ ਹਮੇਸ਼ਾ ਵੱਡੇ ਨੂੰ ਫੋਲੋ ਕਰਦੇ ਹਾਂ,
1: ਟੋਨ ਵੀ ਹੋ ਗਈ ਹੈ, ਅਤੇ ਇੱਕ ਟੋਪਿਕ ਨੂੰ ਜਿੰਨਾ ਕੁ ਰੇੜਿਆ ਜਾ ਸਕਦਾ.
0: ਹਾਂ ਹਾਂ, ਜਿੰਨਾ ਕੁ ਰੇੜਕਿਆ ਜਾਂਦਾ ਰੇੜਿਆ ਜਾਂਦਾ. ਅਤੇ ਉਹਦੇ ਵਿੱਚ ਕਹਿਣ ਦਾ ਮਤਲਬ ਇਹ ਕਿ ਡਰਾਈਵ ਹੋ ਕੇ ਉੱਥੋਂ ਹੀ ਆਉਂਦੀਆਂ. ਹੁਣ ਟਰੰਪ ਸਾਹਿਬ ਕਿੱਦਾਂ, ਉਹ ਕਿੰਨਾ ਕੁ ਕਿਤੇ ਜਵਾਬ ਦਿੰਦੇ ਆ? ਉਹਨਾਂ ਨੂੰ ਵੀ ਕਹਿਣਾ ਵੀ ਤੂੰ CNN ਤੋਂ, ਤੈਨੂੰ ਨਹੀਂ ਜਵਾਬ ਦੇਣਾ, ਤੂੰ ਫਲਾਣੇ ਤੋਂ, ਤੈਨੂੰ ਨਹੀਂ ਜਵਾਬ ਦੇਣਾ,
1: ਯੂ ਆਰ ਪੇਡ ਮੀਡੀਆ,
0: ਭਾਵੇਂ ਪੇਡ ਹੋਵੇ ਭਾਵੇਂ ਅਨਪੇਡ ਹੋਵੇ, ਤੁਸੀਂ ਉੱਤੇ ਜਵਾਬ ਤੇ ਦੋ, ਜਿਹੜੇ ਅੱਗੇ ਗੱਲ ਪੁੱਛ ਰਿਹਾ
1: ਦੋ ਟੂ,
0: ਹੈ ਨਾ? ਸੋ ਦੋਵੇਂ ਪੱਖੀ ਆ ਮੁੱਕ ਦੀ ਗੱਲ, ਹੈ ਨਾ? ਅਤੇ ਆਪਾਂ ਗੱਲ ਕਰ ਰਹੇ ਹਾਂ, ਆਪਾਂ ਅੱਛਾ ਡੈਮੋਕ੍ਰੇਸੀ ਦੀ ਆਪਾਂ ਗੱਲ ਕਰ ਰਹੇ ਹਾਂ ਸੱਚ, ਇਸ ਤੋਂ ਪਹਿਲਾਂ ਭੁੱਲ ਜਾਏ, ਕਿਉਂਕਿ ਇਹ ਬੜੀਆਂ ਇੰਟਰਸਟਿੰਗ ਕਈ ਚੀਜ਼ਾਂ ਹੁੰਦੀਆਂ ਹਿਸਟਰੀ ਦੇ ਵਿੱਚ. ਅਤੇ ਉਹ ਉੱਥੇ ਨਾ ਇੱਕ ਰਿਵਾਜ਼ ਹੀ ਕਹਿੰਦੇ ਉਸ ਟਾਈਮ ਦੇ ਉੱਤੇ ਏਥਨਸ ਦੇ ਵਿੱਚ, ਕਿ ਤੁਸੀਂ ਜਿਹੜਾ ਵੀ ਬੰਦਾ ਤੁਸੀਂ ਚੁਣਿਆ ਵਾ, ਇਹ ਮੈਂ ਤਾਂ ਵੀ ਦੱਸ ਰਿਹਾ ਕਿਉਂਕਿ ਹੁਣ ਫਿਰ ਇਹ ਰੌਲਾ ਪੈਣਾ ਸ਼ੁਰੂ ਹੋ ਗਿਆ. ਕਈ ਬੰਦਿਆਂ ਨੇ ਬਿਆਨ ਦਿੱਤਾ ਸੀ ਵੀ ਜਿਹੜਾ ਤੁਹਾਡਾ ਚੁਣਿਆ ਨੇਤਾ ਵਾ ਉਹਨੂੰ ਤੁਸੀਂ ਵਾਪਸ ਸੱਦ ਸਕਦੇ ਹੋ, ਇੱਦਾਂ ਦਾ ਇੱਕ ਪ੍ਰੋਵੀਜ਼ਨ ਚਾਹੀਦੀ. ਮੈਂ ਕਿਹਾ ਚੱਡੇ ਨੇ ਵੀ ਇਸ ਗੱਲ ਦੇ ਉੱਤੇ
1: ਅੱਛਾ
0: ਹਾਂ ਕੀਤਾ ਸੀ ਬਿਆਨ, ਅਤੇ ਹੋਰ ਵੀ ਇੱਕ ਦੋ ਜਾਣੇ ਦੋ ਮੂੰਹ ਆ ਚੁੱਕੀਆਂ ਨੇ ਵੀ ਇਹਨੂੰ ਵਾਪਸ ਬੁਲਾਉਣ ਦਾ ਵੀ ਉਹ ਚਾਹੀਦਾ ਵਾ, ਹੈ ਨਾ, ਜਿਹਨੂੰ ਵੀ ਤੁਸੀਂ ਚੁਣਿਆ. ਅਤੇ ਉਹਨਾਂ ਦੇ ਵਿੱਚ ਉਦੋਂ ਹੈਗਾ ਸੀ ਇਹ,
1: ਅੱਛਾ ਓਕੇ,
0: ਅੱਜ ਤੋਂ 25-100 ਕਰਪਟ ਹੋ ਗਿਆ ਜਾਂ ਨਹੀਂ ਚੰਗੀ ਤਰ੍ਹਾਂ ਦੇ ਨਾਲ ਕੰਮ ਕਰ ਰਿਹਾ, ਲੋਕ ਨਹੀਂ ਪਸੰਦ ਕਰਦੇ, ਤੇ ਤੁਸੀਂ ਵੋਟਾਂ ਪਾ ਕੇ ਉਹਨੂੰ ਵਾਪਸ ਸੱਦ ਸਕਦੇ ਹੋ. ਵਾਪਸ ਵੀ ਇੱਦਾਂ ਦਾ ਵੀ ਤੁਸੀਂ ਉਹਨੂੰ 10 ਸਾਲ ਦੇ ਲਈ ਦੇਸ਼ ਨਿਕਾਲਾ ਦੇਣਾ, ਵੀ ਤੈਨੂੰ ਚੁਣਿਆ ਸੀ, ਨਹੀਂ ਤੂੰ ਫਿੱਟ ਬੈਠਾ, ਹੁਣ ਤੂੰ 10 ਸਾਲ ਦੇਸ਼ 'ਚ ਨਹੀਂ ਵੜ ਸਕਦਾ, ਤੂੰ ਦੇਸ਼ ਦੀ ਹੱਦ ਤੋਂ ਬਾਹਰ ਰਹੇਗਾ. ਪਰ ਉਹਦੀ ਜਿਹੜੀ ਸੰਪਤੀ ਸੀ, ਉਹਦਾ ਪਰਿਵਾਰ ਸੀ, ਉਹ ਉਹਨੂੰ ਨਹੀਂ ਛੇੜਿਆ ਜਾਂਦਾ, ਵੀ ਜੋ ਉਹਦੀ ਜਾਇਦਾਦ ਸੀ ਉਹਨੂੰ ਉਹਨੂੰ ਜ਼ਬਤ ਨਹੀਂ ਕੀਤਾ ਜਾਊਗਾ. ਫਿਰ ਉਸ ਬੰਦੇ ਦਾ ਜਿਹੜਾ ਨਾਗਰਿਕਤਾ ਵਾ ਉਹ ਨਹੀਂ ਰੱਦ ਕੀਤੀ ਜਾਊਗੀ. 10 ਸਾਲ ਬਾਅਦ ਤੂੰ ਆ ਕੇ ਤੇ ਜਿਹੜਾ ਵੀ ਤੇਰਾ ਕਾਰੋਬਾਰ ਆ, ਜੇ ਕੋਈ ਪਿੱਛੇ ਚਲਾ ਸਕਦਾ ਵਾ ਜਾਂ ਜਿੱਦਾਂ ਵੀ ਆ ਜੋ ਵੀ ਆ ਉਹ ਤੂੰ ਕਰ ਸਕਦਾ.
1: ਹਾਂ,
0: ਤੇ ਤੂੰ ਆਪਣਾ ਜੋ ਵੀ ਤੇਰਾ ਤੇਰਾ ਹੱਕ ਦਾ ਬਣਦਾ ਵਾ ਜੋ ਤੂੰ ਲੈ ਕੇ ਵੀ ਜਾ ਸਕਦਾ ਕਿਸੇ ਹੱਦ ਤੱਕ, ਜੇ ਚੀਜ਼ਾਂ ਉੱਧਰ ਨੂੰ ਨਹੀਂ ਆ. ਸੋ ਇੱਦਾਂ ਦਾ ਸਿਸਟਮ ਉਹ ਉਸ ਟਾਈਮ ਦੇ ਉੱਤੇ ਰਨ ਕਰ ਰਹੇ. ਅੱਛਾ, ਪ੍ਰੋਸੈਸ ਕੀ ਸੀ ਉਹਦੇ ਵਿੱਚ ਕਿ ਉਹ ਲੋਕ ਇਕੱਠੇ ਹੁੰਦੇ ਅਤੇ ਇੱਕ ਮਤਾ ਪੈਂਦਾ ਵੀ ਆਪਾਂ ਹੁਣ ਆਹ ਚੀਜ਼ ਕਰ ਲਈਏ ਉਹਨੂੰ. ਮੈਂ ਕਿਹਾ ਚੱਲ ਕੇ ਤੁਹਾਨੂੰ ਦੱਸਦਾ ਉਹਨੂੰ ਕਹਿੰਦੇ ਆ ਕੁਛ ਉਹਨੂੰ ਸ਼ਬਦ ਨੂੰ. ਅਤੇ ਉਹਦੇ ਵਿੱਚ ਉਹ ਫਿਰ ਕਹਿੰਦੇ ਵੀ ਹਾਂ, ਅਤੇ ਉਹ ਇਕੱਠੇ ਹੁੰਦੇ, ਜੇਕਰ 6,000 ਲੋਕ ਵੋਟ ਪਾ ਦਿੰਦੇ ਨਾ ਵੀ ਹਾਂ ਇਹ ਇਹਨੂੰ ਇਹਨੂੰ ਲਾਉਣਾ ਚਾਹੀਦਾ, ਇਹਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ,
1: ਬਾਏ ਬਾਏ ਕਰੋ,
0: ਹਾਂ, ਅਤੇ ਇਹਦਾ ਮਤਲਬ ਵੀ ਉਹ ਫਿਰ ਅੱਗੇ ਤੁਰ ਪਈ ਗੱਲ.
1: ਓਕੇ,
0: ਅਤੇ ਉਹਨਾਂ ਦਾ ਜਿਹੜਾ ਸਿਸਟਮ ਸੀ ਉਹ ਵੀ ਉਦੋਂ ਦੇ ਹਿਸਾਬ ਦੇ ਨਾਲ ਬੜਾ ਮਤਲਬ ਦੇਸੀ ਜਿਹਾ ਸੀ. ਉਹ ਆਪਣੇ ਆਪਣੇ ਆਪਣੇ ਘਰਾਂ ਤੋਂ ਭਾਂਡਿਆਂ ਦੀਆਂ ਠੀਕਰੀਆਂ ਲੈ ਕੇ ਆਉਂਦੇ, ਉਹ ਮਿੱਟੀ ਦੇ ਭਾਂਡਿਆਂ ਦੀਆਂ ਠੀਕਰੀਆਂ, ਅਤੇ ਉਹਨਾਂ ਠੀਕਰੀਆਂ ਦੇ ਉੱਤੇ ਉਸ ਬੰਦੇ ਦਾ ਨਾਂ ਲਿਖਦੇ.
1: ਓਕੇ,
0: ਖੁਰਚ ਕੇ ਉਹਨਾਂ ਨੇ ਉਸ ਬੰਦੇ ਦਾ ਨਾਂ ਲਿਖਣਾ, ਅਤੇ ਉਹ ਠੀਕਰੀਆਂ ਦੇ ਬਿਹਾਵ ਦੇ ਉੱਤੇ ਉਹਨਾਂ ਨੇ ਵੋਟ ਪਾ ਦਿੱਤੀ. ਫਿਰ ਉਹ ਵੋਟਾਂ ਦੀ ਗਿਣਤੀ ਹੁੰਦੀ, ਅਤੇ ਜੇ ਉਹ 6,000 ਤੋਂ ਇੱਕ ਬੰਦੇ ਦੇ ਖਿਲਾਫ ਟੱਪ ਗਈ, ਇਹਦਾ ਮਤਲਬ ਕਿ ਮਤਾ ਪਾਸ ਹੋ ਗਿਆ, ਉਸ ਬੰਦੇ ਨੂੰ 10 ਸਾਲ ਦੇ ਲਈ ਦੇਸ਼ ਨਿਕਾਲਾ ਦਿੱਤਾ ਜਾਊਗਾ. ਇਹ ਸਿਸਟਮ ਬੰਦ ਬਾਅਦ ਵਿੱਚ ਇਸ ਕਰਕੇ ਕੀਤਾ ਗਿਆ ਕਿਉਂਕਿ ਬਾਅਦ 'ਚ ਇਹਨੂੰ ਵੀ ਕਰਪਟ ਲੋਕਾਂ ਨੇ ਕਹਿੰਦੇ ਵਰਤਣਾ ਸ਼ੁਰੂ ਕਰ ਦਿੱਤਾ, ਵੀ ਕਈ ਲੋਕ ਚੰਗੇ ਵੀ ਸੀ ਅਤੇ ਉਹਨਾਂ ਦੇ ਖਿਲਾਫ਼ ਵੀ ਉਹਨਾਂ ਨੇ ਸਾਜਿਸ਼ ਕਰਕੇ ਅਤੇ ਇੱਦਾਂ ਦਾ ਵਰਤਿਆ. ਅੱਛਾ, ਕਈ ਹਿਸਟਰੀ ਦੇ ਵਿੱਚ ਇੱਦਾਂ ਦੇ ਵੀ ਨਾਂ ਆਉਂਦੇ ਨੇ ਜਿਨ੍ਹਾਂ ਨੂੰ ਵਾਪਸ ਵੀ ਬੁਲਾਇਆ ਗਿਆ ਸਮੇਂ ਤੋਂ ਪਹਿਲਾਂ. ਵੀ 10 ਸਾਲ ਲਈ ਕੀਤਾ ਗਿਆ ਸੀ, ਨਹੀਂ ਪਰ ਇਹ ਗਲਤ ਸੀ ਸਿਸਟਮ, ਤੇ ਫਿਰ ਦੁਬਾਰਾ ਤੋਂ ਮਤਾ ਪਾ ਕੇ ਤੇ ਉਹਨਾਂ ਨੂੰ ਵਾਪਸ ਵੀ ਬੁਲਾਇਆ ਗਿਆ। ਸੋ ਇਹਨੂੰ ਇਸ ਸਿਸਟਮ ਨੂੰ ਕਹਿੰਦੇ ਸੀ ਆਸਟ੍ਰਸਿਜ਼ਮ। ਸੋ ਇਹਦੇ ਵਿੱਚ ਜਿਹੜਾ ਜਿਹੜਾ ਉਹ ਠੀਕਰੀਆਂ ਪਾਉਂਦੇ ਸੀ ਉਹਨੂੰ ਕਹਿੰਦੇ ਸੀ ਓਇਸਟਰਸ। ਮੈਂ ਹੋ ਸਕਦਾ ਮੈਂ ਅਗੇਨ ਪ੍ਰੋਨਾਂਸੀਏਸ਼ਨ ਹੋ ਸਕਦਾ ਮੈਂ ਗਲਤ ਕਰ ਰਿਹਾ ਹਾਂ, ਪਰ ਜਿਹੜੀ ਵਿਚਲੀ ਉਹਦੇ ਤੱਤ ਆ ਉਹ ਤੁਹਾਨੂੰ ਆਪਾਂ ਸਮਝਾ ਤਾ। ਸੋ ਇਹ ਸੀਗੀ ਰਿਵਰਸ ਇਲੈਕਸ਼ਨ।
1: ਪਹਿਲੀ
0: ਗੱਲ ਤੇ ਇਦਾਂ ਦਾ ਹੋਣਾ
1: ਨਹੀਂ,
0: ਦੂਸਰੀ ਗੱਲ ਜੇ ਇਦਾਂ ਦਾ ਹੋ ਜੇ ਤੇ ਮੰਨ ਲਓ ਸੋ ਐਂਡ ਸੋ ਕਿਸੇ ਬੰਦੇ ਨੂੰ ਦੇਸ਼ ਨਿਕਾਲਾ ਮਿਲ ਜੇ, ਹੁਣ ਇੰਡੀਆ ਤੋਂ ਕਿਸੇ ਨੂੰ ਦੇਸ਼ ਨਿਕਾਲਾ ਦੇ ਦੋਗੇ ਤੇ ਉਹ ਕਿੱਥੇ ਜਾਊਗਾ? ਉਹ ਆਊਗਾ ਆਸਟ੍ਰੇਲੀਆ, ਉਹ ਜਾਊਗਾ ਅਮਰੀਕਾ, ਉਹ ਜਾਊਗਾ ਕੈਨੇਡਾ। ਉਹਨੇ ਕਹਿਣਾ ਸਗੋਂ ਚੰਗਾ,
1: ਇਹ ਗੱਲ ਸਹੀ ਹੈ ਤੁਹਾਡੀ, ਚੰਗਾ ਹੀ ਹੋਇਆ
0: ਹੈ ਨਾ। ਉਹ ਤਾਂ ਬੰਦਾ 5-7 ਸਾਲ 10 ਸਾਲ ਸੱਤਾ ਹੰਢਾ ਕੇ ਉਹ ਤੋਂ ਬਾਅਦ ਚੋਂ ਕਹੂਗਾ ਵੀ ਕਰੋ ਮੇਰਾ।
1: ਮੈਨੂੰ ਤਾਂ ਇਹ ਸੋਚੀ ਪਿਆ ਕਿ ਕਈ ਲੋਕਾਂ ਨੇ ਇਹਦਾ ਪਾਥਵੇ ਬਣਾ ਦੇਣਾ,
0: ਅਸਲ ਦੇ ਵਿੱਚ
1: ਪਾਥਵੇ ਥਰੂ ਜਾਊ ਬਾਹਰ।
0: ਅਸਲ ਦੇ ਵਿੱਚ ਇੱਦਾਂ ਦੇ ਪਾਥਵੇ ਉਦੋਂ ਬਣੇ,
1: ਤੋ ਉਹਨੂੰ ਕਦੀ ਅੱਗੋਂ ਦਿਸਣਾ ਨਹੀਂ।

0: ਕੋਈ ਪਾਰਸ਼ੈਲਿਟੀ ਆਣੀ ਸ਼ੁਰੂ ਹੋ ਜਾਵੇ ਕਿ ਜੇ ਮੈਂ ਐਕਸ ਵਾਈ ਜ਼ੈਡ ਪਾਰਟੀ ਲਈ ਦਾ ਹੈਲਪ ਕਰ ਦੂੰਗਾ ਤਾਂ ਸ਼ਾਇਦ ਹੈ ਨਾ ਬਣ ਜਾਵੇ। ਉਹ ਵੀ ਬਹੁਤ ਸਟਾਇਰ ਟਾਈਪ ਦੇ ਤੌਰ 'ਤੇ ਹੈ ਕਿ ਇੱਕ ਅਸਲ 'ਚ ਪਾਰਟੀ ਨਹੀਂ ਬਣੀ ਹੈ, ਇੱਕ ਸਟਾਇਰ ਆ, ਕਿਸੇ ਨੇ ਤੰਜ ਕੱਸਿਆ ਕਿਉਂਕਿ ਯੂਥ ਦੇ ਉੱਪਰ ਕੱਸਿਆ ਗਿਆ ਤਾਂ ਉਹਨਾਂ ਨੇ ਅੱਗੋਂ ਰਿਵਰਸ ਬਲੈਕ ਇਹ ਕੀਤਾ ਅਤੇ ਉਹ ਇਹ ਵਾਲਾ ਰਾਊਂਡ ਯੂਥ ਜਿੱਤ ਗਈ।
1: ਅੱਗੇ ਵੀ ਬਥੇਰਾ ਕੁਛ ਹੱਲੇ ਆਊਗਾ,
0: ਹਾਂ
1: ਅੱਗੇ ਵੀ ਹੱਲੇ ਬਥੇਰਾ ਕੁਛ ਹੋਣਾ। ਸੋ ਹੱਲੇ ਤਾਂ ਜਸਟ ਆਪਾਂ,
0: ਮੈਨੂੰ ਲੱਗਦਾ ਹਫ਼ਤੇ ਦੇ ਅੰਦਰ ਹੀ ਕਾਫ਼ੀ ਜ਼ਿਆਦਾ ਫਰਕ ਪੈ ਜਾਣਾ ਕਿਉਂਕਿ ਇੰਨਾ ਜ਼ਿਆਦਾ ਜੇ ਡਿਸਟ੍ਰੀਬਿਊਸ਼ਨ ਇਸ ਲੈਵਲ ਦੀ 4 ਦਿਨਾਂ 'ਚ ਮਿਲ ਗਈ, ਅਗਲੇ 2 ਹਫ਼ਤੇ ਦੇ ਅੰਦਰ ਹੀ ਜਾਂ ਤਾਂ ਅਕਾਊਂਟ, ਕੱਲ੍ਹ ਪਰਸੋਂ ਪਾਈ ਸੀ ਪੋਸਟ ਹੋਣੀ ਕਿ ਸਾਡਾ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਹੋ ਰਹੀ ਹੈ,
1: ਓਕੇ,
0: ਅਤੇ ਸਾਡੇ ਨਾਲ ਬਣੇ ਰਹੋ, ਅਸੀਂ ਬੈਕਅਪ ਅਕਾਊਂਟ ਸੀ ਬਣਾਉਣ ਲੱਗੇ ਹਾਂ ਸਾਈਟ 'ਤੇ,
1: ਓਕੇ,
0: ਕਿ ਜੇ ਇਹ ਜਾਵੇ ਉਹ ਤਾਂ ਓਬਵੀਅਸ ਹੈ ਕੋਈ ਨਾ ਕੋਈ।
1: ਦੇਖੋ ਮਾਡਰਨ ਸਮੇਂ ਦੇ ਕੁਛ ਫਾਇਦੇ ਨੇ ਕੁਛ ਸਾਈਡ ਇਫੈਕਟ ਨੇ, ਸੋ ਇਹ ਚੀਜ਼ਾਂ 'ਤੇ ਨਾਲ ਨਾਲ ਚੱਲਣੀਆਂ ਵਾ। ਜਿੱਥੇ ਆਪਾਂ ਇਹ ਵੇਖ ਰਹੇ ਹਾਂ ਵੀ ਆਪਾਂ ਕਈਆਂ ਦੇ ਉੱਤੇ ਦੋਸ਼ ਵੀ ਲਾਉਂਦੇ ਹਾਂ ਵੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਇਨਫਲੂਐਂਸ ਦੇ ਨਾਲ ਆਹ ਕਰ ਲਿਆ, ਇੱਦਾਂ ਕਰ ਲਿਆ, ਉੱਥੇ ਹੁਣ ਕੋਈ ਗਲਤ ਵੀ ਪਾਸੇ ਨੂੰ ਲੈ ਜੂਗਾ, ਕੋਈ ਠੀਕ ਪਾਸੇ ਨੂੰ ਵੀ ਲੈ ਜੂਗਾ, ਚੀਜ਼ਾਂ 'ਤੇ ਦੋਵੇਂ ਹੀ ਆ। ਇਹ ਪਾਵਰ ਆ,
0: ਸੋਸ਼ਲ ਮੀਡੀਆ ਦੀ ਪਾਵਰ ਤਾਂ ਬਹੁਤ ਖਤਰਨਾਕ,
1: ਇਹ ਬੜੀ ਔਖੀ ਹੈਂਡਲ ਕਰਨੀ। ਹਾਂ, ਪਰ ਮੁੱਖ ਦੀ ਗੱਲ ਇਹ ਆ ਕਿ ਜ਼ਿਆਦਾ ਇੰਪੋਰਟੈਂਟ ਇਸ ਤੋਂ ਇਹ ਚੀਜ਼ ਆ ਕਿ ਜਿਹੜੇ ਲੋਕ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸ਼ਬਦਾਵਲੀ ਕਿੱਦਾਂ ਦੀ ਆਪਾਂ ਵਰਤਣੀ ਆ, ਕਿਹੜੇ ਸ਼ਬਦਾਂ ਤੋਂ ਆਪਾਂ ਗੁਰੇਜ਼ ਕਰਨਾ। ਜੇ ਐਡੇ ਐਡੇ ਅਹੁਦੇ 'ਤੇ ਬੈਠਿਆਂ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਇਸ ਚੀਜ਼ ਦੇ ਵਿੱਚ, ਤਾਂ ਫਿਰ ਤਾਂ ਸਮੱਸਿਆ ਹੈਗੀ ਹੈ।
0: ਸ਼ਬਦਾਵਲੀ ਦੇ ਉੱਪਰ ਅੱਜ ਕੱਲ੍ਹ ਇੱਕ ਹੋਰ ਮੁੱਦਾ ਬਹੁਤ ਭਖਿਆ ਪਿਆ, ਤੁਹਾਨੂੰ ਪਤਾ ਮੈਂ ਕਿਸ ਬਾਰੇ ਗੱਲ ਕਰ ਰਿਹਾ?
1: ਨਹੀਂ, ਹਿੰਟ ਦਓ,
0: ਗੈਸ ਕਰੋ। ਸ਼ਬਦਾਵਲੀ ਦੇ ਉੱਪਰ ਇੱਕ ਮੁੱਦਾ ਬਹੁਤ ਤਕੜਾ ਭਖਿਆ ਪਿਆ ਇੰਡਸਟਰੀ ਦੇ ਅੰਦਰ।
1: ਯੋਗਰਾਜ ਜੀ ਤਾਂ ਨਹੀਂ ਕਰਦੇ
0: 7 ਕਰੋੜ
1: ਸੋ ਇਹ ਬਹੁਤ ਅੱਜ ਕੱਲ੍ਹ ਵੇਖੋ ਉਹ ਪੰਜਾਬੀ ਦੀ ਨਾ ਬੜੀਆਂ ਬੜੀਆਂ ਕਹਾਵਤਾਂ ਨੇ ਵੀ ਆਪਣਾ ਸ਼ਰਮਿੰਦੇ ਦੀ ਪਿੱਠ 'ਤੇ ਆ ਘੁੱਗਾ, ਉਹ ਕਹਿੰਦਾ ਚਲੋ ਕੋਈ ਨਹੀਂ ਸ਼ਾਮੇ ਬਵਾਂਗੇ। ਸੋ ਅੱਜ ਕੱਲ੍ਹ ਇਹ ਵੀ ਚੱਲਦਾ ਵਾ, ਇਹ ਵੀ ਇੱਕ ਰੁਝਾਨ ਹੈਗਾ ਸੋਸ਼ਲ ਮੀਡੀਆ ਦਾ ਅਤੇ ਤੁਹਾਡੀਆਂ ਪੀ ਆਰ ਕੰਪਨੀਆਂ ਦਾ। ਪਹਿਲਾਂ ਆਪਾਂ ਬੋਲੀਵੁੱਡ 'ਚੋਂ ਇੱਦਾਂ ਦਾ ਸੁਣਦੇ ਹੁੰਦੇ ਹਾਂ, ਮੈਂ ਨਹੀਂ ਕਹਿੰਦਾ ਵੀ ਇਸ ਮਸਲੇ 'ਚ ਵੀ ਇੱਦਾਂ ਹੀ ਆ, ਪਰ ਉੱਦਾਂ ਵੇਖਿਆ ਜਾਵੇ ਅਤੇ ਬੋਲੀਵੁੱਡ ਦੇ ਵਿੱਚੋਂ ਆਪਾਂ ਸੁਣਦੇ ਹੁੰਦੇ ਹਾਂ, ਜੱਗ ਬਾਣੀ 'ਚ ਪੜ੍ਹਦੇ ਹੁੰਦੇ ਹਾਂ, ਤਾਂ ਅਸੀਂ ਸੋਚਦੇ ਹੁੰਦੇ ਹਾਂ ਨਿੱਕੇ ਹੁੰਦੇ ਵੀ ਇੱਦਾਂ ਕਿੱਦਾਂ ਹੋ ਸਕਦਾ। ਉਹ ਲਿਖਦੇ ਹੁੰਦੇ ਸੀ ਨਾ ਵੀ ਆਹ ਤਾਂ ਜਾਣ ਬੁੱਝ ਕੇ ਕੀਤਾ ਜਾਂਦਾ, ਆਹ ਅਫੇਅਰ ਹੈਗਾ ਨਹੀਂ, ਇਹ ਜਾਣ ਬੁੱਝ ਕੇ ਫੈਲਾਇਆ ਗਿਆ ਇਹਦੀ, ਹੈ ਨਾ, ਵੀ ਇਹ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਦਾਂ ਨਹੀਂ ਹੁੰਦੀਆਂ, ਇਹ ਜਾਣ ਕੇ ਕੀਤੀਆਂ ਗਈਆਂ। ਅਤੇ ਹੁਣ ਤਾਂ ਆਪਾਂ ਹੌਲੀ ਹੌਲੀ ਉਸ ਦੌਰ ਦੇ ਵਿੱਚ ਆ ਗਏ ਵੀ ਸਭ ਕੁਛ ਸੱਚ ਆ ਯਾਰ, ਜੋ ਚੱਲਦਾ ਠੀਕ।
0: ਹੁਣ ਕਿਸੇ ਸੱਚ ਹੋਵੇ ਤਾਂ ਵੀ ਬੰਦਾ ਕਹਿੰਦਾ ਨਹੀਂ ਐਵੇਂ, ਇਹ ਤਾਂ
1: ਹੁਣ ਵੇਖਿਆ ਕਈ ਵਾਰੀ ਵੱਡੀ ਤੋਂ ਵੱਡੀ ਚੀਜ਼ ਦੇ ਉੱਤੇ ਵੀ ਆਪਾਂ ਸੋਚਦੇ ਹਾਂ ਵੀ ਠੀਕ ਆ, ਹੋ ਗਈ ਹੋਣੀ ਆ, ਕੀ ਫਰਕ।
0: ਹਾਂ ਹਾਂ, ਇਹ ਖਾਸ ਕਰ ਆਹ ਬਹੁਤ ਲੇਟੈਸਟ ਸਮੇਂ ਦੇ ਅੰਦਰ ਇੰਨਾ ਕੁਛ ਹੋਣਾ ਸ਼ੁਰੂ ਹੋ ਗਿਆ ਕਿ ਐਵਰੀਥਿੰਗ ਇਜ਼ ਪੋਸੀਬਲ ਵਾਲੀ ਗੱਲ ਆ। ਹੈਰਾਨੀ ਹੋਣੀ ਹੁਣ ਘੱਟ ਗਈ ਆ,
1: ਵੱਡੀ ਤੋਂ ਵੱਡੀ ਚੀਜ਼ ਨੂੰ ਵੀ ਆਪਾਂ ਕਹਿ ਦਿੰਦੇ ਕੋਈ ਨਹੀਂ, ਸਾਡੇ ਲਈ ਆਮ ਹੋ ਗਈਆਂ ਨੇ ਚੀਜ਼ਾਂ, ਅਤੇ ਜਦੋਂ ਕਿਸੇ ਦੇ ਲਈ ਉਹ ਚੀਜ਼ਾਂ ਆਮ ਕਰ ਦਿੱਤੀਆਂ ਜਾਣ ਫਿਰ ਫਰਕ ਨਹੀਂ ਪੈਂਦਾ, ਫਿਰ ਤੁਸੀਂ ਉਸ ਆਮ ਦੇ ਵਿੱਚ ਜੋ ਮਰਜ਼ੀ ਕਰੀ ਜਾਓ ਤੁਸੀਂ। ਇਹਦਾ ਮਤਲਬ ਕਿ ਬੰਦੇ ਨੂੰ ਫਰਕ ਪੈਣੋਂ ਹਟ ਜਾਂਦਾ, ਫਰਕ ਪੈਣੋਂ ਹਟ ਇਸ ਸੈਂਸ 'ਚ ਵੀ ਜਾਂਦਾ ਕਿ ਸਾਡੇ ਕੀਤਿਆਂ ਕਿਹੜਾ ਕੁਛ ਹੋਣਾ। ਅਤੇ ਜਦੋਂ ਬੰਦੇ ਨੂੰ ਇਹ ਅਹਿਸਾਸ ਹੋਵੇ ਨਾ, ਮੰਨ ਲਓ ਆਪਣੇ ਘਰ 'ਚ ਹੀ ਸਾਨੂੰ ਇਹ ਅਹਿਸਾਸ ਹੋ ਜੇ ਮੇਰੇ ਕੀਤਿਆਂ ਕੀ ਫਰਕ ਪੈਣਾ, ਤੁਸੀਂ ਸੋਚੋ ਕਿੱਦਾਂ ਦੀ ਜ਼ਿੰਦਗੀ ਜੀਊਗਾ, ਤੁਸੀਂ ਸੋਚੋ ਉਹਦਾ ਆਪਣੇ ਘਰ ਦੇ ਲਈ ਕੀ ਕੰਟਰੀਬਿਊਸ਼ਨ ਹੋਊਗਾ ਉਸ ਸਮੇਂ, ਉਹ ਆਪਣੇ ਜੀਆਂ ਦੇ ਪ੍ਰਤੀ ਉਹਦਾ ਕੀ ਸਨੇਹ ਹੋਊਗਾ, ਜਰਾ ਸੋਚ ਕੇ ਦੇਖੋ। ਇਹ ਤਾਂ ਦੇਸ਼ ਦੀਆਂ ਗੱਲਾਂ ਨੇ, ਅਤੇ ਇਸ ਦੁਨੀਆਂ ਦੀਆਂ ਗੱਲਾਂ ਨੇ, ਇਸ ਕੁਦਰਤ ਦੀਆਂ ਗੱਲਾਂ ਨੇ, ਪਰ ਆਪਾਂ ਆਪਣੇ ਪੱਧਰ ਦੇ ਉੱਤੇ ਆਪਾਂ ਇੱਕ ਔਰਗਨਾਈਜੇਸ਼ਨ 'ਚ ਹੀ ਮੰਨ ਲਓ ਤੁਹਾਡਾ ਇੱਦਾਂ ਦਾ ਮਨ ਹੋ ਜੇ, ਮੇਰੇ ਕਰਨ ਦੇ ਨਾਲ ਕੀ ਹੋਣਾ, ਮੇਰੀ ਕਿਹੜੀ ਕੋ ਮੰਨਦਾ,
0: ਡੀਸੈਂਟਿਸਾਈਜ਼ ਬਹੁਤ ਧੱਕਾ ਹੁੰਦਾ ਵਾ।
1: ਅਤੇ ਉਹੀ ਚੀਜ਼ ਜਿਹੜੀ ਆ ਹੁਣ ਸਮੱਸਿਆ ਅੱਜ ਦੇ ਦੌਰ ਦੀ ਇਹ ਆ ਕਿ ਇਹ ਵਾਲੀ ਭਾਵਨਾ ਸਾਨੂੰ ਸਾਡੀ ਔਰਗਨਾਈਜੇਸ਼ਨਸ ਦੇ ਵਿੱਚੋਂ, ਘਰ ਦੇ ਵਿੱਚੋਂ, ਅਤੇ ਇੱਦਾਂ ਹੀ ਤਾਂ ਜਾਈ ਜਾਓ ਜਾਂ ਫਿਰ ਉੱਤੋਂ ਠਾਂ ਆਈ ਜਾਓ।
0: ਹਾਂ, ਮਤਲਬ ਹਰ ਲੈਵਲ 'ਤੇ,
1: ਹਾਂ, ਸਾਨੂੰ ਗਲੋਬਲ ਲੈਵਲ ਦੇ ਉੱਤੇ ਇਹ ਚੀਜ਼ ਤੰਗ ਕਰਦੀ ਹੈ, ਉਸ ਤੋਂ ਬਾਅਦ ਸਾਨੂੰ ਇਹ ਆਪਣੇ ਦੇਸ਼ ਲੈਵਲ ਦੇ ਉੱਤੇ ਤੰਗ ਕਰਦੀ ਹੈ, ਔਰਗਨਾਈਜੇਸ਼ਨ ਲੈਵਲ ਦੇ ਉੱਤੇ ਤੰਗ ਕਰਦੀ ਹੈ, ਸਾਡੀ ਸਟੇਟ ਲੈਵਲ ਦੇ ਉੱਤੇ ਤੰਗ ਕਰਦੀ ਹੈ, ਕੌਂਸਲ ਲੈਵਲ ਦੇ ਉੱਤੇ ਤੁਹਾਨੂੰ ਤੰਗ ਕਰਦੀ ਹੈ, ਅਤੇ ਇੰਨੀਆਂ ਹਰ ਇੱਕ ਲੈਵਲ ਦੀਆਂ ਤੰਗੀਆਂ ਤੋਂ ਬਾਅਦ ਤੁਸੀਂ ਸੋਚੋ ਉਸ ਬੰਦੇ ਦੀ ਮਾਨਸਿਕ ਅਵਸਥਾ ਕਿੱਦਾਂ ਦੀ ਹੋਊਗੀ। ਅਤੇ ਇਸ ਟਾਈਮ ਦੁਨੀਆਂ ਦੇ ਕਿੰਨੇ ਲੋਕ ਹੋਣਗੇ ਜਿਹੜੇ ਇੱਦਾਂ ਦੀ ਮਾਨਸਿਕਤਾ ਲੈ ਕੇ ਘੁੰਮ ਰਹੇ ਹੋਣਗੇ। ਆਪਾਂ ਕਈ ਵਾਰੀ ਹੁੰਦਾ ਨਹੀਂ ਸਾਡੇ ਨਾਲ, ਅਸੀਂ ਆਪ ਵੀ ਆਪਣੇ ਆਪ 'ਚ ਹੀ ਅਸੀਂ ਮਜਬੂਰ ਜਿਹਾ ਫੀਲ ਕਰਦੇ ਹਾਂ, ਅਤੇ ਜਦੋਂ ਬੰਦਾ ਯਾਰ ਸਾਡੇ ਕੋਲ ਵੈਲਿਊ ਨਹੀਂ ਆ, ਹੈ ਨਾ, ਸਾਡੇ ਕੀਤਿਆਂ ਜਾਂ ਸਾਡੇ ਕਿਆ ਆਹ ਚੀਜ਼ ਹੋਣੀ ਨਹੀਂ ਆ, ਮੇਰੀ ਪੜ੍ਹਾਈ ਦੀ ਕੋਈ ਵੈਲਿਊ ਨਹੀਂ ਆ, ਮੈਂ ਜੋ ਪੜ੍ਹਿਆ ਉਹਦਾ ਕੋਈ ਫਾਇਦਾ ਹੀ ਨਹੀਂ ਆ।
0: ਸਹੀ ਗੱਲ ਆ, ਅਸੀਂ ਜਦੋਂ ਇਹ ਫੀਲ, ਖਾਸ ਕਰ ਪੜ੍ਹਾਈ ਤੋਂ ਰਿਲੇਟਡ, ਇਹ ਮੈਂ ਖੁਦ ਵੀ ਦੇਖਿਆ ਹੋਇਆ ਜਦੋਂ ਮੈਂ ਕਾਲਜ ਜਾ ਰਿਹਾ ਸੀਗਾ। ਸਭ ਤੋਂ ਵਧੀਆ ਕਾਲਜ ਸੀਗਾ ਜਲੰਧਰ ਦਾ, ਠੀਕ ਹੈ, ਘਰ ਵੀ

0: ਮੈਂ ਬੀ ਕੌਮ ਰਿਹਾ ਸੀ ਪਰ ਮੈਨੂੰ ਕਾਲਜ ਦੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਪਤਾ ਸੀ ਕਿ ਇਹ ਇੱਕ ਬਸ ਡਿਗਰੀ ਤੁਹਾਡੇ ਨਾਮ ਦੇ ਅੱਗੇ ਲੱਗੇ ਵਾਲੀ ਗੱਲ ਆ ਤੇ ਮੈਨੂੰ ਇਹ ਫੀਲ ਵੀ ਬਹੁਤ ਹੁੰਦਾ ਸੀ ਕਿ ਯਾਰ ਮਤਲਬ ਪੈਸਾ ਵੀ ਤਾਂ ਲੱਗਾ ਹੀ ਹੈ ਨਾ ਠੀਕ ਹੈ ਓਕੇ ਔਰ ਪੇਰੈਂਟਸ ਆਰ ਏਬਲ ਟੂ ਅਫੋਰਡ ਇਟ ਐਂਡ ਤੁਸੀਂ ਜਾ ਰਹੇ ਹੋ ਐਂਡ ਠੀਕ ਹੈ ਵੈਰੀ ਗੁੱਡ ਕਾਲਜ ਲਾਈਫ ਇਹ ਸਾਰੀਆਂ ਗੱਲਾਂ ਇੱਕ ਪਾਸੇ ਪਰ ਸਿਸਟਮ ਦੀ ਇਸ ਜੇ ਕਾਲਜ ਨੂੰ ਸਿਸਟਮ ਨੇ ਜਿਸ ਵੀ ਯੂਨੀਵਰਸਿਟੀ ਨਾਲ ਐਫੀਲੀਏਟ ਕੀਤਾ ਉੱਥੇ ਜੇ 5,000 ਬੱਚੇ ਦੀ ਸੀਟ ਹੈ ਤੇ ਉਹਨਾਂ ਨੂੰ ਕਦੀ ਨੌਕਰੀ ਕਿੰਨੇ ਹੋਣਗੇ ਜਿਹਨਾਂ ਨੂੰ ਨੌਕਰੀ ਕਰਨੀ ਹੀ ਆ ਹਰ ਕੋਈ ਥੋੜ੍ਹਾ ਨਾ ਬਿਜ਼ਨਸ ਬੈਕਗਰਾਊਂਡ ਦਾ ਸਾਡੇ ਕਾਲਜ ਜਦੋਂ ਪਲੇਸਮੈਂਟ ਲਈ ਆਏ ਲੋਕ 6,000 ਦੀ ਨੌਕਰੀ ਸੀ ਬੀ ਕੌਮ ਕਰਕੇ 2,25,000 ਰੁਪਏ ਦੀ ਕੋਈ 6,000 ਦੀ ਨੌਕਰੀ ਕਿਸ ਤਰ੍ਹਾਂ ਕਰੇਗਾ 7,000 ਦੀ ਨੌਕਰੀ ਐਂਡ ਉਹ ਵੀ ਕਿ ਇੰਟਰਨਸ਼ਿਪ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਰੱਖਣਾ ਕਿ ਨਹੀਂ ਰੱਖਣਾ ਬੀ ਕੌਮ ਐਮ ਕੌਮ ਦੀ ਕੀ ਵੈਲਿਊ ਹੈ ਤੇ ਫਿਰ ਜਦੋਂ ਲੋਕ ਵੇਖਦੇ ਕਿ ਯਾਰ ਘੱਟ ਪੜ੍ਹੇ ਲੋਕ ਵੱਧ ਬਦਤਮੀਜ਼ ਲੋਕ ਜ਼ਿਆਦਾ ਪੈਸਾ ਕਮਾ ਰਹੇ ਆ ਭਾਵੇਂ ਕਿਸੇ ਵੀ ਤਰੀਕੇ ਅਤੇ ਫਿਰ ਸਮਾਜ ਹੈ ਨਾ ਓਨਾ ਹੀ ਸਮਾਜ ਦਾ ਜਿਹੜਾ ਕੰਡਾ ਡਾਊਨ ਨੂੰ ਉੱਧਰਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੰਦਾ ਕਿ ਹੁਣ ਜੇ ਫੂਹੜ ਪੰਥੀ ਆ ਗਲਤ ਬੋਲ ਦੇਣਾ ਕਿਸੇ ਨੂੰ ਕੰਟਰੋਵਰਸੀ ਕ੍ਰੀਏਟ ਕਰ ਦੇਣਾ ਇਹਦਾ ਇਹ ਵਾਲਾ ਸਬਸਟੈਂਸ ਜ਼ਿਆਦਾ ਵੈਲਿਊਬਲ ਆ ਨਾ ਕਿ ਨੌਲੇਜਬਲ ਗੱਲ ਕਰਨਾ ਅਤੇ ਲੋਕ ਉਹਦੇ ਵੱਲ ਨੂੰ ਹੀ ਜਾਣਗੇ
1: ਹਾਂ ਜਿਹੜੀ ਚੀਜ਼ ਇੰਟਰਸਟਿੰਗ ਲੱਗਦੀ ਅੱਜ ਕੱਲ੍ਹ ਵੇਖੋ ਨਿੱਕੀਆਂ ਨਿੱਕੀਆਂ ਚੀਜ਼ਾਂ ਕ੍ਰਿਸ਼ਨਾ ਜੀ ਕਿੰਨੀਆਂ ਜ਼ਿਆਦਾ ਸਾਡੇ ਲਈ ਬਹਿਸ ਦਾ ਮੁੱਦਾ ਬਣ ਜਾਂਦੀਆਂ ਜਾਂ ਫਿਰ ਸਾਨੂੰ ਇੰਟਰਸਟਿੰਗ ਲੱਗਦੀਆਂ ਮੈਂ ਸਵੇਰੇ ਖਬਰਾਂ 'ਚ ਮੈਂ ਸੁਣ ਰਿਹਾ ਹਾਂ ਵੀ ਉਹ ਜਿਹੜੀ ਟੋਫੀ ਦਿੱਤੀ ਆ ਪ੍ਰਧਾਨ ਮੰਤਰੀ ਨੇ
0: ਮੈਲਡੀ ਖਾਓ ਖੁਦ ਜਾਣ ਜਾਓ
1: ਉਹ ਮਤਲਬ ਤੁਸੀਂ ਕਦੀ ਸੋਚਿਆ ਹੋਊਗਾ ਵੀ ਆ ਵੀ ਮਤਲਬ ਕਿਸੇ ਨੂੰ ਟੋਫੀ ਦਿੱਤੀ ਹੋਊਗੀ ਤੇ ਦੁਨੀਆਂ 'ਚ ਮਸ਼ਹੂਰੀ ਹੋਊਗੀ
0: ਆਈ ਸ਼ਪਤ ਕਸਮ ਲੱਗੇ ਮੈਂ ਨਾ ਕਿੰਨੀ ਦੇਰ ਮੈਂ ਕਮੈਂਟ ਦੇਖੀ ਗਿਆ ਮੈਂ ਕਿਹਾ ਇਹ ਆਈ ਆ ਫਿਰ ਮੈਂ ਕਿਹਾ ਨਹੀਂ ਯਾਰ ਮੋਦੀ ਜੀ ਨੇ ਤਾਂ ਕੋਲੈਬ ਕੀਤਾ ਪਹਿਲੇ ਤਾਂ ਆਈ ਨੈਵਰ ਥੋਟ ਆਈ ਵਿਲ ਸੇ ਦਿਸ ਸੈਂਟੈਂਸ ਐਵਰ ਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਇੰਸਟਾ ਦੇ ਉੱਪਰ ਕੋਲੈਬ ਕੀਤਾ ਯਾਰ ਇਟਲੀ ਦੇ ਪ੍ਰਾਈਮ ਮਿਨਿਸਟਰ ਮਤਲਬ ਇਹ ਸੈਂਟੈਂਸ ਵੀ ਕਦੀ ਇਸ ਦੁਨੀਆਂ ਦੇ ਅੰਦਰ ਆਏਗਾ ਸੋਚਿਆ ਨਹੀਂ ਸੀ ਫਿਰ ਦੂਸਰਾ ਇਹ ਹੈ ਕਿ ਬਈ ਮੈਲੋ ਨੇ ਜੇ ਮੈਂ ਆਪਕੇ ਲਈ ਮੈਲੋਡੀ ਲੈ ਕਰ ਆਇਆ ਹੂੰ ਵਾਓ ਵਾਓ ਸਿੱਖੋ ਕੁਛ ਯੂਥ ਸਿੱਖੋ ਇਸ ਤਰ੍ਹਾਂ ਇੰਪ੍ਰੈਸ਼ਨ ਬਣਾਈਦਾ ਹੈ ਤੂੰ ਮੁਝਸੇ ਬਾਤ ਨਹੀਂ ਕਰਤੀ ਇਹ ਨਹੀਂ ਕਰਤੀ ਨਹੀਂ ਨਹੀਂ ਖੁਸ਼ੀ ਖੁਸ਼ੀ ਖੁਸ਼ੀ ਜਾਓ ਦੇਖੋ ਕਿਆ ਨੂਰ ਟਪਕ ਰਿਹਾ ਸੀਗਾ ਹੈ ਫੋਟੋਆਂ ਦੇਖੀ ਫੋਟੋ ਸ਼ੂਟ ਕਿੰਨਾ ਪਿਆਰਾ ਇਸ ਤਰ੍ਹਾਂ ਦੇਖ ਰਹੇ ਆ ਇਸ ਤਰ੍ਹਾਂ ਦੇਖ ਰਹੇ ਕਿਆ ਬਾਤ ਹੈ
1: ਨਹੀਂ ਮੈਂ ਦੋ ਹੀ ਪੱਖ ਨੇ ਯਾਰ ਮਤਲਬ ਇੱਕ ਹੈ ਵੀ
0: ਨਹੀਂ ਨਹੀਂ ਆਈ ਲਾਈਕਡ ਇਟ ਆਈ ਇੰਜੋਇਡ ਇਟ ਬਹੁਤ ਵਧੀਆ ਸੀ
1: ਹਰ ਇੱਕ ਬੰਦੇ ਨੂੰ ਹਾਕਿਆ ਹੈ ਨਾ ਵੀ ਕਿਸੇ ਵੀ ਉਮਰ ਦੇ ਵਿੱਚ ਕੋਈ ਬੰਦਾ
0: ਮੈਂ ਤਾਂ ਸੋਚ ਰਿਹਾ ਪਾਰਲੇ ਵਾਲਿਆਂ ਦੇ ਤਾਂ ਸਟਾਕ ਕਿੰਨੇ ਉੱਪਰ ਹੋ ਗਏ
1: ਉਹਨਾਂ ਦਾ ਸ਼ੇਅਰ ਅਪ ਹੋ ਗਿਆ ਇਹਨਾਂ ਦੇ
0: ਲੈ ਗਰੰਟੀ
1: ਕਾਫੀ ਮੈਨੂੰ ਧਿਆਨ 'ਚ ਨਹੀਂ ਰਿਹਾ ਕੱਢਣਾ ਪੈਣਾ ਉਹਨਾਂ ਦੇ ਬਹੁਤ
0: ਮੈਨੂੰ ਸੈਕਿੰਡ ਖਿਆਲ ਜਦੋਂ ਮੈਂ ਇਸ ਚੀਜ਼ ਤੋਂ ਮੈਂ ਉੱਭਰ ਗਿਆ ਕਿ ਓਕੇ ਪ੍ਰਾਈਮ ਮਿਨਿਸਟਰ ਐਸਾ ਕੀਤਾ ਮੈਂ ਕਿਹਾ ਯਾਰ ਇਹ ਵਾਲਾ ਪੈਕਟ ਅਸੀਂ ਸਕੂਲ ਲੈ ਕੇ ਜਾਂਦੇ ਸੀ ਜਦੋਂ ਬਰਥਡੇ ਹੁੰਦਾ ਸੀ ਨਾ ਬੈਸਟ ਫਰੈਂਡ ਨੂੰ ਕਹਿਣਾ ਜਿੰਨੀਆਂ ਮਰਜ਼ੀਆਂ ਚੱਕਣੀਆਂ ਚੱਕ ਲੈ ਜਨਮ ਦਿਨ ਵਾਲੇ ਦਿਨ
1: ਹਰ ਚੀਜ਼ ਦੇ ਦੌਰ ਚੋਂ
0: ਫਿਰ ਬਾਅਦ ਚੋਂ ਦੋ ਦੋ ਸਾਰੀ ਕਲਾਸ ਚ ਦੋ ਦੋ ਵੰਡਣੀਆਂ ਕਿ ਲੈ ਬਾਈ ਸਾਡਾ ਹੀ ਵਰਚਸਪ ਕੋਈ ਓਵਰ ਸਮਾਰਟ ਜਿਹਾ ਬੱਚਾ ਉਹਨਾਂ ਨੇ ਵੇਫਰ ਵੂਫਰ ਲੈ ਆਉਣੇ ਮੈਂ ਕਹਿੰਦਾ ਐਂ ਫੁਕਰਾ ਜਾ ਕੀ ਚੱਕਰ ਹੈ ਨਾ ਕਿਉਂਕਿ ਦੇਖੋ ਉਹਦਾ ਵੀ ਇੱਕ ਬਜਟ ਹੁੰਦਾ ਤੁਸੀਂ ਪਰ ਸਟੂਡੈਂਟ 4-5 ਰੁਪਏ ਖਰਚ ਰਹੇ ਹੋ ਮਤਲਬ ਕਿ ਯੂ ਆਰ ਡੂਇੰਗ ਗੁੱਡ ਜਦੋਂ ਉਹ ਅਮਾਊਂਟ 10-12 ਤੋਂ ਉੱਪਰ ਚਲੇ ਜਾਵੇ ਫਿਰ ਉਹ ਬੰਦਾ ਅਨਲਾਈਕੇਬਲ ਹੋ ਜਾਂਦਾ ਗਰੁੱਪ ਦੇ ਅੰਦਰ ਕਹਿੰਦਾ
1: ਪੈਸੇ ਬਾਕੀਆਂ ਦੇ ਵੀ ਜੈਲਸੀ ਖੱਟ ਲੈ
0: ਇਹ ਕੀ ਯਾਰ
1: ਫੁਕਰਪੰਥੀ
0: ਫੁਕਰਾਣਾ ਹੋਵੇ
1: ਕਿ ਫੁਕਰਪੰਥੀ
0: ਪਰ ਖੈਰ ਤੁਸੀਂ ਵੀ ਸਾਨੂੰ ਕਿਸੇ ਦਿਨ ਨੈਕਸਟ ਟਾਈਮ ਨੈਕਸਟ ਹਫ਼ਤੇ ਲਈ ਸਰੋਤਿਆਂ ਲਈ ਹੋਮਵਰਕ ਹੈ ਤੁਸੀਂ ਸਾਨੂੰ ਜ਼ਰੂਰ ਦੱਸਣਾ ਜਾਂ ਫਿਰ ਜੇ ਹੁਣੇ ਵੀ ਸੁਣ ਰਹੇ ਹੋ ਤਾਂ ਪਲੀਜ਼ ਜ਼ਰੂਰ ਦੱਸੋ ਤੁਹਾਡੀ ਫੇਵਰੇਟ ਟੋਫੀ ਕਿਹੜੀ ਹੈ
1: ਦੇਖੋ ਆਲ ਟੂਗੈਦਰ ਨਾ ਆਪਾਂ ਵੇਖੀਏ ਤਾਂ ਇਹਦੇ ਵਿੱਚ ਵੀ ਬੜਾ ਫਰਕ ਪਿਆ ਵਾ ਸੋਸ਼ਲ ਮੀਡੀਆ ਨੇ ਨਾ ਆਪਾਂ ਅੱਗੇ ਵੀ ਗੱਲ ਕਰਦੇ ਨੇ ਪਰ ਇੱਕ ਫਰਕ ਇਹ ਵੀ ਆਪਾਂ ਵੇਖਦੇ ਹਾਂ ਵੀ ਸੋਸ਼ਲ ਮੀਡੀਆ ਨੇ ਸਾਡਾ ਜਿਹੜਾ ਬੜੀਆਂ ਚੀਜ਼ਾਂ ਜਿਹੜੀਆਂ ਆਪਾਂ ਨਹੀਂ ਕਰਨੀਆਂ ਚਾਹੁੰਦੇ ਹੋਵਾਂਗੇ ਉਹ ਵੀ ਆਪਾਂ ਕਰਦੇ ਹਾਂ
0: ਹਿੰਦੀ ਦੀ ਕਹਾਵਤ ਹੈ ਨਾ ਆਜ ਕਾ ਜੁਰਮ ਕੱਲ ਕਾ ਰਿਵਾਜ਼ ਪਰਸੋਂ ਕਾ ਕਾਨੂੰਨ ਉਹ ਗੱਲ ਹੈ
1: ਹੁਣ ਉਹਦੇ 'ਚ ਆਪਣੇ ਆਹ ਲਾ ਲਓ ਦੂਸਰੇ ਸਟੇਟ ਲੈਵਲ ਦੇ ਪੇਜਿਸ ਲਾ ਲਓ ਤੁਸੀਂ ਹੈ ਨਾ ਹਾਲੇ ਇੱਥੇ ਤਾਂ ਬਹੁਤਾ ਉਸ ਹਿਸਾਬ ਦਾ ਨਹੀਂ ਹੁੰਦਾ ਆਮ ਆਦਮੀ ਪਾਰਟੀ ਦੇ ਪੇਜ ਵੇਖ ਲਿਓ ਤੁਸੀਂ ਹੈ ਨਾ
0: ਉਹ ਵੀ ਮੈਂ ਦੇਖਦਾ ਰਿਹਾ ਮੈਂ
1: ਆਪਾਂ ਇਹ ਆ ਵੀ ਸਾਰੇ ਇੱਕੋ ਚੱਟੇ ਬੱਟੇ ਦੇ ਨੇ ਆਪਾਂ ਤਾਂ ਵੀ ਇਹ ਵੀ ਆ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ
0: ਇੱਦਾਂ
1: ਤੇ ਆਉਂਦਾ ਇਹ ਸਾਰੇ ਇੱਕੋ ਜਿਹੇ ਹੋਏ ਪਏ ਆ ਅਕਾਲੀ ਦਲ ਦੇ ਵੇਖ ਲਿਓ ਪੇਜ
0: ਮੈਂ ਅਕਾਲੀ ਦਲ ਦਾ ਹੀ ਉਸ ਦਿਨ ਦੇਖਦਾ ਪਿਆ ਕੋਈ AI ਦੀ ਵੀਡੀਓ ਸੀਗੀ ਸੀ ਐਮ ਭਗਵੰਤ ਮਾਨ ਦੀ ਹੈ ਨਾ ਤੇ ਮੈਂ ਆਪਣੇ ਵੱਲੋਂ ਇਸ ਤਰ੍ਹਾਂ ਵੇਖ ਰਿਹਾ ਕਿ ਯਾਰ ਇਹ ਵਧੀਆ ਤਰੀਕੇ ਨਾਲ ਬੰਦੇ ਨੇ ਡਾਇਲੋਗ ਵਗੈਰਾ ਨਹੀਂ ਬਣਾਏ, ਕੁਛ ਨਹੀਂ ਕੀਤਾ, ਮੈਂ ਫਿਰ ਪੇਜ ਵੇਖਿਆ, ਮੈਂ ਫਿਰ ਕਮੈਂਟ ਖੋਲ੍ਹੇ, ਮੈਂ ਕਿਹਾ ਇਸ ਤਰ੍ਹਾਂ ਕਿੰਨੇ ਨਾਮ ਚੱਕ ਲਿੱਤਾ ਸ਼੍ਰੋਮਣੀ ਅਕਾਲੀ ਦਲ, ਪਰ ਉਹ ਵਾਕਈ ਉਹਨਾਂ ਦੇ ਚੈਨਲ ਤੋਂ ਸੀ। ਪਰ ਇੱਕ ਆਈ ਸਟਿਲ ਫੀਲ ਕਿ ਇੱਕ ਮਰਿਆਦਾ ਹਮੇਸ਼ਾ ਰਹਿਣੀ ਚਾਹੀਦੀ ਹੈ, ਕਿਉਂਕਿ ਜੋ ਵੀ ਹੈ ਇੱਕ ਅਹੁਦਾ ਤਾਂ ਹੈ ਨਾ,
1: ਮਰਿਆਦਾ ਮਰੂਦਾ ਸਭ ਖਤਮ।
0: ਕਿੰਨਾ ਵੀਅਰਡ ਲੱਗਦਾ ਕਿ ਤੁਸੀਂ ਅਗਲੇ ਚੀਫ ਮਿਨਿਸਟਰ ਬੈਠਾ ਪਿਆ, ਸਾਈਡ ਤੋਂ ਉਹਦੀ ਵਾਈਫ ਬੈਠੀ ਪਈ ਹੈ, ਤੇ ਉਹ ਇਸ ਤਰ੍ਹਾਂ ਗੱਲਬਾਤ ਕਰ ਰਹੇ ਕਿ ਤੁਸੀਂ ਨਕਲੀ ਸੰਕਲਪ ਲੈ ਕੇ ਆਇਆ। ਨਹੀਂ ਲੱਗ, ਮੈਂ ਕਿਸੇ ਪਾਰਟੀ ਦਾ ਹਮਾਇਤੀ ਨਹੀਂ ਹੈ, ਨੋਟ ਐਟ ਆਲ, ਪਰ ਸਮਝੋ ਜੇ ਆਮ ਆਦਮੀ ਵਾਲੇ ਵੀ ਕਰਦੇ ਉਹ ਵੀ ਗਲਤ ਹੈ ਮੇਰੇ ਹਿਸਾਬ ਨਾਲ, ਤੇ ਬੀਜੇਪੀ ਕਰਦੀ ਤਾਂ ਉਹ ਵੀ ਗਲਤ ਹੈ। ਕਿ ਇੱਕ ਤੇ ਲੈਵਲ, ਇੱਕ ਕਲਾਸ ਤੇ ਹੋਣੀ ਚਾਹੀਦੀ ਨਾ, ਸਾਨੂੰ ਮੇਨਟੇਨ ਕਰਨੀ ਚਾਹੀਦੀ।
1: ਤੁਸੀਂ ਇੱਕ ਚੀਜ਼ ਵੇਖਿਓ, ਤੁਸੀਂ ਧਿਆਨ ਨਾਲ, ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ, ਅਕਾਲੀ ਦਲ, ਤੁਸੀਂ ਸਾਰਿਆਂ ਦੇ ਪੇਜਾਂ ਤੇ ਜਾ ਕੇ ਵੇਖ ਲਓ, ਇਦਾਂ ਲੱਗਦਾ ਜਿੱਦਾਂ ਇੱਕੋ ਬੰਦੇ ਨੇ ਸਾਰੀਆਂ ਬਣਾਈਆਂ।
0: ਸਿਰਫ
1: ਡਾਇਲੋਗ, ਸਿਰਫ ਡਾਇਲੋਗ ਪਿੱਛੇ ਹੋਰ ਹੁੰਦੇ ਆ, ਸਟਾਈਲ ਸੇਮ ਆ ਪਿੱਛੇ।
0: ਹਾਂ ਸਹੀ ਗੱਲ ਹੈ
1: ਨਾ, ਠੇਕਾ ਇੱਕ ਇੱਕ ਹੋਲੀ ਆ, ਵੀ ਤੂੰ ਉਹਦੀ ਬਣਾਈ ਹੋਏ, ਉਹ ਸਾਨੂੰ ਵੀ ਬਣਾ ਕੇ ਦੇ ਇੱਕ।
0: ਮੈਂ ਤਾਂ ਲੱਗਦਾ ਪੁੱਛ ਦੋਗੇ ਕਿੰਨੀਆਂ ਕੁ ਬਣੀਆਂ, 12 ਜਿਹੜੀਆਂ ਸਟੋਰੀ ਲਾਈਨ ਤੇ ਸਾਡੇ ਖਿਲਾਫ਼ ਬਣੀਆਂ ਨਾ, ਇਹਦਾ ਜਵਾਬ ਵੀ ਤੂੰ ਆਪੇ 12 ਬਣਾ ਕੇ ਰੱਖ ਲੈ। ਪਹਿਲੇ ਉਹਨਾਂ ਦੀ 8 ਵਜੇ ਦੀ ਸਕੈਡਿਊਲ ਹੈ, ਮੇਰੀ 9 ਵਜੇ ਦੀ ਕਰ ਦੇ, ਬਸ ਇਹ ਹੈ।
1: ਨਹੀਂ ਵਧੀਆ, ਵੇਖੋ ਹੁਣ ਤੇ ਸਿਰਫ ਇਹ ਚੀਜ਼ ਰਹਿ ਗਈ ਹੈ ਕਿ ਸਾਨੂੰ ਇਹ ਚੀਜ਼ਾਂ ਡਿਸਕਸ ਕਰਨ ਦੇ ਵਿੱਚ ਰਸ ਦਿੰਦੀਆਂ ਨੇ, ਵੇਖਣ 'ਚ ਰਸ ਦਿੰਦੀਆਂ ਨੇ, ਇੱਕ ਡਰਾਮਾ ਹੈ, ਦੈਟਸ ਇਟ। ਇਹ ਤੋਂ ਵੱਧ ਤਾਂ ਕੁਛ ਰਹਿ ਵੀ ਨਹੀਂ ਗਿਆ ਹੁਣ।
0: ਸ਼ਾਇਦ ਇਸੇ ਕਰਕੇ ਇਹ ਹਾਲਾਤ ਹੋ ਗਏ, ਕਿਉਂਕਿ ਅਸੀਂ ਜਿਹੜੇ ਲੋਕਾਂ ਨੇ ਸਾਡੇ ਲਈ ਪੋਲਿਸੀਆਂ ਬਣਾਉਣੀਆਂ ਅਤੇ ਇੰਪਲੀਮੈਂਟ ਕਰਨੀਆਂ, ਉਹਨਾਂ ਨੂੰ ਵੀ ਅਸੀਂ ਐਂਟਰਟੇਨਮੈਂਟ ਦਾ ਪਾਤਰ ਬਣਾ ਲਿੱਤਾ। ਸ਼ਾਇਦ ਸੋਸ਼ਲ ਮੀਡੀਆ ਦੇ ਥਰੂ ਇਹ ਵੀ ਹੋ ਗਿਆ ਕਿ ਪਰਸਨਲ ਬ੍ਰਾਂਡਿੰਗ ਹੋ ਗਈ, ਜਾਂ ਫਿਰ ਇੱਕ ਪਰਸਨੈਲਿਟੀ ਨੂੰ ਜ਼ਿਆਦਾ ਪਸੰਦ ਕਰਨਾ। ਅੱਛਾ, ਕਿ ਇਹ ਹੈ ਨਾ ਕਿ ਐਜ਼ ਇੰਡੀਅਨਸ ਆਪਾਂ ਜਿਸ ਏਰੀਆ ਤੋਂ ਆਉਂਦੇ ਹਾਂ, ਸਾਨੂੰ ਹੀਰੋ ਵਰਸ਼ਿਪ ਬਹੁਤ ਪਸੰਦ ਆ। ਇਹ ਤਾਂ ਹੈ ਹੀ ਆ। ਉਹ ਹੈ ਨਹੀਂ ਕਿਹੜਾ ਸਰ, ਓਝਾ ਸਰ, ਓਝਾ ਸਰ ਪਤਾ ਤੁਹਾਨੂੰ, ਐਨਕਾ ਜੀ ਲਗਾਉਂਦਾ, ਆਈ ਪੀ ਐੱਸ ਦੀ ਤਿਆਰੀ ਕਰਾਉਂਦਾ ਹੁੰਦਾ ਸੀਗਾ, ਉਹ ਬਹੁਤ
1: ਓਝਾ ਕ੍ਰਿਕਟਰ ਵੀ ਸੀ ਨਾ।
0: ਹਾਂ ਨਹੀਂ, ਉਹ ਨਹੀਂ, ਇਹ ਬੜੀਆਂ ਟੇਢੀਆਂ ਮੇਢੀਆਂ ਗੱਲਾਂ ਕਰਦਾ। ਇੱਕ ਵਾਰੀ ਆਪਣੀ ਕਿਸੇ ਕਲਾਸ 'ਚ ਕਹਿੰਦਾ ਭਾਰਤ ਸੇ ਉੱਪਰ ਦੇਸ਼ ਕਿਆ ਹੋਗਾ, ਕਹਿੰਦਾ ਦੁਨੀਆਂ ਨੇ ਜੋ ਮਰਜ਼ੀ ਦੇਣਾ ਦੇ ਦਿਆ, ਭਾਰਤ ਨੇ ਭਗਵਾਨ ਦੀਏ ਆ, ਕਹਿੰਦਾ ਆਓ ਪਟਨਾ ਕੀ ਧਰਤੀ ਪੇ ਗਿਣਾਓ ਕਹਾਂ ਕਹਾਂ ਸੇ ਕਿਤਨੇ ਕਿਤਨੇ ਭਗਵਾਨ ਆਇਆ। ਵਾਕਈ ਉਹਨੇ ਹਰ ਮਜ਼ਹਬ ਦਾ ਕੋਈ ਨਾ ਕੋਈ ਮੇਨ ਬੰਦਾ ਬਿਹਾਰ ਤੋਂ ਨਿਕਲਿਆ, ਫੈਕਟ।
1: ਕੋਈ ਕੋਈ ਸ਼ੱਕ,
0: ਕਹਿੰਦੇ ਕਿ ਸਾਡੇ ਅੰਦਰ ਜਿਹੜੀ ਇੱਕ ਹੀਰੋ ਵਰਸ਼ਿਪ ਹੈ, ਸਾਨੂੰ ਇੱਕ ਬੰਦੇ ਦੇ ਲੜ ਲੱਗਣਾ ਅਤੇ ਉਹਨੂੰ ਪਸੰਦ ਕਰਨਾ, ਉਹ ਸ਼ੁਰੂ ਤੋਂ ਹੀ ਹੈ ਇੱਕ ਸਾਈਕੋਲੋਜੀਕਲੀ। ਪਰ ਇੱਕ ਰੈਜ਼ਿਸਟੈਂਸ ਹਮੇਸ਼ਾ ਰਹਿਣੀ ਚਾਹੀਦੀ ਹੈ, ਹਮੇਸ਼ਾ ਆਪਣੇ ਆਪ ਨੂੰ ਇੱਕ ਕਿਸੇ ਵੀ, ਮੈਂ ਕਹਿੰਦਾ ਕੋਈ ਤੁਹਾਡਾ ਸਖਾ ਰਿਸ਼ਤੇਦਾਰ ਵੀ ਜੇ ਹੋਵੇ, ਤਾਂ ਵੀ ਉਹਦੇ ਨਾਲ ਇਸ ਲੈਵਲ ਦਾ ਨਹੀਂ ਜੋੜਨਾ ਚਾਹੀਦਾ ਕਿ ਉਹਦੀ ਗੱਲ ਤੁਹਾਡੀ ਗੱਲ ਆ। ਇੱਕ ਆਪਣੀ ਇੰਡੀਵਿਜੁਅਲਿਟੀ ਹਮੇਸ਼ਾ ਹੋਣੀ ਚਾਹੀਦੀ ਹੈ। ਕਈ ਲੋਕ ਇਸ ਕਰਕੇ ਵੀ ਬਹੁਤ ਸਾਰੀਆਂ ਆਪਣੀ ਗਵਰਨਮੈਂਟਸ ਨੂੰ ਸਵਾਲ ਨਹੀਂ ਕਰ ਪਾਉਂਦੇ, ਕਿਉਂਕਿ ਉਹਨਾਂ ਨੇ ਇੰਨਾ ਜ਼ਿਆਦਾ ਸਪੋਰਟ ਕਰ ਦਿੱਤਾ ਹੁੰਦਾ ਕਿ ਦੇ ਫੀਲ ਐਮਬੈਰਸਡ ਕਿ ਮੈਂ ਹੁਣ ਇਸ ਤਰ੍ਹਾਂ ਬੋਲਾਂਗਾ ਤਾਂ ਸਹੀ ਨਹੀਂ ਹੈ।
1: ਨਹੀਂ, ਉਹ ਤੋਂ ਤਾਂ ਵੇਖੋ, ਹਾਲਤ ਬੜੀ ਵੱਡੀ ਚੀਜ਼ ਹੈ, ਤੇ ਮਤਲਬ ਮੰਨ ਲਓ ਇੱਕ ਛੋਟੇ ਜਿਹੇ ਤਬਕੇ 'ਚ ਰਹਿ ਗਈ ਹੋਊਗੀ। ਬਹੁਤਿਆਂ 'ਚ ਤਾਂ ਤੁਸੀਂ ਵੇਖੋਗੇ ਵੀ ਮੰਨ ਲਓ ਤੁਸੀਂ ਅੱਜ ਕਿਸੇ ਇੱਕ ਪਾਰਟੀ 'ਤੇ ਗਏ ਹੋ ਤੁਸੀਂ, ਅਤੇ ਉਹੀ ਸੇਮ ਬੰਦੇ ਉੱਥੇ, ਮਤਲਬ ਇੱਕ ਤਾਂ ਹੁੰਦਾ ਨਾ ਵੀ ਉਹ ਰੈਲੀ 'ਚ ਜਾਣਾ ਜਾਂ ਨਾਰੇ ਮਾਰਨੇ, ਅਤੇ ਮੈਂ ਤਾਂ ਇਹ ਵੀ ਵੇਖ ਲਿਆ ਵੀ ਇੱਕ ਸੇਮ ਬੰਦਾ ਜਿਹੜਾ ਜਾਂ ਸੇਮ ਬੰਦੇ ਅੱਜ ਕਿਸੇ ਹੋਰ ਵਿਚਾਰਧਾਰਾ ਦੀ ਪਾਰਟੀ ਦੇ ਵਿੱਚ ਨੇ, ਅਤੇ ਉੱਥੇ ਉਹਦੇ ਹੱਕ ਦੇ ਵਿੱਚ ਉਹ ਠੋਕ ਕੇ ਉਹਨਾਂ ਨੇ ਭਾਸ਼ਣ ਦਿੱਤਾ,
0: ਵਾਹ,
1: ਅਤੇ ਅਗਲੇ ਹਫ਼ਤੇ ਕਿਸੇ ਹੋਰ ਦੇ 'ਚ ਦਿੱਤਾ। ਡੋਂਟ ਕੇਅਰ ਅਬਾਊਟ ਵੀ ਉਹਦੇ 'ਚ ਕੋਈ ਗੱਲ,
0: ਅਗਲੇ ਨੂੰ ਬੋਲਣ ਦੀ ਇੱਛਾ ਯਾਰ, ਬੋਲਣ ਦਿਓ, ਜਿੱਥੇ ਮਰਜ਼ੀ ਜਾ ਕੇ ਬੋਲਣਾ ਹੈ।
1: ਮਤਲਬ ਉੱਥੇ ਫਿਰ ਤੁਹਾਨੂੰ ਇਹ ਚੀਜ਼ ਲੱਗਦਾ ਵੀ ਇਹ ਨਾ ਕਿਸੇ ਇੱਕ ਸੈਕਟ ਤੱਕ ਉਹ ਚੀਜ਼ ਸੀਮਿਤ ਰਹਿ ਜਾਂਦੀ ਹੈ ਵੀ ਆਹ ਬੰਦਾ ਇਸ ਵਿਚਾਰਧਾਰਾ ਦਾ ਜਾਂ ਤਾਂ ਕਰਕੇ ਇੱਥੇ ਗਿਆ ਹੋਊਗਾ, ਕਿ ਉਹ ਅੱਜ ਕੱਲ੍ਹ ਕੋਈ ਕਿਸੇ ਦੀ ਪਰਵਾਹ ਨਹੀਂ ਮਾਰਦਾ। ਅੱਜ ਕੱਲ੍ਹ ਆਪਾਂ ਜ਼ਿਆਦਾ, ਮੈਨੂੰ ਲੱਗਦਾ ਆਪਾਂ ਇਹ ਵੇਖਦੇ ਹਾਂ ਵੀ ਸਾਨੂੰ ਫਾਇਦਾ ਕਿੱਥੋਂ ਜ਼ਿਆਦਾ ਹੋ ਰਿਹਾ,
0: ਫਾਇਦਾ ਤੇ ਜਿੱਤਣਾ, ਬਸ
1: ਫਾਇਦਾ ਜਿੱਤਣਾ, ਸਾਡੀ ਸੇਵ ਆਪਾਂ ਕਿੱਥੋਂ ਹੁੰਦੇ ਹਾਂ। ਅਤੇ ਵੇਖਿਆ ਜਾਵੇ ਤਾਂ ਸੱਚ ਵੀ ਜੋ ਕੇ ਸਮੇਂ ਦਾ ਇਹੋ ਹੀ ਆ, ਕਿਹਦੇ ਕੋਲ ਪਈ ਆ ਵੀ ਐਵੇਂ ਵੱਖਰੇ ਚੰਬੇਲਿਆਂ 'ਚ ਪਿਆ ਰਹੇ। ਗੱਲ ਤਾਂ ਸਿਰਫ ਰੋਟੀ ਦੀ ਹੈ ਨਾ, ਤੁਹਾਡੀ ਰੋਟੀ ਚੱਲਦੀ ਰਹੇ ਜੇ ਤੁਹਾਨੂੰ ਖਤਰਾ ਲੱਗ ਰਿਹਾ ਵਾ ਵੀ ਕੋਈ ਬੰਦਾ
0: ਤਾਂ ਨਹੀਂ। ਮੈਨੂੰ ਤਾਂ ਲੱਗਦਾ ਰੋਟੀ ਤੋਂ ਉੱਪਰ ਵੀ ਬਹੁਤ ਕੁਛ ਹੋ ਗਿਆ ਨਾ ਹੁਣ, ਸ਼ਾਇਦ ਤਾਂ ਕਰਕੇ ਵੀ ਆਪਾਂ ਕਹਿ ਦਿੰਦੇ ਕਿ ਆਹ ਜਿਹੜਾ ਜ਼ਮੀਰ ਮਰੇ ਨੂੰ ਆਪਾਂ ਹੁਣ ਪ੍ਰੈਕਟੀਕੈਲਿਟੀ ਕਹਿ ਦਿੰਦੇ ਹਾਂ ਕਿ ਲਾਈਫ ਪ੍ਰੈਕਟੀਕਲ ਆ, ਕਿਉਂਕਿ ਰੋਟੀ ਕੱਪੜਾ ਮਕਾਨ ਤੋਂ ਬਾਅਦ ਤਾਂ ਬਹੁਤ ਦੇਰ ਦਾ ਹੈਲਥ ਕੇਅਰ ਅਤੇ ਵਾਈਫਾਈ ਜੁੜ ਗਿਆ ਹੋਇਆ, ਇੱਦਾਂ ਦੀਆਂ ਦੋ ਤਿੰਨ ਚੀਜ਼ਾਂ ਹੋਰ ਹੌਲੀ ਹੌਲੀ ਜੁੜੀਆਂ, ਸਮਾਰਟਫੋਨ ਵੀ ਜੁੜ ਗਿਆ ਹੋਇਆ, ਸਹੀ ਕਿ ਨਹੀਂ? ਤੋ ਮਤਲਬ ਜਦ ਨੈਸੈਸਿਟੀਜ਼ ਹੀ ਇੱਕ ਰੈਂਕਿੰਗ ਲੈਵਲ 'ਤੇ ਇੰਨੀਆਂ ਵੱਧ ਗਈਆਂ ਹੋਈਆਂ, ਅਤੇ ਉਹੀ ਹੈ ਕਿ ਇਟਸ ਅ ਕੱਟ ਥਰੋਟ ਰੇਸ ਨਾਓ।
1: ਔਖਾ ਹੈ ਜੀ, ਔਖਾ ਹੈ। ਚਲੋ ਹਰ ਇੱਕ ਦੇ ਲਈ, ਹਰ ਇੱਕ ਨੂੰ ਸਮਝਣਾ ਬੜਾ ਔਖਾ ਵਾ। ਮੈਨੂੰ ਲੱਗਦਾ ਅੱਗੇ ਤਾਂ ਇਹ ਹੁੰਦਾ ਸੀ ਵੀ ਕਿਸੇ ਨੂੰ ਸਮਝਣਾ ਔਖਾ, ਹੁਣ ਆਪਣੇ ਆਪ ਨੂੰ ਵੀ ਸਮਝਣਾ ਕਈ ਵਾਰੀ ਔਖਾ ਹੋ ਜਾਂਦਾ। ਸਹੀ, ਆਪਣੇ ਆਪ ਦੇ ਬਾਰੇ ਸੋਚ ਕੇ ਕਈ ਵਾਰੀ ਹੈਰਾਨ ਹੋ ਜਾਂਦੇ ਹਾਂ ਵੀ ਉੱਥੇ ਮੈਂ ਆਹ ਗੱਲ ਕਰਕੇ ਆਇਆ ਹਾਂ, ਇੱਥੇ ਮੈਂ ਆਹ ਗੱਲ ਕਰ ਰਿਹਾ। ਅਸਲ ਦੇ ਵਿੱਚ ਮਤਲਬ ਜੇ ਇਹਨੂੰ ਡੀਕੋਡ ਕਰੇ, ਜਿੱਦਾਂ ਚੈਨਲਾਂ 'ਤੇ ਬਹਿ ਕੇ ਕੀਤਾ ਜਾਂਦਾ, ਤਾਂ ਮੈਂ ਆਪਣੇ ਆਪ ਨੂੰ ਕਿੱਦਾਂ ਡੀਕੋਡ ਕਰਾਂ? ਇੱਥੇ ਵੀ ਸੱਚ ਆ, ਆਹ ਵੀ ਸੱਚ ਆ, ਬੰਦੇ ਨੂੰ ਡੀਕੋਡ ਕਰਨਾ ਬਹੁਤ ਔਖਾ,
0: ਕਿਉਂਕਿ ਨੋਟ ਐਵਰੀਥਿੰਗ ਇਜ਼ ਬਲੈਕ ਐਂਡ ਵਾਈਟ ਨਾ, ਜ਼ਿਆਦਾਤਰ ਤਾਂ ਚੀਜ਼ਾਂ ਗ੍ਰੇ ਹੁੰਦੀਆਂ।
1: ਤੁਹਾਨੂੰ ਏਮ ਦੇਖਣਾ ਚਾਹੀਦਾ ਵੀ ਤੁਸੀਂ ਐਂਡ ਅਚੀਵ ਕੀ ਕਰਨਾ ਵਾ। ਤੁਸੀਂ, ਤੁਹਾਨੂੰ ਪਤਾ ਹੋਵੇ ਵੀ ਮੈਂ, ਮੰਨ ਲਓ ਮੈਂ ਵੋਟ ਲੈਣੀ ਆ ਕਿਸੇ ਕੋਲੋਂ, ਤੁਹਾਡਾ ਏਮ ਮਿਲ ਗਿਆ,
0: ਏਮ ਹੁਣ ਏਮ ਦੀ ਪੂਰਤੀ ਲਈ ਤੁਸੀਂ ਕੀ ਕਰਦੇ ਹੋ?
1: ਐਗਜੈਕਟਲੀ, ਅੱਜ ਕੱਲ੍ਹ ਉਹ ਆ ਨਾ, ਅੱਜ ਕੱਲ੍ਹ ਸਿਰਫ ਇਹ ਆ ਵੀ ਉਹ ਤੁਹਾਨੂੰ ਅੱਖ ਦੀਦੀ ਆ ਚਿੜੀ ਦੀ, ਜਿੱਥੇ ਅਰਜਨ ਨੇ ਤੀਰ ਮਾਰਨਾ। ਅੱਜ ਕੱਲ੍ਹ ਉਹ ਨਹੀਂ, ਪਿਛਲਾ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਇਹ ਪਿਛਲੀਆਂ ਰਾਹ ਦੀਆਂ ਗੱਲਾਂ ਨੇ ਹੁਣੇ ਤੇ ਸਾਰੀਆਂ। ਸੋ ਹਰ ਕੋਈ ਏਮ ਲੈ ਕੇ ਚੱਲ ਰਿਹਾ ਵੀ ਮੈਂ
0: ਮੇਰੇ ਇੰਨਾ ਬੁਰਾ ਤੀਰ ਮਾਰਨਾ। ਤੁਸੀਂ ਅਰਜਨ ਕਿਹਾ ਤੇ ਮੈਂ ਕਿਹਾ ਹਾਂ ਨਵੀਂ ਐਲਬਮ ਆਉਣ ਲੱਗੀ ਅਰਜਨ
1: ਅਰਜਨ ਢਿੱਲੋਂ ਦੀ। ਚਲੋ ਖੈਰ, ਆਪਾਂ ਮੈਸੇਜ ਵੀ ਲਈਏ ਫਿਰ,
0: ਜੀ ਜੀ ਜੀ,
1: ਇਜਾਜ਼ਤ ਵੀ ਲਈਏ ਤੇ ਥੈਂਕ ਯੂ। ਕਹਿੰਦੇ ਨੇ ਕਿ ਉਹੀ 47 ਤੇ ਉਹੀ 84, ਉਹੀ ਸਰਕਾਰਾਂ ਤੇ ਉਹੀ ਬਦਮਾਸ਼ੀ। ਤੁਹਾਡੀ ਆਵਾਜ਼ ਕਹਿੰਦੇ ਕਿ ਬਦਲੀ ਹੋਈ ਆ ਅਤੇ ਸਲਾਹ ਦਿੱਤੀ ਕਿ ਰਾਤ ਸੌਣ ਸਮੇਂ ਹਲਦੀ ਵਾਲਾ ਦੁੱਧ ਅਤੇ ਦੇਸੀ ਘਿਓ ਪਾ ਕੇ ਪੀ ਲਿਓ। ਅਤੇ ਹਾਂਜੀ, ਜ਼ਰੂਰ ਮੈਂ ਕੋਸ਼ਿਸ਼ ਕਰੂੰਗਾ ਭੈਣ ਜੀ, ਥੈਂਕ ਯੂ। ਤੁਹਾਡਾ ਰਾਜਨੀਤੀ ਨੂੰ ਕਹਿੰਦੇ ਕਿ ਮਜ਼ਾਕ ਬਣਾ ਕੇ ਰੱਖ ਦਿੱਤਾ ਅਨਪੜ੍ਹ ਰੀਡਰਾਂ ਨੇ। ਨਹੀਂ ਭੈਣ ਜੀ, ਅਨਪੜ੍ਹ ਬਦਲ ਦਿਓ, ਪੜ੍ਹੇ ਲਿਖੇ ਲੀਡਰਾਂ ਨੇ ਅਨਪੜ੍ਹ। ਹੁਣ ਤਾਂ ਅਨਪੜ੍ਹਾਂ ਵਾਲਾ ਕੋਈ ਕੰਮ ਹੀ ਨਹੀਂ ਰਹਿ ਗਿਆ, ਕਈ ਅਨਪੜ੍ਹ ਚੰਗੇ ਜੇ। ਅਤੇ ਜਸਵਾਲ ਸਾਹਿਬ ਕਹਿੰਦੇ ਐਕਲੇਅਰ ਮਾਈ ਫੇਵਰੇਟ ਟੌਫੀ, ਤੁਸੀਂ ਮਲੋਨੀ ਨਾ ਬਣੋ ਹੁਣ। ਅਤੇ ਬੜੀ ਔਖੀ ਲੱਭਦੀ ਹੁੰਦੀ ਸੀ ਵੀ, ਹੈ ਨਾ,
0: ਮੈਨੂੰ ਇੰਨਾ ਕਦੀ ਨਹੀਂ, ਕਿਉਂਕਿ ਦਾੜ ਨਾਲ ਸੱਟ ਜੀ ਜਾਂਦੀ ਸੀ ਨਾ, ਚਿਪਕ ਜਾਂਦੀ ਸੀ। ਮੈਨੂੰ ਪਸੰਦ ਸੀ ਮੈਲੇਡੀ ਜਾਂ ਐਲਪਨ ਲੀਬੇ, ਉਹ ਵੀ ਵਧੀਆ ਸੀ, ਉਹਦਾ ਵੀ ਆਪਣਾ ਰਸ ਸੀ।
1: ਓਕੇ, ਉਹ ਕਿਹੜੀ ਸੀ, ਕਿਆ ਸਵਾਦ ਹੈ ਜ਼ਿੰਦਗੀ ਕਾ, ਉਹਦੇ ਚੋਕਲੇਟ ਹੀ ਸ਼ਾਇਦ ਹੈ ਨਾ।
0: ਹਾਂ, ਇੱਦਾਂ ਨਹੀਂ ਮੈਨੂੰ ਖਿਆਲ।
1: ਅਜੀਤ ਪੁੱਤਰ ਜੀ ਕਹਿੰਦੇ ਕਿ ਥੈਂਕ ਯੂ, ਰਾਜਨੀਤੀ ਤੋਂ ਬਾਅਦ ਕਹਿੰਦੇ ਕਿ ਸਿਰ 'ਚ ਸਵਾ ਮੋਸਟ ਆਫ ਦਾ ਟਾਈਮ ਰਾਘਵ ਚੱਡਾ ਇਨ ਬੰਗਲੌਰ 5 ਲੱਖ ਹੈਜ਼ ਬਿਨ ਡਰਾਈਡ। ਅਤੇ ਧੰਨਵਾਦ ਜੀ, ਤੁਹਾਡਾ ਮਿਹਰਬਾਨੀ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਇੱਕ ਵੱਖਰਾ ਪੱਖ ਇਹ ਵੀ ਕਿ ਜੋ ਤੁਸੀਂ ਗੱਲ ਕਰਦੇ ਹੋ ਉਸ ਬਾਰੇ ਕਿ ਪੋਲੀਟੀਸ਼ੀਅਨਸ ਨੂੰ ਟੈਕਸ ਪੇ ਕਰਦੇ ਨੇ ਤਾਂ ਉਹ ਦੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਦੀ ਜਵਾਬ ਦੇਣ ਦੀ, ਪਰ ਕਲਾਕਾਰਾਂ ਨੂੰ ਅਸੀਂ ਇਸ ਤਰ੍ਹਾਂ ਦੀ ਕੋਈ ਓਬਲੀਗੇਸ਼ਨ ਦੇ ਅੰਦਰ ਜਾਇਜ਼ ਉਹਨਾਂ ਨੂੰ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ ਭਾਅ ਜੀ, ਉਹ ਕਲਾਕਾਰਾਂ ਨੂੰ ਕਿਉਂ ਨਹੀਂ ਜਾਇਜ਼ ਲੱਗਦਾ? ਤੁਸੀਂ ਉਹਨਾਂ ਨੂੰ ਵੀਓ ਤੋਂ ਪੈਸੇ ਮਿਲਦੇ, ਵਿਊਜ਼ ਤੋਂ, ਅਤੇ ਵਿਊਜ਼ ਕੌਣ ਦਿੰਦਾ? ਤੁਸੀਂ ਦਿੰਦੇ ਉਹਨਾਂ ਨੂੰ, ਜਿਹੜੇ ਤੁਸੀਂ ਕੌਂਸਰਟ ਜਾ ਕੇ ਵੇਖਦੇ ਹੋ ਉਹਦੀਆਂ ਟਿਕਟਾਂ 'ਤੇ ਪੈਸੇ ਕੌਣ ਖਰਚਦਾ? ਤੁਸੀਂ ਹੀ ਖਰਚਦੇ ਹੋ, ਅਤੇ ਉਹਨਾਂ ਦਾ ਜਵਾਬ ਕਲਾਕਾਰ ਕਾਹਦੇ ਕਰਕੇ ਆ? ਲੋਕਾਂ ਕਰਕੇ। ਫਿਰ ਕਿਉਂ ਨਹੀਂ ਆ ਜਵਾਬ ਦੇ? ਜਿੱਥੇ ਕੋਈ ਵੀ ਪਰਸਨੈਲਿਟੀ ਆ, ਕੋਈ ਵੀ ਲੀਡਰ ਆ, ਉਹ
0: ਜਿਹਦੇ ਚਿਹਰੇ ਅੱਗੇ ਮਾਈਕ ਆ, ਉਹ ਜਵਾਬ ਦੇ
1: ਆ, ਉਹ ਜਵਾਬ ਦੇ ਆ ਜੀ, ਬਿਲਕੁਲ ਜਵਾਬ ਦੇ ਆ। ਨਾਲੇ ਫਿਰ ਦੂਸਰੇ ਸ਼ਬਦਾਂ 'ਚ ਤੁਸੀਂ ਕਹਿ ਲਓ, ਜੇ ਉਹ ਕੁਛ ਕਹਿਣ ਦਾ ਹੱਕਦਾਰ ਆ ਤਾਂ ਫਿਰ ਉਹ ਸੁਣਨ ਦਾ ਵੀ ਹੱਕਦਾਰ ਆ, ਜਾਂ ਫਿਰ ਉਹ ਮਾਈਕ 'ਤੇ ਨਾ ਬਵੇ, ਹੈ ਨਾ। ਜੇ ਕਿਸੇ ਨੇ ਮੰਨ ਲਓ ਲੋਕਾਂ ਨੂੰ ਲੀਡ ਕਰਨਾ ਤਾਂ ਫਿਰ ਇੱਕ ਉਹ ਵੱਖਰੀ ਗੱਲ ਹੈ। ਆਪਾਂ ਜਿਹੜਾ ਇਹਦਾ ਦੂਸਰਾ ਐਂਗਲ ਦੱਸ ਹੀ ਚੁੱਕੇ ਹਾਂ ਵੀ ਪੁੱਛਣ ਵਾਲੇ ਵੀ ਉਹੋ ਜਿਹੇ ਅਤੇ ਦੱਸਣ ਵਾਲੇ ਵੀ ਉਹੋ ਜਿਹੇ। ਇਸ ਗੱਲੋਂ ਜੇ ਕੋਈ ਭੱਜਦਾ ਤਾਂ ਆਪਾਂ ਗਲਤ ਕਹਿ ਵੀ ਨਹੀਂ ਸਕਦੇ। ਅੱਜ ਕੱਲ੍ਹ ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਮੋਹਰ ਲਾਉਣੀ ਤਾਂ ਬਹੁਤ ਔਖੀ ਆ ਅੱਜ ਕੱਲ੍ਹ। ਅਤੇ ਪ੍ਰੈਸ ਕਹਿੰਦੇ ਕਿ ਆਲਸੋ ਆਸਟ੍ਰੇਲੀਆ ਇਨ ਪ੍ਰੈਸ ਕਾਨਫਰੰਸ 33rd ਨੰਬਰ ਇਨ ਦਾ ਵਰਲਡ। ਓਕੇ, ਆਸਟ੍ਰੇਲੀਆ ਇਨ ਪ੍ਰੈਸ। ਓਕੇ, ਅਤੇ ਵਿਨੋਦ ਜੀ ਕਹਿੰਦੇ ਨੇ ਕਿ ਭਾਅ ਜੀ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਨੇ ਕਿ ਤੁਸੀਂ ਰੇਡੀਓ ਹਾਂਜੀ ਵਿੱਚ ਜਾਂਦੇ ਭਾਅ ਜੀ, ਇਹ ਜੋ ਨਵੇਂ ਮੋਤੀ ਤੁਸੀਂ ਰੇਡੀਓ ਹਾਂਜੀ ਵਿੱਚ ਜੜੇ ਨੇ। ਓਕੇ, ਕ੍ਰਿਸ਼ਨਾ ਜੀ ਐਂਡ ਆਪਣੇ ਹਰਿਆਣਵੀ ਭਾਈ ਬਾ ਕਮਾਲ ਨੇ ਦੋਵੇਂ, ਤੁਹਾਡੇ ਲਈ ਕਮੈਂਟ ਆਇਆ ਜੀ,
0: ਸ਼ੁਕਰੀਆ ਸ਼ੁਕਰੀਆ।
1: ਕਹਿੰਦੇ ਕਾਲ ਬਾਏ ਮਿਸਟੇਕ, ਹਾਂਜੀ ਕੋਈ ਚੱਕਰ ਨਹੀਂ ਜੀ, ਥੈਂਕ ਯੂ ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਆ ਕੋਕਰੋਚ ਵਾਲੇ ਭੇਜ ਰਹੇ ਨੇ ਸਟਿੱਕਰ, ਮਿਹਰਬਾਨੀ ਤੁਹਾਡੀ। ਅਤੇ ਅਮਨਦੀਪ ਢਿੱਲੋਂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਅਸ਼ਵਿੰਦਰ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ ਅੱਜ ਦੀ ਜਿਹੜੀ ਤੁਸੀਂ ਸਵੇਰੇ ਸੁਣਾਈ। ਅਤੇ ਆਪਣਾ ਆਈਜ਼ੂਮ ਕਿ ਅੱਜ ਗਾਣੇ ਕਹਿੰਦੇ ਕ੍ਰਿਸ਼ਨਾ ਜੀ ਨੇ ਲਾਏ ਹੋਣਗੇ, ਤੇ ਨਹੀਂ ਤੁਹਾਡਾ ਜ਼ੂਮ ਗਲਤ ਹੋ ਗਿਆ ਜੀ,
0: ਗਲਤ ਆ। ਸਗੋਂ ਮੈਂ ਵੀ ਹੈਰਾਨ ਸੀਗਾ ਕਿ ਇਹ ਗਾਣੇ ਆਉਂਦੇ ਕਿੱਥੋਂ।
1: ਸੰਦੀਪ ਸਿੰਘ ਜੀ ਕਹਿੰਦੇ ਨੇ ਕਿ ਈਮੇਲ ਯੂ ਅਬਾਊਟ ਮਾਈ ਸਿਚੁਏਸ਼ਨ ਐਂਡ ਯੂ ਰਿਪਲਾਈਡ ਅਬਾਊਟ ਐਨ ਇੰਟਰਵਿਊ ਬਟ ਸਟਿਲ ਵੇਟਿੰਗ। ਕਾਦੀ ਜੀ ਵੇਖੋ, ਹੁਣ ਤੁਸੀਂ ਬਲਫਿੰਗ ਇਸ ਗੱਲ ਦੇ ਵਿੱਚ ਇਹ ਆ ਵੀ ਨਾ ਇਹਦੇ ਕੋਈ ਉੱਤੇ ਮੈਸੇਜ, ਨਾ ਇਹਦੇ ਕੋਈ ਥੱਲੇ ਮੈਸੇਜ, ਅਤੇ ਜਾਂ ਤਾਂ ਤੁਸੀਂ ਰੈਫਰੈਂਸ ਕੋਈ ਨਾ ਕੋਈ ਲਿਖੋ ਵੀ ਕਾਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਕਿਹੜੀ ਗੱਲ ਕਰ ਰਹੇ ਹੋ, ਕਦੋਂ ਕੁ ਤੁਹਾਡੀ ਈਮੇਲ ਆਈ ਸੀ, ਥੋੜ੍ਹਾ ਜਿਹਾ ਐਕਸਪਲੇਨ ਕਰ ਦਿਉ। ਅਤੇ
0: ਹੋ ਸਕਦਾ
1: ਮੈਂ ਕੋਈ ਪ੍ਰੋਪਰ ਜਵਾਬ ਮੈਂ ਸ਼ਾਇਦ ਦੇ ਪਾਵਾਂ, ਜਾਂ ਹੋ ਸਕਦਾ ਕੁਛ ਮਿਸ ਹੋ ਗਿਆ ਹੋਵੇ ਅਤੇ ਮੈਂ ਚਲੋ ਪ੍ਰੋਗਰਾਮ ਖਤਮ ਕਰਕੇ ਵੇਖ ਲੂੰਗਾ। ਪਰ ਇੱਦਾਂ ਤਾਂ ਤੁਸੀਂ ਮਤਲਬ ਉਹੀ ਹਨੇਰੇ 'ਚ ਹੀ ਕਰਤਾ ਮੈਨੂੰ। ਤੇ ਜੀ ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ। ਤੇ ਚਲੀਏ ਫਿਰ ਆਪਾਂ ਲਈਏ ਇਜਾਜ਼ਤ ਜੀ।
2: ਜੀ ਬਿਲਕੁਲ।
1: ਤੇ ਅੱਛਾ ਜਸਵਾਲ ਸਾਹਿਬ ਕੀ ਕਹਿ ਰਹੇ ਨੇ, ਕਹਿੰਦੇ ਨੇ ਕਿ ਅਸਲ ਦੇ ਵਿੱਚ ਪ੍ਰੋਬਲਮ ਆ ਆ ਕਿ ਲੋਕ ਜੋ ਉਹਨਾਂ ਨੂੰ ਰੱਬ ਬਣਾ ਕੇ ਬੈਠੇ ਆ, ਲੋਕਾਂ ਦਾ ਖੂਨ ਚਾ ਬੇਈਮਾਨੀ ਭਰ ਗਈ ਆ, ਤੇ ਉਹੀ ਚਾਹੁੰਦੇ ਨੇ ਕਿ ਅਸੀਂ ਐਮ ਐਲ ਏ ਐਮ ਪੀਜ਼ ਨੂੰ ਪਤਾ ਨਹੀਂ ਬੜਾ ਔਖਾ ਵਾ ਇਸ ਚੀਜ਼ ਦਾ ਹੱਲ ਜਾਂ ਇਸ ਚੀਜ਼ ਨੂੰ ਸਹੀ ਕੋਈ ਸ਼ਬਦ ਦੇ ਪਾਉਣਾ। ਲੀਡਰਸ ਕੋਈ ਵੀ ਕਹਿੰਦਾ ਕਿ ਮਾੜਾ ਨਹੀਂ ਆ ਬਾਈ ਜੀ, ਆਪਣਾ ਦਾ ਨਹੀਂ ਲੱਗਦਾ, ਅਸੀਂ ਕਿਹੜਾ ਕਿਸੇ ਤੋਂ ਘੱਟ ਹਾਂ। ਸੱਚ ਤਾਂ ਇਹੋ ਹੀ ਆ ਵਾ, ਬਿਲਕੁਲ ਇੱਟਾਂ ਤਾਂ ਇੱਕੋ ਭੱਠੇ ਦੀਆਂ ਨੇ, ਮਟੀਰੀਅਲ ਹੀ ਮਾੜਾ ਵਾ। ਸਹੀ ਗੱਲ ਹੈ, ਜਿਹੜਾ ਅੱਗੇ ਆਊਗਾ ਉਹਨੂੰ 100 ਮੁਸ਼ਕਲਾਂ ਅਤੇ 100 ਉਹਦੀਆਂ ਮੁੜ ਕੇ ਐਕਸਕਿਊਜ਼। ਬਹੁਤ ਵਧੀਆ ਜੀ ਅੱਜ ਦੀ ਗੱਲਬਾਤ, ਧੰਨਵਾਦ ਤੁਹਾਡਾ। ਰਿਚਰਡ ਜੀ ਕਹਿੰਦੇ ਕਿ ਆਰ ਜੇ ਲੈਟਸ ਹੈਵ ਰੋਸਟ ਡੇ ਵਿਦ ਯੂ ਔਨ ਅਦਰ ਆਰ ਜੇ ਆਈ ਐਮ ਹੈਪੀ ਟੂ ਬੀ ਰੋਸਟਿਡ।
0: ਗਲਤ ਪਾਸੇ ਭਾਰਤਾ ਲੱਗਦਾ ਮੈਸੇਜ, ਰੋਸਟ ਔਫ ਏਅਰ ਹੋ ਕੇ ਸਮਝਾਉਂਗਾ ਤੁਹਾਨੂੰ, ਔਨਰ ਸਮਝਾ, ਮਤਲਬ ਇੱਕ ਦੂਸਰੇ ਦੀ ਬੇਇੱਜ਼ਤੀ ਕਰਕੇ ਮਜ਼ਾਕ
1: ਸਰਦਾਰ ਮੰਗਤ ਸਿੰਘ ਤੇ ਸਰਦਾਰਨੀ ਰਣਜੀਤ ਕੌਰ ਜੀ ਦਾ 48ਵਾਂ ਵਿਆਹ ਵਰੇਗੰਢ ਆ, ਤੇ ਪਰਮਾਤਮਾ ਦੋਨਾਂ ਨੂੰ ਖੁਸ਼ ਰੱਖੇ, ਤੰਦਰੁਸਤੀ ਬਖਸ਼ੇ, ਤੇ ਅਸੀਂ ਉਹਨਾਂ ਨੂੰ ਪਿਆਰ ਤੇ ਨਾਲ ਆਸ਼ੀਰਵਾਦ ਦਾ ਹਮੇਸ਼ਾ ਹੀ ਨਿੱਘ ਮਾਣਦੇ ਰਹੀਏ। ਤੇ ਧੰਨਵਾਦ ਮੰਮੀ ਡੈਡੀ ਦਾ ਸਾਨੂੰ ਆਪਣੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ, ਬਹੁਤ ਬਹੁਤ ਵਧਾਈਆਂ ਦੋਨਾਂ ਨੂੰ ਅੱਜ ਦੇ ਸਪੈਸ਼ਲ ਦਿਨ ਦੀਆਂ, ਤੇ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਜੀ। ਸਰਦਾਰ ਮੰਗਤ ਸਿੰਘ ਜੀ, ਸਰਦਾਰ ਰਣਜੀਤ ਕੌਰ ਜੀ, ਤੁਹਾਨੂੰ ਐਨੀਵਰਸਰੀ ਦੀਆਂ ਬਹੁਤ ਬਹੁਤ ਵਧਾਈਆਂ। ਇਸ ਤਰ੍ਹਾਂ ਹੱਸਦੇ ਖੇਡਦੇ ਜ਼ਿੰਦਗੀ ਬਤੀਤ ਕਰੋ, ਤੰਦਰੁਸਤੀਆਂ ਮਾਣੋ, ਢੇਰ ਸਾਰੀਆਂ ਵਧਾਈਆਂ ਸਾਡੇ ਵੱਲੋਂ। ਟਾਈਗਰ ਜੀ ਕਹਿੰਦੇ ਕਿ ਅੱਜ ਕਾ ਡਿਨਰ ਵਾਜ ਪਾਲਕ, ਕੱਲ੍ਹ ਕਾ ਡਿਨਰ ਵਾਜ ਪਲੀ ਪਨੀਰ ਪਾਲਕ ਫੁਲਕੇ ਅਤੇ ਰਾਈਸ, ਅਤੇ ਤੁਹਾਨੂੰ ਵੀ ਜਨਮ ਦਿਨ ਦੀਆਂ ਵਧਾਈਆਂ ਟਾਈਗਰ ਜੀ। ਬਹੁਤ ਵਧੋ ਫੁੱਲੋ ਤੁਸੀਂ, ਅਤੇ ਸਤਿ ਸ਼੍ਰੀ ਅਕਾਲ ਅਤੇ ਮੇਰੇ ਲਈ ਅਤੇ ਕ੍ਰਿਸ਼ਨਾ ਦੇ ਲਈ, ਪ੍ਰੀਤ ਜੀ ਭੇਜਦੇ ਨੇ, ਬਹੁਤ ਮਿਹਰਬਾਨੀ ਤੁਹਾਡੀ ਪ੍ਰੀਤ ਜੀ, ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਕੁਛ ਕੱਲ੍ਹ ਕੀ, ਕੁਛ ਕੱਲ੍ਹ ਦੀਆਂ ਖਬਰਾਂ ਘੱਟ ਸੁਣਨਾ ਕੀਤੀਆਂ, ਸੱਚੀ ਦਿਮਾਗ ਖਾਲੀ ਲੱਗਦਾ। ਬਿਲਕੁਲ, ਤੁਹਾਨੂੰ ਤਾਂ ਮੈਂ ਕਿਹਾ ਸੀ ਵੀ ਖਬਰਾਂ ਦੇ ਵਿੱਚ ਕੋਈ ਮਤਲਬ ਐਡੀ ਕੋਈ ਬਹੁਤ ਵਧੀਆ ਨਹੀਂ ਆ, ਤੁਸੀਂ ਕੋਸ਼ਿਸ਼ ਕਰੋ। ਵੈਸੇ ਜੋ ਵੀ ਤੁਸੀਂ ਕਰ ਰਹੇ ਹੋ, ਜੇ ਤੁਸੀਂ ਭਾਰ ਮਹਿਸੂਸ ਕਰਦੇ ਹੋ ਨਾ, ਸਿੱਧੀ ਜੀ ਗੱਲ ਹੈ, ਜੋ ਵੀ ਤੁਸੀਂ ਕਰ ਰਹੇ ਹੋ ਡਿਟੋ ਉਹਦੇ ਉਲਟ ਕਰ ਦਿਉ।
2: ਹਾਂ,
1: ਚਲੀਏ ਫਿਰ ਲਈਏ ਭਾਈ,
2: ਚੱਲ
1: ਲੈਂਦੇ ਜੀ ਤੁਹਾਡੇ ਕੋਲ ਇਜਾਜ਼ਤ, ਕਿ ਆ ਸੁਣਿਆ ਮਾਫ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
3: ਹਾਂਜੀ ਹਾਂਜੀ
4: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ,
5: ਲੈਜੈਂਡਰੀ ਲਵ ਸਟੋਰੀ। ਫਰੋਮ ਦ ਮੇਕਰਸ ਆਫ ਰੋਕੀ ਔਰ ਰਾਨੀ ਕੀ ਪ੍ਰੇਮ ਕਹਾਣੀ, ਧਰਮਾ ਪ੍ਰੋਡਕਸ਼ਨਸ ਪ੍ਰੈਜ਼ੈਂਟਸ ਚਾਂਦ ਮੇਰਾ ਦਿਲ। ਵਾਚ ਅਨਨਿਆ ਪਾਂਡੇ ਐਂਡ ਲਕਸ਼ਯ ਇਨ ਚਾਂਦ ਮੇਰਾ ਦਿਲ, ਕਮਿੰਗ ਟੂ ਸਿਨੇਮਾਜ਼ ਔਨ May 22nd।
6: Set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, Ford.
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
9: की होया, इनी टेंशन क्यों लेती हुई है
10: यार? की दसा, मॉर्गेज दा काम आज भी नहीं बनया।
9: आज सिमी पैन जी आई सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
10: अच्छा, असी भी उन्होंने कांटेक्ट कर दें फिर ता।
9: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8311 और विजिट uvfinancial.com.au।
11: सोना चाहिदा,
12: भरोसा चाहिदा,
11: क्वालिटी ते बायबैक भी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स, 310/2 मेन स्ट्रीट, पॉइंट कुक। कॉल 0493-536-042।
13: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है, और ये तीसरी दोस्त ही है ना?
14: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
15: ऑर्बिट होम्स अपने इरादियां वांग सिर्फ इमारत नहीं, बल्कि अपने हर एक ग्राहक ले बनाओ देने उन्हां दे सपने आदा एक मजबूत कर। हाउस एंड लैंड एक्सपर्ट्स ऑर्बिट होम्स, अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 0433-280-252 ते 0433-280-252।
16: यार तू इतने इनी चेती आके पक्का भी हो गया, की जुगाड़ लाया है?
17: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। इना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
16: नंबर दा दे बंसल इमीग्रेशन वालियां दा।
17: हां जी, अपॉइंटमेंट बुक करवाउण लई कॉल करो 0406-660-960 या फिर विजिट करो bansalimmigration.com.au।
18: किचन दा स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, पार्टी करनु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
19: ओह, मारे गए, दोबारा देर हो गई। गड्डी चलाउन विचों तनाव नूं बाहर कड्डो अते घरों पहला ही तुर पाओ। जे तुसी गति सीमा तों तेज गड्डी चलाउंदे हो तां तुसी कानून नूं तोड़ रहे हो अते तुहानूं महंगा जुर्माना हो सकता है जां अपना लाइसेंस गुआ सकते हो। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
20: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
21: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
20: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
22: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
23: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
24: ਸੂਰਜ ਦੇਵਤਾ
23: ਕੀ ਮਤਲਬ?
24: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
23: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
24: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਫਿਲਮਾਂ ਬਈ ਪ੍ਰੋਗਰਾਮ ਆਸ ਪਾਸ ਨਿੱਕੀਆਂ ਨਿੱਕੀਆਂ ਗੈਦਰਿੰਗਸ ਜਿੱਥੇ ਜਾ ਕੇ ਤੇ ਸਾਨੂੰ ਸਕੂਨ ਮਿਲਦਾ, ਦਿਮਾਗ ਦੀ ਤਸੱਲੀ ਮਿਲਦੀ ਹੈ ਜੇ ਮਿਲਦਾ ਤਾਂ। ਕਈ ਵਾਰੀ ਆਪਾਂ ਬੋਝ ਉਲਟਾ ਲੈ ਕੇ ਆ ਜਾਂਦੇ। ਸੋ ਇਹਨਾਂ ਦੀ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਇਹ ਕਿਹਾ ਜਾਂਦਾ ਕਿ ਸਾਡੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਲਈ ਇਹ ਚੰਗਾ ਵਾ, ਸਾਡਾ ਧਿਆਨ ਕੰਮਾਂ ਕਾਰਾਂ ਤੋਂ ਹਟ ਕੇ ਇਸ ਪਾਸੇ ਨੂੰ ਲੱਗਦਾ ਤੇ ਆਪਾਂ ਇੱਕ ਹੋਰ ਜ਼ੋਨ 'ਚ ਹੋਰ ਔਰੇ 'ਚ ਜਾਂਦੇ ਤੇ ਫਰੈਸ਼ ਹੋ ਕੇ ਫਿਰ ਅਗਲੇ ਦਿਨ ਕੰਮ 'ਤੇ ਟੱਕਰ ਪੈਂਦੇ। ਕਿੰਨਾ ਕੁ ਤੁਸੀਂ ਫਰੈਸ਼ ਹੋ ਕੇ ਆਉਂਦੇ ਹੋ ਪ੍ਰੋਗਰਾਮਾਂ ਤੋਂ, ਕਿੰਨਾ ਕੁ ਇੱਕ ਫਰੈਸ਼ ਸਟਾਰਟ ਅਗਲੇ ਦਿਨ ਹੁੰਦਾ ਵਾ? ਸ਼ਾਇਦ ਜਿਹਨਾਂ ਜਿਹਨਾਂ ਨੇ ਵੀਕਐਂਡ ਦੇ ਉੱਤੇ ਕੋਈ ਪ੍ਰੋਗਰਾਮ ਵੇਖੇ ਨੇ ਜਾਂ ਮੈਚ ਵੇਖਿਆ ਜਾਂ ਤੁਸੀਂ ਕੋਈ ਹੋਰ ਐਕਟੀਵਿਟੀ 'ਚ ਇਨਵੋਲਵ ਰਹੇ ਹੋ, ਵੀਕਐਂਡ ਦੇ ਉੱਤੇ ਹੁੰਦੇ ਆ, ਸੋਮਵਾਰ ਥੋੜ੍ਹੀ ਥੋੜ੍ਹੀ ਜੀ ਸਾਂਝ ਤੁਸੀਂ ਜੇ ਚਾਹੋ ਤਾਂ ਤੁਸੀਂ ਮੈਸੇਜਾਂ ਦੇ ਜ਼ਰੀਏ ਪਾ ਸਕਦੇ ਹੋ, ਕਾਲਾਂ ਦੇ ਜ਼ਰੀਏ ਪਾ ਸਕਦੇ ਹੋ ਵੀ ਕੀ ਉਹ ਵਾਕਈ ਚੀਜ਼ਾਂ ਤੁਹਾਡੇ ਲਈ ਉਹ ਕੰਮ ਕਰਦੀਆਂ ਨੇ। ਜੇ ਕਰਦੀਆਂ ਤਾਂ ਕਿਹੜੀ ਚੀਜ਼ ਤੁਹਾਡੇ ਲਈ ਕੰਮ ਕਰਦੀ ਹੈ? ਫਿਰ ਦੁਬਾਰਾ ਤੋਂ ਨਵੇਂ ਸਿਰੇ ਤੋਂ ਕਈ ਵਾਰੀ ਮੈਨੂੰ ਤਾਂ ਕੁਛ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਨੋਟ ਆਲਵੇਜ਼, ਪਰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਉਲਟਾ ਕਈ ਥਾਵਾਂ ਤੋਂ ਤੁਸੀਂ ਹੋਰ ਐਕਸਟਰਾ ਬੋਝ ਲੈ ਕੇ ਅਗਲੇ ਹਫ਼ਤੇ 'ਚ ਐਂਟਰੀ ਤੁਸੀਂ ਮਾਰ ਦਿਓ। ਸੋ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਸਾਡਾ ਪਿੱਕ ਚੂਜ਼ ਕਰਨਾ ਕਿ ਆਪਾਂ ਕਿਹੜੀ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਆਪਣੀ ਲਾਈਫ ਦੇ ਵਿੱਚ ਆਪਣੇ ਵੀਕਐਂਡਸ ਦੇ ਵਿੱਚ ਆਪਾਂ ਇੰਜੋਏ ਕਰਨੀਆਂ, ਸ਼ਾਮਿਲ ਕਰਨੀਆਂ, ਕਿੱਥੇ ਜਾਣਾ, ਕਿੱਥੇ ਅਵੋਇਡ ਕਰਨਾ, ਅਤੇ ਉਹਦਾ ਬੜਾ ਵਧੀਆ ਤਰੀਕਾ ਹੁੰਦਾ ਵੀ ਜਿਹੜੀ ਚੀਜ਼ ਨੇ ਐਰਕੀ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਉਹ ਆਪਾਂ ਟਿੱਕ ਕਰੀ ਜਾਈਏ ਵੀ ਅਗਲੀ ਵਾਰੀ ਭਾਈ ਆਪਾਂ ਐਕਸਟਰਾ ਬੋਝ ਨਹੀਂ ਲੈਣ ਜਾਣਾ। ਪਰ ਫਿਰ ਦੁਬਾਰਾ ਤੋਂ ਇਨਸਾਨ ਦੀ ਇੱਕ ਫਿਤਰਤ ਵੀ ਆਪਾਂ ਵਾਰ ਵਾਰ ਆਪਣੇ ਆਪ ਨੂੰ ਚੈੱਕ ਕਰਦੇ ਹਾਂ। ਸੋ ਇਹ ਵੀ ਇੱਕ, ਸੋ ਅੱਜ ਦੇ ਦਿਨ ਗੱਲਬਾਤ ਆਪਾਂ ਤਾਂ ਵੀ ਇਸ ਬਾਰੇ ਕਰਾਂਗੇ ਕਿਉਂਕਿ ਇਹ ਮਹੀਨਾ ਇਸੇ ਕਰਕੇ ਮਨਾਇਆ ਜਾਂਦਾ।
1: ਬਿਲਕੁਲ, ਕਈ ਵਾਰੀ ਉਹ ਕਹਿੰਦੇ ਨੇ ਕਿ ਅੰਦਰੋਂ ਟੁੱਟ ਕੇ ਵੀ ਠੀਕ ਹੋਣ ਦਾ ਆਪਾਂ ਨਾਟਕ ਕਰਦੇ ਹਾਂ, ਅਤੇ ਉਹੀ ਸਟ੍ਰੈਸ ਜਿਹਾ ਲੈ ਕੇ ਹੁਣ ਭਾਵੇਂ ਨਹੀਂ ਹੈ ਜੀ, ਹੈ ਨਾ, ਪਾਰਟੀ 'ਚ ਜਾ ਰਹੇ ਹੋ ਤੁਸੀਂ, ਨਹੀਂ ਅਵੋਇਡ ਵੀ ਕਰ ਸਕਦੇ ਹੋ ਪਰ ਤੁਸੀਂ ਜਾਣਾ ਹੀ ਜਾਣਾ ਹੈ ਕਿਉਂਕਿ ਸਾਰੇ ਆ ਰਹੇ ਹੈ ਨਾ, ਸਾਰਾ ਕੁਛ ਤੁਸੀਂ ਉਹ ਬੋਝ ਜਿਹਾ ਲੈ ਕੇ, ਸਟ੍ਰੈਸ ਜਿਹਾ ਇੱਕ ਨਾਟਕ ਜਿਹਾ ਕਰਕੇ ਤੁਸੀਂ ਪਹੁੰਚਦੇ ਹੋ, ਉਲਟਾ ਤੁਸੀਂ ਬੋਝ ਲੈ ਕੇ ਉਹ ਡਬਲ ਕਰਕੇ ਆਉਂਦੇ ਹੋ ਕਈ ਵਾਰੀ। ਪਰ ਹਾਂ, ਡੈਫੀਨੇਟਲੀ ਕਈ ਚੀਜ਼ਾਂ ਜਿਵੇਂ ਮੈਨੂੰ ਵਧੀਆ ਲੱਗੀ ਉਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲੇ ਨੂੰ ਵੀ ਵਧੀਆ ਲੱਗੇ। ਤੁਸੀਂ ਆਪਣੀ ਲਿਸਟ ਤੁਸੀਂ ਆਪ ਹੀ ਕ੍ਰੀਏਟ ਕਰਨੀ ਹੈ। ਕਈ ਵਾਰੀ ਈਵਨ ਹਸਬੈਂਡ ਵਾਈਫ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ, ਕਿਸੇ ਨੂੰ ਇੱਕ ਸ਼ਾਂਤੀ ਨਾਲ ਬਹਿ ਕੇ ਇਕੱਲੇ ਬਹਿ ਕੇ ਚਾਹ ਪੀਣ 'ਚ ਮਜ਼ਾ ਆਉਂਦਾ, ਕਿਸੇ ਨੂੰ ਹੁੰਦਾ ਕਿ ਮੈਂ ਡਰਾਈਵ 'ਤੇ ਜਾ ਕੇ ਮੈਨੂੰ ਵਧੀਆ ਲੱਗਿਆ, ਕਿਸੇ ਨੂੰ ਇੱਕ ਫਰੈਂਡ ਦਾ ਕਾਲ ਆ ਜਾਏ ਉਹ ਵਧੀਆ ਲੱਗਦਾ, ਕਈ ਵਾਰੀ ਆਪਾਂ ਨੂੰ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ। ਅਤੇ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿਸ ਚੀਜ਼ ਨਾਲ ਆਪਣੀ, ਮਤਲਬ ਆਪਾਂ ਕਹਿੰਦੇ ਨਾ ਜਿਵੇਂ ਕੰਪਿਊਟਰ ਜਾਂ ਫੋਨ ਵੀ ਹੋ ਗਿਆ, ਟੂ ਮੱਚ ਜਦੋਂ ਯੂਜ਼ ਕਰਦੇ ਹਾਂ ਅਤੇ ਉਹਦੀ ਵੀ ਬੈਟਰੀ ਲੋ ਜੀ ਹੋਣ ਲੱਗ ਜਾਂਦੀ ਹੈ, ਜਾਂ ਕੰਪਿਊਟਰ ਕਈ ਵਾਰ ਸਿਸਟਮ ਆਪਣਾ ਕੰਮ ਨਹੀਂ ਕਰਦਾ, ਆਪਾਂ ਕੀ ਕਰਦੇ ਹਾਂ, ਰੀਸਟਾਰਟ ਕਰਦੇ ਹਾਂ। ਅਤੇ ਆਪਣੀ ਬੋਡੀ ਨੂੰ ਵੀ, ਆਪਣੇ ਮਾਇੰਡ ਨੂੰ ਵੀ ਰੀਸਟਾਰਟ ਜਾਂ ਰੀਬੂਟ ਕਰਨ ਦੀ ਲੋੜ ਹੁੰਦੀ ਹੈ, ਅਤੇ ਉਹਦੇ ਲਈ ਇਹ ਡਿਜ਼ਾਈਨ ਕੀਤੀ ਜਾਂਦੀ ਹੈ, ਐਕਸਟਰਾ ਚੀਜ਼ਾਂ, ਐਕਸਟਰਾ ਕਰੀਕੁਲਮ ਐਕਟੀਵਿਟੀਜ਼। ਬਟ ਡਿਪੈਂਡ ਔਨ ਯੂ ਕਿ ਤੁਸੀਂ ਕਿਹੜੀ ਚੀਜ਼ ਫੜਨੀ ਹੈ, ਕਿਹੜੀ ਚੀਜ਼ 'ਚ ਤੁਹਾਨੂੰ ਜ਼ਿਆਦਾ ਸਕੂਨ ਮਿਲਦਾ, ਜਾਂ ਤੁਸੀਂ ਇਹ ਵੀ ਧਿਆਨ ਰੱਖੋ ਕਿ ਕਿਹੜੀ ਚੀਜ਼ ਤੁਸੀਂ ਕੀਤੀ ਉਲਟਾ ਤੁਸੀਂ ਹੋਰ ਜ਼ਿਆਦਾ ਸਿਰ ਦਰਦ ਲੈ ਕੇ ਆ ਗਏ ਹੋ। ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਅੱਗੇ ਕਿ ਕਈ ਵਾਰੀ ਆਪਾਂ ਇੱਕ ਵਾਰ 'ਚ ਕਿੱਥੇ ਮੰਨਦੇ ਹਾਂ, ਆਪਾਂ ਆਪਣੇ ਆਪ ਨੂੰ ਫਿਰ ਝਿੱਕਦੇ, ਨਹੀਂ ਯਾਰਾ ਕੋਈ ਹੋਰ ਗੱਲ ਹੋਣੀ, ਚਲੋ ਫਿਰ ਜਾਂਦੇ ਹਾਂ, ਹੈ ਨਾ। ਅਤੇ ਆਪਾਂ ਇੱਕ ਵਾਰ 'ਚ ਤਾਂ ਮੰਨਦੇ ਹੀ ਨਹੀਂ ਨਾ, ਹੈ ਤਾਂ ਇਨਸਾਨੀ ਫਿਤਰਤ ਨਾ, ਵਾਰ ਵਾਰ ਗਿਰ ਗਿਰ ਕੇ ਫਿਰ ਆਪਾਂ ਉੱਠਣਾ ਹੈ। ਕਿਉਂਕਿ ਆਪਾਂ ਬਚਪਨ ਤੋਂ ਕਹਾਣੀ ਵੀ ਜਿਹੜੀ ਇੰਸੀ ਵਿੰਸੀ ਸਪਾਈਡਰ ਬਚਪਨ ਤੋਂ ਸੁਣੀ ਹੈ, ਗਿਰਦੀ ਹੈ ਫਿਰ ਚੜ੍ਹਦੀ ਹੈ, ਗਿਰਦੀ ਹੈ ਫਿਰ ਚੜ੍ਹਦੀ ਹੈ, ਜਦ ਤੱਕ ਉੱਪਰ ਨਹੀਂ ਚੜ੍ਹਦੀ ਉਹ ਮੱਕੜੀ। ਅਤੇ ਆਪਣੀ ਵੀ ਉਹੀ ਜ਼ਿੰਦਗੀ ਹੈ ਕਿ ਆਪਾਂ ਵੀ ਹਮੇਸ਼ਾ ਵਾਰ ਵਾਰ ਕੋਸ਼ਿਸ਼ ਕਰਦੇ ਹਾਂ।
0: ਆਪਾਂ ਕਈ ਕਈ ਵਾਰੀ ਨਾ ਕਈ ਚੀਜ਼ਾਂ ਤੋਂ ਆਪਾਂ ਗਲਤ ਵੀ ਮੈਸੇਜ ਲੈ ਲੈਂਦੇ ਹਾਂ, ਅਜਿਹਾ ਚੀਜ਼ ਦਾ ਨਾ। ਉਹ ਇੱਕ ਨਿੱਕੀ ਜੀ ਇੱਕ ਕਹਾਣੀ ਹੈ ਅੰਗਰੇਜ਼ੀ ਦੀ, ਅਤੇ ਉਹ ਕਹਿੰਦਾ ਵੀ ਉਹਨੇ ਕਿਹਾ ਵੀ ਤੂੰ ਮੈਂ ਬਹੁਤ ਪਰੇਸ਼ਾਨ ਹਾਂ ਵੀ ਇੱਦਾਂ ਕਰਕੇ ਵੀ ਪਰਿਵਾਰਕ ਪਰੇਸ਼ਾਨੀਆਂ ਅਤੇ ਕੰਮ ਦੀਆਂ ਪਰੇਸ਼ਾਨੀਆਂ ਦੇ ਇਸ ਦੈਟ। ਅਤੇ ਉਹਨੇ ਕਿਹਾ ਪੋਈਮ ਹੈ, ਅਤੇ ਉਹਨੇ ਕਿਹਾ ਵੀ ਤੂੰ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੈਨੂੰ ਪਰੇਸ਼ਾਨ ਕਰਦੀਆਂ। ਅਤੇ ਉਹਨੇ ਫਿਰ ਕਿਤੇ ਮੁਲਾਕਾਤ ਹੋਈ ਕੋਈ ਸਾਲ 6 ਮਹੀਨੇ ਬਾਅਦ, ਅਤੇ ਉਹ ਕਹਿੰਦਾ ਵੀ ਮੈਂ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਿਆ ਸਾਰੀਆਂ ਚੀਜ਼ਾਂ ਤੋਂ, ਪਰ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਗ ਆ। ਅਤੇ ਉਹ ਕਹਿੰਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲੋਂ ਤੂੰ ਡੀਅਟੈਚ ਕੀਤਾ? ਉਹ ਕਹਿੰਦਾ ਮੈਂ ਆਪਣੀ ਵਹੁਟੀ ਨੂੰ ਤਲਾਕ ਦੇ ਦਿੱਤਾ, ਬੱਚੇ ਵੀ ਉਹਨੂੰ ਦੇ ਦਿੱਤੇ, ਨੌਕਰੀ ਮੈਂ ਛੱਡ ਕੇ ਅਤੇ ਦੂਸਰੀ ਮੈਂ ਕਰ ਲਈ, ਘਰ ਆਫਕੋਰਸ ਵਹੁਟੀ ਨੇ ਰੱਖ ਲਿਆ ਸੀ, ਅਤੇ ਉਹ ਇੱਕ ਤਰ੍ਹਾਂ ਦੇ ਨਾਲ ਮੇਰਾ ਘਰ ਵੀ ਛੁੱਟ ਗਿਆ, ਉਹ ਵਾਲੇ ਆਂਢੀ ਗੁਆਂਢੀ ਵੀ ਛੁੱਟ ਗਏ ਜਿਹੜੇ ਮੈਨੂੰ ਸਟ੍ਰੈਸ ਦਿੰਦੇ ਸੀ। ਅਤੇ ਬਹੁਤੇ ਲੋਕ ਵਹੁਟੀ ਨੂੰ ਠੀਕ ਸਮਝਦੇ ਸੀ, ਇਸ ਕਰਕੇ ਉਹ ਮੈਨੂੰ ਕਵਾਉਣਾ ਬੁਲਾਉਣਾ ਛੱਡ ਕੇ ਵੀ ਇਹਨੇ ਗਲਤ ਕੀਤਾ। ਤੋ ਇਸ ਕਰਕੇ ਵੇਖੋ ਮੈਂ ਸਾਰੇ ਕੁਛ ਦੇ ਨਾਲੋਂ ਡੀਅਟੈਚ ਹੋ ਗਿਆ, ਅਤੇ ਪਰ ਪ੍ਰੋਬਲਮ ਮੇਰੀ ਜਿਹੜੀ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਗਈ ਆ। ਅਤੇ ਉਹਦਾ ਮੋਰਲ ਇਹੀ ਕਿ ਡੀਅਟੈਚ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਪਰਿਵਾਰ ਛੱਡਣਾ, ਤੁਸੀਂ ਆਪਣੇ ਯਾਰ ਬੇਲੀ ਛੱਡਣੇ ਜਾਂ ਬੱਚੇ ਛੱਡਣੇ ਜਾਂ ਘਰ ਬਾਰ ਛੱਡਣਾ, ਅਤੇ ਉਹਦੇ ਕਹਿਣ ਦਾ ਮਤਲਬ ਡੀਅਟੈਚ ਦਾ ਇਹ ਕਿ ਤੂੰ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਡੀਅਟੈਚ ਕਰਨਾ ਜਿਹੜੀਆਂ ਤੈਨੂੰ ਪਰੇਸ਼ਾਨੀ ਦਿੰਦੀਆਂ, ਨਾ ਕਿ ਉਹਨਾਂ ਲੋਕਾਂ ਤੋਂ ਡੀਅਟੈਚ ਕਰਨਾ ਆਪਣੇ ਆਪ ਨੂੰ ਜਿਹੜੇ ਤੈਨੂੰ ਲੱਗਦਾ ਵਾ ਵੀ ਪਰੇਸ਼ਾਨੀਆਂ। ਸੋ ਕਈ ਵਾਰ ਸਾਨੂੰ ਇਹ ਲੱਗਦਾ ਵੀ ਆਹ ਲੋਕ ਸਾਨੂੰ ਪਰੇਸ਼ਾਨੀ ਦਿੰਦੇ ਆ, ਪਰ ਉਹ ਲੋਕ ਨਹੀਂ, ਕੁਛ ਵਰਤਾਰੇ ਤੁਹਾਨੂੰ ਪਰੇਸ਼ਾਨੀ ਦੇ ਰਹੇ ਹੁੰਦੇ ਆ। ਹੁਣ ਮੰਨ ਲਓ ਜੇ ਤੁਹਾਨੂੰ ਤੁਹਾਨੂੰ ਲੱਗ ਰਿਹਾ ਵਾ ਕਿ ਤੁਹਾਡਾ ਪਾਰਟਨਰ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਆ, ਅਤੇ ਉਹ ਤੁਹਾਡੀ ਜਿਹੜੀ ਆ ਹੋ ਸਕਦਾ ਕਿ ਹਾਲੇ ਖੋਜ ਪੜਤਾਲ ਅਧੂਰੀ ਹੋਵੇ, ਤੁਸੀਂ ਇੰਨਾ ਵੀ ਸਮਾਂ ਨਾ ਆਪਣੇ ਆਪ ਦੇ ਲਈ ਕੱਢ ਪਾਏ ਹੋ ਕਿ ਤੁਸੀਂ ਉਸ ਚੀਜ਼ ਨੂੰ ਐਨਾਲਿਸਿਸ ਕਰ ਪਾਓ, ਹੈ ਨਾ। ਸੋ ਆਪਾਂ ਸਿੱਧਾ ਸਿੱਧਾ ਕਿਸੇ ਪਰਸਨ ਦੇ ਉੱਤੇ, ਕਿਉਂਕਿ ਸੌਖਾ ਹੁੰਦਾ ਇੱਕ ਫੇਸ ਦੇਣਾ ਨਾ, ਪਰੇਸ਼ਾਨੀ ਦਾ ਕੋਈ ਫੇਸ ਨਹੀਂ ਹੁੰਦਾ, ਅਤੇ ਆਪਾਂ ਇੱਕ ਫੇਸ ਦੇ ਕੇ ਤਾਂ ਸੌਖਾ ਸਮਝ ਲੈਂਦੇ ਵੀ ਸਾਰਾ ਕੁਛ ਜਿਹੜਾ, ਅਤੇ ਉਸ ਫੇਸ ਦੇ ਪਿੱਛੇ ਕਿੰਨਾ ਸਕੂਨ, ਕਿੰਨਾ ਸਾਥ, ਕਿੰਨੀ ਐਪਰੀਸ਼ੀਏਸ਼ਨ, ਜਾਂ ਉਹਦੇ ਵਿੱਚ ਕਿੰਨੇ ਚੰਗੇ ਗੁਣ ਆ, ਉਹ ਫਿਰ ਇਗਨੋਰ ਕਰਕੇ ਅਤੇ ਉਹ ਸਾਰਾ ਕੁਛ ਅੱਗੇ ਉਹਦੇ 'ਤੇ ਠੱਪਾ ਲੱਗ ਜਾਂਦਾ, ਹਾਈਲਾਈਟਿਡ ਹੋ ਜਾਂਦਾ, ਹੈ ਨਾ। ਸੋ ਮੇਨ ਜਿਹੜਾ ਡੀਅਟੈਚ ਕਰਨ ਦਾ ਮਕਸਦ ਹੁੰਦਾ ਉਹ ਇਹ ਨਹੀਂ ਕਿ ਆਪਾਂ ਉਹਨਾਂ ਲੋਕਾਂ ਤੋਂ ਜਾਂ ਆਪਣੇ ਚਾਹੁਣ ਵਾਲਿਆਂ ਤੋਂ, ਕਿਉਂਕਿ ਫਿਰ ਤਾਂ ਬੰਦਾ ਹੋਰ ਤੰਗ ਪਰੇਸ਼ਾਨ ਹੋਊਗਾ। ਬੇਸਿਕਲੀ ਤੁਸੀਂ ਜਿਹੜਾ ਕੁਛ ਛੱਡਣਾ ਵਾ ਉਹ ਆਪਣਾ ਅੜੀਅਲਪੁਣਾ ਕਈ ਵਾਰੀ ਛੱਡਣਾ ਹੁੰਦਾ, ਕਈ ਵਾਰੀ ਆਪਣਾ ਹੰਕਾਰ ਛੱਡਣਾ ਹੁੰਦਾ ਵਾ, ਕਈ ਵਾਰੀ ਕੋਈ ਭੈੜੀ ਆਦਤ ਛੱਡਣੀ ਹੁੰਦੀ ਆ। ਫੋਰ ਐਗਜ਼ਾਮਪਲ, ਮੰਨ ਲਓ ਤੁਹਾਨੂੰ ਇਹ ਤਾਂ ਲੱਗ ਰਿਹਾ ਵੀ ਇਹ ਪਾਰਟਨਰ ਪਰੇਸ਼ਾਨੀ ਹੈ ਮੇਰੇ ਲਈ, ਪਰ ਹੋ ਸਕਦਾ ਤੁਹਾਡੀ ਸ਼ਰਾਬ ਪੀਣ ਦੀ ਆਦਤ ਤਾਂ ਉਹਦੇ ਲਈ ਪਰੇਸ਼ਾਨੀ ਹੋਵੇ। ਮੰਨ ਲਓ ਤੁਸੀਂ ਮਤਲਬ ਜਸਟ ਮੈਂ ਐਗਜ਼ਾਮਪਲ ਦੇ ਰਿਹਾ, ਹੈ ਨਾ, ਤੁਹਾਡੀ ਲੇਟ ਘਰ ਆਉਣ ਦੀ ਜਾਂ ਤੁਹਾਡੀ ਸ਼ਰਾਬ ਪੀਣ ਦੀ ਜਾਂ ਤੁਹਾਡੀ ਗਲਤ ਯਾਰੀ ਦੋਸਤੀ ਦੀ ਜਿਹੜੀ ਆ ਉਹ ਰਿਜ਼ਲਟ ਇਹ ਹੋਵੇ ਵੀ ਤੁਹਾਡਾ ਪਾਰਟਨਰ ਤੁਹਾਡੇ ਨਾਲ ਖਿੱਚਦਾ ਹੋਵੇ, ਪਰ ਤੁਹਾਨੂੰ ਕੀ ਲੱਗ ਰਿਹਾ ਵੀ ਮੇਰਾ ਪਾਰਟਨਰ ਮੇਰੇ ਲਈ ਪਰੇਸ਼ਾਨੀ। ਪਾਰਟਨਰ ਪਰੇਸ਼ਾਨੀ ਨਹੀਂ ਆ, ਉਹਦੇ ਪਿੱਛੇ ਜਿਹੜੇ ਰੀਜ਼ਨ ਨੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਆਪਾਂ ਡੀਅਟੈਚ ਕਰਨਾ ਹੁੰਦਾ, ਪਰ ਆਪਾਂ ਇਨਡਾਇਰੈਕਟਲੀ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਡੀਅਟੈਚ ਕਰ ਲੈਂਦੇ ਜਿੱਥੋਂ ਥੋੜ੍ਹਾ ਬਹੁਤਾ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਇਲਾਜ ਚੱਲ ਰਿਹਾ ਹੁੰਦਾ।
1: ਓਬਵੀਅਸਲੀ
0: ਸੋ ਸਭ ਤੋਂ ਪਹਿਲਾਂ ਜ਼ਰੂਰੀ ਹੁਣ ਇਹਦੇ ਪਿੱਛੇ ਇਹਦਾ ਇਹਦਾ ਮਕਸਦ ਇਹ ਵੀ ਨਹੀਂ ਆ, ਇਹਦਾ ਮੈਸੇਜ ਇਹ ਵੀ ਨਹੀਂ ਆ ਕਿ ਹਾਂ ਵੀ ਉਹ ਲੋਕ ਤੁਹਾਨੂੰ ਨਹੀਂ ਪਰੇਸ਼ਾਨੀ ਦਿੰਦੇ। ਹਾਂ, ਕਈ ਲੋਕ ਤੁਹਾਨੂੰ ਦਿੰਦੇ ਹੋਣਗੇ ਪਰੇਸ਼ਾਨੀ, ਮਕਸਦ ਸਿਰਫ ਇਸ ਗੱਲ ਕਰਨ ਦਾ ਇਹ ਆ ਜਾਂ ਇਹਦਾ ਤੱਤ ਇਹਦਾ ਸਾਰ ਇਹ ਆ ਕਿ ਸਾਡਾ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਦੇ ਨਾਲ ਸਵਾਲ ਕਰਨਾ, ਅਤੇ ਸਭ ਤੋਂ ਪਹਿਲਾਂ ਜ਼ਰੂਰੀ ਆ ਅਨੈਲਿਸਿਸ ਕਰਨਾ ਕਿ ਅਸਲ ਦੇ ਵਿੱਚ ਪਰੇਸ਼ਾਨੀ ਹੈ ਕਿੱਥੇ। ਹੌਲੀ ਹੌਲੀ ਹੌਲੀ ਹੌਲੀ ਜਦੋਂ ਆਪਾਂ ਇੱਕ ਸਾਨੂੰ ਫੇਸ ਮਿਲ ਜਾਂਦਾ, ਫਿਰ ਉਹਦੇ ਪਿੱਛੇ ਰੀਜ਼ਨ, ਫਿਰ ਉਹਦੇ ਪਿੱਛੇ ਅਗਲੇ ਰੀਜ਼ਨ, ਰੀਜ਼ਨ ਦੇ ਪਿੱਛੇ ਰੀਜ਼ਨ, ਤੁਸੀਂ ਸੋਚੀ ਜਾਓ ਤੁਹਾਨੂੰ ਆਂਸਰ ਮਿਲ ਜਾਂਦਾ। ਪਰ ਉਹਦੇ ਲਈ ਜ਼ਰੂਰੀ ਆ ਕਿ ਕੋਈ ਵੀ ਐਵੇਂ ਨਜਾਇਜ਼ ਡਿਸੀਜ਼ਨ ਲੈਣ ਤੋਂ ਪਹਿਲਾਂ, ਕਿਸੇ ਵੀ ਕਿਸਮ ਦਾ ਕੋਈ ਗਲਤ, ਅਤੇ ਤੁਸੀਂ ਪਹਿਲਾਂ ਇੰਨਾ ਕੁ ਸੋਚ ਚੁੱਕੇ ਹੋ ਕਿ ਤੁਸੀਂ ਆਪਣਾ ਰਿਜ਼ਲਟ, ਆਪਣਾ ਜਿਹੜਾ ਲਿਆ ਗਿਆ ਫੈਸਲਾ ਵਾ ਉਹਨੂੰ ਜਸਟੀਫਾਈ ਕਰ ਸਕੋ। ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਟਾਈਮ ਦੇਣਾ, ਆਪਣੇ ਆਪ ਨੂੰ ਸਵਾਲ ਕਰਨਾ, ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ, ਆਪਣੇ ਆਪ ਨੂੰ ਫੋਲਣਾ, ਆਪਣੇ ਆਪ ਦੇ ਵਿੱਚੋਂ ਉਹ ਚੀਜ਼ਾਂ ਲੱਭਣੀਆਂ ਕਿਹੜੀ ਕਿਹੜੀ। ਹੁਣ ਹੋ ਸਕਦਾ ਵਾ ਵੀ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵਾ ਅਸੀਂ ਕਿਸੇ ਕੰਮ ਦੇ ਉੱਤੇ ਜਾ ਕੇ, ਕੋਈ ਫਿਲਮ ਵੇਖ ਕੇ, ਕੋਈ ਪ੍ਰੋਗਰਾਮ ਵੇਖ ਕੇ, ਯਾਰਾਂ ਦੋਸਤਾਂ ਨਾਲ ਬਹਿ ਕੇ ਅਸੀਂ ਆਪਣੇ ਆਪ ਨੂੰ ਰਿਲੈਕਸ ਕਰ ਲੈਂਦੇ
1: ਹਾਂ।
0: ਪਰ ਤੁਸੀਂ ਜੇ ਕਰੀ ਕਈ ਵਾਰੀ ਕਿਤੇ ਸੋਚੋਗੇ, ਹੋ ਸਕਦਾ ਵਾ ਕਿ ਤੁਸੀਂ ਉਲਟਾ ਹੋਰ ਪਰੇਸ਼ਾਨੀ ਵਧਾ ਲੈਂਦੇ ਹੋ ਸਕਦਾ ਤੁਹਾਡੀ ਜੇਬ ਨਾ, ਫੋਰ ਐਗਜ਼ਾਮਪਲ, ਹੋ ਸਕਦਾ ਤੁਹਾਡੀ ਜੇਬ ਨਾ ਲਾਓ ਕਰਦੀ ਹੋਵੇ, ਤੁਸੀਂ 200-400 ਉੱਥੇ ਖਰਚ ਆਏ ਹੋ ਅਤੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਤੁਸੀਂ ਇੱਕ ਪਾਸਿਓਂ ਰਿਲੈਕਸੇਸ਼ਨ ਭਾਲਣ ਦੀ ਕੋਸ਼ਿਸ਼ ਕੀਤੀ, ਦੂਸਰੇ ਪਾਸਿਓਂ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਸੋ ਮੇਨ ਆ ਕਿ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਅਨੈਲਿਸਿਸ ਆ ਉਹ ਪਹਿਲਾਂ ਫਾਈਂਡਿੰਗ ਤੁਹਾਡੀਆਂ ਸਹੀ ਹੋਣ,
1: ਜਿਵੇਂ ਕਿ ਤੁਸੀਂ ਕਿਹਾ ਹੁਣ ਉਹ ਖੁਦ ਦੇ ਨਾਲ ਗੱਲ ਕਰਨਾ। ਈਵਨ ਸਪੋਜ਼ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਤੁਸੀਂ ਫੇਸ ਦੇ ਹੀ ਦਿੱਤਾ, ਸਪੋਜ਼ ਆਪਾਂ ਪਾਰਟਨਰ ਦੇ ਹੀ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ, ਰਾਦਰ ਦੈਨ ਮਤਲਬ ਆਪਣੇ ਲੈਵਲ ਦਾ ਐਨਾਲਿਸਿਸ ਕਰਕੇ, ਕਈ ਵਾਰੀ ਆਪਣੀ ਜਿਹੜੀ ਫੀਲਿੰਗਸ ਹੈ ਜਾਂ ਆਪਣੇ ਜਿਹੜੇ ਤੁਸੀਂ ਇੰਨੇ ਸਾਰੇ ਦਿਸ ਦੈਟ ਕੁਐਸਚਨਸ ਬਣਾਏ ਹੋਏ ਨਾ, ਉਹ ਵੀ ਰਾਦਰ ਦੈਨ ਕਿਸੇ ਥਰਡ ਪਰਸਨ ਦੀ ਥਾਂ ਉਸ ਇੱਕ ਪਰਸਨ ਨਾਲ ਸ਼ੇਅਰ ਕਰਕੇ ਨਾ, ਉਹ ਵੀ ਤੁਸੀਂ ਹਲਕਾ ਹੋ ਸਕਦੇ ਹੋ ਕਿ ਹਾਂ ਮੈਨੂੰ ਇਹ ਪਰੇਸ਼ਾਨੀ ਚੱਲ ਰਹੀ ਹੈ, ਕਿਸ ਹੱਦ ਤੱਕ ਮੈਂ ਸਹੀ ਹਾਂ, ਉਹਦਾ ਵੀ ਇੱਕ ਪੱਖ ਸੁਣਨਾ ਬਣਦਾ ਹੈ। ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣੇ ਅਕੋਰਡਿੰਗ ਆਪਾਂ ਐਨਾਲਿਸਿਸ ਵੀ ਕਰਕੇ ਬੋਲ ਕੇ ਵੀ ਨਾ ਇੱਕ ਇੱਕ ਕਹਿ ਲਓ ਇੱਕ ਬਾਇਸਨੈਸ, ਇੱਕ ਸੋਚ ਜਿਹੀ ਬਣਾ ਲੈਂਦੇ ਹਾਂ, ਹੈ ਨਾ, ਇੱਕ ਮੈਂਟੈਲਿਟੀ ਜਾਂ ਥਿੰਕਿੰਗ ਬਣਾ ਲੈਂਦੇ ਹਾਂ ਕਿ ਸੋ ਐਂਡ ਸੋ ਆ ਇਹ ਬੰਦਾ ਇੱਦਾਂ ਦਾ, ਜੇ ਮੈਂ ਇਹਨੂੰ ਮਿਲਾਂਗਾ ਮੇਰਾ ਨਾ ਮੈਂ ਮੇਰਾ ਦਿਮਾਗ ਹੀ ਖਰਾਬ ਹੋਣਾ। ਅਤੇ ਰਾਦਰ ਦੈਨ ਦੈਟ ਤੁਸੀਂ ਉਹ ਬੰਦੇ ਦੇ ਨਾਲ ਗੱਲ ਕਰੋ ਕਿ ਯਾਰ ਜਿੰਨੀ ਵਾਰ ਵੀ ਆਪਾਂ ਮਿਲਿਆ ਇਹ ਚੀਜ਼ਾਂ ਮੈਨੂੰ ਪਸੰਦ ਨਹੀਂ ਆਈ, ਜਾਂ ਤੇ ਇਹਦੇ ਤੇ ਵਰਕ ਕਰ ਲਏ ਜਾਂ ਆਪਾਂ ਓਕੇ ਟਾਟਾ ਬਾਏ ਬਾਏ, ਮਤਲਬ ਕਿਉਂਕਿ ਆਪਣੇ ਲੈਵਲ ਤੇ ਐਨਾਲਿਸਿਸ ਵੀ ਕਰਕੇ ਬਟ ਫਿਰ ਡਬਲ ਚੈੱਕ ਕਰਨਾ ਵੀ ਜ਼ਰੂਰੀ ਹੈ ਇੱਕ ਸਾਹਮਣੇ ਵਾਲੇ ਦਾ।
0: ਹਾਂ ਬਿਲਕੁਲ, ਸਭ ਤੋਂ ਪਹਿਲਾਂ ਇਹਦੇ ਵਿੱਚ ਹੀ ਅਗਲਾ ਪਾਰਟ ਇਹ ਵੀ ਆ ਜਾਂਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਖਾਸ ਨੇ, ਜਿਹੜੇ ਤੁਹਾਡੇ ਨਾਲ ਤੁਹਾਡੇ ਪਰਿਵਾਰ ਦਾ ਹਿੱਸਾ ਨੇ, ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕੀਤੀ ਜਾਵੇ। ਆਪਾਂ ਇੱਥੇ ਵੀ ਕਈ ਲੋਕ ਬਹੁਤ ਗਲਤੀ ਕਰਦੇ ਆ ਵੀ ਉਹ ਸ਼ੁਰੂਆਤ ਬਾਹਰੋਂ ਕਰਦੇ ਆ। ਮਸਲਾ ਤੁਹਾਡੇ ਘਰ ਦਾ ਵਾ, ਸਲਾਹ ਲੈਣੀ ਤੁਸੀਂ ਬਾਹਰੋਂ ਸ਼ੁਰੂ ਕਰਦੇ ਹੋ, ਸੋ ਉਹ ਚੀਜ਼ ਹੋਰ ਜ਼ਿਆਦਾ ਵਿਗੜ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤੁਹਾਡੀ ਆਪਸ ਦੇ ਵਿੱਚ ਤੁਹਾਡਾ ਸਲਾਹ ਮਸ਼ਵਰਾ ਹੋਵੇ। ਸੋ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਾਨਸਿਕ ਪਰੇਸ਼ਾਨੀ ਦਿੰਦੀਆਂ, ਸਾਨੂੰ ਐਂਗਜ਼ਾਇਟੀ ਦਿੰਦੀਆਂ, ਓਵਰ ਥਿੰਕਿੰਗ ਦਿੰਦੀਆਂ, ਸਾਨੂੰ ਹੌਲੀ ਹੌਲੀ ਡਿਪਰੈਸ਼ਨ ਵੱਲ ਨੂੰ ਲੈ ਕੇ ਜਾਂਦੀਆਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐਵੇਂ ਅਜਾਈ ਜਿਹਾ ਆਪਾਂ ਮਨ ਦੇ ਉੱਤੇ ਆਲਵੇਜ਼ ਇੱਕ ਬੋਝ ਜਿਹਾ ਮਹਿਸੂਸ ਕਰਦੇ ਹਾਂ। ਸ਼ਾਇਦ ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਊਗਾ ਵੀ ਸਾਰਾ ਕੁਛ ਠੀਕ ਹੈ, ਤੁਸੀਂ ਖੁਸ਼ ਹੋ, ਤੁਹਾਡੀ ਜੋਬ ਬੜੀ ਵਧੀਆ ਵਾ, ਤੁਸੀਂ ਬੜੇ ਵਧੀਆ ਕਿਸੇ ਪ੍ਰੋਗਰਾਮ ਨੂੰ ਵੀ ਵੇਖ ਆਇਓ, ਤੁਸੀਂ ਜੋ ਜਿਹਨਾਂ ਲੋਕਾਂ ਨਾਲ ਇੰਜੋਏ ਕਰਦੇ ਹੋ ਉਹਨਾਂ ਨਾਲ ਵੀ ਬਹਿ ਆਇਓ, ਪਰ ਫਿਰ ਵੀ ਤੁਸੀਂ ਭਾਰ ਜਿਹਾ ਮਹਿਸੂਸ ਕਰਦੇ ਹੋ। ਸੋ ਉਹ ਸਾਰਾ ਕੁਛ
1: ਬੈਕ ਮਾਈਂਡ 'ਚ ਤੁਹਾਡੇ ਕੁਛ ਨਾ ਕੁਛ ਲੈ ਕੇ ਤੁਸੀਂ ਚੱਲ ਰਹੇ ਹੋ
0: ਜੀ, ਅਤੇ ਉਹ ਜਿਹੜਾ ਬੈਕ ਮਾਈਂਡ 'ਚ ਆ ਉਹ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਮਿਲ ਕੇ ਵੱਡੀਆਂ ਬਣਦੀਆਂ। ਸੋ ਇਸ ਕਰਕੇ ਜ਼ਰੂਰੀ ਆ ਕਿ ਸਾਡੀ ਮੈਂਟਲ ਹੈਲਥ ਠੀਕ ਰਹੇ, ਕਿਉਂਕਿ ਆਪਾਂ ਫਿਰ ਸੋਚ ਵੀ ਤਾਂ ਹੀ ਚੰਗਾ ਸਕਦੇ ਹਾਂ, ਹੈਲਦੀ ਤਾਂ ਸੋਚ ਸਕਦੇ ਹਾਂ, ਹੈਲਦੀ ਸੋਚ ਸਕਦੇ ਹਾਂ ਤਾਂ ਆਪਾਂ ਗਰੋ ਕਰ ਸਕਦੇ ਹਾਂ, ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ, ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਤੁਸੀਂ ਕ੍ਰੀਏਟੀਵਿਟੀ ਤਾਂ ਹੀ ਕਰ ਸਕਦੇ ਹੋ। ਸੋ ਆਪਣੇ ਕੰਮ ਦੇ ਵਿੱਚ, ਆਪਣੇ ਘਰ ਦੇ ਵਿੱਚ ਤਾਂ ਹੀ ਸਮਾਂ ਤੁਸੀਂ ਵਧੀਆ ਬਤੀਤ ਕਰ ਸਕਦੇ ਹੋ। ਸੋ ਇਸ ਸਾਰੇ ਕੁਛ ਦਾ ਜਾਂ ਫਿਰ ਇਸ ਮਹੀਨੇ ਦਾ ਜਾਂ ਇਹਨਾਂ ਦਿਨਾਂ ਦਾ ਜਾਂ ਇਹਨਾਂ ਹਫ਼ਤਿਆਂ ਦਾ ਮਕਸਦ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਇੱਕ ਹਲੂਣਾ ਦੇਈਏ, ਇੱਕ ਦੂਸਰੇ ਦਾ ਸਾਥ ਬਣੀਏ ਆਪਾਂ।
1: ਹਾਂ, ਇੱਕ ਦੂਜੇ ਤੋਂ ਪੁੱਛ ਲਓ ਤੂੰ ਠੀਕ ਹੈ, ਹੈ ਨਾ, ਸਿੰਪਲ,
0: ਬਿਲਕੁਲ ਬਿਲਕੁਲ,
1: ਬਾਕੀ ਹੋਰ ਕੁਛ ਨਹੀਂ ਹੈ, ਬਸ ਇਹੀ ਹਾਲ ਚਾਲ ਹੀ ਇੱਕ ਵਾਰੀ ਪੁੱਛ ਲਓ। ਔਰ ਦਿਲ ਹਲਕਾ ਕਰਨਾ ਬਹੁਤ ਜ਼ਰੂਰੀ ਹੈ, ਆਪਾਂ ਬੜੀ ਸਾਰੀ ਜਗ੍ਹਾ 'ਤੇ ਬੜੇ ਬੋਲਦੇ ਹਾਂ ਕਿ ਕਾਉਂਸਲਿੰਗ ਕਰਵਾ ਲਓ, ਇਹ ਕਰ ਲਓ, ਮਿਲ ਲਓ, ਅਪੁਆਇੰਟਮੈਂਟਸ ਲੈ ਲਓ, ਬਟ ਮੈਨੂੰ ਇੱਦਾਂ ਲੱਗਦਾ ਜਿੱਥੇ ਇੱਕ ਤਾਂ ਖੁਦ ਨਾਲ ਬਹਿਣਾ ਇਜ਼ ਅ ਗੁੱਡ ਐਕਸਰਸਾਈਜ਼, ਪਰ ਯਾਰ ਤੁਸੀਂ ਕਿਸ ਜਿਸ ਨਾਲ ਬਹੁਤ ਜ਼ਿਆਦਾ ਕੰਫਰਟੇਬਲ ਹੋ, ਆਪਣਾ ਦਿਲ ਹਲਕਾ ਕਰ ਲੈਣਾ ਚਾਹੀਦਾ, ਉਹ ਵੀ ਤੁਹਾਨੂੰ ਬੜਾ ਸਕੂਨ ਦਿੰਦਾ, ਭਾਵੇਂ ਤੁਸੀਂ ਮਤਲਬ ਉਹ ਡਿਪੈਂਡ ਕਰਦਾ ਕਿਸ ਵੇ 'ਚ ਤੁਸੀਂ ਸਟ੍ਰੈਸ ਰਿਲੀਫ ਕਰੋਗੇ, ਉਹ ਤੁਹਾਡੇ ਟੋਟਕੇ ਤੁਹਾਡੇ ਆਪ ਦੇ ਹੀ ਹੈ। ਟ੍ਰਾਈ ਟੈਸਟ ਮੈਥਡ ਕਈ ਵਾਰੀ ਕਿਸੇ ਨੂੰ, ਇੱਕ ਵਾਰੀ ਹੁੰਦਾ ਕਿ ਮੈਨੂੰ ਰੀਸੈਟ ਕਰਨ ਲਈ ਇਕੱਲੇ ਬਹਿ ਕੇ ਕਿਤਾਬ ਪੜ੍ਹਨੀ ਹੈ, ਕਿਸੇ ਕਿਸੇ ਦਾ ਹੁੰਦਾ ਕਿ ਮੈਨੂੰ ਇਕੱਲੇ ਹੀ ਡਰਾਈਵ 'ਤੇ ਨਿਕਲ ਜਾਣਾ, ਕਿਸੇ ਕਿਸੇ ਨੂੰ ਪਹਾੜੀ ਜਗ੍ਹਾ 'ਤੇ ਜਾਣਾ ਪਸੰਦ ਹੈ, ਉਹ ਡਿਪੈਂਡ ਹੈ ਕਿ ਤੁਸੀਂ ਕਿਸ ਵੇ 'ਚ ਰਿਲੈਕਸ ਹੋਣਾ ਪਸੰਦ ਕਰਦੇ।
0: ਇਹ ਬੜੀ ਵੱਡੀ ਗੱਲ ਹੈ ਜਾਸੀ, ਅਤੇ ਇਹ ਆਪਾਂ ਇੱਕ ਨੈਕਸਟ ਸਟੈਪ ਦੀ ਗੱਲ ਕਰ ਰਹੇ ਹਾਂ ਜਿਹੜੀ ਤੁਸੀਂ ਮਤਲਬ ਕੀਤੀ ਆ, ਉਹ ਵਾਲਾ ਪਾਏਦਾਨ ਆ ਜਿੱਥੇ ਆਪਾਂ ਆਪਣੀ ਅੱਧੀ ਸਮੱਸਿਆ ਹੱਲ ਕਰ ਚੁੱਕੇ ਹੋਵਾਂਗੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕਿਤਾਬ ਪੜ੍ਹ ਕੇ ਤੁਹਾਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਆਇਡੈਂਟੀਫਾਈ ਕਰ ਚੁੱਕੇ ਹੋ ਤੁਹਾਨੂੰ ਕਿਹੜੀ ਚੀਜ਼ 'ਚ ਸਕੂਨ ਮਿਲਦਾ। ਸੋ ਕੰਗਰੈਚੁਲੇਸ਼ਨ, ਜੇ ਤੁਹਾਨੂੰ ਇਹ ਪਤਾ ਵਾ ਵੀ ਕਿਹੜੀ ਚੀਜ਼ ਕਰਕੇ ਮੈਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਅੱਧਾ ਪੌਣਾ ਰਾਹ ਤੈਅ ਕਰ ਚੁੱਕੇ ਹੋ। ਗੱਲ ਸਿਰਫ ਇਹ ਆ ਕਿ ਤੁਸੀਂ ਹੁਣ ਉਹਦੇ ਲਈ ਟਾਈਮ ਨਹੀਂ ਕੱਢ ਪਾ ਰਹੇ। ਤੋ ਕੁਛ ਇੱਕ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਅੱਜ ਦੇ ਇਸ ਦਿਨ ਜਾਂ ਇਸ ਮਹੀਨੇ ਦੇ ਵਿੱਚ, ਮੇਰੇ ਵੱਲੋਂ ਇਹ ਇਨਪੁੱਟ ਜਾਂ ਸਾਰਿਆਂ ਨੂੰ ਸਲਾਹ ਜਾਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਲਈ ਜਿਹੜੀ ਆਪਾਂ ਡਿਸਕਸ਼ਨ ਕਰਦੇ ਹਾਂ, ਉਹਦੇ 'ਚ ਮੇਰੀ ਇਨਪੁੱਟ ਇਹ ਰਹੂਗੀ ਕਿ ਆਪਾਂ ਪਹਿਲਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਨੇ, ਉਹ ਤੁਹਾਨੂੰ ਬਿਹਤਰ ਪਤਾ ਹੋਊਗਾ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਪਰੇਸ਼ਾਨ ਕਰਦੀ, ਕਿਸੇ ਨੂੰ ਪੈਸਾ ਜ਼ਿਆਦਾ ਪਰੇਸ਼ਾਨ ਕਰਦਾ, ਕਿਸੇ ਨੂੰ ਕਿਸੇ ਦਾ ਵਿਛੋੜਾ, ਕਿਸੇ ਨੂੰ ਕਿਸੇ ਦਾ ਸਾਥ, ਕੁਛ ਵੀ ਹੋ ਸਕਦਾ। ਪਰ ਜਿਹੜੀਆਂ ਕੁਛ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਇਨਸਾਨ ਦੇ ਵਿੱਚ ਸੇਮ ਨੇ, ਆਪਾਂ ਉਹਨਾਂ ਦੇ ਉੱਤੇ ਗੱਲ ਕਰਾਂਗੇ। ਮੇਰੀ ਇਨਪੁੱਟ ਇਹ ਹੋਊਗੀ ਕਿ ਆਪਾਂ ਪਹਿਲਾਂ ਆਇਡੈਂਟੀਫਾਈ ਕਰੀਏ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ਾਂ ਕੀ ਨੇ। ਫੋਰ ਐਗਜ਼ਾਮਪਲ, ਸਭ ਤੋਂ ਜ਼ਰੂਰੀ ਸਾਡੀ ਸਿਹਤ ਹੈ, ਸਿਹਤ ਨੂੰ ਕਿੱਦਾਂ ਆਪਾਂ ਠੀਕ ਰੱਖ ਸਕਦੇ ਹਾਂ। ਆਪਾਂ ਹਰ ਰੋਜ਼ ਦੀ ਆਪਣੀ ਰੂਟੀਨ ਦੇ ਵਿੱਚ ਵਾਕ ਜੇ ਤੁਸੀਂ ਕਰ ਸਕਦੇ ਹੋ, ਅਤੇ ਰਨਿੰਗ ਜੇ ਤੁਸੀਂ ਕਰ ਸਕਦੇ ਹੋ, ਅਤੇ ਐਕਸਰਸਾਈਜ਼, ਕੁੱਲ ਮਿਲਾ ਕੇ ਇਹਨੂੰ ਆਪਾਂ ਕਹੀਏ ਅਤੇ ਡੇਲੀ ਤੁਹਾਡੇ ਸਰੀਰ ਨੂੰ ਪਸੀਨਾ ਲਿਆਉਣ ਦੇ ਲਈ ਕੁਛ ਨਾ ਕੁਛ ਜ਼ਰੂਰ ਕਰੋ। ਨੰਬਰ ਵਨ, ਭਾਵੇਂ ਤੁਸੀਂ ਤੰਦਰੁਸਤ ਹੋ ਤਾਂ ਵੀ ਤੁਸੀਂ, ਵੈਸੇ ਤਾਂ ਵੇਖੋ ਕਿੱਡੀ ਅਜੀਬ ਗੱਲ ਆ, ਜਿਹੜਾ ਬੰਦਾ ਤੰਦਰੁਸਤ ਨਹੀਂ ਹੋਊਗਾ ਉਹ ਕਦੀ ਜਿਮ ਜਾਊਗਾ? ਉਹ ਵਿਚਾਰਾ ਕਿਤੇ ਦੌੜ ਸਕਦਾ? ਮਾੜੀ ਜਿਹੀ ਕਿਤੇ ਸਿਰ ਦਰਦ ਹੁੰਦੀ ਹੋਵੇ ਨਾ, ਤੁਹਾਡੇ ਵੀ ਤਾਂ ਮਾਈਗ੍ਰੇਨ ਤੋਂ ਹੀ ਤੁਹਾਡੇ ਵੀ ਸ਼ਿਕਾਇਤ ਹੁੰਦੀ ਹੈ, ਅਤੇ ਪੈਰ ਥੱਲੇ ਰੱਖਿਆ ਇੱਦਾਂ ਫੀਲ ਹੁੰਦਾ ਜਿੱਦਾਂ ਨਾ ਥੋੜਾ ਵੱਜਾ ਹੋਵੇ ਸਿਰ 'ਚ,
1: ਸਹੀ ਗੱਲ,
0: ਅਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਹਾਂ ਵੀ, ਪਰ ਸਾਡੇ 'ਚ ਉਲਟ ਆ, ਜਿੰਨਾ ਚਿਰ ਕੋਈ ਠੀਕ ਹੋਵੇ ਉਹਨਾਂ ਚਿਰ ਤੱਕ ਮੂੰਹ ਨਹੀਂ ਕਰਦਾ ਐਕਸਰਸਾਈਜ਼ ਨੂੰ ਜਦੋਂ ਮਾੜਾ ਮੋਟਾ ਜਿਹਾ ਢਿੱਡ ਨਿਕਲ ਲੱਗਦਾ ਹਨਾ ਜਾਂ ਕੋਈ
1: ਡਾਕਟਰ ਦੇ ਧੱਕਾ ਨਹੀਂ ਆਉਂਦਾ ਕਿ ਹੁਣ ਤੁਸੀਂ ਕਰਨਾ ਹੀ ਪੈਣਾ ਤੁਹਾਨੂੰ ਤਾਂ
0: ਪਰ ਇਹ ਜ਼ਰੂਰੀ ਆ ਕਿ ਆਪਾਂ ਇਹ ਪੁਆਇੰਟ ਆਪਾਂ ਨੋਟ ਰੱਖੀਏ ਸਭ ਤੋਂ ਜ਼ਰੂਰੀ ਸਾਡੀ ਸਿਹਤ ਅਤੇ ਸਿਹਤ ਦੇ ਲਈ ਜ਼ਰੂਰੀ ਮੰਨ ਲਓ ਡੇਲੀ ਦੀ ਰੂਟੀਨ ਦੇ ਵਿੱਚ ਤੁਹਾਡੇ ਐਕਸਰਸਾਈਜ਼ ਬਹੁਤ ਹਲਕੇ ਤੋਂ ਕਿਸੇ ਵੀ ਤਰ੍ਹਾਂ ਦੀ ਚਾਹੇ ਵਾਕ 'ਤੇ ਜ਼ਰੂਰ ਰੱਖੋ ਤੁਸੀਂ ਨੰਬਰ ਵਨ ਨੰਬਰ ਟੂ ਤੁਸੀਂ ਤੁਹਾਡਾ ਖਾਣ ਪੀਣ ਤੁਸੀਂ ਇੰਨਾ ਕੁ ਜ਼ਰੂਰ ਸੋਚੋ ਕਿ ਜੋ ਤੁਸੀਂ ਖਾ ਰਹੇ ਹੋ ਕੀ ਤੁਸੀਂ ਠੀਕ ਕਰ ਰਹੇ ਹੋ ਠੀਕ ਖਾ ਰਹੇ ਹੋ ਤੁਹਾਨੂੰ ਆਨਸਰ ਤੁਹਾਡੇ ਤੁਹਾਡੇ ਅੰਦਰ ਨੇ ਹੀ ਤੁਹਾਨੂੰ ਦੇ ਦੇਣਾ ਵਾ ਤੁਸੀਂ ਜੇ ਗਲਤ ਖਾ ਰਹੇ ਹੋ ਤਾਂ ਵੀ ਸਹੀ ਖਾ ਰਹੇ ਹੋ ਤਾਂ ਵੀ ਇਹ ਬਿਲਕੁਲ ਬੇਸਿਕ ਚੀਜ਼ਾਂ ਨੇ ਜੇ ਨਹੀਂ ਖਾ ਰਹੇ ਤਾਂ ਫਿਰ ਕੱਲ੍ਹ ਨੂੰ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ ਸੋ ਹਰ ਰੋਜ਼ ਜਦੋਂ ਆਪਾਂ ਕੁਛ ਖਾਂਦੇ ਹਾਂ ਕੁਛ ਆਪਾਂ ਪੀਂਦੇ ਹਾਂ ਤਾਂ ਸਾਡੇ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਸਾਡਾ ਹੋਣਾ ਚਾਹੀਦਾ ਵੀ ਕੀ ਆਹ ਮੈਂ ਠੀਕ ਕਰ ਰਿਹਾ ਹੌਲੀ ਹੌਲੀ ਉਹ ਚੀਜ਼ਾਂ ਰਿਡਿਊਸ ਹੁੰਦੀਆਂ ਜਾਣਗੀਆਂ ਮੰਨ ਲਓ ਜੇ ਕੋਈ ਸ਼ਰਾਬ ਪੀਂਦਾ ਰੋਜ਼ ਆਪਣੇ ਆਪ ਨੂੰ ਸਵਾਲ ਕਰਦਾ ਅਤੇ ਹੌਲੀ ਹੌਲੀ ਉਹ ਚਾਹ ਦੇ ਟਾਈਮ ਵੀ ਸਵਾਲ ਕਰਨੇ ਸ਼ੁਰੂ ਕਰ ਦੂਗਾ ਸੋ ਜਿੱਦਾਂ ਜਿੱਦਾਂ ਉਹਨੂੰ ਪ੍ਰੋਬਲਮ ਆਉਣੀ ਸ਼ੁਰੂ ਹੋਈ ਬਾਕੀ ਫਿਰ ਵੀ ਤੁਸੀਂ ਕਰੀ ਜਾਓ ਉਹ ਇੱਕ ਅਲੱਗ ਗੱਲ ਹੈ ਪਰ ਇਹ ਬੇਸਿਕ ਚੀਜ਼ਾਂ ਨੇ ਤੁਹਾਡੀ ਐਕਸਰਸਾਈਜ਼ ਤੁਹਾਡਾ ਖਾਣਾ ਪੀਣਾ ਅਤੇ ਇਹ ਤਾਂ ਨਾਲ ਹੀ ਤੁਹਾਡੀ ਸਾਰੀ ਦੀ ਸਾਰੀ ਇਹ ਦੋ ਚੀਜ਼ਾਂ ਹੀ ਆਪਾਂ ਠੀਕ ਕਰ ਲਈਏ ਅਤੇ ਉਸ ਤੋਂ ਬਾਅਦ ਜੇ ਤੁਸੀਂ ਤੀਸਰਾ ਕਰ ਸਕਦੇ ਹੋ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਦੇ ਵਿੱਚ ਹੋ ਭਾਵੇਂ ਤੁਸੀਂ 10 ਮਿੰਟ ਹੀ ਕੱਢੋ ਪਰ ਬਹਿ ਕੇ ਕੱਢੋ ਹੁਣ ਕਈ ਲੋਕਾਂ ਦੀ ਰੂਟੀਨ ਇਹ ਆ ਕਈਆਂ ਦਾ ਉਹ ਇੱਦਾਂ ਕਹਿ ਦਿੰਦੇ ਆ ਕਿ ਆਪਾਂ ਤਾਂ ਜਾਂਦੇ ਜਾਂਦੇ ਪਾਠ ਕਰ ਲੈਂਦੇ ਹਾਂ ਹਾਂ ਉਹ ਵੀ ਵਧੀਆ ਵਾ ਉਹ ਉਹ ਪਲੱਸ 10 ਮਿੰਟ ਬਹਿਣ ਵਾਲਾ ਵੀ ਕੁਛ ਕਰੋ ਜਿਹਦੇ ਵਿੱਚ ਟਿਕਾਓ ਹੋਵੇ ਜਿਹਦੇ ਵਿੱਚ ਤੁਸੀਂ ਹਾਂ ਠਹਿਰਾਓ ਹੋਵੇ ਤੁਸੀਂ ਜ਼ਮੀਨ ਦੇ ਉੱਤੇ ਇਹ ਵੀ ਨਹੀਂ ਕਿ ਬੈੱਡ ਦੇ ਉੱਤੇ ਤੁਸੀਂ ਬੈਠੇ ਹੋ ਉਹ ਵੀ ਵਿੱਚ ਕਾਊਂਟ ਨਾ ਕਰੋਗੇ ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ ਬੜੀ ਸਾਰੀ ਸਾਇੰਸ ਆ ਆਪਾਂ ਬਹੁਤੀ ਡਿਟੇਲ 'ਚ ਨਹੀਂ ਅੱਜ ਜਾਵਾਂਗੇ ਤੁਸੀਂ ਜ਼ਮੀਨ ਦੇ ਉੱਤੇ ਭੁੰਜੇ ਤੁਸੀਂ ਬਹਿਣਾ ਵਾ ਨੰਗੇ ਪੈਰੀ ਬਹਿਣਾ ਵਾ ਤੁਸੀਂ ਅਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਰੱਬ ਰੱਬ ਕਰਨਾ ਐਟਲੀਸਟ 5 ਤੋਂ 10 ਮਿੰਟ ਬਹਿਣਾ ਸ਼ੁਰੂ ਕਰੋ ਉਸ ਦੇ ਦਰਮਿਆਨ ਜੋ ਤੁਹਾਡੇ ਮਨ 'ਚ ਆਉਂਦਾ ਆਉਣ ਦਿਉ ਜੋ ਹੁੰਦਾ ਹੋਣ ਦਿਉ ਇਹ ਨਾ ਤੁਸੀਂ ਮਹਿਸੂਸ ਕਰੋ ਵੀ ਹਾਏ ਮੇਰਾ ਤਾਂ ਮਨ ਨਹੀਂ ਲੱਗਾ ਮੇਰਾ ਤਾਂ ਉਹਦੇ 'ਚ ਟਿਕਾਓ ਨਹੀਂ ਹੋਇਆ ਨਹੀਂ ਆਉਂਦਾ ਤਾਂ ਨਾ ਹੋਵੇ ਪਰ
1: ਅਕਸਰ ਗੱਲ ਹੈ ਬਹਿਣ ਦੀ ਨਹੀਂ ਅਕਸਰ ਹੁੰਦਾ ਹੀ ਹੈ ਜਦੋਂ ਤੁਸੀਂ ਅੱਖਾਂ ਮੀਚਦੇ ਹੋ ਨਾ ਤੁਹਾਡੇ ਦਿਮਾਗ 'ਚ ਦੁਨੀਆਂ ਭਰ ਦੀ ਗੱਲਾਂ ਉਦੋਂ ਹੀ ਆਉਂਦੀਆਂ
0: ਮੈਂ ਤੈਨੂੰ ਹੋਰ ਤਰੀਕੇ ਦਾ ਮੈਂ ਰਿਲਾਈਜ਼ ਕਰਦਾ ਯਾਸ਼ੀ ਮੈਂ ਕਈ ਵਾਰੀ ਇੱਦਾਂ ਸੋਚਦਾ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਗੱਲਾਂ ਆਉਂਦੀਆਂ ਅਤੇ ਉਹਦੇ ਵਿੱਚ ਨਾ ਆਪਾਂ ਇੱਕ ਇਹ ਸੋਚਦੇ ਹਾਂ ਵੀ ਹਾਏ ਮੇਰਾ ਮਨ ਨਹੀਂ ਲੱਗਾ ਰੱਬ ਵੱਲ ਪਰ ਫਿਰ ਮੈਂ ਇੱਕ ਦਿਨ ਸੋਚਿਆ ਕਿ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਆਈਆਂ ਉਹ ਵੀ ਕਿੰਨੀਆਂ ਇੰਪੋਰਟੈਂਟ ਸੀ ਉਹ ਮੈਨੂੰ ਭੁੱਲੀਆਂ ਸੀ ਉਹ ਮੈਨੂੰ ਚੇਤੇ ਆ ਗਈਆਂ ਬੈਠਿਆਂ ਹੈ ਨਾ ਅਤੇ ਉਸ ਤੋਂ ਬਾਅਦ 'ਚ ਫਿਰ ਮੈਂ ਉਹਨਾਂ ਦਾ ਹੱਲ ਕਰ ਲਿਆ ਜਾਂ ਮੈਂ ਮੰਨ ਲਓ ਮੇਰਾ ਮੈਨੂੰ ਬੈਠਿਆਂ ਬੈਠਿਆਂ ਮੈਨੂੰ ਚੇਤਾ ਆ ਗਿਆ ਉਹ ਯਾਰ ਫਲਾਣਾ ਬਿੱਲ ਤਰਨ ਵਾਲਾ ਇਹ ਹੈ ਨਾ ਅਤੇ ਚੇਤਾ ਤਾਂ ਆ ਗਿਆ ਨਾ ਕੁਛ ਕੁਛ ਤਾਂ ਭਾਰ ਲੱਥਾ ਸੋ ਇਹ ਬਹੁਤ ਸਾਰੀਆਂ ਹੋਣਗੀਆਂ ਇਹ ਤਿੰਨ ਚੀਜ਼ਾਂ ਬੇਸਿਕ ਆਪਣੀ ਰੂਟੀਨ ਦੇ ਵਿੱਚ ਆਪਾਂ 10 ਮਿੰਟ ਜਿਹੜਾ ਆਪਾਂ ਸ਼ਾਂਤੀ ਨਾਲ ਬਹਿ ਕੇ ਉਹਨੂੰ ਤੁਸੀਂ ਮੈਡੀਟੇਸ਼ਨ ਕਹਿ ਲਓ ਉਹਨੂੰ ਤੁਸੀਂ ਪਾਠ ਕਹਿ ਲਓ ਕੁਛ ਨਹੀਂ ਕਰਨਾ ਤਾਂ ਉੱਦਾਂ ਹੀ ਬਹਿ ਜਾਓ ਕੁਛ ਨਾ ਕਰੋ ਤੁਸੀਂ ਉੱਦਾਂ ਹੀ ਬਹਿ ਜਾਓ ਸੋਚ ਹੀ ਲਓ ਵੀ ਕੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਭਾਵੇਂ ਇਹੋ ਹੀ ਸੋਚ ਲਓ ਤੁਸੀਂ ਪਰ ਬਹਿ ਜਾਓ ਟਿਕ ਕੇ ਅਤੇ ਤੁਸੀਂ ਐਕਸਰਸਾਈਜ਼ ਕਰ ਲਓ ਵਾਕ ਵਗੈਰਾ ਕਰ ਲਓ ਅਤੇ ਖਾਣ ਲੱਗਿਆਂ ਜ਼ਰੂਰ ਸੋਚ ਲਓ ਵੀ ਮੈਂ ਗਲਤ ਖਾ ਰਿਹਾ ਜਾਂ ਸਹੀ ਖਾ ਰਿਹਾ ਇਹ 3 ਚੀਜ਼ਾਂ ਆਪਣੀ ਰੂਟੀਨ 'ਚ ਆਪਾਂ ਸ਼ਾਮਿਲ ਕਰ ਲਈਏ ਭਾਵੇਂ ਤੁਸੀਂ ਤੰਦਰੁਸਤ ਹੋ ਤੁਸੀਂ ਬੱਚੇ ਹੋ ਤੁਸੀਂ ਬਜ਼ੁਰਗ ਹੋ ਤੁਸੀਂ ਨੌਜਵਾਨ ਹੋ ਮਤਲਬ ਇਹ ਸਾਰਿਆਂ 'ਤੇ ਲਾਗੂ ਹੁੰਦੀਆਂ
1: ਬਿਲਕੁਲ ਹਾਂ ਇਹ ਚੀਜ਼ਾਂ 'ਤੇ ਹਰ ਕੋਈ ਈਵਨ ਬੱਚੇ ਵੀ ਅੱਖਾਂ ਬੰਦ ਕਰਕੇ ਬ੍ਰੀਦ ਇਨ ਬ੍ਰੀਦ ਆਊਟ ਕਰ ਹੀ ਲੈਂਦੇ
0: ਉਹਨਾਂ ਜੋ ਆਪਾਂ ਕਰਦੇ ਉਹ ਵੀ ਪੀਂਦੇ ਸੋ ਆਪਾਂ ਜੇ ਵਾਕ ਕਰਾਂਗੇ ਸਾਡੇ ਬੱਚਿਆਂ ਨੂੰ ਆਦਤ ਪੈ ਜੂਗੀ ਆਪਾਂ ਜੇ ਸੋਚ ਕੇ ਵਧੀਆ ਖਾਵਾਂਗੇ ਇਹਦਾ ਮਤਲਬ ਵੀ ਸਾਡੇ ਘਰ 'ਚ ਵਧੀਆ ਆ ਰਿਹਾ ਹੋਊਗਾ ਸਾਡੇ ਬੱਚਿਆਂ ਤੱਕ ਵੀ ਉਹ ਚੀਜ਼ ਚੱਲ ਜੂਗੀ ਆਪਾਂ ਜੇ 10 ਮਿੰਟ ਟਿਕ ਕੇ ਬੈਠੇ ਹਾਂ ਅਤੇ ਤੁਹਾਡੇ ਬੱਚੇ ਨੂੰ ਵੀ ਟਿਕ ਕੇ ਬਹਿਣਾ ਆਜੂਗਾ ਨਹੀਂ ਤਾਂ ਤੁਹਾਡੀ ਸ਼ਿਕਾਇਤ ਹੀ ਰਹਿਣੀ ਆ ਇਹ ਤਾਂ ਟਿਕ ਕੇ ਨਹੀਂ ਬਹਿੰਦਾ ਉਹਨੂੰ ਪਤਾ ਹੀ ਨਹੀਂ ਆ ਟਿਕ ਕੇ ਬਹਿਣਾ ਕੀ ਹੁੰਦਾ ਉਹਨੇ ਨਾ ਤੁਹਾਨੂੰ ਵੇਖਿਆ ਨਾ ਕਦੀ ਹੁਣ ਟੀ ਵੀ ਕਾਰਟੂਨਾਂ ਨੇ ਤਾਂ ਟਿਕ ਕੇ ਬਹਿਣਾ ਨਹੀਂ ਆ ਕੋਈ ਇੱਦਾਂ ਦਾ ਕਾਰਟੂਨ ਥੋੜ੍ਹੀ ਹੋਊਗਾ ਜਿਹੜਾ ਉਹਨੂੰ ਇੱਦਾਂ ਦਾ ਉਹ ਵੇਂਦਾ ਹੋਵੇ ਕੋਈ ਬੱਚਾ ਵੀ ਉਹ ਟਿਕ ਕੇ ਅਤੇ 1 ਘੰਟਾ ਬੈਠਾ ਹੀ ਆ ਬਸ ਇੱਦਾਂ ਦਾ ਤਾਂ ਕੁਛ ਨਹੀਂ ਹੋਣਾ ਸੋ ਇਹ ਚੀਜ਼ਾਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਤੁਸੀਂ ਸ਼ਾਮਿਲ ਕਰੋ ਕਿਉਂਕਿ ਇਹ ਵੱਡੀ ਸਮੱਸਿਆ ਵਾ ਆਸਟ੍ਰੇਲੀਆ ਜਿੱਥੇ ਆਪਾਂ ਰਹਿ ਰਹੇ ਹਾਂ ਕੁਛ ਅੰਕੜੇ ਆਪਾਂ ਸਾਂਝੇ ਕਰ ਦਿੰਦੇ ਹਾਂ ਜਾਣ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਹਰ ਸਾਲ ਲਗਭਗ 20% ਯਾਨੀ ਕਿ 5 ਦੇ ਵਿੱਚੋਂ 1 ਆਸਟ੍ਰੇਲੀਆਈ ਨਾਗਰਿਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਦੇ ਨਾਲ ਜੂਝਦਾ ਲਗਭਗ 45% ਆਸਟ੍ਰੇਲੀਅਨ ਜਿਹੜੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਨਾ ਕਦੇ ਮਾਨਸਿਕ ਸਿਹਤ ਦੀ ਸਮੱਸਿਆ, ਚਾਹੇ ਉਹ ਡਿਪਰੈਸ਼ਨ ਹੋਵੇ, ਚਾਹੇ ਉਹ ਐਂਗਜ਼ਾਇਟੀ ਹੋਵੇ, ਜਾਂ ਕੋਈ ਵੀ ਇਹਦੇ ਨਾਲ ਰਲਦਾ ਮਿਲਦਾ, ਕੋਈ ਇਹਦੀ ਭੈਣ, ਇਹਦਾ ਭਰਾ, ਇਹਦਾ ਮਾਮਾ, ਇਹਦਾ ਫੁੱਫਾ, ਸੋ ਇਹਦੇ ਨਾਲ ਰਿਲੇਟਡ ਕਦੇ ਨਾ ਕਦੇ ਜ਼ਿੰਦਗੀ 'ਚ ਉਹਨੂੰ ਸ਼ਿਕਾਇਤ ਜ਼ਰੂਰ ਰਹਿੰਦੀ ਆ 45% ਆਸਟ੍ਰੇਲੀਅਨਸ। ਇਹ ABS ਦੇ ਡਾਟੇ ਤੁਹਾਡੇ ਨਾਲ ਸ਼ੇਅਰ ਕਰਨੇ। ਸਭ ਤੋਂ ਵੱਡੀ ਜਿਹੜੀ ਆਮ ਸਮੱਸਿਆ ਵਾ ਉਹ ਆ ਓਵਰ ਥਿੰਕਿੰਗ, ਐਂਗਜ਼ਾਇਟੀ ਅਤੇ ਡਿਪਰੈਸ਼ਨ, ਜਿਹੜਾ ਇਹਨਾਂ ਦੋਵਾਂ ਤੋਂ ਬਾਅਦ ਆਉਂਦਾ ਅਤੇ ਬਾਅਦ ਵਿੱਚ ਇਹ ਤੋਂ ਬਾਅਦ 'ਚ ਫਿਰ ਉਹ ਇਹਨਾਂ ਤੋਂ ਹੀ ਕਨਵਰਟ ਹੋ ਕੇ ਫਿਰ ਉਹ ਡਿਪਰੈਸ਼ਨ ਬਣ ਜਾਂਦਾ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੇ ਲਈ ਆਪਣੇ ਆਪ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ। ਖਾਸ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ, ਕਿਉਂਕਿ ਉਹਨਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਚੀਜ਼ਾਂ ਪਲੱਸ ਹੋ ਜਾਂਦੀਆਂ, ਉਹਨਾਂ ਨੂੰ ਸੁੱਤੇ ਸਿੱਧ ਉਹਨਾਂ ਦਾ ਘਰ ਵੀ ਸਤਾ ਰਿਹਾ ਹੁੰਦਾ, ਅਤੇ ਉਹ ਸਾਰੀ ਉਮਰ ਇਸੇ ਕੰਪੈਰੀਜ਼ਨ 'ਚ ਵੀ ਲੱਗੇ ਰਹਿੰਦੇ ਆ, ਉੱਥੇ ਹੁੰਦੇ ਸੌਖੇ ਹੋਣਾ ਹੀ,
1: ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਬੀਚ ਵਿੱਚ ਲਟਕਦੇ ਰਹੇ।
0: ਜ਼ਿੰਦਗੀ ਦੇ ਵਿੱਚ ਆਪਸ਼ਨਸ ਵੇਖੋ ਕਿੰਨਾ ਤੰਗ ਕਰਦੀਆਂ ਬੰਦੇ ਨੂੰ।
1: ਇਹ ਤਾਂ ਹੈ ਹੀ, ਜਿੰਨੀ ਜ਼ਿਆਦਾ ਆਪਾਂ ਨੂੰ ਜਿਵੇਂ ਹੁਣ ਓਵਰ ਥਿੰਕਿੰਗ ਦੀ ਗੱਲ ਕੀਤੀ ਹੈ, ਹੁਣ ਸੰਸਕ੍ਰਿਤ ਦੀ ਲਾਈਨ ਵੀ ਨਾ ਅਤੀ ਸਰਵਤਰ ਵਰਜੇਤ, ਮਤਲਬ ਅਤੀ ਕਿਸੇ ਵੀ ਚੀਜ਼ ਦੀ ਠੀਕ ਨਹੀਂ ਹੈ, ਭਾਵੇਂ ਓਵਰ ਥਿੰਕ ਕਰ ਲਓ, ਭਾਵੇਂ ਓਵਰ ਆਪਸ਼ਨਸ ਕਹਿ ਲਓ, ਕਿਸੇ ਵੀ ਚੀਜ਼ ਦੀ ਜੇ ਟੂ ਮੱਚ ਹੋ ਜਾਂਦੀ ਹੈ ਨਾ ਤੇ ਉਹ ਫਿਰ ਤੁਹਾਨੂੰ ਤੰਗ ਹੀ ਕਰਦੀ ਹੈ।
0: ਆਪਸ਼ਨ ਹਮੇਸ਼ਾ ਮਾਰਦੇ ਹਾਂ, ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ, ਉਂਝ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਤੋਂ ਬਗੈਰ, ਤੂੰ ਜਾਂ ਹੁੰਦੀ ਤੇ ਗੱਲ ਹੋਰ ਹੋਣੀ ਸੀ। ਸੋ ਜਿਹੜੀ ਆਪਸ਼ਨ ਹੈ ਨਾ,
1: ਨਹੀਂ ਐਵੇਂ ਹੋਣਾ ਚਾਹੀਦਾ, ਇੱਕ ਹੋਰ ਨਹੀਂ ਕੋ
0: ਪਤੀ ਪਤਨੀ ਔਰ ਵੋ ਦੋ, ਹੁਣ ਤਾਂ ਸਾਡੀਆਂ ਫਿਲਮਾਂ ਵੀ ਆਉਣ ਲੱਗ ਗਈਆਂ, ਹੁਣ ਕਿੱਥੋਂ, ਹੁਣ ਤਾਂ ਟੱਪ ਗਿਆ ਕੰਮ ਉਹ ਤਾਂ। ਸੋ ਆਮ ਤੌਰ ਦੇ ਉੱਤੇ ਨਵੇਂ ਨਵੇਂ ਜਦੋਂ ਆਪਾਂ ਆਉਂਦੇ ਹਾਂ ਤੇ ਉਦੋਂ ਸ਼ਾਇਦ ਇਹ ਚੀਜ਼ਾਂ ਸ਼ਾਇਦ ਘੱਟ ਸਾਨੂੰ ਨਾ ਇੱਕ ਫਿਰ ਵੀ ਮਤਲਬ ਜਿਵੇਂ ਅੰਕੜਿਆਂ ਦੇ ਹਿਸਾਬ ਨਾਲ ਵੇਖਾਂ ਤਾਂ ਇਹ ਕੁਛ ਉਲਟ ਕਹਿ ਰਹੇ ਨੇ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਨਾ ਸਾਨੂੰ ਇੱਕ ਆਸ ਹੁੰਦੀ ਹੈ, ਆਸ ਵੀ ਤੁਹਾਨੂੰ ਜਿਉਂਦਿਆਂ ਰੱਖਦੀ ਹੈ, ਆਸ ਵੀ ਤੁਹਾਨੂੰ ਸਟ੍ਰੈਸ ਨਹੀਂ ਹੋਣ ਦਿੰਦੀ। ਸਾਨੂੰ ਆਸ ਹੁੰਦੀ ਹੈ ਵੀ ਅੱਗੇ ਜਦੋਂ ਆਪਾਂ PR ਹੋ ਗਏ, ਪੜ੍ਹਾਈ ਖਤਮ ਹੋ ਗਈ, ਨੌਕਰੀ ਵਧੀਆ ਮਿਲ ਗਈ ਨਾ ਤਾਂ ਅਸੀਂ ਠੀਕ ਹੋ ਜਾਣਾ,
1: ਸਭ ਵਧੀਆ ਹੋ ਜਾਣਾ।
0: ਉਦੋਂ ਤੱਕ ਸਗੋਂ ਤੁਹਾਨੂੰ ਉਸ ਲੈਵਲ 'ਤੇ ਇਹ ਚੀਜ਼ਾਂ ਪਰੇਸ਼ਾਨ ਨਹੀਂ ਕਰਦੀਆਂ ਤੁਹਾਨੂੰ, ਪਰ ਜਿੱਦਾਂ ਹੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਤੇ ਤੁਹਾਡੀ ਆਸ ਜੀ ਟੁੱਟਦੀ ਆ ਵੀ ਆਹ ਵੀ ਮਿਲ ਗਿਆ, ਆਹ ਵੀ ਮਿਲ ਗਿਆ, ਆਹ ਵੀ ਮਿਲ ਗਿਆ,
1: ਹੁਣ ਕੀ,
0: ਇਹ ਤਾਂ ਹੋਰ ਵੱਧ ਗਿਆ ਕੰਮ ਹੈ ਨਾ। ਸੋ ਫਿਰ ਆਪਾਂ ਬਸ ਧੱਕੇ ਦੇ ਨਾਲ ਆਪਾਂ ਤੁਰੇ ਜਾਂਦੇ ਹਾਂ। ਸੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਜਾਂ ਫਿਰ ਆਸ ਪਾਸ ਤੁਹਾਡੇ ਕੋਈ ਵੀ ਪ੍ਰੋਬਲਮ ਆ ਰਹੀ ਆ ਤੇ ਲਾਈਫ ਲਾਈਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 13 11 14 ਦੇ ਉੱਤੇ, 24 ਘੰਟੇ ਦੇ ਲਈ ਇਹ ਨੰਬਰ ਹੁੰਦਾ। ਬਲੂ ਬੌਂਡ ਦੇ ਉੱਤੇ, ਬਲੂ ਬੌਂਡ ਬਿਯੋਂਡ ਬਲੂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਜਿਹੜਾ ਕਿ 24 ਘੰਟੇ ਦੇ ਲਈ ਨੰਬਰ ਹੁੰਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਕਿਸਮ ਦੀ ਕੋਈ ਲੈਂਗੁਏਜ ਦੀ ਤੁਹਾਨੂੰ ਸਮੱਸਿਆ ਵਾ ਤੇ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ 13 14 50 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜਿਹੜੀ ਵੀ ਤੁਹਾਡੀ ਭਾਸ਼ਾ, ਉਸੇ ਭਾਸ਼ਾ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਕੀਤੀ ਜਾਊਗੀ। ਸੋ ਜੇ ਇਹਦੇ ਵਿੱਚ ਕੋਈ ਵੀ ਆਸ ਪਾਸ ਤੁਸੀਂ ਵੇਖਦੇ ਹੋ ਜਾਂ ਤੁਹਾਨੂੰ ਕੋਈ ਸ਼ਿਕਾਇਤ, ਤੁਹਾਡੇ ਪਰਿਵਾਰ ਨੂੰ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਲੱਗਦੀ ਹੈ ਤਾਂ ਇਹਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ। ਸਭ ਤੋਂ ਪਹਿਲਾਂ ਆਪਣੇ GP ਦੇ ਨਾਲ ਗੱਲਬਾਤ ਕੀਤੀ ਜਾਵੇ, ਲੋਕਲ GP ਦੇ ਕੋਲੋਂ ਮੈਂਟਲ ਹੈਲਥ ਪਲਾਨ ਤੁਸੀਂ ਬਣਵਾ ਸਕਦੇ ਹੋ। ਉਸ ਤੋਂ ਇਲਾਵਾ ਜਿਹੜੀਆਂ ਹੋਰ ਅੱਗੇ ਦੀਆਂ ਸਟੈਪ ਨੇ ਉਹ ਤੁਹਾਨੂੰ ਜ਼ਰੂਰ ਦੱਸਣਗੇ। ਜੇਕਰ ਨਹੀਂ ਤੁਸੀਂ GP ਕੋਲ ਜਾਣਾ ਚਾਹੁੰਦੇ ਤਾਂ ਘਰ ਬੈਠੇ ਤੁਸੀਂ ਲਾਈਫ ਲਾਈਨ ਦੇ ਉੱਤੇ ਜਾਂ ਫਿਰ ਬਿਯੋਂਡ ਬਲੂ ਦੇ ਉੱਤੇ ਕਾਲ ਕਰ ਸਕਦੇ ਹੋ।
1: ਐਗਜੈਕਟਲੀ, ਬੜੀ ਆਸਾਨੀ ਨਾਲ ਇੱਥੇ ਤਾਂ ਆਪਾਂ ਇਹੋ ਜਿਹੀ ਕੰਟਰੀ 'ਚ ਰਹਿ ਰਹੇ ਹਾਂ, ਇੱਥੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਹੈਲਪ ਹੋ ਸਕਦੀ ਹੈ, ਬਟ ਕਦਮ ਤਾਂ ਤੁਸੀਂ ਉਠਾਉਣਾ ਪਏਗਾ, ਤੁਹਾਨੂੰ
0: ਹੀ ਕਹਿਣਾ ਪੈਣਾ ਵੀ ਹੱਥ ਖੜਾ ਕਰੋਗੇ ਫਿਰ ਹੀ ਟੀਚਰ ਕਹੂਗਾ ਨਾ ਹਾਂਜੀ ਦੱਸੋ ਵੀ
1: ਦੱਸੋ ਕੀ ਦਿੱਕਤ ਹੈ।
0: ਸੋ ਜਾਂਦੇ ਜਾਂਦੇ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਅਤੇ ਉਹੀ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਅੱਗੇ ਅੱਗੇ ਤੁਰੇ ਜਾਂਦੇ ਇੱਕ ਸਟੇਜ ਇੱਦਾਂ ਦੀ ਆਉਂਦੀ ਆ, ਤੁਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹੋ ਅਤੇ ਉਦੋਂ ਇਹ ਚੀਜ਼ ਤੁਸੀਂ ਜ਼ਰੂਰ ਯਾਦ ਕਰਿਓ ਕਿ ਜ਼ਿੰਦਗੀ ਦੇ ਵਿੱਚ ਆਪਾਂ ਉਦੋਂ ਹੀ ਪਰੇਸ਼ਾਨ ਹੁੰਦੇ ਹਾਂ ਜਦੋਂ ਸਾਨੂੰ ਦੂਰ ਤੱਕ ਕੁਛ ਦਿਖ ਨਹੀਂ ਰਿਹਾ ਹੁੰਦਾ, ਸਾਨੂੰ ਜਦੋਂ ਮਹਿਸੂਸ ਹੁੰਦਾ ਵੀ ਅੱਗੇ ਤਾਂ ਹਨੇਰਾ ਹੀ ਹਨੇਰਾ ਵਾ, ਅੱਗੇ ਸਾਨੂੰ ਸਾਡਾ ਫਿਊਚਰ ਨਹੀਂ ਦਿਖ ਰਿਹਾ, ਸਾਨੂੰ ਸਾਡਾ ਫਿਊਚਰ ਪਰੇਸ਼ਾਨ ਕਰਦਾ, ਸਾਨੂੰ ਲੱਗਦਾ ਵੀ ਅੱਗੇ ਤਾਂ ਮੰਜ਼ਿਲ ਹੀ ਕੋਈ ਨਹੀਂ ਹੈ, ਮੈਂ ਹਨੇਰੇ 'ਚ ਤੁਰਿਆ ਜਾਂਦਾ, ਤਾਂ ਉਦੋਂ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਕਿ ਜਦੋਂ ਆਪਾਂ ਚਾਨਣ ਲੈ ਕੇ ਤੁਰਦੇ ਹਾਂ, ਆਪਾਂ ਦੀਵਾ ਲੈ ਕੇ ਤੁਰਦੇ ਹਾਂ, ਜ਼ਿੰਦਗੀ ਇੱਕ ਦੀਵਾ ਲੈ ਕੇ ਤੁਰਨ ਵਾਂਗੂ ਆ ਅਤੇ ਦੀਵੇ ਦੀ, ਚਾਨਣ ਦੀ, ਮੋਮਬੱਤੀ ਦੀ ਇੱਕ ਖਾਸੀਅਤ ਆ ਕਿ ਸਾਨੂੰ ਅਗਲਾ ਕਦਮ ਦਿਖ ਰਿਹਾ ਹੁੰਦਾ ਆਪਣੇ ਹੱਥ 'ਚ, ਜਦੋਂ ਚਾਨਣ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਅਸੀਂ ਅਗਲਾ ਕਦਮ ਕਿੱਥੇ ਧਰਨਾ ਅਤੇ ਵੇਖਿਆ ਜਾਵੇ ਅਤੇ ਜਦੋਂ ਤੁਸੀਂ ਅਗਲਾ ਕਦਮ ਧਰ ਲਓਗੇ ਤੇ ਫਿਰ ਅਗਲਾ ਕਦਮ ਦੇਖਣਾ ਸ਼ੁਰੂ ਹੋ ਜਾਣਾ। ਸੋ ਐਵਰੀ ਡੇ ਹਰ ਪਲ ਤੁਸੀਂ ਜਿੱਦਾਂ ਜਿੱਦਾਂ ਕਦਮ ਅੱਗੇ ਵਧਾਈ ਜਾਓਗੇ ਉਹ ਦੀਵਾ ਉਹ ਚਾਨਣ ਉਹ ਲੋ ਤੁਹਾਨੂੰ ਅਗਲਾ ਵਿਖਾਈ ਜਾਓਗੇ। ਪਰ ਜੇ ਤੁਸੀਂ ਇਹ ਵੇਖ ਰਹੇ ਹੋ ਹੱਥ ਤੇ ਦੀਵਾ ਧਰ ਕੇ ਤੇ ਤੁਸੀਂ 10 ਕਿਲੋਮੀਟਰ ਅੱਗੇ ਵੇਖ ਰਹੇ ਹੋ ਕਿਲੋਮੀਟਰ ਅੱਗੇ ਵੇਖ ਰਹੇ ਹੋ ਵੀ ਹਾਏ ਅੱਗੇ ਤੇ ਹਨੇਰਾ ਵਾ, ਪਰ ਤੁਸੀਂ ਯਾਦ ਰੱਖੋ ਕਿ ਤੁਸੀਂ ਉੱਡ ਕੇ ਨਹੀਂ ਉੱਥੇ ਪਹੁੰਚ ਸਕਦੇ। ਉੱਡ ਕੇ ਪਹੁੰਚਣ ਵਾਲਾ ਤੇ ਉੱਥੇ ਵੀ ਫਿਰ ਹਨੇਰੇ ਚ ਕਿਤੇ ਕੰਧ ਚ ਵੱਜੂਗਾ ਜਾ ਕੇ, ਹਨਾ, ਕਿਸੇ ਰੁੱਖ ਤੇ ਟੰਗਿਆ ਜਾਊਗਾ। ਸੋ ਤੁਸੀਂ ਇੱਕ ਇੱਕ ਕਦਮ ਹੌਲੀ ਹੌਲੀ ਬੇਬੀ ਸਟੈਪ ਜਦੋਂ ਇੱਕ ਇੱਕ ਵਧਾਈ ਜਾਓਗੇ ਉਹੋ ਹੀ ਲੋ ਅੱਗੇ ਅੱਗੇ ਤੁਰੀ ਜਾਣੀ ਆ ਤੇ ਉਹੋ ਹੀ ਤੁਹਾਨੂੰ ਇੱਕ ਇੱਕ ਸਟੈਪ ਤੇ ਉਹ ਜੋ ਤੁਹਾਨੂੰ ਦਿਖ ਰਿਹਾ ਵਾ ਅੱਗੇ ਉੱਥੋਂ ਤੱਕ ਤੁਸੀਂ ਪਹੁੰਚ ਜਾਣਾ ਵਾ ਆਖਿਰਕਾਰ। ਪਰ ਕਹਿਣ ਦਾ ਮਤਲਬ ਇਹ ਕਿ ਠਹਿਰਾ, ਥੋੜ੍ਹਾ ਜਿਹਾ ਸਕੂਨ ਤੇ ਥੋੜ੍ਹੀ ਜਿਹੀ ਪੇਸ਼ੈਂਸ ਰੱਖਣੀ ਪਊਗੀ ਸਾਨੂੰ ਵੀ ਇਹ ਨਹੀਂ ਆ ਵੀ ਰਾਤੋਂ ਰਾਤ ਤੁਸੀਂ, ਜੇ ਤੁਸੀਂ ਰਾਤੋਂ ਰਾਤ ਪਹੁੰਚਣ ਦੀ ਗੱਲ ਕਰੋਗੇ ਤੇ ਇਸ ਦੀਵੇ ਚੋਂ ਤੇਲ ਤੁਸੀਂ ਡੋਲ ਬਹਿਣਾ
1: ਤੇ ਭੁੱਕਾ ਮਾਰ ਮਾਰ ਕੇ ਚਾਹ ਪੀਓ, ਨਹੀਂ ਤੇ ਤੱਤੀ ਚਾਹ ਤੁਹਾਡਾ ਮੂੰਹ ਸਾੜ ਦੇਗੀ।
0: ਸੋ ਜਿਹੜੇ ਜਿਹੜੇ ਸਮਝ ਸਕਦੇ ਨੇ ਸਮਝ ਗਏ ਨੇ ਉਹ ਤੁਸੀਂ ਇਹਨੂੰ ਫੋਲੋ ਕਰੋ। ਜਿਹੜੇ ਨਹੀਂ ਸਮਝੇ ਤੁਸੀਂ ਕਿਸੇ ਵੇਲੇ ਵੀ ਮੈਸੇਜ ਜਾਂ ਫੋਨ ਕਰ ਸਕਦੇ ਹੋ, ਜਾਂ ਫਿਰ ਕੋਈ ਵੀ ਤੁਹਾਡੇ ਜਾਣਨ ਦੇ ਵਿੱਚ ਸਮਝਣ ਦੇ ਵਿੱਚ ਸਿਆਣਾ ਜਿਹਦੇ ਨਾਲ ਤੁਸੀਂ ਗੱਲ ਕਰਨੀ ਵਧੀਆ ਲੱਗਦੀ ਹੈ ਤੁਹਾਨੂੰ ਉਹਦੇ ਨਾਲ ਜ਼ਰੂਰ ਕਰੋ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options bhi available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set, Ford.
1: Tension, nidhi tension.
2: Ki hoya?
1: Athe immigration de inne pange ne yaar, mukde hi nahi.
2: Kaka ji, tension chaddo, phone chakko. Call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo 0410-503-503
1: ya 90-77-97-33
2: ya email info@vyimmigration.com.au.
1: Yaad rakho 9077-9733.
2: VY Immigration and Education Consultant.
1: Har kadam tuhade naal.

0: की होया इनी टेंशन क्यों लेती हो ये?
1: यार की दसा मॉर्गेज दा काम आज भी नहीं बनया।
0: आज सिमी पैन जी आए सी उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
1: अच्छा असि भी उन्होंने कॉन्टेक्ट कर दे फिर ता।
0: जेकर थानू भी लोड है होम लोन रीफाइनेंस कार लोन या फिर एनी अदर लोन दी ता आज ही कॉन्टेक्ट करो हरप्रीत सिंह फ्रॉम यूवी फाइनेंशियल सर्विसेज एट 0433-8311 और विजिट uvfinancial.com.au।
2: की तुसी अपने बिजली दे बिल कटाना चाहुंदे हो? विक्टोरियन एनर्जी अपग्रेड्स नाल हुणे सही मदद प्राप्त करो। कुशल उपकरणां ते बचत करो ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: ਲਾਦੇ ਫੇਰ।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: ਰੇਡੀਓ ਹਾਂਜੀ 1674 ਮੈਂ ਦੋਸਤੋ ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ। ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ। ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ, ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਇਹ ਮਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ, ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ, ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ, ਪੰਜਾਬੀ ਗਜ਼ਲ ਨੂੰ, ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ, ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ ਇਸ ਟਾਈਮ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ। ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ, ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਲੱਗਦੀਆਂ ਨੇ, ਫਰੈਸ਼ ਲੱਗਦੀਆਂ ਨੇ, ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ। ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ ਨੂੰ?
1: ਦੇਖੋ, ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਹੈ, ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ, ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ। ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਹੈ, ਕਵਿਤਾ ਹੈ, ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ, ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ। ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਦਾ ਨਾਂ ਹੈ, ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ। ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ, ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ ਆ, ਉਹਨਾਂ ਨੇ ਗੀਤ ਵੀ ਲਿਖੇ ਨੇ, ਹੋਰ ਹੈ। ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮਿਆਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਦੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ, ਸਿੰਗਰ ਨੇ, ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ, ਉਹਨਾਂ ਦੇ ਗੀਤਾਂ ਨੂੰ ਗਾਇਆ, ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ। ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ, ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ, ਆਵਾਮ ਦੇ ਵਿੱਚ, ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਹੀ ਸੀ। ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ, ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਹਾਂ, ਜਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ। ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ। ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨਗਿਆ ਪਠਾਨਕੋਟ ਜ਼ਿਲ੍ਹੇ ਚ, ਤੇ ਉੱਥੇ ਜਿਹੜਾ ਸੀ ਉਹ ਹੁੰਦਾ। ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ। ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਇੱਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ, ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ। ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ। ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸ ਹੈ ਜਾਂ ਆਪਾਂ ਕਹਿੰਦੇ ਹਾਂ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਹ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ ਜਿਹਾ ਜਿਹੜਾ ਹੈਗਾ ਮਿਸਟੇਕ ਵਾਲੇ ਪਾਸੇ, ਰਹੱਸ ਵਾਲੇ ਪਾਸੇ, ਅਧਿਆਤਮਿਕਤਾ ਰੂਹਾਨੀਅਤ ਵਾਲੇ ਪਾਸੇ ਜ਼ਿਆਦਾ ਹੈਗਾ ਤੇ ਇਸ ਕਰਕੇ ਉਹ ਇਸ ਤਰ੍ਹਾਂ ਜਿਹੜੇ ਹੈਗੇ ਇਸ ਘੇਰੇ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਰੱਖਦੇ, ਨਾ ਹੀ ਰੱਖ ਸਕਦੇ ਹਾਂ। ਤੇ ਪਰ ਇਹ ਜਦੋਂ ਆਪਾਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ ਤੇ ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ ਤੇ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ, ਪਿੰਡ ਦੇ ਵਿੱਚ ਜਨਮੇ ਤੇ ਪਿੰਡਾਂ ਦੇ ਵੀ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕਿ ਜਿਹੜਾ ਹੈਗਾ ਉਹ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਪੜ੍ਹ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ, ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਬਾਬਾ ਕੋ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਉਹ ਪਤਾ ਲੱਗਦਾ ਉਹ ਉਹਦੇ ਚ ਇੱਕ ਥਾਂ ਤੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ ਘੀਰਾ ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਆ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਇਹ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ ਤੇ ਬਾਕੀ ਇਹ ਹੈ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੋਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀ ਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ, ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੀ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ ਤੇ ਕਿੱਥੇ ਕੀ ਲਿਖਣਾ ਹੈ। ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਹੈ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਤੇ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਇੱਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਏਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ। ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ ਮੈਂ ਤਾਂ ਨਾ ਲੈ ਦਿੱਤਾ, ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ, ਪਰ ਉਹਦੇ ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਦੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ ਜਿਹੜੀਆਂ ਫਿਊਡਲ ਵੈਲਿਊਜ਼ ਨੇ ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੇ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨਹੀਂ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਉਹ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ ਹੈ, ਜਦੋਂ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ ਜਾਂ ਇਹ ਕਿ ਰਾਜਿਆਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲੈਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ ਲਿਆ ਕੇ ਕਹਿਣ ਵੀ ਮੇਰੇ ਹਰਮ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਸ ਨਾਟਕ ਦੇ ਵਿੱਚ ਲੈ ਕੇ ਆਉਣ ਜਿਹੜਾ ਹੈਗਾ ਉਹ ਆਉਂਦਾ, ਤੇ ਇਹ ਮੈਨੂੰ ਲੱਗਦਾ ਹੈ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ ਏਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ, ਤੇ ਮੋਹਨ ਕਾਲੋਂ ਨੇ ਕਿਉਂਕਿ ਮੋਹਨ ਕਾਲੋਂ ਤੇ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ, ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ, ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ, ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਬਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ ਹੈ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦਰੇ ਨਿਮਾਰ ਹੈ, ਤੇ ਇਹ ਜਿਹੜੀ ਏਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ੍ਹ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤੱਕ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ ਜਾਂ ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ, ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋ ਨਾਲ ਇਹ ਬਹੁਤ ਹੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ ਹਾਂ 36 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ, ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕੈਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ, ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ ਹੈ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ ਜਾਂ ਜਿਹਦੀਆਂ ਟੋਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਆ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ, ਤੇ ਹੋਰ ਵੀ ਵੀਰ ਦਵਿੰਦਰ ਵਗੈਰਾ ਤੇ, ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੇਅਰਿੰਗ ਕਰਦੇ ਆ ਲੋਕ ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ, ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ ਭਾਵੇਂ ਉਹ ਗੱਲ ਰਹੇ ਹੋਣ ਜਾਂ ਉਸ ਤੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ। ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ। ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਇੱਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜੀ, ਚਾਹੁੰਦਾ ਹੈ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ, ਤੇ ਫਿਰ ਤੁਹਾਡੀ ਜਿਹੜੇ ਤੁਹਾਡੇ ਕੋਟਸ ਨੇ ਉਹ ਏਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਚੋਂ ਆਏ ਹੁੰਦੇ ਆ। ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦੇ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ। ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ, ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ। ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ ਤੇ ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਹੋਈ। ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ, ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ। ਤੇ ਹੁਣ ਉਹ ਦਿਲ ਬਾਰੇ ਗੱਲ ਸੀਗੀ, ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ ਤੇ ਉੱਥੇ ਇੱਕ ਬੰਦਾ ਸੁਣਾ ਰਿਹਾ, ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ, ਤੇ ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ ਮੇਰਾ। ਤੇ ਮਤਲਬ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ, ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ, ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ। ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਆਪਾਂ ਮੈਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ ਉਹ ਉਹਦਾ ਅਸਰ ਜਿਹੜਾ ਹੈ, ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ। ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗੇ ਨੇ, ਹਾਰਹੂਨ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦਾ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ। ਤੇ ਆ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ, ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਹੈ ਮੇਲਾ, ਤੇ ਉਹ ਸਾਰੀ ਉਸ ਤੇ ਹੈ। ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਵੱਡੀ ਗੱਲ ਆ ਉਹਦੇ ਚ। ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ, ਖਾਸ ਕਰਕੇ ਜਦੋਂ ਬਰੂਸਟਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ ਪ੍ਰੋਫੈਸਰ ਹਰਭਜਨ ਸਿੰਘ, ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ, ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ।
2: ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ, ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ, ਜਦੋਂ ਕਿਉਂਕਿ ਸਭ ਤੋਂ ਪਹਿਲਾਂ ਉਹ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਤੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਕੁਛ ਸਾਰਾ ਚੱਲਦਾ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਬਾਕ ਹੋ ਕੇ ਲਿਖਦੇ ਆ, ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ, ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਹੈ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਹੈ ਸ਼ਿਵ ਕੁਮਾਰ ਨਾਲ। ਉਹਦੇ ਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਆ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐਂ ਨੂੰ ਲਿਖਿਆ ਹੋਇਆ ਸੀ, ਉਹਦਾ ਇੱਕ ਸ਼ੇਰ ਹੈ ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ੍ਹ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਤੇ ਇੱਕ ਉਹਦਾ ਜਿਹੜਾ ਹੋਰ ਸ਼ੇਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਹੈ ਪ੍ਰੇਮ ਵਾਲੀ, ਲਵ ਵਾਲੀ ਜਾਂ ਇਸ਼ਕ ਵਾਲੀ, ਉਹ ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਂਦਾ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐਂ ਨੂੰ ਲਿਖਿਆ ਹੋਇਆ ਸੀ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ੍ਹ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਹੈ ਜਿਹੜਾ ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਰਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ। ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿੱਚ ਹੁੰਦੀ ਆ ਆਪਾਂ ਆਨ ਆਫ ਕਰ ਦਿੰਦੇ ਹਾਂ, ਲਾਈਟ ਜਾਗ ਰਹੀ ਹੈ ਤਾਂ ਉਹਨੂੰ ਬਟਨ ਆਪਾਂ ਬੰਦ ਕਰਤਾ ਤੇ ਆਫ ਹੋ ਗਈ, ਉਹਨਾਂ ਦਾ ਜਾਣਾ ਏਦਾਂ ਸੀ। 10 ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ ਉੱਥੇ ਗਏ ਆ, ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ, ਵੱਡਾ ਫੰਕਸ਼ਨ ਸੀਗਾ ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗ੍ਹਾ ਦੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ। ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ, ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀ ਗੇ। ਤੇ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ। ਤੇ ਨਾ ਕਿਸੇ ਦਾ ਇਹ ਹੈ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ 2-3 ਉਲੀਕੇ ਹੋਏ ਸੀ, ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਣਿਆ ਤਾਂ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ। ਤੇ ਕਮਾਲ ਦੀ ਗੱਲ ਹੈ ਤੇ 8-9 ਮਈ ਨੂੰ ਉਹ ਚੰਡੀਗੜ੍ਹ ਸੀ, ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ, ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ ਲੈਂਗੁਏਜ ਦੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ। ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਤੇ ਇਹ ਹੈ 9 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ ਇਹ ਵੀ

0: ਉਹਨਾਂ ਨੇ ਜਿਹੜਾ ਹੈ ਕੀਤਾ ਕੀਤਾ ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ। ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ। ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ, ਵਿਰਾਸਤੇ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ, ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ। ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ ਫੋਕਲੋਰ ਤੇ, ਉਹਨਾਂ ਦੀ PhD ਵੀ ਫੋਕਲੋਰ ਤੇ ਸੀ ਤੇ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ। ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ ਹੀ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ, ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ, ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੇ ਇਕੱਲੇ ਕਵਿਤਾ ਕੋਟ ਕਰਕੇ ਤੇ, ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ, ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ ਤੇ 2024 ਦੇ ਵਿੱਚ ਜਿਹੜਾ ਹੈ 10 ਤੇ 11 ਮਈ ਦੀ ਦਰਮਿਆਨੀ ਰਾਤ ਨੂੰ 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ।
1: ਜੀ ਬਿਲਕੁਲ, ਤੇ ਆਪਾਂ ਜਿੱਦਾਂ ਇਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ, ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ, ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ, ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆਇਆ। ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤੇ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ, ਵਾਚਣਾ, ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ, ਇਰਦ ਗਿਰਦ ਨੂੰ, ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ। ਇੱਕ ਚੀਜ਼ ਜ਼ਰੂਰ, ਕਿਉਂਕਿ ਤੁਹਾਡੀ ਵੀ ਕਾਫੀ ਨੇੜਤਾ ਰਹੀ ਆ, ਤੁਸੀਂ ਮਿਲੇ ਗਿਲੇ, ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ, ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ, ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ, ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ, ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ, ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ। ਤੁਸੀਂ, ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ, ਇਹਨਾਂ ਦੇ ਨਾਲ ਵੀ ਰਿਹਾ ਵਾ, ਕੀ ਇਹ ਸੱਚ?
0: ਨਹੀਂ ਦੇਖੋ, ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ, ਮੁਸ਼ਕਲਾਂ ਨਾਲ, ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ, ਭਾਵੇਂ ਉਹ ਪੀੜਾ ਕਿਸੇ ਰੂਪ ਚ, ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ, ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ, ਉਹ ਬਿਰਹੋਂ ਹੈ ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ, ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ, ਬਿਰਹਾ ਬਿਰਹਾ ਜਿਹੜਾ ਆਖੀ ਹੈ ਬਿਰਹਾ ਤੋਂ ਸੁਲਤਾਨ, ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ, ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ, ਬੜਾ ਖਿੜਕੇ ਮਿਲਦੇ ਸੀ, ਖੁੱਲ ਕੇ ਮਿਲਦੇ ਸੀ, ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ, ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ, ਉਹ ਦੋਨੇ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਇੱਦਾਂ ਇੱਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ, ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਂਤੀ ਕਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ, ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ, ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ, ਬਿਰਖ ਨੂੰ, ਉਹਨਾਂ ਨੇ ਸਾਰੇ ਸ਼ਬਦ ਹੀ ਵਰਤਿਆ, ਬਿਰਖ ਵੀ, ਰੁੱਖ ਵੀ, ਦਰਖਤ ਵੀ, ਤੇ ਵਣ ਵੀ, ਜੰਗਲ, ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸੇ ਗਜ਼ਲ ਦੇ ਵਿੱਚ, ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ, ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ, ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ਼ ਇੱਕੋ ਹੀ ਜਿਹੜਾ ਸੀ

0: ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਇਹ ਗੀਤ ਸੁਣਿਆ ਮੈਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ, ਤੇ ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ। ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਏਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ, ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਓਦਾਂ ਜਿਹੜੀ ਉਹ ਗੱਲ ਕਰਦੇ ਸੀ। ਤੇ ਪਰ ਜਿਹੜੀ ਹੈ ਕਿ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ, ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਆ, ਤੇ ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ, ਇਹ ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
1: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ। ਇੱਧਰ ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ, ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
0: ਨਹੀਂ ਦੇਖੋ ਇੱਕ ਗੱਲ ਸੀ ਉਹ ਉਹ ਚ ਥੋੜਾ ਜਿਹਾ ਕਾਰਨ ਇਹ ਹੈ, ਜਿਵੇਂ ਪਾਤਰ ਸਾਹਿਬ ਨੇ ਕਹਿੰਦਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ। ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜ ਨੇ ਸਟੇਜਾਂ ਨੇ ਉੱਥੇ ਉੱਥੇ ਉਹ ਬਹੁਤ ਪਾਪੂਲਰ ਹੋਏ, ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਯੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ, ਜਦੋਂ ਪਤਾ ਲੱਗਦਾ ਕਿ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ, ਤੇ ਨਾਭੇ ਕਾਲਜ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ, ਉਹ ਆਪ ਉਦੋਂ ਬੀ ਏ ਪਾਰਟ ਵਨ ਦਾ ਸਟੂਡੈਂਟ ਸੀ, ਉਦੋਂ ਐਫ ਏ ਹੁੰਦੀ ਸੀਗੀ ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ, ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ, ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ, ਤੇ ਇਹ ਵੀ ਕਮਾਲ ਦੀ ਗੱਲ ਸੀ। ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਯੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ, ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ, ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ, ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ, ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ, ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਲੰਬਾ ਮੁੰਡਾ ਲੰਬੜਾਂ ਦਾ, ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਉਹ ਵੱਜਦੇ ਰਹੇ, ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਅੱਗੋਂ ਅੱਗੋਂ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ, ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਿਆ ਆਪਣੇ ਗੀਤਾਂ ਦੇ ਨਾਲ, ਆਪਣੀ ਕਵਿਤਾ ਦੇ ਨਾਲ, ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ। ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ, ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ, ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ ਬਾਅਦ ਵਿੱਚ, ਇਸ ਤੱਕ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ, ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ।
1: ਜੀ ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾਰੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਕਿ ਸਦੀਆਂ ਬੀਤ ਜਾਂਦੀਆਂ, ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ, ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਅਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ, ਵਾਚਣਾ, ਲਿਖਣਾ, ਇੱਕ ਸੇਧ ਦੇਣਾ। ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾਅ ਇਹਦੇ ਇਨ ਬਿਟਵੀਨ, ਆਪਾਂ ਕੋਈ ਉਹਨਾਂ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਅਤੇ ਉੱਨੀ ਪ੍ਰਸਿੱਧੀ ਨਹੀਂ ਮਿਲੀ। ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤਾਂ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਆ। ਕੀ ਇਹ ਅਜੋਕੇ ਸਮੇਂ ਦੀ ਤਰਾਸਦੀ ਆ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਅਤੇ ਸਮੇਂ ਦਰ ਸਮੇਂ ਇੱਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ, ਜਾਂ ਫਿਰ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜ੍ਹਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ?
0: ਨਹੀਂ ਇੱਦਾਂ ਨਹੀਂ, ਟੈਕਨੋਲੋਜੀ ਤਾਂ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ ਤੇ, ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਿਹਾ ਨਾ ਕਿ ਜਿੱਦਾਂ ਇੱਕ ਬੜਾ ਪਾਪੂਲਰ ਸ਼ੇਅਰ ਆ, ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ, ਹਜ਼ਾਰੋਂ ਵਰਸ ਨਰਗ ਸਪਨੀ ਬੇਨੂਰੀ ਪੇ ਰੋਤੀ ਹੈ ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ, ਚਮਨ ਮੇਂ ਦੀਦਾਵਰ ਪੈਦਾ, ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ। ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ, ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ, ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ, ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ, ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ। ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ, ਤੁਸੀਂ ਪੜ੍ਹੀ ਹੋਣੀ, ਤੇ ਉਹਦੇ 'ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ, ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ, ਇੰਨਾ ਸੋਹਣਾ ਊੜਾ ਊੜਾ ਉਹ ਲਿਖਦੇ ਆ, ਉਹ ਕਾਫੀ ਲੰਬੀ ਕਵਿਤਾ ਉਹ ਕਿ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਊੜਾ ਊੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ, ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ, ਉਹ ਅੰਗਰੇਜ਼ੀ ਪੜ੍ਹਦਾ, ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ, ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ, ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ ਕਈ ਵਾਰੀ, ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ, ਸੋ ਇਹ ਵੀ ਇੱਕ ਕਾਰਨ।
1: ਜੀ ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਬਹੁਤ ਲੰਮੀਆਂ ਗੱਲਾਂ, ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ, ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਇੱਕ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
0: ਹਾਂਜੀ ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ, ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ। ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਤੇਰੇ ਦੀਪ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: JBCO Films leke aaye ne action, emotion ate full on entertainment. Punjabi feature film Shera.
3: 5 saal baad mudiya Shera. Te mudiya vi kede haath ch.
4: Starring Parmesh Verma, Sonal Chauhan, Yograj Singh, Manav Vij ate hor vi ugge kalakar.
5: Main utthon vi mud ke jithon koi nahi mud ke hunda.
2: Written and directed by Savio Sandhu. Produced by Anmol Sahni.
4: Hun vekhna na bhullo 15 mai ton tuhade nedle cinema gharan vich Shera.
6: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
7: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
8: 4334654922।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
10: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਆਈ ਤੁਹਾਡਾ ਫਿਲਮ ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ ਜੋ ਕਿ ਫੈਡ ਸਕੁਆਇਰ ਤੇ ਰੋਜ਼ਾਨਾ ਖੁੱਲਦਾ ਹੈ। ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ, ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ, ਬਣਾਓ ਅਤੇ ਪੜਚਾਲ ਕਰੋ। 2 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ। ਇੱਕ ਮੁਫਤ ਪ੍ਰਦਰਸ਼ਨੀ ਜੋ ਐਪ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
1: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चले आए, और ये तीसरी दोस्त ही है ना?
2: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
3: टेंशन टेंशन मेरी टेंशन
4: की हुआ
3: अथे इमिग्रेशन दे इन्ने पंगे ने यार मुकदे ही नहीं।
4: काका जी टेंशन छोड़ो, फोन चको, कॉल करो वीवा इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉय स्पॉन्सर पार्टनर या पेरेंट्स या वीजा, स्किल्ड माइग्रेशन स्टूडेंट वीजा, MRT या RRT अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-503-503
3: या 90-77।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0496-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा वधिया जा रहा होवेगा समा चुका अज दी कहानी दा अज दे विचार दा कहिंदे ने एक वारी एक व्यक्ति पुराने समयां च जिहनूं ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੇਰੀ ਕਿਸਮਤ ਖਰਾਬ ਹੈ ਕਦੀ ਵੀ ਕੋਈ ਕੰਮ ਕਰਦਾ ਉਹਦੀ ਇੱਛਾ ਦੇ ਉਲਟ ਹੁੰਦਾ ਫਸਲ ਬੀਜੀ ਉਹ ਨਹੀਂ ਚੱਜ ਦੇ ਨਾਲ ਹੋਈ ਉਹਨੂੰ ਲੱਗਾ ਮੇਰੀ ਕਿਸਮਤ ਖਰਾਬ ਹੈ ਹੋਰ ਕੋਈ ਇੱਧਰ ਉੱਧਰ ਦੇ ਆਰ ਪਾਰ ਕਰਕੇ ਰੋਟੀ ਪਾਣੀ ਚਲਾਉਣਾ ਸ਼ੁਰੂ ਕੀਤਾ ਉਹ ਵੀ ਕੰਮ ਨਹੀਂ ਚੱਲਿਆ ਲੱਗਿਆ ਮੇਰੀ ਕਿਸਮਤ ਹੋਰ ਖਰਾਬ ਹੈ ਇਹ ਦਿਨ ਮੇਰੇ ਮਾੜੇ ਚੱਲ ਰਹੇ ਨੇ ਮੇਰਾ ਪਰਿਵਾਰ ਵੀ ਮੇਰੇ ਨਾਲ ਸਿੱਧੇ ਮੂੰਹ ਨਹੀਂ ਬੋਲਦਾ ਮੇਰੇ ਬੱਚੇ ਵੀ ਕਹਿਣੇ ਵੇਖੇ ਚੋਂ ਬਾਹਰ ਨੇ ਕਿਸੇ ਨੇ ਖੇਤਾਂ 'ਚ ਬੈਠੇ ਨੂੰ ਦੱਸਤਾ ਕਿ ਜੇ ਤੈਨੂੰ ਲੱਗਦਾ ਤੇਰੀ ਕਿਸਮਤ ਖਰਾਬ ਹੈ ਅਤੇ ਫਲਾਣੀ ਥਾਂ ਦੇ ਉੱਤੇ ਇੱਕ ਬਾਬਾ ਆਇਆ ਇੱਕ ਸਾਧੂ ਆ ਉਹ ਤੇਰੀ ਪੁਰਾਣੀ ਕਿਸਮਤ ਰੱਖ ਲੂਗਾ ਅਤੇ ਨਵੀਂ ਤੈਨੂੰ ਦੇ ਦੂਗਾ ਬੜਿਆਂ ਦੀ ਉਹ ਕਿਸਮਤ ਬਦਲਦਾ ਅਤੇ ਜੇ ਤੈਨੂੰ ਲੱਗਦਾ ਤੇਰੀ ਕਿਸਮਤ ਖਰਾਬ ਆ ਅਤੇ ਨਵੀਂ ਕਿਸਮਤ ਲੈ ਆ ਪੁਰਾਣੇ ਸਮੇਂ 'ਚ ਲੋਕ ਭੋਲੇ ਸਨ ਉੱਥੋਂ ਘਰ ਵੀ ਨਹੀਂ ਗਿਆ ਅਤੇ ਕਿਸਮਤ ਲੈਣ ਤੁਰ ਪਿਆ ਕਾਫੀ ਦਿਨਾਂ ਦਾ ਸਫ਼ਰ ਤੈਅ ਕਰਕੇ ਆਖਿਰਕਾਰ ਉਹ ਜਗ੍ਹਾ ਲੱਭੀ ਜਾ ਕੇ ਗੱਲ ਕੀਤੀ ਜੀ ਮੈਨੂੰ ਕਿਸਮਤ ਚਾਹੀਦੀ ਹੈ ਅਤੇ ਅੱਗੋਂ ਸਾਧੂ ਨੇ ਹੱਸ ਕੇ ਕਿਹਾ ਵੇਖ ਤੇਰੀ ਕਿਸਮਤ ਅੱਜ ਕਿਸਮਤਾਂ ਹੀ ਮੁੱਕ ਗਈਆਂ ਆ ਤੇਰੇ ਤੋਂ ਅੱਗੇ ਦੋ ਬੰਦੇ ਹੁਣੇ ਲੈ ਕੇ ਗਏ ਆ ਚੰਗੀ ਤੇਰੀ ਕਿਸਮਤ ਹੈ ਮੈਂ ਤਾਂ ਜੀ ਏਡੀ ਦੂਰੋਂ ਚੱਲ ਕੇ ਆਇਆ ਮੇਰਾ ਕੀ ਕਸੂਰ ਹੈ ਮੈਂ ਤਾਂ ਇੰਨੇ ਦਿਨ ਭੰਨ ਕੇ ਆਇਆ ਇੰਨਾ ਲੰਮਾ ਪੈਂਡਾ ਵਾਰ ਵਾਰ ਤਾਂ ਨਹੀਂ ਆਇਆ ਜਾਂਦਾ ਅਤੇ ਬਾਬੇ ਨੇ ਕਿਹਾ ਚੱਲ ਤੂੰ ਮੇਰੇ ਨਾਲ ਚੱਲ ਫਿਰ ਆਪਾਂ ਇਸ ਵਾਰੀ ਵੱਧ ਕਿਸਮਤਾਂ ਲੈ ਆਵਾਂਗੇ ਹੋਰ ਬੰਦਿਆਂ ਦਾ ਭਲਾ ਹੋ ਜੂਗਾ ਅਤੇ ਨਾਲੇ ਮੈਂ ਇਕੱਲਾ ਆਇਆ ਮੈਨੂੰ ਵੀ ਇੱਕ ਸਾਥ ਮਿਲ ਜੂਗਾ ਸਫ਼ਰ ਦੇ ਉੱਤੇ ਉਹ ਬਾਬਾ ਉਹ ਸਾਧੂ ਉਸ ਬੰਦੇ ਨੂੰ ਨਾਲ ਲੈ ਕੇ ਹੁਣ ਰਾਹ ਪੈ ਗਏ ਨੇ ਕਿਸਮਤਾਂ ਲੈਣ ਚੱਲੇ ਨੇ ਥੋੜ੍ਹਾ ਸਮਾਂ ਤਾਂ ਰਾਹ ਠੀਕ ਸੀ ਬੜੀਆਂ ਸੋਹਣੀਆਂ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਹੈ ਪਰ ਅੱਗੇ ਚੱਲ ਕੇ ਕੀ ਵੇਖਦੇ ਨੇ ਕਿ ਸਾਹਮਣੇ ਇੱਕ ਜੰਗਲ ਆ ਅਤੇ ਜੰਗਲ ਦੇ ਵਿੱਚੋਂ ਦੀ ਸ਼ਾਇਦ ਲੰਘਣਾ ਪੈਣਾ ਪਹਿਲਾਂ ਤਾਂ ਜੰਗਲ ਵੇਖ ਕੇ ਘਬਰਾ ਗਿਆ ਹਾਲੇ ਘਬਰਾਇਆ ਹੀ ਸੀ ਕਿ ਪੈਰ ਦੇ ਵਿੱਚ ਇੱਕ ਮੋਟਾ ਸਾਰਾ ਕੰਡਾ ਵੱਜਿਆ ਵੇਖਦਾ ਵਾ ਪੈਰ ਲਹੂ ਲਹਾਨ ਹੋ ਗਿਆ ਅਤੇ ਸਾਧੂ ਵੱਲ ਵੇਖ ਕੇ ਜਿੱਦਾਂ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਕਿ ਤੂੰ ਮੈਨੂੰ ਕਿਹੜੇ ਪਾਸੇ ਲੈ ਆਇਆ ਇੱਥੇ ਤਾਂ ਕੰਡੇ ਬਹੁਤ ਨੇ ਹੋਰ ਕੋਈ ਰਾਹ ਨਹੀਂ ਹੈਗਾ ਜਿੱਥੇ ਕੰਡੇ ਥੋੜ੍ਹੇ ਘੱਟ ਹੋਣ ਅਤੇ ਬਾਬੇ ਨੇ ਸਮਝਾਇਆ ਵੇਖ ਜਿਹੜਾ ਰਾਹ ਮੈਂ ਜਾਣਦਾ ਮੈਂ ਤਾਂ ਉਸੇ ਰਾਹ ਤੈਨੂੰ ਲੈ ਕੇ ਜਾ ਰਿਹਾ ਵੇਖ ਜਦੋਂ ਤੂੰ ਕੋਈ ਗੁਲਾਬ ਤੋੜੇਗਾ ਅਤੇ ਤੈਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵਾ ਕਿ ਉਹਦੇ ਨਾਲ ਕੰਡੇ ਆ ਸ਼ੁਕਰ ਕਰਕੇ ਤੇਰੇ ਪੈਰ ਦੇ ਵਿੱਚ ਕੰਡਾ ਵੱਜਾ ਇਹਦਾ ਮਤਲਬ ਕਿ ਤੈਨੂੰ ਕੋਈ ਵਧੀਆ ਚੀਜ਼ ਮਿਲਣ ਵਾਲੀ ਆ ਕੋਈ ਵੱਡੀ ਚੀਜ਼ ਮਿਲਣ ਵਾਲੀ ਆ ਬਾਕੀ ਤੇਰੇ ਕੋਲ ਦੋ ਰਾਹ ਨੇ ਜੇ ਤੂੰ ਚਾਹਵੇਂ ਤਾਂ ਇੱਥੋਂ ਵਾਪਸ ਮੁੜ ਸਕਦਾ ਅਤੇ ਜੇ ਤੂੰ ਚਾਹਵੇਂ ਤਾਂ ਮੇਰੇ ਨਾਲ ਅੱਗੇ ਵੱਧ ਸਕਦਾ ਜਿਹੋ ਜਿਹੇ ਕੰਡੇ ਤੇਰੇ ਵੱਜਣੇ ਉਹੋ ਜਿਹੇ ਮੇਰੇ ਵੱਜਣੇ ਆ ਕੰਡੇ ਕੁੰਡੇ ਮਰ ਮਰਵਾ ਕੇ ਜੇ ਆਪਾਂ ਇਹ ਰਾਹ ਤੋਂ ਪਾਰ ਕਰ ਗਏ ਤਾਂ ਸੋਚ ਅੱਗੇ ਕੀ ਪਿਆ ਵਾ ਬਾਕੀ ਕੁਦਰਤ ਨੇ ਤੈਨੂੰ ਸਾਰੀਆਂ ਉਹ ਚੀਜ਼ਾਂ ਦਿੱਤੀਆਂ ਨੇ ਜਿਹਦੇ ਨਾਲ ਤੂੰ ਕੰਡਿਆਂ ਤੋਂ ਬਚ ਸਕੇ ਤੈਨੂੰ ਅੱਖਾਂ ਦਿੱਤੀਆਂ ਨੇ ਤੈਨੂੰ ਸੂਝ ਬੂਝ ਦਿੱਤੀ ਆ ਥੋੜ੍ਹਾ ਵੇਖ ਕੇ ਟਿਕਾ ਕੇ ਪੈਰ ਰੱਖ ਕਿਸੇ ਨਾ ਤਰ੍ਹਾਂ ਇਹ ਵਿਅਕਤੀ ਮੰਨ ਗਿਆ

ਦਿੱਤੀ। ਬੜਾ ਖੁਸ਼ ਹੈ ਕਿ ਆਪਾਂ ਜੰਗਲ ਪਾਰ ਕਰ ਲਿਆ ਤੇ ਹੁਣ ਤੇ ਕਿਸਮਤ ਆਈ ਲੋ। ਜੰਗਲ ਜਿੱਦਾਂ ਹੀ ਪਿਆਰ ਕੀਤਾ ਤੇ ਥੋੜੀ ਦੂਰ ਅੱਗੇ ਚੱਲ ਕੇ ਨਦੀ ਸੀ। ਨਦੀ ਵੇਖਦਾ ਪਾਣੀ ਤੋਂ, ਕਹਿੰਦੇ ਨੇ ਪਹਿਲਾਂ ਹੀ ਡਰ ਲੱਗਦਾ ਸੀ, ਤੇ ਉੱਥੇ ਫਿਰ ਵੇਰ ਜਾਂਦਾ, ਮੈਨੂੰ ਤੇ ਜੀ ਤੈਰਨਾ ਨਹੀਂ ਆਉਂਦਾ, ਤੇ ਜੇ ਨਦੀ ਦਾ ਪਾਣੀ ਵੱਧ ਗਿਆ ਤੇ ਮੈਂ ਤੇ ਇੱਥੇ ਮਰ ਜੂੰਗਾ, ਮੈਂ ਤੇ ਇੱਥੇ ਡੁੱਬ ਜੂੰਗਾ। ਬਾਬੇ ਨੇ ਫਿਰ ਸਮਝਾਇਆ, ਵੇਖ ਤੇਰੇ ਕੋਲ ਦੋ ਰਾਸਤੇ ਨੇ, ਹੁਣ ਜਿੱਥੇ ਆਪਾਂ ਆ ਚੁੱਕੇ ਹਾਂ, ਜਾਂ ਤੇ ਤੂੰ ਵਾਪਸ ਮੁੜ ਜਾ, ਤੇ ਜਾਂ ਫਿਰ ਦੂਸਰਾ ਰਾਹ ਇਹ ਆ ਕਿ ਤੂੰ ਤੈਰ ਕੇ ਨਦੀ ਪਾਰ ਕਰ ਜਾ, ਜੋ ਕਿ ਤੈਨੂੰ ਤੈਰਨਾ ਨਹੀਂ ਆਉਂਦਾ। ਤੇ ਫਿਰ ਇੱਕ ਤੀਸਰਾ ਰਾਹ ਹੋਰ ਹੈਗਾ, ਤੂੰ ਬੇੜੀ ਦੇ ਉੱਤੇ ਵੀ ਇਹ ਨਦੀ ਪਾਰ ਕਰ ਸਕਦਾ, ਤੂੰ ਸਿਰਫ ਮਨ ਦੇ ਵਿੱਚ ਇਹ ਚੀਜ਼ ਧਾਰ ਕਿ ਮੈਂ ਨਦੀ ਤੋਂ ਪਾਰ ਲੰਘਣਾ। ਤੇ ਫਿਰ ਅੱਗੇ ਚੀਜ਼ ਆਉਂਦੀ ਆ ਕਿ ਉਹ ਲੰਘਣਾ ਕਿੱਦਾਂ, ਹੁਣ ਅਗਲਾ ਸਾਡੇ ਕੋਲ ਹੱਲ ਕੀ ਹੈ। ਥੋੜ੍ਹੀ ਦੇਰ ਬੈਠਦੇ ਨੇ, ਬੇੜੀ ਦਾ ਇੰਤਜ਼ਾਰ ਕਰਦੇ ਨੇ, ਬੇੜੀ 'ਤੇ ਬਹਿੰਦੇ ਆ, ਨਦੀ ਪਾਰ ਕਰ ਜਾਂਦੇ। ਬੰਦਾ ਫਿਰ ਬੜਾ ਖੁਸ਼ ਆ ਕਿ ਮੈਂ ਕਿਸਮਤ ਦੇ ਇੱਕ ਰਾਹ ਲੰਘ ਕੇ ਹੋਰ ਨੇੜੇ ਹੋ ਗਿਆ। ਸੋਚਦਾ ਮੈਂ ਇੱਕ ਦੀਆਂ ਦੋ ਕਿਸਮਤਾਂ ਲੈ ਕੇ ਜਾਊਂਗਾ, ਕੱਲ੍ਹ ਨੂੰ ਕਿਤੇ ਬੱਚਿਆਂ ਨੂੰ ਵੀ ਲੋੜ ਪੈ ਜਾਂਦੀ ਹੈ, ਵੋਟੀ ਨੂੰ ਲੋੜ ਪੈ ਜਾਂਦੀ ਹੈ। ਬੜਾ ਖੁਸ਼ ਹੈ, ਇਹਨੇ ਨੂੰ ਕੀ ਵੇਖਦਾ ਕਿ ਅੱਗੇ ਇੱਕ ਵੱਡਾ ਪਰਬਤ ਹੈ, ਇੱਕ ਵੱਡਾ ਪਹਾੜ ਹੈ। ਇਸ ਬਾਬੇ ਵੱਲ ਵੇਖਦਾ, ਸਾਧੂ ਵੱਲ ਵੇਖਦਾ ਤੇ ਪੁੱਛਦਾ ਕੀ ਹੁਣ ਇਹ ਵੀ ਪਾਰ ਕਰਨਾ, ਤੇ ਜੇ ਪਾਰ ਕਰਨਾ ਤੇ ਇਹ ਨਹੀਂ ਉਮਰ ਕੋ ਆਉਣਾ, ਤੂੰ ਤੇ ਮੈਨੂੰ ਬਣਾਇਆ ਸ਼ਦਾਈ, ਤੂੰ ਜਿੱਧਰ ਨੂੰ ਚਾਹੁੰਦਾ ਉੱਧਰ ਨੂੰ ਮੈਨੂੰ ਲਈ ਫਿਰਦਾ, ਕਦੀ ਜੰਗਲ ਕਦੀ ਨਦੀਆਂ ਕਦੀ ਪਹਾੜ, ਮੈਨੂੰ ਲੱਗਦਾ ਉਚਾਈ ਤੋਂ ਡਰ, ਕਿਸਮਤ ਲੈਣ ਗਿਆ ਮੈਨੂੰ ਲੱਗਦਾ ਮੈਂ ਆਪਣੀ ਜਾਨ ਹੀ ਗਵਾ ਪੈਣੀ। ਬਾਬੇ ਨੇ ਫਿਰ ਸਮਝਾਇਆ, ਵੇਖ ਤੇਰੇ ਕੋਲ ਫਿਰ ਦੋ ਹੀ ਰਾਹ ਨੇ, ਜਾਂ ਤੇ ਵਾਪਸ ਚੱਲਿਆ ਜਾ ਇੱਥੋਂ ਤੱਕ ਦੇ ਸਫ਼ਰ ਸਾਡਾ, ਤੇ ਜਾਂ ਫਿਰ ਔਖਾ ਸੌਖਾ ਹੋ ਕੇ ਤੇ ਪਰਬਤ ਮੇਰੇ ਨਾਲ ਚੜ੍ਹ। ਤੇ ਹੁਣ ਇਹੋ ਜਿਹਾ ਕੋਈ ਰਾਹ ਵੀ ਨਹੀਂ ਹੈ ਜਿੱਦਾਂ ਨਦੀ ਦੇ ਵਿੱਚ ਬੇੜੀ ਵਾਲਾ ਕੋਈ ਹੱਲ ਹੈਗਾ ਸੀ। ਇਹਦੇ ਵਿੱਚ ਤਾਂ ਇਹੋ ਹੀ ਮੈਂ ਕਰ ਸਕਦਾ ਕਿ ਆਪਾਂ ਥੋੜ੍ਹਾ ਜਿਹਾ ਚੜ੍ਹ ਕੇ ਸਾਹ ਲੈ ਲਿਆ ਕਰਾਂਗੇ, ਜਿੱਥੇ ਕੋਈ ਇੱਕ ਦਿਨ ਲੱਗਣਾ ਵਾ ਦੋਵਾਂ 'ਚ ਤਿੰਨਾਂ 'ਚ ਚੜ੍ਹ ਜਾਂਗੇ, ਜੇ ਹਿੰਮਤ ਕਰ ਸਕਦਾ ਤਾਂ ਕਰ। ਚਾਹੁੰਦਾ ਵੀ ਆ ਹਿੰਮਤ ਕਰਨੀ, ਪਰ ਤਾਂ ਪਰਬਤ ਵੱਲ ਧਿਆਨ ਮਾਰਦਾ, ਪਿੱਛੇ ਯਾਦ ਆਉਂਦਾ ਵੀ ਮੈਂ ਖੇਤ ਉੱਦਾਂ ਹੀ ਛੱਡ ਕੇ ਆਇਆ, ਫਿਰ ਵਾਪਸ ਜਾ ਕੇ ਘਰ ਬਾਹਰ ਵੀ ਵੇਖਣਾ, ਮਾਲ ਡੰਗਰ ਵੀ ਵੇਖਣਾ, ਇਹ ਪਹਾੜ ਚੜ੍ਹ ਕੇ ਹੋਰ ਅੱਗੇ ਪਤਾ ਨਹੀਂ ਕੀ ਆਉਣਾ, ਇਹ ਜੰਗਲ ਲੰਘਦਾ ਵਾ ਅਤੇ ਨਦੀ ਲੈ ਆਉਂਦਾ ਵਾ, ਨਦੀ ਲੰਘਦੀ ਆ ਅਤੇ ਪਰਬਤ ਲੈ ਆਉਂਦਾ, ਅੱਗੇ ਪਤਾ ਨਹੀਂ ਕਿਹੜਾ ਸਮੁੰਦਰ ਹੋਣਾ, ਮਨਾ ਅੱਗੋਂ ਵੀ ਤੈਨੂੰ ਵਾਪਸ ਹੀ ਪਰਤਣਾ ਪੈਣਾ, ਕਿਸਮਤ ਹੀ ਲੈਣੀ ਆ ਫਿਰ ਕਿਤੇ ਵਾਪਸ ਆ ਕੇ, ਅਤੇ ਇਸੇ ਦੇ ਕੋਲੋਂ ਲੈ ਜੂੰਗਾ, ਇਹ ਕੰਮ ਥੋੜ੍ਹਾ ਜਿਹਾ ਔਖਾ। ਵੇਰ ਗਿਆ, ਹੁਣ ਵਾਪਸ ਜਾਣਾ ਚਾਹੁੰਦਾ, ਪਰ ਕਿਸਮਤ ਤੇ ਤਾਂ ਹੀ ਮਿਲਣੀ ਹੈ ਜੇ ਇਸ ਸਫ਼ਰ 'ਤੇ ਅੱਗੇ ਵਧੇ। ਵਾਪਸ ਮੁੜਨ ਲੱਗਾ, ਸਵਾਲ ਪੁੱਛਦਾ, ਦੱਸ ਮੈਨੂੰ ਵੀ ਕੀ ਇਸ ਪਰਬਤ ਤੋਂ ਅੱਗੇ ਕਿਸਮਤ ਹੈਗੀ ਆ, ਜਾਂ ਫਿਰ ਹੋਰ ਵੀ ਕਿੰਨਾ ਕੁ ਅੱਗੇ ਜਾਣਾ, ਜਾਂ ਅੱਗੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਆਉਣੀਆਂ, ਕਿੱਦਾਂ ਦੇ ਪੈਂਡੇ ਆਉਣੇ ਆ, ਮੈਨੂੰ ਕੁਛ ਦੱਸ ਤਾਂ ਸਹੀ। ਬਾਬੇ ਨੇ ਕਿਹਾ, ਉਹ ਤਾਂ ਮੈਨੂੰ ਵੀ ਨਹੀਂ ਪਤਾ। ਸਾਧੂ ਦੇ ਮੂੰਹ ਵੱਲ ਵੇਂਦਾ ਤੇ ਅਗਲਾ ਸਵਾਲ ਪੁੱਛ ਲੈਂਦਾ, ਜੇ ਤੈਨੂੰ ਵੀ ਨਹੀਂ ਪਤਾ ਤਾਂ ਫਿਰ ਮੈਨੂੰ ਨਾਲ ਕਿਉਂ ਲਈ ਫਿਰਦਾ, ਫਿਰ ਇਹੋ ਜਿਹੇ ਰਾਹਾਂ ਦੇ ਉੱਤੇ ਮੇਰਾ ਸਮਾਂ ਕਿਉਂ ਖਰਾਬ ਕੀਤਾ। ਬਾਬੇ ਨੇ ਕਿਹਾ, ਵੇਖ ਇਹੋ ਹੀ ਗੱਲ ਸਮਝਣ ਵਾਲੀ ਹੈ, ਇਹ ਜਿਹੜੇ ਰਾਹਾਂ ਤੋਂ ਆਪਾਂ ਲੰਘ ਕੇ ਆਏ ਹਾਂ ਨਾ, ਇਹੋ ਹੀ ਜ਼ਿੰਦਗੀ ਦਾ ਸਫ਼ਰ ਹੈ, ਅਤੇ ਜਿਹੜੇ ਵੀ ਰਾਹ ਦੇ ਉੱਤੇ ਜਿਹੜੇ ਵੀ ਮੋੜ ਦੇ ਉੱਤੇ ਸਾਨੂੰ ਜ਼ਿੰਦਗੀ ਦੇ ਵਿੱਚ ਇਹ ਲੱਗਣਾ ਸ਼ੁਰੂ ਹੋ ਜਾਂਦਾ ਨਾ, ਇਹ ਬੜਾ ਔਖਾ ਵਾ, ਅਤੇ ਫਿਰ ਅੱਧਾ ਕੁ ਤੁਸੀਂ ਉਦੋਂ ਹਾਰ ਚੁੱਕੇ ਹੁੰਦੇ ਹੋ। ਅਗਲੀ ਗੱਲ ਇਹ ਹੁੰਦੀ ਆ ਕਿ ਤੁਸੀਂ ਅੱਧੇ ਕਹਾਰੇ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਉਸ ਕੰਮ ਨੂੰ ਚੰਗੀ ਤਰ੍ਹਾਂ ਦੇ ਨਾਲ, ਉਸ ਪੈਂਡੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਰ ਨਹੀਂ ਕਰ ਪਾਉਂਦੇ, ਅਤੇ ਉਦੋਂ ਹੀ ਸਫ਼ਰ ਸ਼ੁਰੂ ਹੁੰਦਾ ਕਿਸਮਤ ਦਾ, ਨਹੀਂ ਤਾਂ ਕਿਸਮਤ ਨਾਂ ਦੀ ਕੋਈ ਚੀਜ਼ ਹੀ ਨਹੀਂ। ਔਖਾ ਸੌਖਾ ਹੋ ਕੇ ਤੈਨੂੰ ਮੈਂ ਜੰਗਲ ਲੰਘਾਇਆ, ਨਹੀਂ ਤਾਂ ਤੇਰੀ ਤਾਂ ਉੱਥੇ ਹੀ ਇੱਕ ਤਰ੍ਹਾਂ ਦੀ ਕਿਸਮਤ ਖਰਾਬ ਹੀ ਸੀ, ਤੂੰ ਉੱਥੇ ਕਹਿ ਸਕਦਾ ਸੀ, ਉੱਥੇ ਕਹਿ ਰਿਹਾ ਸੀ ਕਿ ਮੈਨੂੰ ਕੰਡਾ ਵੱਜ ਗਿਆ, ਮੇਰੀ ਕਿਸਮਤ ਖਰਾਬ ਹੋ ਗਈ, ਪਰ ਉਸ ਤੋਂ ਬਾਅਦ ਮੈਂ ਤੈਨੂੰ ਹੌਸਲਾ ਦਿੱਤਾ
ਤੇ ਤੂੰ ਜੰਗਲ ਪਾਰ ਕਰ

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਹਾਂ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2545 ਤੇ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

इंज करो तारीफ तेरे।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ। ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਪਾਤਸ਼ਾਹ ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਤੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੈ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰ ਉੱਤੀ ਮਾਂ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ ਹਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ ਵੇਖ।

ਜਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗੇ ਜੋਤ ਅਪਾਰ ਕੇਤਿਆ ਗੰਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਹੀਸਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸੇਈ ਤੁਨਰੂ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਂ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ।

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਵਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ ਤੰਤ੍ਰੰ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗੰ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਦਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ ਨਮੋ ਸਰਵ ਦਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮੰ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਪੇਵੰ ਸਰਬੰ ਕਾਲੇ ਸਰਬੰ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਬਤ੍ਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵੇ ਵੋ ਚਿੱਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾ

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸੇ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

0: ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਸ਼ਿਵਾਂ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਛੁੜੇ ਥੇ ਮਾਧੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੇ ਸਤਸੰਗ ਜੀਓ, ਅਕਾਲ ਪੁਰਖ ਦੇ ਬਖਸ਼ਿਸ਼ ਹੋਈ ਹੈ, ਉਸਨੇ ਸੁਭਾਗਾ ਦਿਨ ਬਖਸ਼ਿਆ ਹੈ, ਉਸਦਾ ਸ਼ੁਕਰਾਨਾ ਕਰੀਏ। ਜੀਵਨ ਦੇ ਦਾਤੇ, ਇਹਨਾਂ ਸਵਾਸਾਂ ਦਾ, ਜੀਵਨ ਦਾ ਅਸੀਂ ਮੁੱਲ ਤੇ ਕੋਈ ਨਹੀਂ ਦਿੱਤਾ। ਜੋ ਕੁਛ ਵੀ ਸਾਨੂੰ ਮਿਲਿਆ ਦਾਨ ਵਿੱਚ ਮਿਲਿਆ, ਮਾਤਾ ਪਿਤਾ ਸਾਨੂੰ ਦਿੱਤੇ ਦਾਨ ਵਿੱਚ ਦਿੱਤੇ, ਮਨੁੱਖਾ ਜਨਮ ਮਿਲਿਆ ਇਹ ਦਾਨ ਵਿੱਚ ਦਿੱਤਾ, ਖਾਣ ਪਾਣ ਧਰਤੀ ਰਹਿਣ ਲਈ ਦਿੱਤੇ ਸਾਨੂੰ ਦਾਨ ਵਿੱਚ ਦਿੱਤਾ। ਇਹ ਵੱਖਰੀ ਗੱਲ ਹੈ ਕਿ ਬੰਦੇ ਨੂੰ ਸਭ ਕੁਝ ਰੱਬ ਫਰੀ ਦਿੰਦਾ, ਕੋਈ ਮੁੱਲ ਨਹੀਂ ਲੈਂਦਾ, ਪਰ ਇਹ ਸਭ ਕੁਝ ਮੁੱਲ ਨਾਲ ਵੇਚਦਾ, ਇਹ ਫਰੀ ਨਹੀਂ ਦਿੰਦਾ। ਉਸਨੇ ਧਰਤੀ ਮੁਫ਼ਤ ਦਿੱਤੀ, ਅਸੀਂ ਇੰਚਾਂ ਦੇ ਹਿਸਾਬ ਨਾਲ ਵੇਚੇ। ਉਸਨੇ ਪਾਣੀ ਫਰੀ ਦਿੱਤਾ, ਅਸੀਂ ਬੋਤਲਾਂ ਵਿੱਚ ਪਾ ਪਾ ਕੇ ਵੇਚਿਆ। ਉਸਨੇ ਸਰੀਰ ਫਰੀ ਵਿੱਚ ਦਿੱਤਾ, ਅਸੀਂ ਇਸਦਾ ਹਰ ਪਾਸੇ ਮੁੱਲ ਵਟਨਾ ਹੈ। ਦਾਤੇ ਦਾ ਸ਼ੁਕਰਾਨਾ ਕਰਨ ਵਾਸਤੇ ਇਹ ਪਾਵਣੇ ਅਸਥਾਨ, ਜਿੱਥੇ ਆ ਕੇ ਟੁੱਟੀਆਂ ਹੋਈਆਂ ਸੁਰਤਾਂ ਜੁੜ ਜਾਂਦੀਆਂ ਨੇ, ਟੁੱਟਾ ਹੋਇਆ ਮਨ ਇੱਥੇ ਆ ਕੇ ਜੁੜ ਜਾਂਦਾ ਹੈ, ਕਿਉਂਕਿ ਪਤਾ ਨਹੀਂ ਤੁਹਾਡੇ ਤੋਂ ਪਹਿਲੇ ਕਿੰਨੇ ਜੁੜੇ ਹੋਏ, ਰੱਬ ਚ ਅਭੇਦ ਹੋਏ ਇੱਥੇ ਬੈਠ ਗਏ। ਜਿੱਥੇ ਕੋਈ ਜੁੜਿਆ ਬੈਠਾ ਹੋਵੇ ਉੱਥੇ ਬੈਠ ਕੇ ਮਨ ਲੱਗਦਾ, ਮਨ ਜੁੜਦਾ। ਇਹ ਅੰਮ੍ਰਿਤ ਸਾਰੇ ਅੰਮ੍ਰਿਤ ਦਾ ਸਰੋਵਰ ਹੈ, ਇੱਥੇ ਜਿਹੜਾ ਆਏ ਸੁਭਾਵਕ ਰੱਬ ਨਾਲ ਜੁੜ ਜਾਂਦਾ, ਔਰ ਬਿਨਾਂ ਮੰਗੇ ਅਣ ਮੰਗਿਆ ਦਾਨ ਦੇਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਦਾਤੇ ਦੇ ਰਦਾਰ ਆਈਏ, ਸੱਚ ਹੈ ਕਿ ਸੱਚਾ ਮਿੱਤਰ ਹੋਵੇ ਉਸਦੇ ਕੋਲ ਜਾ ਕੇ ਮੰਗਣ ਦੀ ਵੀ ਲੋੜ ਨਹੀਂ ਰਹਿ ਜਾਂਦੀ। ਇੱਕ ਮਿੱਤਰ ਗਿਆ, ਪਤਨੀ ਨੇ ਸਮਝਾਇਆ, ਮਿੱਤਰ ਕੋਲ ਜਾਏ ਉਹਨੂੰ ਆਖੀ ਇਹ ਲੋੜਾਂ ਨੇ ਪੂਰੀਆਂ ਕਰਦੇ। ਕਹਿਣ ਲੱਗਾ, ਮੇਰਾ ਹਾਲ ਵੇਖ ਕੇ ਜਿਹੜਾ ਮਿੱਤਰ ਨਾ ਸਮਝ ਜਾਏ ਉਹਨੂੰ ਆਖਣ ਦੀ ਕੀ ਲੋੜ ਹੈ। ਉਹਨੂੰ ਪਤਾ ਨਹੀਂ ਉਹਦੇ ਪੈਰਾਂ ਵਿੱਚ ਜੁੱਤੇ ਕੋਈ ਨੀ, ਉਹਨੂੰ ਪਤਾ ਨਹੀਂ ਉਹਦੇ ਕੱਪੜੇ ਫਟੇ ਹੋਏ ਨੇ। ਮੇਰਾ ਹਾਲ ਵੇਖ ਕੇ ਸਮਝ ਜਾਏਗਾ, ਸਾਡਾ ਹਾਲ ਵੇਖ ਕੇ ਗੁਰੂ ਰਾਮਦਾਸ ਸਭ ਕੁਛ ਸਮਝਦੇ ਨੇ। ਇਸ ਤਰ ਤੇ ਆਏ ਹੋ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰੇ ਹੱਥ ਨੇ ਸਵਾਰੇ, ਪੂਰੇ ਹੋਏ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ। ਗੁਰੂ ਰਾਮਦਾਸ ਵਿੱਚ ਸਿਰਜਣ ਹਾਰ ਨੇ ਆਪਣੇ ਆਪ ਨੂੰ ਟਿਕਾਇਆ। ਇੱਥੇ ਆਇਆ ਮਨ ਨੂੰ ਸ਼ਾਂਤੀ ਆਉਂਦੀ ਹੈ, ਸਕੂਨ ਮਿਲਦਾ। ਅੰਮ੍ਰਿਤ ਵੇਲੇ ਇਹ ਅੰਮ੍ਰਿਤ ਦੇ ਭੰਡਾਰ ਪੋਥੇ ਪਰਮੇਸ਼ਰ ਕਾ ਥਾਨ, ਵਾਹ ਵਾਹ ਬਾਣੀ ਨੰਕਾਰ ਹੈ ਜਿਸ ਜੇ ਬੜੇ ਵਰਨਾ ਕੋ। ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਉਸ ਦੀ ਵਿਚਾਰ ਹੁਣ ਅਸੀਂ ਕਰਨੀ। ਅੱਜ ਜਿਹੜਾ ਸ਼ਬਦ ਸਤਿਗੁਰ ਬਖਸ਼ਿਆ ਤਨਾਸਰੀ ਰਾਗ ਵਿੱਚੋਂ ਹੈ, ਭਗਤ ਰਵਿਦਾਸ ਜੀ ਦਾ ਹੈ। ਕਈ ਸੱਜਣ ਇਤਰਾਜ਼ ਵੀ ਕਰ, ਸਤਿਗੁਰੂ ਰਵਿਦਾਸ ਕਿਉਂ ਨਹੀਂ ਕਹਿੰਦੇ? ਮੈਂ ਕਹਿੰਦਾ ਕੀ ਕਰੀਏ, ਇੱਕ ਲਫ਼ਜ਼ ਉਲਟਾਇਆ ਸੀ ਰਾਮ ਰਾਏ ਨੇ ਤੇ ਉਹਦਾ ਹਾਲ ਕੀ ਹੋਇਆ? ਉਹਨੇ ਆਖਿਆ ਜੀ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਹੈ, ਲਿਖਿਆ ਸੀ ਮੁਸਲਮਾਨ। ਹੁਣ ਲਿਖਾਇਆ ਗੁਰੂ ਅਰਜਨ ਦੇਵ ਜੀ ਨੇ, ਲਿਖਿਆ ਭਾਈ ਗੁਰਦਾਸ ਜੀ ਨੇ ਤੇ ਜੇ ਉਹਨਾਂ ਨੇ ਲਿਖਿਆ ਧਨਾਸਰੀ ਭਗਤ ਰਵਿਦਾਸ ਜੀ ਦੇ ਮੈਂ ਕਿਵੇਂ ਉਲਟਾ ਦੇ ਮੈਂ ਇਹਨੂੰ ਕੀ ਪੜਾ ਮੈਂ ਭਗਤ ਨੂੰ ਸਤਿਗੁਰੂ ਕਿਵੇਂ ਪੜਦੇ ਆ ਜੋ ਲਿਖਿਆ ਹੈ ਜੋ ਹੁਕਮ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆ ਸਿੱਖ ਨੇ ਤੇ ਉਹੀ ਪੜਨਾ ਗੁਰੂ ਦਾ ਹੁਕਮ ਮੰਨਣਾ ਔਰ ਸਭ ਨੂੰ ਮੰਨਣਾ ਚਾਹੀਦਾ ਨਾਲੇ ਵੀ ਕਹਾਂ ਭਗਤਾਂ ਦੀ ਬਾਣੀ ਜੇ ਕੋਈ ਸੁਰੱਖਿਅਤ ਹੈ ਨਾ ਸ਼ੁੱਧ ਹੈ ਤੇ ਕੇਵਲ ਉਹ ਹੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਗੁਰੂ ਨਾਨਕ ਦੇਵ ਦੀ ਕਿਰਪਾ ਹੋਈ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੀ 40 ਸ਼ਬਦ ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ ਅੱਜ ਜਿਹੜਾ ਸ਼ਬਦ ਆ ਆਓ ਇਹਦੇ ਅਰਥ ਸਰਵਣ ਕਰੋ ਇੱਕ ਵਾਰ ਸਰਬਤ ਮਾਈ ਭਾਈ ਪਿਆਰ ਨਾਲ ਚਿੱਤ ਵਿਰਤੀਆਂ ਇਕਾਗਰ ਕਰਦੇ ਹੋਏ ਆਖੋ ਸਤ

0: ਤਨਾਸਰੀ ਭਗਤ ਰਵਿਦਾਸ ਜੀ ਕੀ
1: ਰਾਗ ਹੈ। ਬਾਣੀ ਭਗਤ ਰਵਿਦਾਸ ਜੀ ਕੀ ਹੈ, ਆਦਰ ਨਾਲ ਲਿਖੇ ਹੈ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ, ਹਾਂਜੀ।
0: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਓਅੰਕਾਰ ਦੋ ਤਿੰਨ ਚਾਰ ਨਹੀਂ ਹੋ ਸਕਦੇ, ਇੱਕੋ ਹੀ ਹੈ। ਉਹ ਇੱਕ ਹੈ ਜੋ ਸਦਾ ਇੱਕ ਰਸ ਰਹਿੰਦਾ, ਐਸਾ ਨਹੀਂ। ਸਵੇਰੇ ਕੁਝ ਹੋਰ ਹੋਵੇ, ਦੁਪਹਿਰ ਹੋਰ ਹੋਵੇ, ਸ਼ਾਮੀ ਹੋਰ ਹੋਵੇ, ਅਸੀਂ ਤੇ ਪਲ ਪਲ ਬਦਲਨੇ ਆ। ਕਹਿਆ ਸੁਣੇ ਨਾ ਖਾਇਆ ਮਨ ਤਿਨਾ ਹੀ ਸੇਤੀ ਵਾਸਾ। ਪ੍ਰਣਵਤ ਨਾਨਕ ਦਾਸਨ ਦਾਸਾ, ਖਿਣ ਤੋਲਾ ਖਿਣ ਮਾਸਾ। ਖਿਣ ਵਿਚ ਤੋਲਾ ਹੋ ਜਾਂਦੇ ਆ, ਖਿਣ ਚ ਮਾਸਾ ਹੋ ਜਾਂਦੇ ਆ। ਹੁਣੇ ਹੀ ਬੜੇ ਦਿਆਲੂ ਸਾਂ, ਹੁਣੇ ਕੰਜੂਸ ਹੋ ਕੇ ਬੈਠ ਜਾਂਦੇ ਆ, ਪਰ ਉਹ ਇੱਕ ਰਸ ਹੈ ਪਰਮਾਤਮਾ। ਉਹਦਾ ਸੁਭਾਅ ਕਦੀ ਤਬਦੀਲ ਨਹੀਂ ਹੁੰਦਾ, ਉਹ ਇੱਕੋ ਓਅੰਕਾਰ ਹੈ। ਔਰ ਮਿਲਦਾ ਕਿਵੇਂ ਹੈ, ਪ੍ਰਾਪਤੀ ਕਿਵੇਂ ਹੈ? ਸਤਿਗੁਰੂ ਦੀ ਕਿਰਪਾ ਨਾਲ। ਹੁਣ ਸਵਾਲ ਹੈ ਕਿ ਜੇ ਰੱਬ ਹੈ, ਹਰ ਵੇਲੇ ਹੈ, ਹਰ ਥਾਂ ਤੇ ਹੈ, ਤੇ ਸਿੱਧਾ ਹੀ ਕਿਉਂ ਨਹੀਂ ਮਿਲ ਸਕਦਾ? ਸਿੱਧੇ ਅਸੀਂ ਇੱਕ ਕੰਮ ਨਹੀਂ ਕਰ ਸਕਦੇ। ਮੈਂ ਜਿਹੜੀ ਗੱਲ ਕਰਾਂਗਾ ਤੁਹਾਡੇ ਨਾਲ, ਬਾਣੀ ਦਾ ਪ੍ਰਮਾਣ ਸਬੂਤ ਇਹ ਗਵਾਹੀ ਨਾਲ ਹੋਵੇਗੀ, ਨਹੀਂ ਤੇ ਗੱਲ ਕੱਚੀ ਹੁੰਦੀ ਹੈ। ਭਾਵੇਂ ਕਿੰਨੀ ਚੰਗੀ ਦਲੀਲ ਕਿਉਂ ਨਾ ਹੋਵੇ, ਨਾਲ ਗਵਾਹੀ ਬਾਣੀ ਦੀ ਹੋਵੇ। ਸਤਿਗੁਰੂ ਕਹਿੰਦੇ ਨੇ, ਕੋਈ ਆਖੇ ਮੈਂ ਭਗਤੀ ਕਰਕੇ ਪਾ ਲਿਆ, ਕਹਿੰਦੇ ਨੇ ਭਗਤੀ ਨਾਲ ਨਹੀਂ ਮਿਲਦਾ। ਕੋਈ ਆਖੇ ਮੈਂ ਗਿਆਨ ਨਾਲ ਪਾ ਲਿਆ, ਉਹ ਕਹਿੰਦੇ ਨੇ ਗਿਆਨ ਨਾਲ ਵੀ ਨਹੀਂ ਮਿਲਦਾ। ਕੋਈ ਆਖੇ ਧਿਆਨ ਨਾਲ ਮੈਂ ਪਾ ਲਿਆ, ਕਹਿੰਦੇ ਨਹੀਂ ਮਿਲਦਾ। ਸੇਵਾ ਨਾਲ ਪਾ ਲਿਆ, ਕਹਿੰਦੇ ਨਹੀਂ ਮਿਲਦਾ। ਹੁਣ ਇਹ ਤੇ ਕੋਈ ਪੰਕਤੀ ਹੈ, ਕੋਈ ਗਵਾਹੀ ਹੀ ਹੈ। ਕਾਲ ਨਾ ਮਿਲਿਓ, ਕਾਲ ਨਾਲ ਨਹੀਂ ਲੱਭਾ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਅਚਨਚੇਤ ਉਹ ਕਿਵੇਂ ਮਿਲ ਗਿਆ? ਅਸਲ ਵਿਚ ਜੇ ਕਾਲ ਨਾਲ ਮਿਲਣਾ ਨੀ ਤੇ ਕਾਲ ਘਾਲੀਏ ਕਿਉਂ? ਕੀ ਲੋੜ ਹੈ ਸੇਵਾ ਕਰਨ ਦੀ? ਕਿਉਂ ਸੇਵਾ ਕਰੀਏ? ਕਿਉਂ ਗਿਆਨ ਪੜ੍ਹੀਏ? ਕਿਉਂ ਧਿਆਨ ਕਰੀਏ? ਇਹ ਬੜਾ ਜ਼ਰੂਰੀ ਹੈ। ਸਭ ਕੁਝ ਕਰਨਾ ਇਹ ਇੱਕ ਕੰਮ ਕਰੇਗਾ, ਪਤਾ ਕਿਹੜਾ? ਇਹ ਥਕਾ ਦੇਵੇਗਾ, ਇਹਦੇ ਨਾਲ ਬੰਦਾ ਡਿੱਗ ਪਵੇਗਾ, ਆਖੇਗਾ ਦਾਤਾ ਮੇਰੇ ਕੋਲੋਂ ਤੇ ਹੁਣ ਕੁਛ ਨਹੀਂ ਹੁੰਦਾ, ਮੈਂ ਤੇ ਕੁਛ ਕਰਨ ਜੋਗਾ ਨਹੀਂ। ਉਸੇ ਵੇਲੇ ਉਹ ਕਹਿੰਦਾ, ਤੂੰ ਨਹੀਂ ਕਰਨ ਜੋਗਾ, ਹੁਣ ਮੈਂ ਕਰਾਂਗਾ। ਉਸ ਵੇਲੇ ਰੱਬ ਦੀ ਕਿਰਪਾ ਸ਼ੁਰੂ ਹੁੰਦੀ ਹੈ। ਬਾਬਾ ਅਮਰਦਾਸ ਧੋਂਦੇ ਸਨ ਗਾਗਰ ਚ ਸੇਵਾ। ਅੱਜ ਕਹਿੰਦੇ ਨੇ ਸਤਿਗੁਰੂ ਮੈਂ ਨਿਕੰਮਾ ਹੋ ਗਿਆ, ਕਿਉਂ? ਪਾਣੀ ਢੋਣ ਜੋਗਾ ਵੀ ਨਹੀਂ ਰਹਿ ਗਿਆ, ਅੱਜ ਮੈਂ ਡਿੱਗ ਪਿਆ। ਹੱਸ ਪੈ, ਕਹਿਣ ਲੱਗੇ ਬੜੀ ਦੇਰ ਬਾਅਦ ਡਿੱਗੇ, ਮੈਂ ਤੇ ਤੈਨੂੰ ਉਡੀਕਦਾ ਸਾਂ ਪਿਆ, ਤੂੰ ਕਦੋਂ ਡਿੱਗੇ? ਤੂੰ ਗਾਗਰ ਚੁੱਕ ਕਦੀ ਇੱਧਰ ਭੱਜ ਗਿਆ, ਕਦੀ ਇੱਧਰ ਭਾਂਡੇ ਮਾਂਜੇ, ਕਦੀ ਇੱਧਰ ਸੇ, ਮੈਂ ਉਡੀਕਦਾ ਸਾਂ ਪਿਆ। ਜੇ ਕਰ ਲੈ, ਜੋ ਕਰ ਸਕਣੇ ਕਰ ਲੈ, ਹੋਏ ਨਿਮਾਣੀ ਮਿਲੇਗਾ ਕਿਵੇਂ? ਜਦੋਂ ਤੱਕ ਮੈਂ ਕੁਛ ਕਰ ਸਕਦਾ ਉਦੋਂ ਤੱਕ ਨਹੀਂ ਮਿਲੇਗਾ। ਹੋ ਨਿਮਾਣੀ ਢਹਿ ਭਾਈ, ਮਿਲਿਆ ਸਹਿਜ ਸੁਭਾਅ। ਜੇ ਗਿਆਨ ਨਾਲ ਨਹੀਂ ਸੀ ਮਿਲਿਆ, ਧਿਆਨ ਨਾਲ ਨਹੀਂ ਸੀ ਮਿਲਿਆ, ਯੋਗ ਨਾਲ ਨਹੀਂ ਸੀ ਮਿਲਿਆ, ਤਪ ਨਾਲ ਨਹੀਂ ਸੀ ਮਿਲਿਆ, ਉਹਦੇ ਦਰ ਤੇ ਡਿੱਗਿਆ ਮਿਲ ਗਿਆ। ਹੋ ਨਿਮਾਣੀ ਮੈਨੂੰ ਕੁਛ ਨਹੀਂ ਆਉਂਦਾ, ਨਾ ਹੋ ਜਤੇ ਸਤੇ ਨਹਿ ਪੜਿਆ, ਮੂਰਖ ਮੁਖ ਦਾ ਜਨਮ ਭਇਆ, ਦਾਤਾ ਕਿਰਪਾ ਕਰ। ਹੋ ਨਿਮਾਣੀ ਢਹਿ ਪਈ, ਮਿਲਿਆ ਸਹਿਜ ਸੁਭਾਏ, ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ। ਭਗਤ ਰਵਿਦਾਸ ਜੀ ਕਹਿੰਦੇ ਨੇ, ਸਤਿਗੁਰੂ ਦੀ ਕਿਰਪਾ ਨਾਲ ਮਿਲਦਾ, ਮੁੱਲ ਨਾਲ ਨਹੀਂ ਮਿਲਦਾ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨਾਲ ਮਾਤਾ ਗੁਜਰ ਕੌਰ ਜੀ ਜਾ ਰਹੇ ਸਨ। ਬੜਾ ਸੁੰਦਰ ਪੁਸ਼ਾਕਾ ਪਹਿਨਿਆ। ਭਾਈ ਨੰਦ ਲਾਲ ਅੱਗੋਂ ਆਇਆ, ਕਹਿਣ ਲੱਗਾ ਮੈਨੂੰ ਬੁਲਾਉਣਗੇ, ਵੇਖਣਗੇ, ਨਜ਼ਰ ਕਰਨਗੇ, ਮੈਂ ਨਿਹਾਲ ਹੋ ਜਾਵਾਂਗਾ। ਕੋਲ ਆ ਕੇ ਸਤਿਗੁਰਾਂ ਨੇ ਮੂੰਹ ਮੋੜਿਆ, ਦੂਜੇ ਪਾਸੇ ਤੁਰ ਗਏ ਤੇ ਵੱਲ ਵੇਖਿਆ ਵੀ ਨਹੀਂ। ਕਹਿਣ ਲੱਗਾ ਪਾਤਸ਼ਾਹ ਇੱਕ ਬੇਨਤੀ ਸੁਣ ਜਾਓ। ਕਹਿਣ ਲੱਗੇ ਕਿ ਮੇਰਾ ਸਿਰ ਨਾ ਲਓ, ਮੈਂ ਦੋਨਾ, ਪਰ ਇੱਕ ਵਾਰੀ ਨਜ਼ਰ ਭਰ ਕੇ ਵੇਖ ਦਿਓ, ਕਿਰਪਾ ਕਰੋ। ਉਹਨਾਂ ਲਿਖਿਆ ਗੁਫਤਮ ਤੇ ਜਾਣਦੇ ਹਮ, ਗੁਫਤਮ ਫਾਰਸੀ ਹੈ। ਮੈਂ ਆਖਿਆ ਜੀ ਮੈਂ ਜਾਣ ਦੇ ਦਿੰਦਾ, ਸਿਰ ਦੇ ਦਿੰਦਾ। ਗੁਫਤਮ ਕੇ ਜਾਣਦੇ ਹਮ ਇਵਜ਼ ਯਕ ਨਿਗਾਹੇ ਤੋਂ, ਤੁਹਾਡੀ ਇੱਕ ਨਜ਼ਰ ਤੋਂ ਮੈਂ ਜਾਣ ਦੇ ਦਿੰਦਾ। ਬਗੁਫਤਾ ਉਹਨਾਂ ਅੱਗੋਂ ਆਖਿਆ ਮਿਆਨੇ ਮਾਓ ਤੇ ਸੌਦਾ ਨਾ ਮੇ ਸ਼ਬਦ, ਇਹ ਸਿਰ ਮਟੇ ਨਜ਼ਰ ਨਹੀਂ ਮਿਲਦੀ, ਇਹ ਜਦੋਂ ਕਿਰਪਾ ਹੋਵੇਗੀ ਉਦੋਂ ਹੀ ਮਿਲੇਗੀ। ਕਿਰਪਾ ਕਿਰਪਾ ਨਾਲ ਹੀ ਮਿਲਦੀ ਹੈ, ਉਹਦੀ ਬਖਸ਼ਿਸ਼ ਨਾਲ ਮਿਲਦੀ ਹੈ, ਮੈਂ ਉਹਦਾ ਕੋਈ ਮੁੱਲ ਨਹੀਂ ਦੇ ਸਕਦਾ। ਕਹਿਣ ਲੱਗੇ ਮੈਂ ਕੋਈ ਦੁਕਾਨਦਾਰ ਨਹੀਂ ਸੌਦਾ ਕਰਨਾ, ਗੁਰੂ ਦੁਕਾਨਦਾਰ ਨਹੀਂ ਹੁੰਦਾ, ਰੱਬ ਕੋਈ ਦੁਕਾਨਦਾਰ ਨਹੀਂ ਕਿ ਮੈਂ ਕੁਝ ਦੇ ਦਿਆਂ ਤੇ ਕੁਝ ਖਰੀਦ ਲਵਾਂ। ਕਹਿੰਦੇ ਨਹੀਂ ਨਹੀਂ, ਸਾਡੇ ਕੋਲ ਕੁਛ ਵੀ ਨਹੀਂ, ਜੋ ਹੈ ਉਹਦਾ ਹੀ ਦਿੱਤਾ ਤੋ ਹੈ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ। ਭਾਈ ਗੁਰਦਾਸ ਜੀ ਨੇ ਇੱਕ ਬਿੱਤ ਲਿਖਿਆ, ਕਹਿੰਦੇ ਨੇ ਇੱਕ ਬੰਦਾ ਬਾਗ ਚ ਗਿਆ, ਫੁੱਲ ਤੋੜ ਕੇ ਉੱਥੋਂ ਤੇ ਬਾਗ ਦੇ ਮਾਲਕ ਅੱਗੇ ਰੱਖ ਕੇ ਕਹਿੰਦਾ ਜੀ ਭੇਟਾ ਪ੍ਰਵਾਨ ਕਰਿਓ ਮੇਰੀ। ਉਹ ਕਹੇਗਾ ਉਹ ਫੁੱਲ ਵੀ ਮੇਰੇ, ਬਾਗ ਵੀ ਮੇਰਾ, ਤੇ ਤੂੰ ਕਿਵੇਂ ਮਾਲਕ ਬਣ ਗਿਆ ਤੋੜਨ ਨਾਲ, ਸੁਮੇਰ ਤੇ ਕੁਝ ਆਏ। ਉੱਥੋਂ ਹੀ ਸੋਨੇ ਦੀ ਕਣੀ ਲੈ ਕੇ, ਕਿਉਂਕਿ ਪਹਾੜ ਹੀ ਸੋਨੇ ਦਾ, ਆਖੇ ਲੈ ਪਹਾੜ ਸੋਨਾ ਭੇਟਾ ਕਰ ਰਹੇ ਆ, ਆਇਆ ਕਿੱਥੋਂ ਹੈ, ਉਹ ਤੇ ਪਹਾੜ ਹੀ ਸੋਨੇ ਦਾ। ਤੀਸਰਾ ਪ੍ਰਮਾਣ ਦਿੱਤਾ ਕਿ ਕੋਈ ਇੱਕ ਲੈ ਕੇ ਮੋਤੀ ਤੇ ਆਖੇ ਸਮੁੰਦਰ ਮੋਤੀ ਭੇਟਾ ਕਰ ਰਹੇ ਆ, ਸਿੱਪੇ ਚੋਂ ਮੋਤੀ ਨਿਕਲਦਾ ਤੇ ਸਿੱਪੇ ਗਿਆ ਕਿੱਥੋਂ, ਆਈ ਕਿੱਥੋਂ, ਸਮੁੰਦਰ ਚੋਂ। ਕਹਿੰਦੇ ਨੇ ਗੁਰੂ ਕੋਲੋਂ ਹੀ ਗਿਆਨ ਲੈ ਕੇ, ਗੁਰੂ ਕੋਲੋਂ ਹੀ ਕੋਈ ਸਿੱਖ ਆਖੇ ਆ ਸੁਣਿਓ ਮੇਰਾ ਗਿਆਨ। ਸਤਿਗੁਰੂ ਕਹਿੰਦੇ ਨੇ ਸਿੱਖਿਆ ਕਿੱਥੋਂ, ਜੋ ਰੱਖਿਆ ਤੇਰਾ ਤੇ ਹੈ ਹੀ ਨਹੀਂ, ਇਹ ਤੇ ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗਾ ਮੇਰਾ, ਇਹ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਾਂਜੀ
0: ਹਮ ਸਰ ਦੀਨ ਦਇਆਲ ਨਾ ਤੁਮ ਸਰ,
1: ਕਿਵੇਂ ਹੁਣ ਡਿੱਗਣੇ ਉਹਦੇ ਦਰ ਤੇ। ਭਗਵਤ ਜੀ ਸਾਨੂੰ ਸਿਖਾ ਰਹੇ ਨੇ ਹਮ ਅਸੀਂ, ਸਾਡੇ ਵਰਗਾ ਸਰ ਹੁੰਦਾ ਬਰਾਬਰ, ਸਾਡੇ ਵਰਗਾ, ਸਾਡੇ ਬਰਾਬਰ ਦਾ ਕੋਈ ਦੀਨ ਕੋਈ ਨਹੀਂ। ਦੀਨ ਦਾ ਅਰਥ ਹੈ ਗਰੀਬ, ਦੀਨ ਦਾ ਅਰਥ ਧਰਮ ਵੀ ਹੈ। ਜਿਹੜਾ ਫਾਰਸੀ ਵਾਲੇ ਪਾਸੇ ਸ਼ਬਦ ਆਇਆ ਨਾ ਦੀਨ, ਉਹਦਾ ਅਰਥ ਹੈ ਧਰਮ। ਲੇਕਿਨ ਜਿਹੜਾ ਦੇਨ ਹਿੰਦੀ ਸੰਸਕ੍ਰਿਤ ਵੱਲੋਂ ਆਇਆ ਹੈ, ਇਸ ਦਾ ਅਰਥ ਹੁੰਦਾ ਗਰੀਬ। ਜਦੋਂ ਆਏਗਾ ਨਾ ਦੀਨ ਦਰਦ ਦੁੱਖ ਭੰਜਨ ਘੱਟ ਘੱਟ ਨਾਠ ਅਨਾਥ, ਇੱਥੇ ਦੀਨ ਹੋਵੇਗਾ ਗਰੀਬ, ਤੇ ਜਿੱਥੇ ਹੋਵੇਗਾ ਦੀਨ ਬਸਾਰਿਓ ਰੇ ਦੀਵਾਨੇ ਦੀਨ ਬਸਾਰਿਓ, ਉੱਥੇ ਅਰਥ ਹੋਵੇਗਾ ਧਰਮ। ਸਾਡੇ ਵਰਗਾ ਗਰੀਬ ਕੰਗਾਲ ਕੋਈ ਨਹੀਂ। ਹਮ ਸਰ ਦੇਨ ਦਇਆਲ ਨਾ ਤੁਮ ਸਰ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਇੰਨੀ ਦਇਆ ਕੌਣ ਕਰੇਗਾ, ਬੰਦਾ ਤੇ ਥੋੜੀ ਜੀ ਦਇਆ ਕਰਦਾ ਉਸ ਤੋਂ ਜ਼ਿਆਦਾ ਇਹਨੂੰ ਕ੍ਰੋਧ ਆ ਜਾਂਦਾ, ਇਹਦੇ ਅੰਦਰ ਕ੍ਰੋਧ ਵੀ ਵੱਸਦਾ ਨਾ, ਮੇਰੀ ਦਇਆ ਨਹੀਂ, ਨਿਰਦਇਤਾ ਵੀ ਵੱਸਦੀ ਹੈ, ਕਠੋਰਤਾ ਵੀ ਵੱਸਦੀ ਹੈ, ਪਰ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਸਾਡੇ ਵਰਗਾ ਗਰੀਬ ਦੀਨ ਕੰਗਾਲ ਕੋਈ ਨਹੀਂ। ਹਾਂਜੀ
0: ਅਬ ਪਤੀਆਰ ਕਿਆ ਕੀਜੈ,
1: ਪਤੀਆਰ ਸ਼ਬਦ ਦੇ ਅਰਥ ਬਹੁਤ ਨੇ। ਜਿਹੜਾ ਇੱਥੇ ਲੱਗਦਾ ਉਹ ਅਜਮਾਇਸ਼, ਕਿਸੇ ਨੂੰ ਅਜਮਾਉਣਾ, ਕੋਈ ਹੋਰ ਕੋ ਅਜਮਾਉਣ ਦੀ ਗੱਲ ਕੋਈ ਨਹੀਂ, ਕਿਸੇ ਪ੍ਰਮਾਣ ਦੀ ਲੋੜ ਨਹੀਂ। ਸਾਡੇ ਵਰਗਾ ਗਰੀਬ ਕੋਈ ਨਹੀਂ, ਸਾਡੇ ਕੋਲ ਆਪਣਾ ਕੁਛ ਵੀ ਨਹੀਂ। ਗਰੀਬ ਹੁੰਦਾ ਜਿਸ ਦਾ ਕਿਸੇ ਵੱਲ ਧਿਆਨ ਹੋਵੇ, ਆਪਣਾ ਕੁਛ ਵੀ ਨਾ ਉਸ ਦਾ ਹੋਵੇ। ਦਾਤਿਆ ਸਾਡਾ ਤੇ ਤਨ ਵੀ ਆਪਣਾ ਨਹੀਂ, ਸਾਡਾ ਕੁਛ ਵੀ ਨਹੀਂ, ਜੋ ਕੁਝ ਹੈ ਤੇਰਾ, ਹੋਰ ਪਤੇ ਆਉਣ ਦੇ, ਹੋਰ ਪਤਿਆਰਾ ਕਰਨ ਦੇ, ਹੋਰ ਮੇਰਾ ਇਮਤਿਹਾਨ ਕੀ ਲੈਣਾ? ਮੈਂ ਮੰਨਦਾ ਕਿ ਮੇਰੇ ਵਰਗਾ ਕੰਗਾਲ ਕੋਈ ਨਹੀਂ। ਹਾਂਜੀ।

0: ਆਪਣੇ ਜਨ ਨੂੰ ਸੇਵਕ ਨੂੰ ਸੰਪੂਰਨਤਾ ਬਖਸ਼ੋ ਉਹ ਕਿਹੜੇ ਅਧੂਰੀ ਚੀਜ਼ ਕੋਈ ਵੀ ਰਹਿ ਜਾਏ ਉੱਥੇ ਖਟਖਟਾਉਂਦੀ ਹੈ ਬੰਦਾ ਚਾਹੁੰਦਾ ਹਰ ਪੱਖੋਂ ਪੂਰਾ ਹੋ ਜਾਵਾਂ ਬੰਦੇ ਚ ਗੱਲ ਹੀ ਅਧੂਰੀ ਰਹਿ ਜਾਏ ਕੋਈ ਨਾ ਪੂਰੀ ਸੁਣੇ ਤੇ ਨਾਰਾਜ਼ ਹੋ ਜਾਂਦਾ ਇਹ ਚਾਹੁੰਦਾ ਜੋ ਵੀ ਹੋਵੇ ਉਹ ਪੂਰਾ ਜਾਵੇ ਪੂਰੇ ਦਾ ਪੂਰਾ ਹੋ ਜਾਏ ਮੈਨੂੰ ਵੀ ਪੂਰਾ ਕਰ ਦਿਓ ਕੀ ਹੈ ਇਹ ਨੀ ਆਖਿਆ ਦੁਨੀਆਂ ਦਾ ਸੋਨਾ ਹੀ ਮੈਨੂੰ ਦੇ ਦਿਓ ਹੀਰੇ ਮੈਨੂੰ ਦੇ ਦਿਓ ਦੁਨੀਆਂ ਭਰ ਦਾ ਰਾਜ ਮੈਨੂੰ ਦੇ ਦਿਓ ਨਹੀਂ ਕਹਿੰਦੇ ਨੇ ਤੁਹਾਡੇ ਬਚਨਾਂ ਤੇ ਮੈਨੂੰ ਭਰੋਸਾ ਆ ਜਾਏ ਮੈਨੂੰ ਸ਼ਰਧਾ ਦਾ ਦਾਨ ਬਖਸ਼ੋ ਸੰਪੂਰਨਤਾ ਇਹ ਬਖਸ਼ੋ ਕਿ ਤੁਹਾਡੇ ਬਚਨਾਂ ਲਈ ਮੇਰਾ ਮਨ ਮੰਨ ਜਾਏ ਕਿ ਜੋ ਤੁਸੀਂ ਕਹਿੰਦੇ ਹੋ ਬਿਲਕੁਲ ਠੀਕ ਹੈ ਅਸੀਂ ਬਾਣੀ ਵੀ ਸੁਣੀ ਜਾਂਦੇ ਆ ਨਾਲ ਸ਼ੰਕੇ ਵੀ ਟਿਕੇ ਹੁੰਦੇ ਭਗਤ ਨਾਮਦੇਵ ਜੀ ਨੇ ਇਹ ਕਟਾਕਸ਼ ਕੀਤਾ ਵਾ ਕਹਿੰਦੇ ਨੇ ਜਿਨ੍ਹਾਂ ਦੇਵਤਿਆਂ ਦੀ ਪੂਜਾ ਵੀ ਕਰਦੇ ਹੋ ਉਹਨਾਂ ਦੇ ਬਾਰੇ ਤੁਸੀਂ ਗਲਤ ਕਹਾਣੀਆਂ ਵੀ ਕੜੀਆਂ ਸ਼ੰਕੇ ਵੀ ਤੁਹਾਡੇ ਮੌਜੂਦ ਨੇ ਉਹ ਭਾਈ ਜਿੱਥੇ ਸ਼ੰਕਾ ਹੈ ਉੱਥੇ ਸ਼ਰਧਾ ਕੋਈ ਨਹੀਂ ਸ਼ਰਧਾ ਹੈ ਤੇ ਸ਼ੰਕਾ ਕੋਈ ਨਹੀਂ ਸ਼ੰਕੇ ਮਟਾਉਣ ਵਾਸਤੇ ਇੱਕ ਹੀ ਇਲਾਜ ਹੈ ਇੱਕੋ ਹੀ ਦਵਾਈ ਹੈ ਉਹ ਹੈ ਪ੍ਰੇਮ ਸੱਚਾ ਪ੍ਰੇਮ ਹੋਵੇ ਨਾ ਤੇ ਕਦੇ ਸ਼ੰਕਾ ਰਹਿੰਦਾ ਹੀ ਨਹੀਂ ਭਗਤਾਂ ਨੂੰ ਪ੍ਰੇਮ ਹੈ ਵੈਸੇ ਭਗਤੀ ਦਾ ਅਰਥ ਵੀ ਪ੍ਰੇਮ ਹੀ ਹੈ ਦੋ ਤਰ੍ਹਾਂ ਦੇ ਪ੍ਰੇਮ ਨੇ ਦੁਨੀਆ ਤੇ ਬੜੇ ਧਿਆਨ ਨਾਲ ਸੁਣਨਾ ਇੱਕ ਉਹਨੂੰ ਕਿਹਾ ਇਸ਼ਕ ਮਜਾਜੀ ਦੂਸਰਾ ਇਸ਼ਕ ਹਕੀਕੀ ਹਕੀਕੀ ਕੀ ਹੈ ਨਾਮ ਦਾ ਪ੍ਰੇਮ ਗੁਰੂ ਨਾਲ ਪ੍ਰੇਮ ਸਿੱਖਾਂ ਨਾਲ ਪ੍ਰੇਮ ਸਿੱਖੀ ਨਾਲ ਪ੍ਰੇਮ ਆਪਣੇ ਕਕਾਰਾਂ ਨਾਲ ਪ੍ਰੇਮ ਦੁਨੀਆਂ ਦਾ ਜਿਹੜਾ ਪ੍ਰੇਮ ਹੈ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਹੈ ਉਹ ਸ਼ੁਰੂ ਹੁੰਦੀ ਜੇ ਲੇਲਾ ਮਜਨੂੰ ਆਸ਼ਕੀ ਚੋ ਚੱਕੀ ਜਾਤੀ ਸਾਰਾ ਕੁਛ ਕਰਕੇ ਨਾ ਉਹ ਲਿਖ ਕੇ ਪੰਜਾਂ ਦਾ ਨਾਂ ਤੇ ਅਖੀਰ ਕਹਿੰਦੇ ਨੇ ਗੁਰਸਿੱਖਾਂ ਦੀ ਵੀ ਪ੍ਰੀਤ ਹੈ ਇਹ ਕੀ ਪ੍ਰੀਤ ਹੈ ਸੋਹਣੀ ਤੇ ਨਦੀ ਧਰਦੇ ਸੀ ਰਾਂਝਾ ਜਿਹੜਾ ਸੀ ਉਹਨੇ ਉਹ ਤੇ ਚੌਧਰੀਆਂ ਦਾ ਪੁੱਤਰ ਹੋ ਕੇ ਮੱਝੀਆਂ ਦਾ ਛੇੜੂ ਬਣ ਗਿਆ ਕੁਰਬਾਨੀ ਤੇ ਹੈ ਨਾ ਬੜਾ ਕੁਛ ਇਹਨਾਂ ਕੀਤਾ ਮਜਨੂੰ ਚੰਗੇ ਘਰ ਦਾ ਬੱਚਾ ਹੋ ਕੇ ਛਦਾਈਆਂ ਵਾਂਗੂ ਫਿਰਦਾ ਸੀ ਪਏ ਪਰ ਇੱਥੇ ਇੱਕ ਘਾਟ ਆ ਇਸ਼ਕ ਮਜਾਜੀ ਵਾਲਾ ਚਾਹੁੰਦਾ ਦੁਨੀਆਂ ਸਾਰੀ ਉਜੜ ਜਾਏ ਬਾਜ਼ਾਰ ਸੜ ਜਾਣ ਕੱਖ ਨਾ ਰਹਿ ਰਾਹ ਵਿਹਲੇ ਹੋ ਜਾਣ ਤੇ ਮੈਂ ਜਾਵਾਂ ਇਹ ਦੁਨਿਆਵੀ ਪਿਆਰ ਵਾਲੇ ਜਿਹੜੇ ਨੇ ਤੇ ਚਾਹੁੰਦੇ ਨੇ ਕੋਈ ਵੇਖਦਾ ਤੇ ਨਹੀਂ ਪਿਆ ਮੈਨੂੰ ਆਉਂਦੇ ਨੂੰ ਮੈਨੂੰ ਜਾਂਦੇ ਨੂੰ ਡਰਦਾ ਲੇਕਿਨ ਰੱਬ ਦਾ ਪ੍ਰੇਮੀ ਗੁਰੂ ਦਾ ਪ੍ਰੇਮੀ ਜਾਣ ਲੱਗਿਆ ਡਰਦਾ ਨਹੀਂ ਡੰਕੇ ਦੀ ਚੋਟ ਨਾਲ ਕਹਿੰਦਾ ਮੈਂ ਪਿਆਰ ਕਰਨਾ ਗੁਰੂ ਨੂੰ ਮੈਂ ਜਾ ਰਿਹਾ ਆਓ ਕਿਸੇ ਨੇ ਨਾਲ ਜਾਣਾ ਤੇ ਆ ਜਾਓ ਚੱਖੜ ਚਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬੁਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ ਇਹਨੂੰ ਤੇ ਪ੍ਰੇਮ ਹੈ ਪੀਰ ਮੁਰੀਦਾਂ ਫਿਰ ਹੜੀ ਉਹ ਜਿਹੜੀ ਪੌੜੀ ਹੈ ਨਾ ਲੇਲਾ ਮਜਨੂੰ ਆਸ਼ਕ ਉਹਦੀ ਆਖਰੀ ਪੰਕਤੀ ਹੈ ਸਿੱਖ ਦੀ ਪ੍ਰੀਤੀ ਪੀਰ ਮਰੀਦਾਂ ਪਰ ਹੜੀ ਗਾਉਣ ਪ੍ਰਭਾਤੇ ਅੰਮ੍ਰਿਤ ਵੇਲੇ ਉੱਠ ਕੇ ਗਾਉਂਦੇ ਨੇ ਹੁਣ ਰੱਬ ਦੇ ਪਿਆਰੇ ਕਹਿੰਦੇ ਨੇ ਆਓ ਮੈਂ ਰੱਬ ਨੂੰ ਪਿਆਰ ਕਰਨ ਚੱਲਿਆ ਜੇ ਮੈਂ ਛੁਪ ਕੇ ਨੀ ਕਿਸੇ ਕੋਲੋਂ ਜਾਣਾ ਮੈਂ ਕੋਈ ਚੋਰੀ ਕਰਨੀ ਕਹਿੰਦੇ ਨੇ ਘਟੇ ਅਵਗਟ ਡੂੰਗਰ ਗਣੋ ਇੱਕ ਬਿਨਰਗੁਣ ਬੈਲ ਹਮਾਰ ਰਮਾਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਹੋਮਨ ਜਾਰੋ ਰਾਮ ਕੋ ਸਹਿਜ ਕਰੋ ਵਪਾਰ ਮੈਂ ਰਾਮ ਨਾਮ ਤਨ ਲਾਦਿਆ ਬਿਖ ਲਾ ਦੀ ਸੰਸਾਰ ਆਓ ਭਾਈ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੇ ਤੇ ਕਿਰਪਾ ਕਰ ਪੂਰਨ ਸ਼ਰਧਾ ਬਣ ਜਾਏ ਪ੍ਰੇਮ ਦੇ ਦੇ ਮੈਨੂੰ ਉਹ ਕਿ ਸ਼ੱਕ ਆਵੇ ਹੀ ਕੋਈ ਨਾ ਹਾਂਜੀ
1: ਹੋ ਬਲ ਬਲ ਜਾਓ ਰਮਈਆ ਕਾਰਨੇ
0: ਕਾਰਨੇ ਦਾ ਅਰਥ ਕੀ ਹੈ ਕਾਰਨੇ ਦਾ ਅਰਥ ਹੈ ਕਾਰਨਾਮੇ ਕਹਿੰਦੇ ਨੇ ਇਹ ਕਾਰਨਾਮੇ ਕੀਤੇ ਤੁਹਾਡੇ ਕੌਤਕਾਂ ਤੋਂ ਤੁਹਾਡੇ ਕਾਰਨਾਮਿਆਂ ਤੋਂ ਮੈਂ ਬਲ ਬਲ ਜਾਣਾ ਬਲ ਦਾ ਅਰਥ ਹੈ ਬਲਹਾਰ ਮੈਂ ਕੁਰਬਾਨ ਜਾਣਾ ਜੋ ਵੀ ਦਾਤਾ ਤੂੰ ਕੀਤਾ जो सिरजे है, जो तू बनाया है, जो तू कर रहे है, मैं उस तो सदके जाना। तेरे हर कौतक तो बल बल जाऊं, रमैया कारने राम दे कारने में तो मैं सदके जाना, मैं कुर्बान जांदा हां। हां जी,
1: कारण कवन अबोल,
0: मैनू एक कारण दसो, तुसी मेरे नाल बोल दे क्यों नहीं, गल बात क्यों नहीं हो रही। भगतां दी रब दे प्यारियां दी सिद्धी रब नाल गल है, परमात्मा नाल हो ते साडी भी सकदी है, पर सानू दुनिया दे चमेले नहीं छड्डदे। असी जद चुप करके बैठे आ ना, खिमा करना वेख लेना मैं सच कह रहे हां कि नहीं, चुप करके भी बैठे आ, कदी धी नाल गल्लां करदे रहिंदे आ मन कर, कदी पुत्र नाल करने, कदी सज्जनां नाल करने, कदी बिजनेस लई करने, कदी दुश्मनां नाल झगड़ने। असी ते रब दियां गल्लां किवें करिए, दुनिया दियां गल्लां नहीं मुकदियां, दुनिया दियां गल्लां इन्नियां ने कि मुक्कण च नहीं आउंदियां। ओह लैके सौ जाने, ओह लैके उठने आ, और रब दे प्यारे ना ना जुड़ सकन ते कहंदे ने अज तेरे नाल गल क्यों ना हो रही। फरीदा अज ना सुते कंध से वंग मुड़े मुड़ जाए, जाए पुछो दोहागने तुम क्यों रहन वहाए। सिद्धी गल जिन्हां दी है, गुरु अर्जन देव कहंदे ने परमात्मा ने मैनू एक गल कही, जिसनू मैं राह विखा दिया उसनू कोई भुला नहीं सकदा, ते जिसनू मैं भुला दिया उनू कोई राह विखा नहीं सकदा। जिसे दिखाले वाटड़ी, जिसे दिखाले वाटड़ी तिसे भुलावे कौन, जिसे भुलाई पंध सिर तिसे विखाले कौन। रब नाल जिन्हां दी सिद्धी गल है, परमात्मा नाल गल है, वो जरा क टुट जान ते कहंदे ने अज गल क्यों नहीं हो रही, अज तू मेरे नाल जुड़ क्यों नहीं रहा। बहुत पुरानी घटना है और इतिहासक है, यहूदियां दा पैगंबर मूसा जा रहा सी ते आजड़ी अरदासा करदा पे। हुण अरदासा एक अनपढ़ बंदा एक पढ़िया लिखिया ग्रंथी करदा, बड़ा फर्क हुंदा पढ़े लिखे दा ते अनपढ़ दा। ओ कहंदा अरदास ओदी सुन लो, कहंदा खुदा मैं तेनू वेखिया ते नहीं, पर मैं सुनिया के तू है। वेखिया मैं कोई नहीं, जानदा मैं कोई नहीं, पर मैं सुनिया तू है, ते मैं ओ भी सुनिया के ना कोई तेरा धी ना कोई पुत्र, तू कला ही है, अपने वर्गा आप ही है। ते मैं लभदा सब पिया कोई मित्र मेरा बने, कोई भी नहीं बनिया, भेडा बकरियां ही ने मेरे कोल, ते आपा मित्र बन चलिए, क्योंकि मेरा भी ना को मां ना को बाप ना को भैन, ना मैं भी कला ते तू भी कला, आपा मित्र बन जाइए। हुण बड़ी बोला करदा पिया हाथ जोड़ के कहंदा, जे तू आ जाए ना अद्धे वधिया भेडा बकरियां तेनू दे दे, जे तू आ जाए साग ते मिसा अद्धा तेरा ते अद्धा मेरा, देरी चे तेरी जुत्ती टुटी होवे ते मैं गंढ देंगा, तेनू ताप चढ़ी होवे तेरा बुखार उतार देंगा, मैनू बूटी का पता, तेनू जुआ पै गई हुण ते मैं बूटी का पता मार देंगा सिर च पा के। मूसा चलिया कहन लगा, ओ मूर्खा इस तरह अरदास करी दी सिख मेरे को सिखाए, ओ चार कदम गया कहन लगा जी भुल गई है, हुण मुंह दे थप्पड़ मारिया ते कहन लगा ये गलत अरदास ने करिया कर, कहन लगा जी नहीं करदा, कहन लगा वाह रब्बा अजे मिलिया नहीं ते पहले ही थप्पड़ पै गया, अज तो बाद मैं तेरा नाम ही नहीं लवांगा, मैनू तेरे वर्गा मित्र नहीं चाहिदा। अज हुण कारण कमने बोल, मेरे नाल बोलदा क्यों नहीं, मेरे नाल तेरी गल क्यों नहीं हो रही। जुड़न लगा ना ते जुड़ नहीं सकिया, पर एक आवाज आई, वही आमद सुए मूसा अज खुदा, वही कहंदे ने पैगाम, पैगाम खुदा दा आया, सुन भाई बंदा ए महाराज मां कर दी जोदा, मेरा बंदा मेरे नाल जुड़िया ते सिद्धियां मेरे नाल गल्लां कर रहा सी, मैं ते उहदा साग खा रहा सा, ओदी अरदास मेरे तक पहुंच रही सी, ओदे कोल शब्द चंगे नहीं सन, ओदे कोल प्रेम ते है सी ना, ਉਹਦਾ ਪ੍ਰੇਮ ਸੱਚਾ ਸੀ, ਸੱਚਾ ਸੀ। ਤੈਨੂੰ ਮੈਂ ਜੋੜਨ ਵਾਸਤੇ ਭੇਜਿਆ ਕਿ ਤੋੜਨ ਵਾਸਤੇ ਭੇਜਿਆ? ਨਹੀਂ ਬਰਾਏ ਵਸਲ ਕਰਦੇ ਨੇ ਆਮ ਦੀ, ਨਹੀਂ ਬਰਾਏ ਤੂੰ ਬਰਾਏ ਵਸਲ ਕਰਦੇ ਨੇ ਆਮ ਦੀ, ਨਹੀਂ ਬਰਾਏ ਫਸਲ ਕਰਦੇ ਨੇ ਆਮ ਦੀ। ਫਸਲ ਹੁੰਦਾ ਮਿਲਾਪ, ਫਸਲ ਹੁੰਦਾ ਤੋੜ ਦੇਣਾ। ਤੂੰ ਤੇ ਤੇਰੇ ਦੇ ਜੋੜੇ ਨੂੰ ਵੀ ਤੋੜਨਾ। ਇੱਕ ਧਿਆਨ ਰੱਖੋ, ਭਾਵੇਂ ਕੋਈ ਕਿੱਡਾ ਗਿਆਨੀ ਏ, ਕਿਤੇ ਕੋਈ ਜੁੜਿਆ ਹੋਇਆ ਸਿੱਖ ਨਾ ਟੁੱਟ ਜਾਏ। ਵੇਖੋ ਜੇ ਉਹਦੇ ਵਿਚਾਰੇ ਦੇ ਲਫ਼ਜ਼ ਜਿਹੜੇ ਸਿੱਧੇ ਨਹੀਂ, ਉਹਦਾ ਮਨ ਕਿੰਨਾ ਸਿੱਧਾ, ਉਹ ਪ੍ਰੇਮ ਨਾਲ ਕਿੰਨਾ ਜੁੜਿਆ ਹੋਇਆ, ਅੰਦਰੋਂ ਉਹਦਾ ਪ੍ਰੇਮ ਕਿੰਨਾ। ਹੁਣ ਉਹ ਕਹਿੰਦੇ ਨੇ ਕੀ ਕਾਰਨ ਹੈ ਅੱਜ ਜੁੜ ਨਹੀਂ ਰਿਹਾ, ਅੱਜ ਤਾਰ ਨਹੀਂ ਤੇਰੇ ਨਾਲ ਜੁੜ ਰਹੀ। ਹੁਣ ਬਲ ਬਲ ਜਾਉ ਰਮਈਆ ਘਰ ਨੇ, ਕਾਰਨ ਕਮਨ ਅਬੋਲ। ਬੋਲ ਹੁੰਦਾ ਨਾ ਬੋਲਣਾ, ਗੱਲਬਾਤ ਹੋਣੀ, ਅਬੋਲ ਕਿਉਂ ਨੀ ਮੇਰੇ ਨਾਲ ਬੋਲਦਾ?
1: ਬਹੁਤ ਜਨਮ ਵਿਛੁਰੇ ਥੇ ਮਾਦੋ, ਇਹੋ ਜਨਮ ਤੁਮਾਰੇ ਲਿਖੇ।
0: ਕੁਛ ਧਰਮ ਜਿਹੜੇ ਨੇ ਪੁਨਰ ਜਨਮ ਨਹੀਂ ਮੰਨਦੇ, ਪਰ ਸਿੱਖ ਧਰਮ ਮੰਨਦਾ। ਸਾਡੇ ਦੇਸ਼ ਤੇ ਏਸ਼ੀਆ ਦੇ ਧਰਮ ਜਿਹੜੇ ਨੇ ਮੰਨਦੇ ਨੇ ਵਾਰ ਵਾਰ ਜਨਮ। ਭਗਤ ਕਬੀਰ ਸਾਹਿਬ ਵੀ ਪੁਨਰ ਜਨਮ ਨੂੰ ਮੰਨਦੇ ਹੋਏ ਕਹਿੰਦੇ ਨੇ, ਪੂਰਵ ਜਨਮ ਹੋ ਤੁਮਰੇ ਸੇਵਕ, ਮੈਂ ਪਹਿਲੇ ਜਨਮੇ ਵਿੱਚ ਵੀ ਤੇਰਾ ਸੇਵਕ ਸਾਂ, ਪਰ ਯਾਤਰਾ ਅਧੂਰੀ ਰਹਿ ਗਈ, ਮਿਲ ਨਹੀਂ ਸਕੇ, ਅਬ ਤੋਂ ਮਿਟਿਓ ਨਾ ਜਾਏ। ਹੁਣ ਮੈਂ ਸੇਵਾ ਤੋਂ ਕਿਵੇਂ ਹਟ ਸਕਣਾ? ਹੁਣ ਤੇ ਸੇਵਾ ਕਰਾਂਗਾ ਤੇਰੇ ਦੁਆਰੇ, ਧੁਨ ਸਹਿਜ ਕੀ ਮਾਥੇ ਮੇਰੇ ਦਗਾਈ। ਪੂਰਵ ਜਨਮ ਬਾਰੇ ਭੱਟ ਵੀ ਜ਼ਿਕਰ ਕਰਦੇ ਨੇ, ਕਹਿੰਦੇ ਨੇ ਅੰਮ੍ਰਿਤ ਪ੍ਰਵਾਹ ਛੁੱਟ ਤੇ ਅੰਮ੍ਰਿਤਸਰ, ਅਮੈ ਸਰੋਵਰ ਸਦ ਭਰਿਆ ਤੇ ਪੀਵੇ ਸੰਤ ਕਰੇ ਮਨ ਮੱਜਨ, ਪੁੱਬਜਨੇ ਸੇਵਾ ਕਰੀਆ। ਉਹ ਕਹਿੰਦੇ ਨੇ ਇੱਥੇ ਅੰਮ੍ਰਿਤਸਰ ਜੋ ਅੰਮ੍ਰਿਤ ਦੇ ਪ੍ਰਵਾਹ ਚੱਲ ਰਹੇ ਨੇ, ਇਹ ਉਹ ਹੀ ਪੀਂਦੇ ਨੇ ਜਿਨ੍ਹਾਂ ਨੇ ਪੂਰਵਲੇ ਜਨਮ ਵਿੱਚ ਵੀ ਸੇਵਾ ਕੀਤੀ ਹੈ। ਇਹਦਾ ਭਾਵ ਪਿਛਲੇ ਜਨਮ ਵਿੱਚ ਵੀ ਉਹ ਸਿੱਖ ਸਨ, ਪੁਰਾਣੇ ਜਨਮਾਂ ਵਿੱਚ ਵੀ ਸਿੱਖ ਸਨ। ਉਹ ਕਹਿੰਦੇ ਨੇ ਮੈਂ ਤੇਰਾ ਅੱਜ ਦਾ ਸੇਵਕ ਨਹੀਂ, ਬਹੁਤ ਜਨਮ ਬਤੀਤ ਹੋ ਗਏ ਨੇ, ਉਡੀਕਦਿਆਂ ਆਸ ਵਿੱਚ ਬੈਠਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਖੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਰੈਵਰ ਬਿਲਕਿਓ, ਲੱਖ ਚੌਰਾਸੀ ਭਰਮ ਤੇ ਦੁਲਭ ਜਨਮ ਪਾਇਓ। ਸੁਖਮਨੀ ਸਾਹਿਬ ਵਿੱਚ ਇੱਕ ਬਚਨ ਆ, ਪਾਤਸ਼ਾਹ ਕਹਿੰਦੇ ਨੇ ਬੜਾ ਭਟਕਿਆ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ, ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਪਰ ਭਾਗ ਜਾਗੇ, ਜਦੋਂ ਭਾਗ ਜਾਗੇ ਕਬਹੋ ਸਾਧ ਸੰਗਤ ਉਹ ਭਾਵ, ਮਨੁੱਖਾ ਜਨਮ ਮਿਲ ਗਿਆ, ਗੁਰੂ ਕੀ ਸੰਗਤ ਮਿਲ ਗਈ, ਇਥੋਂ ਫਿਰ ਵਾਪਸ ਨਹੀਂ ਜਾਂਦਾ, ਇੱਥੇ ਆ ਕੇ ਮੁਕਤ ਹੋ ਜਾਂਦਾ, ਉਸੇ ਅਸਥਾਨ ਤੇ ਬੋਰ ਨਾ ਆਵੇ। ਅੰਤਰ ਹੋ ਗਿਆਨ ਪ੍ਰਕਾਸ਼, ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਹੁਣ ਠੇਡੇ ਖਾਣ ਦੀ ਲੋੜ ਨਹੀਂ, ਉਸੇ ਅਸਥਾਨ ਕਾ ਨਹੀਂ ਬਿਨਾਸ਼, ਇਹ ਸੱਚ ਖੰਡ ਸਦਾ ਕਾਇਮ ਰਹਿੰਦਾ, ਉਸੇ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਸਾਧ ਕੇ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਨ। ਅਸੀਂ ਪੂਰਵਲੇ ਜਨਮ ਵਿੱਚ ਵੀ ਤੁਹਾਡੇ ਸੇਵਕ ਸਾਂ, ਬਹੁਤ ਜਨਮ ਹੋ ਗਏ ਤੁਹਾਡੇ ਨਾਲੋਂ ਵਿਛੜਿਆ, ਭਟਕਦੇ ਫਿਰੇ। ਹਾਂ ਹਾਂਜੀ,
1: ਕਹਿ ਰਵਿਦਾਸ ਆਸ ਲਗ ਜੀਵਾ,
0: ਬਹੁਤ ਜਨਮ ਬਿਛੜੇ ਤੇ ਮਾਧਵੇ ਜਨਮ ਤੁਮਾਰੇ ਲਿਖੇ, ਪਰ ਇਹ ਜਨਮ ਵੀ ਬੜਾ ਸੁੰਦਰ। ਇੱਕ ਵਿਦਵਾਨ ਨੇ ਕਿਹਾ, ਕਹਿੰਦੇ ਨੇ ਦਾਤਿਆ ਤੂੰ ਆਪਣੀ ਰਜ਼ਾ ਦਾ ਆਪ ਮਾਲਕ ਹੈ, ਹੁਣ ਮੇਰਾ ਤੇ ਜ਼ੋਰ ਤੇਰੇ ਨਾਲ ਚੱਲਦਾ ਕੋਈ ਨੀ, ਜੇ ਤੂੰ ਚਾਹੁੰਦਾ ਨਾ ਕਿ ਮੈਂ ਤੇਰੇ ਤੋਂ ਵਿਛੜਿਆ ਹੀ ਰਵਾਂ ਤੇ ਤੇਰੀ ਮਰਜ਼ੀ ਹੈ, ਮੈਂ ਖਿੜੇ ਮੱਥੇ ਮੰਨਣਾ। ਇੱਕ ਪੰਕਤੀ ਸਰਵਣ ਕਰੋ, ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੇ ਲਾਈਆਂ, ਇੱਕ ਕੋਲ ਬੈਠੇ ਇੱਕ ਨੇ ਇੱਕ ਨੂੰ ਕਹਿੰਦੇ ਨੇ ਜਾ ਲਾਹੌਰ, 2 ਸਾਲ ਗੁਰੂ ਅਰਜਨ ਦੇਵ ਲਾਹੌਰ ਰਹਿ, ਕਿਸੇ ਨੂੰ ਕਹਿੰਦੇ ਨੇ ਜਾ ਕਾਬਲ, ਇਹ ਤੇ ਉਹਦੀ ਮਰਜ਼ੀ ਹੈ। ਪਾਤਸ਼ਾਹ ਜੇ ਤੂੰ ਇਹ ਚਾਹੁੰਦਾ ਨਾ ਮੈਂ ਦੂਰ ਹੀ ਰਹਾਂ, ਮੈਂ ਵਿਛੜਿਆ ਰਹਾਂ, तेरी मर्जी, पर मैनू एक एहसास जरूर रहे, मैं विछड़िया होया ते मैं अजे दूर हां। मैं ये ना भूल जावा कि मैं विछड़िया नहीं। एक पंक्ति है, विछड़िया का क्या विछड़ा, जेडे रब नाल विछड़ गए उन्हें होर विछोड़ा की पैना, मिलिया का क्या बेल, जेडे रब नू मिल गए उन्होंने होर मिलके की लैना। मेल ते असल हो गया, कहंदे ने बहुत जन्म बिछड़े थे माधो, ये जन्म तुम्हारे लेखा, ये भी तुहाडे लेखे आ। अगली पंक्ति सरवण कहती है, कह रविदास आस लग जीव, दुनिया विच दुनियादार बंदे आस नाल जी रहे ने। एक फकीर कहंदा, ऐ आकाश तू जमदे भी वेखे, तू मरदे भी वेखे, तू इथे वसदे भी वेखे उजड़े, क्योंकि तू तो कायम है, आकाश है ना, आकाश वेख रहे है सब कुछ, तू इथे मकान बनदे भी वेखे, ढहंदे भी वेखे, रुख उगदे भी वेखे, रुख पुटींदे भी वेखे, तू हर बंदे नू वेखिया। मैनू एक गल दस, इन्ना दुख हुंदिया बंदा जीउंदा किवें रह गया, जी किवें रहा। उन्हें एक गल जवाब दिता, कहन लगा आस दे कारण, कि अज ठीक नहीं कल नू ठीक हो जाएगा। दुनिया वालों सानू चोटा ते पैंदिया ने सैकड़े, उस वेले औखे भी बड़े होने आ, पर समझौता कर लेने आ, कोई नहीं, पुत्र ने अज नहीं मनी कल मन लवेगा, ठीक हो जाएगा, आ काम अज नहीं बने आ कल हो जाएगा। कहिंदे ने दुनियादार जे आस नाल जी जांदा ते परमात्मा मैं तेरी आस नाल के आना जीवां, दुनिया दियां आसां ते पूरियां हुंदियां नहीं, पर तू किसे नू निराश रखदा ही नहीं, मैनू आस है, मैं इस आस नाल ही जी रहा। कह रविदास आस लग जीवो, ते जेड़ा तेरी आस विच जीवना है ना, तेरी आस विच ते तेरा नाम ही जपया जा सकदा है, ते तेरा नाम मैं जपदा हुआ ते मैनू होर की चाहिदा, बस तू याद आउंदा रहे, तू याद आउंदा रहे सानू सिखिया देगा, जो गुरु अर्जन देव ने दिती है, हर सिमरन कियो सगले अकारा, हर सिमरन मैं आप नंकारा। इनू एक प्रमाण दे के मैं बेनती करा, मैं इथे कह दिता शब्द कार, हुण लफज ही है ना, कार ते बाहर कि होगी, इथे ते कार कोई नहीं ना, पर शब्द है, पर जदों असीं कहने ना वाहिगुरु, ऐसा नहीं कि मैं आख्या इथे है ते वाहिगुरु किसी होर थां ते बैठा, नहीं, जिथे हर आराधिया है तिथे हर मित सहाई, तुसी जिथे आखो परमात्मा उथे ही है, उसे वेले ही है, हर थां ते है, तू सबनी थाई, जिथे हो जाई सच्चा सरजन हार जियो, घर आखो वाहिगुरु तुहाडे घर विच है, बाहर आखो वाहिगुरु घर बाहर तेरा प्रवासा, तू जन के है संग, आओ लड़ी बार विचार जड़ी चल रही है, कह रविदास आस लग जीवो, चिर बहो दर्शन देखे, बड़ी देर हो गई। असल विच इस ते युगां दी गल नहीं, एक घड़ी दिवस मोको बहु दिहाड़े, एक घड़ी न मिलते है तां कलयुग होता, एक क्षण भी विसर जाए ते भगत कहंदे ने बड़े जन्म हो गए, बड़ी देर हो गई है, एक पल भी हो जाए ते ओ कहंदे ने युग बतीत हो गए ने, चार पैर चाहो जुगै समान है, रहन भई तब अंत न जाने, कह रविदास आस लग जीव, चिर भयो दर्शन देखे, बड़ा चिर हो गया तेरे दर्शन कीते हैं, हुण ते मैनू दर्शन दे। असल सानू समझा रहे ने, निमाने नताने हो के जिस दिन हाथ जुड़ गए ओदे दर ते डिग पै, उस वेले सिर ते हाथ रख के गल नाल ला लवेगा, अड़ीक ने यही हां, हों तुमरी करो नित आस पब, मोह कब गल लावेंगे, मैनू कदों गल नाल लगाओगे। ओ कहंदे ने तू ही दूर भजना, मैं ते तेनू सदा ही लगाया, हुणे ही लगाना, देर वाली गल कोई नहीं, ਬਸ ਦੁਨੀਆਂ ਦੀਆਂ ਆਸਾਂ ਛੱਡ ਰੱਬ ਦੀ ਆਸ ਬਣਾ, ਉਹ ਉਸੇ ਵੇਲੇ ਹਾਜ਼ਰ ਨਾਜ਼ਰ ਹੈ, ਉਸੇ ਵੇਲੇ ਗੱਲ ਨਾਲ ਲਗਾ ਲੈਂਦਾ ਹੈ। ਆਓ ਅਗਲੀ ਲੜੀ ਵਾਰ ਵਿਚਾਰ ਜਿਹੜੀ ਹੈ ਉਹ ਸਰਵਣ ਕਰੋ। ਹਾਂਜੀ,
1: ਚਿਰ ਭਇਓ ਦਰਸ਼ਨ ਦੇਖੇ,
0: ਤੁਹਾਡੇ ਦਰਸ਼ਨ ਦੇਖੇ ਆ, ਕਿਰਪਾ ਕਰੋ, ਇਹ ਪਲ ਪਲ ਜਿਹੜਾ ਬਤੀਤ ਨਹੀਂ ਹੋ ਰਿਹਾ, ਇਹ ਮਿਹਰ ਵਰਤਾਓ। ਹਾਂਜੀ,
1: ਸਤ

0: ਇਹ ਸਲੋਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੈ ਜੀ।
1: ਹਾਂਜੀ। ਭੁੱਲੀ ਭੁੱਲੀ ਮੈਂ ਫਿਰੀ, ਪਾਦਰ ਕਹਿ ਨਾ ਕੋਏ।
0: ਸਤਿਗੁਰਾਂ ਨੇ ਸਾਨੂੰ ਸਮਝਾਉਣ ਵਾਸਤੇ ਹੀ ਆਖਰ ਇਹ ਬਾਣੀ ਉਚਾਰਨ ਕੀਤੀ ਹੈ। ਕਹਿੰਦੇ ਨੇ ਮੈਂ ਭੁੱਲੀ ਭੁੱਲੀ, ਜੀਵ ਇਸਤਰੀ ਵੱਲੋਂ ਕਿਹਾ ਮੈਂ ਭੁੱਲੀ ਭੁੱਲੀ ਫਿਰਦੀ ਹਾਂ। ਭੁੱਲੇ ਦਾ ਅਰਥ ਕੀ ਹੈ? ਜਿਹਨੂੰ ਰਾਹ ਨਾ ਲੱਭਦਾ ਹੋਵੇ, ਜਿੱਥੇ ਜਾਣਾ ਉਹਦਾ ਪਤਾ ਨਹੀਂ ਕਿ ਕਿਹੜੇ ਪਾਸਿਓਂ ਜਾਣਾ, ਪਤਾ ਨਾ ਹੋਵੇ। ਕਈ ਵਾਰ ਬੰਦਾ ਕੋਲ ਹੀ ਚੱਕਰ ਕੱਟਦਾ ਰਹਿੰਦਾ, ਲੇਕਿਨ ਜਦੋਂ ਪੜਦਾ ਕਹਿੰਦਾ ਹੱਦ ਹੋ ਗਈ ਆ ਤੇ ਨਾਲ ਹੀ ਸੀ, ਮੈਂ ਐਵੇਂ ਭੁੱਲਿਆ ਫਿਰਦਾ ਰਿਹਾ। ਪਰਮਾਤਮਾ ਤੇ ਤੇਰੇ ਕੋਲ ਅੰਦਰ ਹੀ ਬੈਠਾ ਸੀ, ਤੂੰ ਲੱਭਦਾ ਫਿਰਦਾ ਰਿਹਾ, ਕਦੀ ਕਿਤੇ, ਕਦੀ ਪਹਾੜਾਂ ਵਿੱਚ, ਕਦੀ ਜੰਗਲਾਂ ਵਿੱਚ, ਕਦੀ ਕਿਸੇ ਥਾਂ ਤੇ, ਕਦੀ ਕਿਸੇ ਥਾਂ ਤੇ। ਭੁੱਲੀ ਭੁੱਲੀ ਮੈਂ ਫਿਰੇ, ਮੈਂ ਫਿਰਦੇ ਰਹੀ ਹਾਂ, ਬੜੀ ਭਟਕੀ ਹਾਂ। ਜਿਵੇਂ ਹੁਣੇ ਤੁਸੀਂ ਸੁਣਿਆ, ਲੱਖ 84 ਭਰਮ ਤੇ ਆਂਦੋ ਲੱਭ ਜਨਮ ਪਾਇਓ, ਅਨੇਕ ਜਨਮਾਂ ਦੇ ਵਿੱਚ ਭਟਕੇ ਕਿਉਂਕਿ ਭੁੱਲੀ ਹੋਈ ਸਾਂ। ਭੁਲਾਵੜੇ ਭੁੱਲੀ ਭੁੱਲ ਭੁੱਲ ਪੱਛੋ ਤਾਣੀ। ਬੰਦਾ ਦੋ ਕੰਮ ਹੀ ਆਮ ਕਰਕੇ ਕਰਦਾ, ਇਹ ਤੁਹਾਡਾ ਅਨੁਭਵ ਹੋਵੇਗਾ ਜੇ ਧਿਆਨ ਦਿਓਗੇ, ਜਾਂ ਤੇ ਅਵਗਣ ਕਰਦਾ ਜਾਂ ਇਹ ਪਛਤਾਉਂਦਾ। ਅਵਗਣ ਵੀ ਕਰਦਾ, ਪਛਤਾਉਂਦਾ, ਔਰ ਉਹੀ ਅਵਗਣ ਫੇਰ ਕਰਦਾ। ਰੈਪੀਟੇਸ਼ਨ ਉਹੀ ਹੋ ਰਿਹਾ, ਕੋਈ ਨਵਾਂ ਅਵਗਣ ਨਹੀਂ। ਉਹੋ ਹੀ ਕ੍ਰੋਧ ਹੈ, ਕੱਲ ਵੀ ਉਹ ਸੀ, ਅੱਜ ਵੀ ਉਹੋ ਹੀ ਹੈ, ਪਰਸੋਂ ਵੀ ਉਹੋ ਹੋਵੇਗਾ। ਭੁੱਲੇ ਉਹੋ ਨੇ, ਬੰਦਾ ਚੱਕਰ ਵਿੱਚ ਹੈ। ਭੁੱਲੀ ਭੁੱਲੀ ਮੈਂ ਫਿਰ ਪਾਦਰ। ਪਾਦਰ ਕਿਹਨੂੰ ਕਹਿੰਦੇ ਨੇ? ਟਿਕਾਣੇ ਨੂੰ। ਬਹੁ ਅਰਥਕ ਸ਼ਬਦ ਹੈ ਪਾਦਰ ਦਾ, ਅਰਥ ਹੈ ਪਾਂਧੀ, ਰਸਤੇ ਤੇ ਤੁਰਨ ਵਾਲਾ। ਪਾਦਰ ਦਾ ਅਰਥ ਹੈ ਰਸਤਾ। ਮੈਨੂੰ ਰਸਤਾ ਕੋਈ ਨੀ ਦੱਸਦਾ, ਠੀਕ ਰਾਹ ਕੋਈ ਨੀ ਦੱਸਦਾ। ਰਸਤਾ ਠੀਕ ਦੱਸਿਆ ਹੁੰਦਾ ਤੇ ਮੈਂ ਪਹੁੰਚ ਗਈ ਹੁੰਦੀ, ਕੋਈ ਰਸਤਾ ਠੀਕ ਨੀ ਦੱਸਦਾ, ਮੈਂ ਭੁੱਲੀ ਫਿਰਦੇ ਹਾਂ। ਹਾਂਜੀ।
1: ਪੁੱਛੋ ਜਾਏ ਸਿਆਣਿਆ, ਦੁੱਖ ਕਾਟਾ ਮੇਰਾ ਕੋਈ।
0: ਮੈਂ ਜਾ ਕੇ ਸਿਆਣਿਆਂ ਨੂੰ ਪੁੱਛਦੀ ਹਾਂ ਵੀ ਮੇਰਾ ਕੋਈ ਇਹ ਦੁੱਖ ਕੱਟ ਦੇਵੇ। ਦੁੱਖ ਕਿਹੜਾ ਹੈ? ਕਿ ਜਿਸ ਮੰਜ਼ਿਲ ਤੇ ਜਾਣਾ ਉਹਦਾ ਰਾਹ ਨਹੀਂ ਲੱਭਦਾ ਪਿਆ, ਉਸ ਦਾ ਟਿਕਾਣਾ ਨਹੀਂ। ਜਾਣਾ ਪਰਮਾਤਮਾ ਕੋਲ, ਪਹੁੰਚਾ ਦਿੰਦਾ ਕੋਈ ਕਿਸੇ ਲੋਭ ਲਾਲਚ ਕੋਲ। ਤੂੰ ਇਹ ਸ਼ਬਦ ਪੜ ਲੈ ਤੇ ਤੈਨੂੰ ਇੰਨੇ ਲੱਖ ਮਿਲ ਜਾਏਗਾ, ਤੂੰ ਇਹ ਮੰਤਰ ਜਪ ਲੈ ਤੈਨੂੰ ਇੰਨਾ ਸੋਨਾ ਮਿਲ ਜਾਏਗਾ, ਇਹ ਜਪ ਲੈ ਇਹ ਮਿਲ ਜਾ। ਮੈਂ ਕਹਿੰਦਾ ਕੋਈ ਰੱਬ ਵੀ ਮਿਲਣ ਵਾਲਾ ਹੈ? ਮੈਂ ਜਾ ਕੇ ਸਿਆਣਿਆਂ ਨੂੰ ਪੁੱਛਦੀ ਹਾਂ, ਮਿੱਤਰ ਗਨੇਰੇ ਕਰ ਥਕੇ ਮੇਰਾ ਦੁੱਖ ਕਾਟੇ ਕੋਏ, ਕੋਈ ਮੇਰਾ ਹੈ ਦੁੱਖ ਕੱਟਣ ਵਾਲਾ? ਮੈਂ ਜਾ ਕੇ ਸਿਆਣਿਆਂ ਨੂੰ ਪੁੱਛਦੀ ਹਾਂ, ਕੋਈ ਮੇਰਾ ਦੁੱਖ ਕੱਟੇ ਮੈਨੂੰ ਰਸਤਾ ਦੱਸੇ। ਹਾਂਜੀ।
1: ਸਤਿਗੁਰ ਸਾਚਾ ਮਨ ਵਸੈ, ਸਾਜਨ ਉਤ ਹੀ ਠਾਏ।
0: ਹਾਂ, ਫਿਰ ਆਪ ਹੀ ਰਸਤਾ ਦੱਸਦੇ ਨੇ ਸਾਨੂੰ। ਸ਼ਬਦਾਂ ਵਿੱਚ ਪ੍ਰਸ਼ਨੋਤਰੀ ਆ, ਆਪ ਹੀ ਪ੍ਰਸ਼ਨ ਪੈਦਾ ਕਰਨਾ, ਆਪ ਹੀ ਉਸਦਾ ਉੱਤਰ ਦੇਣਾ। ਮੈਂ ਪਤਾ ਮੈਨੂੰ ਲੱਗ ਗਿਆ ਕਿ ਸਤਿਗੁਰੂ ਸੱਚਾ, ਸਤਿਗੁਰੂ ਥਿਰ ਰਹਿਣ ਵਾਲਾ, ਸਤਿਗੁਰੂ ਜੇ ਮਨ ਚ ਵਸ ਜਾਏ ਨਾ, ਜਿੱਥੇ ਗੁਰੂ ਵਸਿਆ ਉਸੇ ਥਾਂ ਤੇ ਸੱਜਣ ਪਰਮਾਤਮਾ ਵੀ ਸੀ, ਨਿਰੰਕਾਰ ਵੀ ਉੱਥੇ ਹੀ ਸੀ। ਗੁਰੂ ਜਿਹੜਾ ਸੀ ਇਹ ਮਿਲ ਗਿਆ, ਗੁਰੂ ਦਾ ਪ੍ਰਕਾਸ਼ ਮਿਲ ਗਿਆ, ਗੁਰੂ ਦੀ ਸ਼ਬਦ ਮੈਨੂੰ ਸਿੱਖਿਆ ਮਿਲ ਗਈ। ਸਤਿਗੁਰ ਸ਼ਬਦ ਉਜਾਰੋ ਦੀਪਾ, ਜਗ ਦਾ ਦੀਵਾ ਅੰਦਰ ਜਦੋਂ ਜਗ ਪਿਆ ਮੈਨੂੰ ਪ੍ਰਕਾਸ਼ ਹੋ ਗਿਆ। ਕਿਹਾ ਤੋ ਕਿ ਜਿੱਥੇ ਗੁਰੂ ਰੱਬ ਵੀ ਉੱਥੇ ਹੀ ਬੈਠਾ ਸੀ। ਸਾਜਨ ਉਤ ਹੀ ਠਾਏ, ਸੱਜਣ ਪਰਮਾਤਮਾ ਉਹ ਵੀ ਉਸੇ ਥਾਂ ਤੇ ਸੀ। ਹਾਂਜੀ।
1: ਨਾਨਕ ਮਨ ਤ੍ਰਿਪਤਾਸੀ ਹੈ, ਸਿਫਤੀ ਸਾਚਾ ਨਾਏ।
0: ਇਹ ਤੇ ਸੱਚ ਹੈ ਕਿ ਕੁਛ ਵੀ ਮਿਲ ਜਾਏ ਬੰਦੇ ਦਾ ਮਨ ਨਹੀਂ ਰਜਦਾ। ਇਹ ਪੇਟ ਜਿਹੜਾ ਇਹ ਤੇ ਦੋ ਨਹੀਂ ਤੇ ਚਾਰ ਰੋਟੀਆਂ ਨਾਲ ਭਰ ਜਾਏਗਾ, ਲੇਕਿਨ ਕਿੰਨੀਆਂ ਕੁ ਖਾ ਲਏਗਾ ਬੰਦਾ, ਰੱਜ ਜਾਏਗਾ ਕਹੇਗਾ ਨਹੀਂ। ਪਰ ਮਨ ਨਹੀਂ ਰੱਜਦਾ, ਇਹ ਤੇ ਸਾਰੀ ਦੁਨੀਆਂ ਦਾ ਰਾਜਾ ਹੋ ਕੇ ਕਹਿੰਦਾ ਹੁਣ ਇੰਦਰ ਦਾ ਰਾਜ ਚਾਹੀਦਾ, ਹੋਰ ਅੱਗੇ ਚਾਹੀਦਾ, ਹੋਰ ਅੱਗੇ ਚਾਹੀਦਾ। ਇਹ ਤ੍ਰਿਪਤ ਵੀ ਹੁੰਦਾ ਸਾਹਿਬ ਜੀ ਕਹਿੰਦੇ ਨੇ, ਹਾਂ ਇੱਕ ਕਿਣਕਾ ਇੱਕ ਬੂੰਦ ਹੀ ਮਿਲ ਜਾਏ ਨਾ ਅਸਲ ਭੋਜਨ ਦੀ, ਤੇ ਤੂੰ ਤ੍ਰਿਪਤ ਹੋ ਜਾ। ਕਿਹੜੀ ਬੂੰਦ ਆ? ਗੁਰੂ ਨੇ ਆਖਿਆ ਤੂੰ ਸੋਨੇ ਨਾਲ ਨੀ ਰਜਿਆ, ਚਾਂਦੀ ਨਾਲ ਨੀ ਰਜਿਆ, ਜ਼ਮੀਨ ਨਾਲ ਨੀ ਰਜਿਆ, ਚੌਧਰਾਂ ਨਾਲ ਨੀ ਰਜਿਆ, ਆਹ ਤੈਨੂੰ ਰਜਾਵਾਂ। ਉਹਨੇ ਅੰਮ੍ਰਿਤ ਦੀ ਬੂੰਦ ਮੂੰਹ ਵਿਚ ਪਾ ਦਿੱਤੇ, ਬਸ ਪੈਣ ਦੀ ਦੇਰ ਸੀ। ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੋਆ। ਕਿਵੇਂ ਰਜਿਆ? ਤ੍ਰਿਪਤ ਭਾਈ, ਤ੍ਰਿਪਤੀ ਹੋ ਗਈ, ਸੱਚ ਭੋਜਨ ਖਾਇਆ, ਸੱਚ ਦਾ ਭੋਜਨ ਛਕਿਆ, ਤ੍ਰਿਪਤੀ ਹੋ ਗਈ। ਇਹ ਮਨ ਜਿਹੜਾ ਹੈ ਤ੍ਰਿਪਤ ਹੁੰਦਾ, ਨਾਨਕ ਮਨ ਤ੍ਰਿਪਤਾਸੀ ਹੈ। ਮਨ ਤ੍ਰਿਪਤ ਹੋ ਜਾਂਦਾ ਸਿਫਤੀ ਪਰਮਾਤਮਾ ਦੀ ਸਿਫਤ ਨਾਲ, ਸਾਚੇ ਨਾ। ਅਸਲ ਚ ਭੁੱਖ ਹੈ ਹੀ, ਜਿਹਨੇ ਸਮਝ ਲਈ ਉਹ ਰੱਜ ਆਏਗਾ। ਸਾਚੇ ਨਾਮ ਕੀ ਲਾਗੈ ਭੋਖ, ਉਤ ਭੁੱਖ ਖਾਏ ਚੱਲੀਆਂ ਦੋ। ਸਿਫਤੀ ਸਾਚੇ ਨਾਏ।

0: ਨੂੰ ਕਰਨ ਵਾਲੀ ਕਾਰ ਜਿਹੜੀ ਨਾ ਯੋਗ ਕਾਰ ਜਿਹਨੂੰ ਕਰਨੀ ਕਹਿੰਦੇ ਆ ਸੱਚੀ ਪਰਮਾਤਮਾ ਆਪ ਹੀ ਕਰਾਉਂਦਾ ਹੈ ਆਪ ਹੀ ਇਸ ਕਾਰ ਦੇ ਵਿੱਚ ਬੈਠਾ ਹੋਇਆ ਆਪਣੀ ਰਜ਼ਾ ਨਾਲ ਹੀ ਉਹ ਸਭ ਕੁਛ ਚੰਗੀ ਕਾਰ ਵੀ ਕਰਵਾਉਂਦਾ ਹੈ
1: ਹਾਂਜੀ ਆਪੇ ਕਿਸੇ ਹੀ ਬਖਸ਼ ਲੈ ਆਪੇ ਕਾਰ ਕਮਾਏ
0: ਆਪੇ ਹੀ ਕਿਸੇ ਭਾਗਾਂ ਵਾਲੇ ਨੂੰ ਬਖਸ਼ ਲੈਂਦਾ ਹੈ ਤੇ ਸੇਵਾ ਦੀ ਕਾਰ ਸਿਮਰਨ ਦੀ ਕਾ ਇਹ ਵੀ ਉਹ ਆਪ ਹੀ ਕਰਵਾਉਂਦਾ ਹੈ
1: ਨਾਨਕ ਚਾਨਣ ਗੁਰ ਮਿਲੇ ਦੁੱਖ ਬਿਖ ਡਾਲੀ ਨਾਏ
0: ਸਤਿਗੁਰੂ ਕਹਿੰਦੇ ਨੇ ਜੇਕਰ ਚਾਨਣ ਮਿਲੇ ਕਿਹੜਾ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦਾ ਜੇ ਉਸ ਦੀ ਮਿਹਰ ਹੋ ਜਾਏ ਨਾਨਕ ਚਾਨਣ ਗੁਰ ਮਿਲੇ ਗੁਰੂ ਮਿਲਿਆ ਗੁਰੂ ਦਾ ਚਾਨਣ ਪ੍ਰਕਾਸ਼ ਗਿਆਨ ਦਾ ਮਿਲ ਗਿਆ ਬਿਖ ਜਾਲੀ ਇਹ ਬਿਖਿਆ ਮਾਇਆ ਤੋਂ ਜਿਹੜੇ ਦੁੱਖ ਪੈਦਾ ਹੋਏ ਸਨ ਪਰਮਾਤਮਾ ਦੇ ਨਾਮ ਦੁਆਰੇ ਸਾਰੇ ਮੈਂ ਸਾੜ ਕੇ ਸੁਆਹ ਕਰ ਦਿੱਤੇ ਸਾਰੀ ਉਮਰ ਲੱਕੜਾਂ ਇਕੱਠੀਆਂ ਕਰ ਜਾ ਸਾੜਨ ਲੱਗਿਆ ਕਿੰਨੀ ਕੁ ਦੇਰ ਲੱਗਣੀ ਜੀਵਨ ਪਰਦੇ ਪਾਪ ਜੇਕਰ ਸ਼ਬਦ ਦੀ ਬ੍ਰਹਮ ਅਗਨੀ ਮਿਲ ਜਾਏ ਇੱਕ ਛਿਣ ਵਿੱਚ ਸੜ ਕੇ ਸੁਆਹ ਹੋ ਜਾਣ ਤਰਨੇ ਇੱਕ ਛਿਣ ਵਿੱਚ ਅਜਾ ਮਲ ਪਾਪੀ ਜਗ ਜਾਣੇ ਤੇ ਤਰਿਆ ਨਿਮਖ ਮਾਹੇ ਨਿਸਤਾਰ ਇੱਕ ਨਿਮਖ ਉਹਦੇ ਵਿੱਚ ਸੱਚੇ ਨਾਮ ਦੁਆਰਾ ਮੈਂ ਸਾਰੇ ਸਾੜ ਸਕਦਾ ਹਾਂ
1: ਪੌੜੀ ਹਾਂਜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖ
0: ਮੂਰਖ ਉਸ ਨੂੰ ਕਿਹਾ ਬਾਣੀ ਚ ਮੂਰਖ ਸਿਰ ਮੂਰਖ ਜੇ ਮੰਨੇ ਨਾ ਹੀ ਨਾ ਪਾਤਸ਼ਾਹ ਪਰਮਾਰਾ ਨੇ ਮਾਇਆ ਆ ਗਈ ਤੇ ਤੈਨੂੰ ਰੱਬ ਭੁੱਲ ਗਿਆ ਮਾਇਆ ਨੂੰ ਵੇਖ ਕੇ ਇਹ ਤੂੰ ਨਾ ਭੁੱਲ ਸਾਹਿਬ ਲੇਖਾ ਮੰਗ ਸੀ ਦੁਨੀਆਂ ਦੇਖ ਨਾ ਭੁੱਲ ਨਾ ਭੁੱਲ ਇਹ ਮਨਮੁਖ ਮੂਰਖ ਮਾਇਆ ਵੇਖ ਕੇ ਪਰਮਾਤਮਾ ਨੂੰ ਨਾ ਭੁੱਲ ਹਾਂਜੀ
1: ਚੱਲਦਿਆਂ ਨਾਲ ਨਾ ਚੱਲਾਈ ਸਭ ਝੂਠ ਦਰਬ ਲੱਖਾ
0: ਚੱਲਦਿਆਂ ਨਾਲ ਇਹਨੇ ਨਹੀਂ ਜਾਣਾ ਸ਼ਾਇਦ ਕੋਈ ਅੜੀਅਲ ਬੰਦਾ ਆਖੇ ਜਿੰਨੇ ਨੋਟ ਕਮਾਏ ਨੇ ਮੇਰੇ ਮਰੇ ਦੇ ਨਾਲ ਹੀ ਚਿਖਾ ਚ ਰੱਖ ਦਿਓ ਉਹਨੇ ਵੀ ਸੜ ਜਾਣਾ ਨੋਟ ਵੀ ਸੜ ਜਾਣਗੇ ਕੁਛ ਵੀ ਨਹੀਂ ਜਾਣਾ ਨਾਲ ਰੱਖੇ ਨੋਟ ਨਾਲ ਚਲੇ ਜਾਣਗੇ ਨਾਲ ਤੇ ਭਾਵੇਂ ਦਰਬ ਦਰਬ ਕਹਿੰਦੇ ਨੇ ਮਾ ਲੱਖਾਂ ਲੱਖਾਂ ਕਰੋੜਾਂ ਇਹ ਕੁਛ ਵੀ ਨਾਲ ਨਹੀਂ ਜਾਣਾ ਹਾਂਜੀ
1: ਅਗਿਆਨੀ ਅੰਧ ਨਾ ਬੂਝਾਈ ਸਿਰ ਉੱਪਰ ਜਮ ਖੜਗ ਕਲੱਖਾ
0: ਅਗਿਆਨੀ ਇਹ ਅੰਧਾ ਨੇਤਰਹੀਨਾਂ ਨੂੰ ਅੰਧੇ ਨਹੀਂ ਆਖਿਆ ਅਗਿਆਨੀਆਂ ਨੂੰ ਕਿਹਾ ਅਗਿਆਨੀ ਅੰਧ ਨਾ ਬੂਝਾਈ ਨਹੀਂ ਸਮਝਦਾ ਸਿਰ ਉੱਪਰ ਜਮ ਖੜਗ ਕਲਖਾ ਕਲਖਾ ਦਾ ਅਰਥ ਕੀ ਹੁੰਦਾ ਖਿੱਚਿਆ ਜਿਵੇਂ ਕੋਈ ਤਲਵਾਰ ਮਿਆਨ ਚੋਂ ਖਿੱਚ ਲਈ ਕਿਸੇ ਨੇ ਮਾਰਨ ਲਈ ਜਮ ਕਾਲ ਖੜਗ ਲੈ ਕੇ ਤੇਰੇ ਸਿਰ ਦੇ ਉੱਤੇ ਖਲੋਤਾ ਹੋਇਆ ਹੈ ਇਹ ਅਗਿਆਨੀ ਨਹੀਂ ਸਮਝਦਾ ਹਾਂਜੀ
1: ਗੁਰਪ੍ਰਸਾਦੀ ਉਭਰੇ ਜਿਨ ਹਰ ਰਸ ਚਖਾ
0: ਗੁਰੂ ਦੀ ਕਿਰਪਾ ਨਾਲ ਉਹ ਹੀ ਬਚੇ ਨੇ ਜਿਨ੍ਹਾਂ ਨਾਮ ਰਸ ਚੱਖ ਲਿਆ ਹਰੀ ਰਸ ਚੱਖ ਲਿਆ ਸਾਰੇ ਕਾਰਜ ਰਸ ਹੋ ਗਏ ਹਾਂਜੀ
1: ਆਪ ਕਰਾਏ ਕਰੇ ਆਪ ਆਪੇ ਹਰ ਰੱਖਾ
0: ਆਪ ਹੀ ਉਹ ਕਰਨ ਵਾਲਾ ਕਰਾਉਣ ਵਾਲਾ ਉੱਥੇ ਹੀ ਆ ਗਏ ਜਿੱਥੋਂ ਸ਼ੁਰੂ ਹੋ ਗਏ ਸਾਂ ਮੇਰਾ ਕਿਰਿਆ ਕਛੂ ਨਾ ਹੋਏ ਕਰੇ ਰਾਮ ਹੋਏ ਹੈ ਸੋਏ ਹੰਕਾਰ ਕਹਿੰਦਾ ਮੈਂ ਕਰਨਾ ਗੁਰੂ ਕਹਿੰਦਾ ਨਹੀਂ ਸਭ ਕੁਝ ਉਹ ਕਰਦਾ ਇਹਨੂੰ ਹੋਮੇ ਨੂੰ ਛੱਡ ਆਪ ਕਰਾਏ ਕਰੇ ਆਪ ਆਪ ਹੀ ਕਰਵਾਉਂਦਾ ਆਪ ਹੀ ਕਰਦਾ ਆਪੇ ਹਰ ਰੱਖ ਆਪ ਹੀ ਰਖਵਾਲਾ ਸਾਡਾ ਰਖਵਾਲਾ ਹੋਰ ਕੋਈ ਰਖਵਾਲਾ ਨਹੀਂ ਰੱਖ ਸਕੇਗਾ ਜਿਨ੍ਹਾਂ ਦੇ ਰਖਵਾਲੇ ਬੜੇ ਬੜੇ ਥਾਂ ਉਹ ਵੀ ਮਾਰੇਗਾ ਮੌਤ ਨੇ ਤੇ ਆਖਰ ਮਾਰਨਾ ਹੀ ਰੱਖਣ ਵਾਲਾ ਕੌਣ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਵੇ ਭੁੱਲਾਂ ਦੀ ਖਿਮਾ ਜੀਓ ਸਰਬੱਤ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਨ ਗਿਆਨੀ ਅਮਰਜੀਤ ਸਿੰਘ ਜੀ ਹੋਰ ਸਿੰਘ ਸਾਹਿਬਾਨ ਗੁਰੂ ਕੀਆਂ ਸੰਗਤਾਂ ਸਰਬੱਤ ਦਾ ਧੰਨਵਾਦ ਆਖਰੀ ਪੰਕਤੀ ਦਾ ਸਰਵਣ ਕਰੋ ਸਮਾਪਤੀ ਕਰੀਏ ਜੀ
1: ਗੁਰਪ੍ਰਸਾਦੀ ਉਭਰੇ ਜਿਨ ਹਰ ਰਸ ਚਖਾ

ਬਿਲਡਰ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ। ਇਸ ਠੰਡੀ ਠੰਡੀ ਸਵੇਰ ਦਾ ਮਾਣ ਰਹੇ ਹੋ ਗਏ ਆਨੰਦ, ਜਿੱਥੇ ਵੀ ਕਿਤੇ ਵਾਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ। ਅਤੇ ਆਓ ਫਿਰ ਇਸ ਚੜ੍ਹਦੀ ਕਲਾ ਦੇ ਲਈ, ਰਾਜੀ ਖੁਸ਼ੀ ਦੇ ਲਈ ਆਪਾਂ ਉਸ ਰੱਬ ਦਾ ਪਹਿਲਾਂ ਸ਼ੁਕਰਾਨਾ ਕਰੀਏ, ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੀਏ, ਇਹਨਾਂ ਚੱਲ ਰਹੇ ਸਵਾਸਾਂ ਦੇ ਲਈ, ਇਹਨਾਂ ਸੋਹਣੀਆਂ ਸਾਂਝਾਂ ਦੇ ਲਈ ਸ਼ੁਕਰਾਨਾ ਕਰੀਏ। ਇਸੇ ਸ਼ੁਕਰਾਨੇ ਦੀ ਭਾਵਨਾ ਦੇ ਨਾਲ ਆਓ ਵੱਧਦੇ ਹਾਂ। ਅੱਜ 22 ਤਰੀਕ ਹੋ ਗਈ ਹੈ ਮਈ ਦੇ ਮਹੀਨੇ ਦੀ, ਅਤੇ ਅੱਜ ਦਿਨ ਸ਼ੁੱਕਰਵਾਰ ਦਾ, ਸ਼ੁਕਰ ਹੈ ਅੱਜ ਦਿਨ ਸ਼ੁੱਕਰਵਾਰ। 7:04 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੀ ਸ਼ੁਰੂਆਤ ਉਸ ਰੱਬ ਦੇ ਨਾਂ ਨਾਲ ਕਰਦੇ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਕਰੀ ਫਿਰ ਤੋਂ ਹਾਜ਼ਰ ਹਾਂ। ਮੈਂ ਰਣਜੋਤ ਸਿੰਘ, ਆਸ ਕਰਦਾ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਇਸ ਚੜ੍ਹਦੀ ਕਲਾ ਦੇ ਲਈ, ਅੱਜ ਦੇ ਸੋਹਣੇ ਮਿਲੇ ਇਸ ਦਿਨ ਦੇ ਲਈ। ਅਤੇ ਆਓ ਇਸੇ ਚੜ੍ਹਦੀ ਕਲਾ ਦੇ ਨਾਲ ਅੱਗੇ ਵੱਧਦੇ ਹਾਂ, ਚਿਹਰੇ 'ਤੇ ਖੁਸ਼ੀ ਲੈ ਕੇ ਅੱਗੇ ਵੱਧਦੇ ਹਾਂ, ਉਸ ਰੱਬ ਦਾ ਸ਼ੁਕਰਾਨਾ ਕਰਦੇ ਅੱਗੇ ਵੱਧਦੇ ਹਾਂ ਕਿ ਇਹ ਸਾਂਝਾਂ ਇੱਕ ਵਾਰੀ ਫਿਰ ਤੋਂ ਪਈਆਂ ਨੇ। ਇਸੇ ਤਰ੍ਹਾਂ ਦੇ ਨਾਲ ਇੱਕ ਦੂਸਰੇ ਦੇ ਨਾਲ ਸਾਂਝਾਂ ਬਣੀਆਂ ਰਹਿਣ, ਮਨਾਂ ਦੇ ਵਿੱਚੋਂ ਗੁੱਸੇ ਗਿਲੇ ਦੂਰ ਹੋਣ, ਕੱਲ੍ਹ ਦੇ ਦਿਨ ਦੀਆਂ ਪਰੇਸ਼ਾਨੀਆਂ, ਕੱਲ੍ਹ ਦੇ ਦਿਨ ਦੀਆਂ ਔਕੜਾਂ, ਕੱਲ੍ਹ ਦੇ ਦਿਨ ਦੀਆਂ ਤਿਊੜੀਆਂ ਦੂਰ ਹੋਣ। ਅਤੇ ਅੱਜ ਆਓ ਨਵੇਂ ਸਿਰੇ ਤੋਂ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ। ਜੋ ਵੀ ਮਨ ਦੇ ਉੱਤੇ ਬੋਝ ਚੱਲ ਰਿਹਾ ਉਹ ਉਸ ਬੋਝ ਨੂੰ ਪਹਿਲਾਂ ਇੱਕ ਪਾਸੇ ਰੱਖੀਏ, ਉਮੀਦ ਰੱਖੀਏ ਕਿ ਅੱਜ ਦੇ ਦਿਨ ਆਪਾਂ ਨੂੰ ਉੱਦਾਂ ਦੀਆਂ ਪਰੇਸ਼ਾਨੀਆਂ ਨਹੀਂ ਮਿਲਣੀਆਂ। ਜਾਂ ਫਿਰ ਇੱਦਾਂ ਕਹਿ ਲਓ ਕਿ ਜੇ ਆਪਾਂ ਉਹ ਪਰੇਸ਼ਾਨੀਆਂ ਤੋਂ ਹੀ ਅੱਗੇ ਲੜੀ ਤੋਰਨੀ ਆ, ਅਤੇ ਪਰੇਸ਼ਾਨੀਆਂ ਦੀਆਂ ਸਹੇਲੀਆਂ ਪਰੇਸ਼ਾਨੀਆਂ, ਮੁਸ਼ਕਲਾਂ ਦੀਆਂ ਸਹੇਲੀਆਂ ਮੁਸ਼ਕਲਾਂ, ਔਕੜਾਂ ਦੀਆਂ ਸਹੇਲੀਆਂ ਔਕੜਾਂ। ਸੋ ਜੇ ਆਪਾਂ ਉਸੇ ਲੀਕ ਤੋਂ ਸ਼ੁਰੂਆਤ ਕਰਾਂਗੇ ਤਾਂ ਫਿਰ ਅੱਗੇ ਵੀ ਸ਼ਾਇਦ ਉਸੇ ਕਲਾਸ ਦੇ ਵਿੱਚ ਆਪਾਂ ਬਵਾਂਗੇ। ਅਤੇ ਜੇ ਆਪਾਂ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਨਵੇਂ ਸਿਰਿਓਂ ਨਵੇਂ ਤਰੀਕੇ ਦੇ ਨਾਲ ਸ਼ੁਰੂਆਤ ਕਰੀਏ ਤਾਂ ਫਿਰ ਖੁਸ਼ੀਆਂ ਦੀਆਂ ਸਹੇਲੀਆਂ ਖੁਸ਼ੀਆਂ। ਆਓ ਫਿਰ ਖੁਸ਼ੀਆਂ ਲੈ ਕੇ ਅੱਗੇ ਵੱਧਦੇ ਹਾਂ, ਚਿਹਰੇ 'ਤੇ ਮੁਸਕਰਾਹਟ ਲੈ ਕੇ ਅੱਗੇ ਵੱਧਦੇ ਹਾਂ, ਮਨ ਦੇ ਵਿੱਚ ਸੋਹਣਾ ਪਿਆਰਾ ਵਿਚਾਰ ਲੈ ਕੇ ਅੱਗੇ ਵੱਧਦੇ ਹਾਂ, ਸਰਬੱਤ ਦੇ ਭਲੇ ਦੀ ਅਰਦਾਸ ਲੈ ਕੇ ਅੱਗੇ ਵੱਧਦੇ ਹਾਂ। ਅਤੇ ਆਪਾਂ ਵੀ ਅਰਦਾਸ ਕਰਦੇ ਹਾਂ ਕਿ ਤੁਹਾਡੇ ਅੜੇ ਫੜੇ ਕੰਮ ਸਾਰੇ ਨੇਪਰੇ ਚੜ੍ਹਨ, ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ, ਯਾਦਗਾਰੀ ਹੋ ਨਿਬੜੇ ਤੁਹਾਡਾ ਅੱਜ ਦਾ ਦਿਨ। ਆਓ ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਅਤੇ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ। ਇਸ ਤੋਂ ਅੱਗੇ ਕਹਾਣੀ ਹੋਏਗੀ, 8 ਵਜੇ ਲਾਫਟਰ ਥੈਰੇਪੀ ਹੋਊਗੀ, 9 ਵਜੇ ਫਿਰ ਖਬਰਾਂ ਹੋਣਗੀਆਂ ਵਿਸਥਾਰ ਦੇ ਨਾਲ। ਅਤੇ ਚੱਲ ਸੋ ਚੱਲ ਸਾਡਾ ਤੁਹਾਡਾ ਇਹ ਸਫ਼ਰ ਲੰਮਾ ਚੱਲਣਾ, ਵਿੱਚ ਆਪਾਂ DJ ਵੀ ਚਲਾਵਾਂਗੇ, ਅੱਜ ਸ਼ੁੱਕਰਵਾਰ ਦਾ ਦਿਨ ਹੈ। ਅਤੇ ਉਸ ਤੋਂ ਬਾਅਦ ਫਿਰ 10 ਵਜੇ ਹੋਊਗਾ ਖੁੱਲ੍ਹਾ ਅਖਾੜਾ, ਅਤੇ 12 ਵਜੇ ਹੋਣਗੀਆਂ ਭਾਰਤ ਦੀਆਂ ਅਪਡੇਟਸ ਕੀ ਇੰਡੀਆ ਤੋਂ ਖਬਰ ਸੁਰਤ ਹੈ, ਉਹਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਸੋ ਕੁੱਲ ਮਿਲਾ ਕੇ ਸਾਡਾ ਤੁਹਾਡਾ ਇਹ ਸਫ਼ਰ ਲੰਮਾ ਚੱਲਣਾ, ਅਤੇ ਆਓ ਇਸ ਲੰਮੇ ਸਫ਼ਰ ਦੇ ਵਿੱਚ ਇੱਕ ਦੂਸਰੇ ਦਾ ਸਾਥ ਬਣ ਕੇ ਚੱਲਦੇ। ਸਭ ਤੋਂ ਪਹਿਲਾਂ ਮੌਸਮ ਵੇਖਦੇ ਹਾਂ ਕੀ ਕਹਿੰਦਾ। ਮੌਸਮ ਦੇ ਵਿੱਚ ਸਭ ਤੋਂ ਪਹਿਲਾਂ ਸਿਡਨੀ ਵੇਖਦੇ ਹਾਂ ਕਿਉਂਕਿ ਮੇਨ ਸ਼ਹਿਰ ਹੈ ਆਸਟ੍ਰੇਲੀਆ ਦਾ। 21 ਤਾਪਮਾਨ, ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅੱਜ ਮੀਂਹ ਦੇ ਚਾਂਸ ਨੇ 90%, 1 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਸਾਊਥ ਵਾਲੇ ਪਾਸੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ ਹੈ। ਕਾਫੀ ਹਾਈ ਚਾਂਸ ਨੇ ਅੱਜ ਮੀਂਹ ਦੇ, ਮਾਤਰਾ ਚਾਹੇ ਪਾਣੀ ਦੀ ਘੱਟ ਹੀ ਹੈ, ਅਤੇ ਇਸ ਟਾਈਮ 13 ਕੁ ਦੇ ਆਸ ਪਾਸ ਹੈ। ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਮੀਂਹ ਦੇ ਚਾਂਸ ਬਰਕਰਾਰ ਨੇ, ਕੱਲ੍ਹ ਤਾਂ ਪੂਰੇ ਪੂਰੇ ਅੱਜ ਵਰਗੇ ਮਾਹੌਲ ਚਾਲ ਹੈ, ਅਤੇ ਪਰਸੋਂ ਦੇ ਦਿਨ ਨਾਲ ਧੁੱਪ ਵੀ ਸ਼ੋਅ ਹੋ ਰਹੀ ਹੈ, ਯਾਨੀ ਕਿ ਮਿਕਸ ਜਿਹਾ ਕੰਮ ਹੈ, ਪਰ ਤਾਪਮਾਨ ਦੇ ਪੱਖੋਂ ਕੋਈ ਬਹੁਤਾ ਫਰਕ ਨਹੀਂ ਪੈਣਾ, ਏਸੀ ਦਾ ਖਿਆਲ ਰੱਖਿਓ। ਮੈਲਬਨ ਦੇ ਵਿੱਚ ਠੰਡ ਹੈ ਕਰੀ ਫਿਰ ਸਵੇਰੇ ਸਵੇਰੇ, ਅਤੇ ਅੱਜ ਠੰਡ ਤੁਹਾਨੂੰ ਤਾਂ ਕਰਕੇ ਵੀ ਲੱਗ ਰਹੀ ਹੈ ਕਿਉਂਕਿ ਅੱਜ ਸਵੇਰੇ ਸਵੇਰੇ ਇਸ ਟਾਈਮ ਵੀ ਮੌਜੂਦਾ ਵੀ ਓਵਰਆਲ 6 ਆ, ਹੁਣ ਕਈ ਇਲਾਕਿਆਂ ਦੇ ਵਿੱਚ 8 ਆ ਅਤੇ ਕਈਆਂ ਦੇ ਵਿੱਚ 4, ਸੋ ਕੁੱਲ ਮਿਲਾ ਕੇ ਵੇਖ ਲਿਓ ਅਤੇ ਮਹਿਸੂਸ ਤੁਸੀਂ ਕਰ ਰਹੇ ਹੋ 3 ਕੁ ਦੇ ਆਸ ਪਾਸ। ਸੋ ਇਸ ਕਰਕੇ ਠੰਡ ਜ਼ਿਆਦੀ ਅੱਜ, ਅਤੇ 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦੀ ਹੈ ਅੱਜ ਦਾ ਤਾਪਮਾਨ। 17 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ ਮੀਂਹ ਦੇ ਕੋਈ ਚਾਂਸ ਨਹੀਂ ਗਾ। ਅੱਜ ਧੁੱਪ ਸੋਹਣੀ ਲੱਗਣ ਦੇ ਆਸਾਰ ਨਜ਼ਰ ਆ ਰਹੇ ਨੇ, ਅਤੇ ਧੁੰਦ ਸਵੇਰੇ ਸਵੇਰੇ ਦੇ ਸਮੇਂ ਬਹੁਤਿਆਂ ਇਲਾਕਿਆਂ ਦੇ ਵਿੱਚ ਅੱਜ ਫਿਰ ਇੱਕ ਵਾਰੀ ਬਰਕਰਾਰ। ਸੋ ਦੁਪਹਿਰ ਦੇ ਸਮੇਂ ਧੁੱਪ ਲੱਗੂਗੀ, ਅੱਜ ਆਨੰਦ ਮਾਣਾਂਗੇ, ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਬੜੇ ਸੋਹਣੇ ਫਰਕ ਹੈ, ਬੜਾ ਸੋਹਣਾ ਧੁੱਪ ਵਾਲੇ ਦਿਨ ਨੇ, ਹਾਲਾਂਕਿ ਤਾਪਮਾਨ ਇੱਥੇ ਕਿ ਜੇ ਰਹਿਣ ਵਾਲਾ ਕੋਈ ਖਾਸ ਫਰਕ ਨਹੀਂ ਪੈਣਾ। ਐਤਵਾਰ ਦੇ ਦਿਨ ਮੀਂਹ ਦੇ ਚਾਂਸ ਫਿਰ ਬਣ ਰਹੇ ਨੇ। ਬ੍ਰਿਸਬੇਨ ਦੇ ਵਿੱਚ ਅੱਜ 23 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਧੁੱਪ ਵਾਲਾ ਦਿਨ ਹੈ, ਬੜਾ ਸੋਹਣਾ ਪਿਆਰਾ ਦਿਨ ਹੈ। ਕੱਲ੍ਹ ਅਤੇ ਪਰਸੋਂ ਦੇ ਦਿਨ ਤਾਪਮਾਨ ਵੱਧ ਕੇ ਅਤੇ 25 ਦੇ ਉੱਤੇ ਚਲੇ ਜਾਊਗਾ ਮੈਕਸੀਮਮ ਵਾਲਾ, ਅਤੇ ਵੈਸੇ ਓਕੇ ਰਿਪੋਰਟ ਹੈ, ਬੜਾ ਸੋਹਣਾ ਇੱਥੇ ਵੀ ਵੀਕਐਂਡ ਲੱਗਣ ਜਾ ਰਿਹਾ। ਅਤੇ ਪਰਥ ਸਵੇਰੇ ਸਵੇਰੇ ਦੇ ਸਮੇਂ 7 ਤਾਪਮਾਨ ਹੈ, ਅੱਜ ਠੰਡ ਹੈ ਆਮ ਦੇ ਨਾਲ, ਅੱਗੇ ਚੱਲ ਕੇ ਧੁੱਪ ਸੋਹਣੀ ਲੱਗੂਗੀ, ਅਤੇ ਤਾਪਮਾਨ ਵੈਸੇ 20 ਤੋਂ ਹੇਠਾਂ ਹੇਠਾਂ ਸਿਮਟਦਾ ਨਜ਼ਰ ਆ ਰਿਹਾ। ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਦੇ ਨਾਲ ਹੀ ਹੈ, ਸੋ ਠੰਡ ਜਿਹਾ ਮਾਹੌਲ ਚੱਲ ਰੱਖਿਓ। ਐਡੀਲੇਡ ਦੇ ਵਿੱਚ ਅੱਜ 20 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, 12 ਕੁ ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ, ਅਤੇ ਧੰਨਵਾਦ ਤੁਹਾਡਾ। ਅਤੇ ਕੱਲ੍ਹ ਦੇ ਦਿਨ ਯਾਨੀ ਕਿ ਸ਼ਨੀਵਾਰ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਹੀ ਆ, ਅਤੇ ਐਤਵਾਰ ਦੇ ਦਿਨ 20 ਤੋਂ ਹੇਠਾਂ ਆਜੂਗਾ ਕਿਉਂਕਿ ਮੀਂਹ ਪੈਣ ਦੇ ਚਾਂਸ ਨੇ। ਇੱਧਰ ਹਬਾਟਲ ਨੂੰ ਚੱਲੀਏ, ਅਤੇ ਹਬਾਟ ਦੇ ਵਿੱਚ 17 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ 7 ਕੁ ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲ ਗਿਆ। ਠੰਡ ਹੈ ਇੱਥੇ ਮਹਿਸੂਸ ਤੁਸੀਂ ਵਧੇਰੇ ਕਰ ਰਹੇ ਹੋਵੋਗੇ, ਅਤੇ

ਹਲਕੀ ਗਤੀ ਦੇ ਵਿੱਚ ਕਿਉਂਕਿ ਹਵਾਵਾਂ ਵੀ ਨੇ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਤਾਪਮਾਨ ਇੰਨਾ ਕੀ ਆ ਕੋ ਬਹੁਤਾ ਕੋਈ ਫਰਕ ਨਹੀਂ ਆ। ਇੱਧਰ ਕੈਨਬਰਾ ਤਾਪਮਾਨ ਇਸ ਟਾਈਮ 1 ਦੇ ਆਸ ਪਾਸ ਆ, ਮਹਿਸੂਸ ਤੁਸੀਂ -2 ਕਰ ਰਹੇ ਹੋ ਅਤੇ 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਧੁੱਪ ਵੀ ਸੋਹਣੀ ਲੱਗੂਗੀ। ਸਵੇਰੇ ਸਵੇਰੇ ਦੇ ਸਮੇਂ ਕੋਹਰਾ ਵੀ ਪਿਆ ਵਾ ਕੈਨਬਰਾ ਦੇ ਵਿੱਚ, ਸੋ ਇਸ ਵਜ੍ਹਾ ਕਰਕੇ ਠੰਡ ਹੋਰ ਵੀ ਵਧੇਰੇ। ਕੱਲ੍ਹ ਅਤੇ ਪਰਸੋਂ ਦੇ ਦਿਨ ਤਾਪਮਾਨ ਇੰਨਾ ਕੀ ਆ, ਕੋਈ ਖਾਸ ਫਰਕ ਨਹੀਂ, ਤਿੰਨੋਂ ਦਿਨ ਇੱਕੋ ਜਿਹੇ। ਠੰਡ ਕਾਫੀ ਆ ਆਸ ਪਾਸ, ਹੁਣ ਬਰਫਾਂ ਵੀ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ, ਇਸ ਚੀਜ਼ ਦਾ ਖਿਆਲ ਰੱਖਿਓ ਤੁਸੀਂ। ਅਤੇ ਡਾਰਵਿਨ 32 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅੱਜ ਦੇ ਦਿਨ, ਸੋ ਗਰਮੀ ਇਸੇ ਤਰ੍ਹਾਂ ਦੇ ਨਾਲ ਆਉਣ ਵਾਲੇ ਦੋਵਾਂ ਦਿਨਾਂ ਦੇ ਵਿੱਚ ਵੀ ਬਣੀ ਰਹੂਗੀ। ਸੋ ਇਹ ਸਾਡੇ ਕੋਲ ਮੌਸਮ ਦਾ ਸੂਟ ਅਤੇ ਹਲ ਕੁਲ ਮਿਲਾ ਕੇ ਵੇਖੀਏ ਤਾਂ ਇਹ ਵਾਲਾ ਵੀਕਐਂਡ ਬਹੁਤ ਵਧੀਆ ਵਾ ਲਗਭਗ ਸਾਰੇ ਹੀ ਆਸਟ੍ਰੇਲੀਆ ਦੇ ਵਿੱਚ। ਸੋ ਇਸ ਸੋਹਣੇ ਵੀਕਐਂਡ ਦਾ ਤੁਸੀਂ ਆਨੰਦ ਮਾਨਣਾ, ਅਤੇ ਆਪਾਂ ਵੱਧਦੇ ਹਾਂ ਟ੍ਰੈਫਿਕ ਵੱਲ ਨੂੰ, ਅਤੇ ਟ੍ਰੈਫਿਕ ਦਾ ਵੀ ਤੁਸੀਂ ਆਨੰਦ ਮਾਨਣਾ। ਕਈ ਵਾਰ ਟ੍ਰੈਫਿਕ ਸਾਨੂੰ ਸਿਰ ਦਰਦ ਹੀ ਲੱਗਦੀ ਹੈ, ਅਤੇ ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਊਗਾ ਸਾਨੂੰ ਟ੍ਰੈਫਿਕ ਆਨੰਦ ਬੜਾ ਦਿੰਦੀ ਹੈ। ਉਦੋਂ ਦਿੰਦੀ ਹੈ ਜਦੋਂ ਆਪਾਂ ਇੰਜੋਏ ਕਰਨਾ ਸ਼ੁਰੂ ਕਰ ਦਈਏ, ਜਦੋਂ ਆਪਾਂ ਇਹ ਵੇਖਣਾ ਸ਼ੁਰੂ ਕਰ ਦਈਏ ਯਾਰ ਆਹ ਕੀ ਕਰੀ ਜਾਂਦਾ, ਆਹ ਨਿੱਕੀ ਜਿਹੀ ਗੱਡੀ ਵਾਲਾ ਇਹ ਚਾਹੁੰਦਾ ਕੀ ਆ, ਅਤੇ ਫਿਰ ਆਪਾਂ ਸਾਰਾ ਟੱਬਰ ਹੱਸਦੇ ਹਾਂ ਜਾਂ ਆਪਣੇ ਆਪ ਦੇ ਵਿੱਚ ਹੱਸਦੇ ਹਾਂ ਵੀ ਇਹ ਭਲਾ ਕੀ ਕਰੂਗਾ, ਕੀ ਕਰ ਸਕਦਾ ਭਲਾ, ਇਹ ਮੈਂ ਇਹਦੀ ਸਿਚੁਏਸ਼ਨ 'ਚ ਹੁੰਦਾ ਅਤੇ ਭਲਾ ਮੈਂ ਕੀ ਸਮਝਾਉਂਦਾ ਇਹਨੂੰ। ਸੋ ਇਸ ਤਰੀਕੇ ਦੇ ਨਾਲ ਕਈ ਵਾਰੀ ਟ੍ਰੈਫਿਕ ਸਾਨੂੰ ਮਨੋਰੰਜਨ ਵੀ ਦਿੰਦੀ ਹੈ, ਅਤੇ ਕੋਸ਼ਿਸ਼ ਕਰੀਏ ਆਪਾਂ ਵੀ ਪੇਸ਼ੈਂਸ ਬਣਾਈ ਰੱਖੀਏ, ਜੋ ਵੀ ਜਿੱਦਾਂ ਦੀ ਵੀ ਘੜੀ ਉਹਨੂੰ ਆਪਾਂ ਇੰਜੋਏ ਕਰਦੇ ਹਾਂ ਅੱਗੇ ਵਧੀਆ। ਟ੍ਰੈਫਿਕ ਸਵੇਰੇ ਸਵੇਰੇ ਕਾਫੀ ਆ ਕੁੱਲ ਮਿਲਾ ਕੇ, ਅਤੇ ਇਸ ਟ੍ਰੈਫਿਕ ਦੇ ਵਿੱਚ ਤੁਸੀਂ ਪੇਸ਼ੈਂਸ ਬਣਾਈ ਰੱਖਣਾ, ਗੱਡੀ ਦੀ ਰਫ਼ਤਾਰ ਕਾਬੂ ਦੇ ਵਿੱਚ ਰੱਖਣੀ, ਮੋਬਾਈਲ ਦੇ ਉੱਤੇ ਤਾਂ ਉਂਗਲਾਂ ਬਿਲਕੁਲ ਨਾ ਜਾਣ ਦਿਓ ਕਿਉਂਕਿ ਮਹਿੰਗੀਆਂ ਪੈਂਦੀਆਂ ਨੇ, ਥਾਂ ਥਾਂ 'ਤੇ ਕੈਮਰੇ ਲੱਗੇ ਨੇ, ਅਤੇ ਰਾਹਾਂ ਦੇ ਵਿੱਚ ਵੀ ਤੁਹਾਨੂੰ ਪੁਲਿਸ ਮਿਲ ਸਕਦੀ ਆ। ਸੋ ਇਸ ਟਾਈਮ ਦੇ ਉੱਤੇ ਇੱਕ ਅਪਡੇਟ ਕਿਲਰੀਸ ਤੋਂ ਆ ਰਹੀ ਹੈ, MIT ਰਿੰਗ ਰੋਡ, ਸੋ ਇੱਥੇ ਗ੍ਰੀਨਬੋਰੋ ਬਾਉਂਡ ਜਿਹੜਾ ਕਿ ਸਨਸ਼ਾਈਨ ਐਵਨਿਊ ਅਤੇ ਕਿਲਰ ਰੋਡ ਦੇ ਦਰਮਿਆਨ ਦਾ ਇਲਾਕਾ ਵਾ, ਉੱਥੇ ਕੋਈ ਸਮੱਸਿਆ ਨਜ਼ਰ ਆ ਰਹੀ ਹੈ। ਸੋ ਇੱਕ ਗੱਡੀ ਖਰਾਬ ਹੋਈ ਹੈ ਅਤੇ 40 ਦੀ ਸਪੀਡ ਇੱਥੇ ਕੀਤੀ ਗਈ, ਤਾਂ ਕਰਕੇ ਕਾਫੀ ਜ਼ਿਆਦਾ ਇਸ ਟਾਈਮ ਗਹਿਮਾ ਗਹਿਮੀ ਹੈ। ਗੱਡੀ ਸਾਈਡ 'ਤੇ ਹੋ ਕੇ ਅਤੇ ਆਪਣਾ ਮੂੰਹ ਢੱਡ ਕੇ ਯਾਨੀ ਕਿ ਬੋਨਟ ਖੋਲ੍ਹ ਕੇ ਖਲੋਤੀ ਹੈ, ਸੋ ਇਸ ਵਜ੍ਹਾ ਦੇ ਕਰਕੇ ਕਾਫੀ ਤੁਹਾਨੂੰ ਸਮੱਸਿਆ ਆ ਰਹੀ ਹੈ। ਸੋ ਇਹਦਾ ਤੁਸੀਂ ਖਿਆਲ ਜ਼ਰੂਰ ਤੁਸੀਂ ਰੱਖਿਓ, ਅਤੇ ਬਾਕੀ ਹਾਂਜੀ ਬਾਕੀ ਥੋਮਸ ਟਾਊਨ ਵੀ ਕੁਛ ਇਸੇ ਤਰ੍ਹਾਂ ਦੇ ਨਾਲ ਹੀ, ਥੋਮਸ ਟਾਊਨ ਦੇ ਇਲਾਕੇ ਦੇ ਵਿੱਚ ਵੀ ਗੱਡੀ ਇੱਕ ਖਰਾਬ ਹੋਈ ਹੈ, ਸਾਈਡ 'ਤੇ ਖੜ੍ਹੀ ਹੈ, ਜਿਹਦੀ ਵਜ੍ਹਾ ਕਰਕੇ ਜਿਹੜੀ ਅਲਟੋਨਾ ਬਾਉਂਡ ਐਂਟਰੀ ਹੈ ਐਡਗਰ ਰੋਡ ਤੋਂ ਥੋਮਸ ਟਾਊਨ ਰੋਡ, ਸੋ MIT ਰਿੰਗ ਰੋਡ ਦੇ ਉੱਤੇ ਇਹਦਾ ਮਤਲਬ ਕਿ ਦੋ ਸਮੱਸਿਆ ਚੱਲ ਰਹੀਆਂ ਨੇ, ਅਤੇ ਤੁਸੀਂ ਆਪਣਾ ਭਾਈ ਖਿਆਲ ਕਰ ਲਿਓ, ਇੱਕ ਵਾਰੀ ਚੈੱਕ ਕਰ ਲਿਓ ਨੈਵੀਗੇਸ਼ਨ ਦੇ ਉੱਤੇ। ਅਤੇ ਇੱਧਰ ਇੱਕ ਫੋਕਨਰ ਤੋਂ ਅਪਡੇਟ ਹੈ ਵੀ MIT ਰਿੰਗ ਰੋਡ ਦੀ ਹੈ, ਸੋ ਇੱਥੇ ਵੀ 40 ਦੀ ਸਪੀਡ ਕੀਤੀ ਗਈ ਹੈ। ਅਲਟੋਨਾ ਬਾਉਂਡ ਦੇ ਉੱਤੇ ਇਹ ਆਪਣਾ ਸਿਡਨੀ ਰੋਡ ਹੋਰ ਪਾਸ ਦੇ ਲਾਗੇ ਇੱਕ ਐਕਸੀਡੈਂਟ ਹੋਇਆ ਵਾ, ਦੋ ਲੇਨਾਂ ਜਿਹੜੀਆਂ ਨੇ ਖੁੱਲ੍ਹੀਆਂ ਨੇ ਪਰ ਸਪੀਡ ਘਟਾ ਕੇ 40 ਦੀ ਕੀਤੀ ਗਈ। ਸੋ ਇਸ ਟਾਈਮ ਕੁੱਲ ਮਿਲਾ ਕੇ 4 ਸਫੇਰੇ ਥੋੜ੍ਹੀ ਜਿਹੀ ਗਹਿਮਾ ਗਹਿਮੀ ਤੁਹਾਨੂੰ ਮਿਲ ਰਹੀ ਆ, ਅਤੇ ਬੇਨਤੀ ਇਹ ਹੋਈ ਆ ਕਿ ਥੋੜ੍ਹਾ ਜਿਹਾ ਨਹੀਂ ਵਾਹਵਾ ਸਾਰਾ ਪੇਸ਼ੈਂਸ ਬਣਾ ਕੇ ਰੱਖਿਓ। ਬੈਲਟ ਰੋਡ RDR ਦੇ ਇਲਾਕੇ ਦੇ ਵਿੱਚ ਵੀ ਇੱਕ ਐਕਸੀਡੈਂਟ ਹੋਇਆ ਸ਼ਿਕਣ ਨਿਗਾ ਜਿਹਾ, ਅਤੇ ਕਿਉਂਕਿ ਬਿਜ਼ੀ ਹੁੰਦੀ ਹੈ ਬੈਲਟ ਰੋਡ ਸਵੇਰੇ ਸਵੇਰੇ ਦੇ ਸਮੇਂ, ਸੋ ਇਸ ਕਰਕੇ ਥੋੜ੍ਹਾ ਜਿਹਾ ਵਧੇਰੇ ਖਿਆਲ ਰੱਖਿਓ। ਇੱਕ ਲੇਨ ਜਿਹੜੀ ਆ ਉਹ ਪ੍ਰੋਪਰ ਬਲੋਕ ਆ, ਅਤੇ ਕੁੱਲ ਮਿਲਾ ਕੇ ਇੱਥੇ ਮੇਰੇ ਖਿਆਲ ਨਾਲ ਹੈਗੀਆਂ ਹੀ ਦੋ ਨੇ, ਅਤੇ ਇਹਦਾ ਮਤਲਬ ਕਿ ਸਾਨੂੰ ਐਡਜਸਟਮੈਂਟਾਂ ਕਰਨੀਆਂ ਪੈਣਗੀਆਂ ਵੱਡੀਆਂ। ਸੋ ਖਿਆਲ ਰੱਖਿਓ ਆਪਣਾ, ਬੇਨਤੀ ਫਿਰ ਉਹੀ ਆ ਕਿ ਪੇਸ਼ੈਂਸ ਬਣਾ ਕੇ ਰੱਖਿਓ। ਸਿਡਨੀ ਦੇ ਵਿੱਚ ਵੀ ਟ੍ਰੈਫਿਕ ਸਵੇਰੇ ਸਵੇਰੇ ਦੇ ਸਮੇਂ ਕਾਫੀ ਆ, ਇੱਕ ਐਕਸੀਡੈਂਟ ਹੋਇਆ ਸੀ ਵੈਸੇ, ਚਲੋ ਆਸ ਕਰਦੇ ਹੁਣ ਤੱਕ ਕਲੀਅਰ ਹੋ ਚੁੱਕਾ ਹੋਊਗਾ, ਵੈਸੇ ਬਾਹਰੀ ਇਲਾਕਾ, ਸੋ ਇਸ ਕਰਕੇ ਆਪਾਂ ਚਲੋ ਬਹੁਤਾ ਇਹਦੇ ਵੱਲ ਨੂੰ ਧਿਆਨ ਨਹੀਂ ਦਿੰਦੇ। ਅਤੇ ਜਿਹੜੇ ਤੁਹਾਡੇ ਵਾਹ ਵਾਸਤਾ ਪੈਣ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਸਵੇਰੇ ਸਵੇਰੇ ਦੇ ਸਮੇਂ ਗਹਿਮਾ ਗਹਿਮੀ ਲੱਗ ਰਹੀ ਆ, ਜੋ ਕਿ ਹੁੰਦੀ ਹੈ ਸਿਡਨੀ ਦੇ ਵਿੱਚ। ਬਾਕੀ ਫਿਰ ਬੇਨਤੀ ਇਹੀ ਕਰਾਂਗੇ ਕਿ ਤੁਸੀਂ ਵੇਖ ਚਾਕ ਕੇ ਨਿਕਲਿਓ। ਸਰਵਿਸ ਨਿਊ ਸਾਊਥ ਵੇਲ, ਨਿਊ ਸਾਊਥ ਵੇਲ ਗੌਰਮੈਂਟ ਦੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਤੁਸੀਂ ਝਾਤੀ ਜ਼ਰੂਰ ਮਾਰ ਲਿਓ, ਕਿੱਥੇ ਕਿੱਥੇ ਮੇਜਰ ਰੋਡ ਵਰਕ ਚੱਲ ਰਹੇ ਨੇ, ਕਿੱਥੇ ਕਿੱਥੇ ਬੰਦ ਆ, ਕਿੱਥੇ ਕਿੱਥੇ ਟ੍ਰੈਫਿਕ ਕੈਮਰੇ ਨੇ, ਇਹ ਵੀ ਤੁਹਾਨੂੰ ਇਹ ਵਿਖਾ ਦਿੰਦੀ ਆ। ਇਸ ਤੋਂ ਇਲਾਵਾ ਤੁਸੀਂ ਮੋਬਾਈਲ ਐਪਲੀਕੇਸ਼ਨ ਦੇ ਉੱਤੇ ਲਾਈਵ ਟ੍ਰੈਫਿਕ ਨਿਊ ਸਾਊਥ ਵੇਲ ਦੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ, ਅਤੇ ਉੱਥੇ ਵੀ ਤੁਹਾਨੂੰ ਸਾਰੀਆਂ ਇਹ ਅਪਡੇਟ ਮਿਲਦੀਆਂ ਰਹਿਣਗੀਆਂ। ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਅਤੇ ਹੁਣ ਆਪਾਂ ਵੱਧਦੇ ਹਾਂ ਅੱਜ ਦੇ ਸੁੱਖ ਸੁਨੇਹਾਂ ਵੱਲ ਨੂੰ, ਜੇ ਤੁਹਾਡੇ ਕੋਲ ਕੋਈ ਟ੍ਰੈਫਿਕ ਦੀ ਅਪਡੇਟ ਹੈ ਤਾਂ ਸਾਨੂੰ ਤੁਸੀਂ ਜ਼ਰੂਰ ਪਹੁੰਚਾ ਦਿਓ। ਪਹੁੰਚਾਉਣ ਦੇ ਲਈ 044-717-1674-0444-7174-7174 ਇਹ ਵਟਸਐਪ ਨੰਬਰ, ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਪਹੁੰਚਾ ਸਕਦੇ। ਸੋ ਇਸ ਟਾਈਮ 7:30 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ, ਅਤੇ ਅੱਜ 22 ਤਰੀਕ ਆ ਮਈ ਦਾ ਮਹੀਨਾ 2026।
ਸ਼ੁੱਕਰਵਾਰ ਦਾ ਦਿਨ ਅਤੇ ਅੱਜ ਖੁੱਲ੍ਹੇ ਅਖਾੜੇ ਵਾਲਾ ਦਿਨ ਅਤੇ ਅੱਜ ਜਿਨ੍ਹਾਂ ਜਿਨ੍ਹਾਂ ਨੂੰ ਛੁੱਟੀ ਆ ਉਹਨਾਂ ਨੇ ਵੀ ਖੂਬ ਆਨੰਦ ਮਾਨਣਾ ਅਤੇ ਜਿਨ੍ਹਾਂ ਜਿਨ੍ਹਾਂ ਨੂੰ ਨਹੀਂ ਛੁੱਟੀ ਉਹਨਾਂ ਨੇ ਵਧੇਰੇ ਕਮਾਈਆਂ ਕਰਨੀਆਂ ਅਤੇ ਆਓ ਫਿਰ ਸਾਰੀ ਖੁਸ਼ੀ ਖੁਸ਼ੀ ਆਪਾਂ ਅੱਜ ਦੇ ਦਿਨ 'ਚ ਅੱਗੇ ਵੱਧਦੇ ਹਾਂ। ਇਸ ਕਰਕੇ ਸ਼ੁੱਕਰਵਾਰ ਜ਼ਿਆਦਾ ਮਾਇਨੇ ਰੱਖਦਾ। ਅਤੇ ਹਰਦੀਪ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵਾਹਿਗੁਰੂ ਦਾ ਸ਼ੁਕਰ ਕਰਦੇ ਨੇ ਅੱਜ ਦੇ ਦਿਨ ਦੇ ਲਈ। ਗੁਰਿੰਦਰ ਕਹਿੰਦਾ ਜੀ ਸਾਰੇ ਪਰਿਵਾਰ ਦੇ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪਰਮਾਤਮਾ ਅੱਗੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਲਵਜੋਤ ਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਬਹੁਤ ਮਿਹਰਬਾਨੀ ਜੀ। ਰਕੇਸ਼ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਕਹਿੰਦੇ ਨੇ ਕਿ ਤੁਹਾਨੂੰ ਅਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇਵੇ ਰੱਬ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਬਹੁਤ ਮਿਹਰਬਾਨੀ ਜੀ। ਅਤੇ ਦੇਸੀ ਮਹੀਨਿਆਂ ਦੇ ਵਿੱਚ ਅੱਜ ਅਤੇ ਇਹ ਹੋ ਗਈ ਆ ਜੇਠ ਦੀ 8 ਤਰੀਕ। ਅਤੇ ਗੁਰਵਿੰਦਰ ਸੰਧੂ ਜੀ ਸਾਨੂੰ ਰੋਜ਼ਾਨਾ ਦੀ ਤਰ੍ਹਾਂ ਅਪਡੇਟ ਭੇਜਦੇ ਨੇ, ਬਹੁਤ ਮਿਹਰਬਾਨੀ। ਰਜਿੰਦਰ ਬਾਬਾ ਜੀ ਕਹਿੰਦੇ ਨੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਵਨ ਅਤੇ ਸ਼ੁਭ ਕਾਮਨਾਵਾਂ ਅੱਜ ਦੇ ਦਿਨ ਦੀਆਂ ਸਾਰਿਆਂ ਦੇ ਲਈ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ ਅਤੇ ਲਵਲੀ ਜਿਹਾ ਤੁਹਾਡਾ ਸ਼ੁੱਕਰਵਾਰ ਰਹੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਬੰਦਾ ਸਵਰਗ ਦੀ ਬਹੁਤ ਤਾਂਘ ਇਸ ਲਈ ਵੀ ਰੱਖਦਾ ਕਿਉਂਕਿ ਉਸਨੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖਿਆ। ਅਤੇ ਇੱਕ ਵਾਰੀ ਫਿਰ ਤੋਂ ਬੜਾ ਪਿਆਰਾ ਸੋਹਣਾ ਵਿਚਾਰ ਸਾਨੂੰ ਘੁੰਮਣ ਸਾਹਿਬ ਓਸ਼ੋ ਦੇ ਕਲਮ ਤੋਂ ਭੇਜਦੇ ਨੇ। ਮਾਨ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਅਤੇ ਹੈਪੀ ਵਾਲਾ ਸ਼ੁੱਕਰਵਾਰ ਪਿੰਡ ਮੈਲਟਨ ਤੋਂ, ਬਹੁਤ ਮਿਹਰਬਾਨੀ ਜੀ ਮੈਲਟਨ ਵਾਲਿਓ। ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਆ ਗਿਆ ਫਰਾਈਡੇ ਅਤੇ ਲਓ ਫਿਰ ਭਾਈ ਨਜ਼ਾਰੇ। ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਦੇ ਲਈ ਅਤੇ ਅੱਜ ਦਾ ਦਿਨ, ਅਰਦਾਸ ਕਰਦੇ ਹਾਂ ਕਿ ਸਾਰੇ ਖੁਸ਼ ਰਹਿਣ, ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ। ਇੱਧਰ ਇੰਦਰਜੀਤ ਸਿੰਘ ਜੀ ਵੀ ਪਾਉਂਦੇ ਨੇ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪ੍ਰਿਆ ਜੀ, ਅਮਨ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਟਾਰਨੇਟ ਤੋਂ, ਸਭ ਦਾ ਦਿਨ ਕਹਿੰਦੇ ਨੇ ਕਿ ਵਧੀਆ ਵਧੀਆ ਹੋਏ। ਕਰਮਜੀਤ ਕੌਰ ਭੁੱਲੋ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਭੋਲਾ ਬੈਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਤੇਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਨੂੰ, ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਨੂੰ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਹਰ ਮੋੜ ਸਾਡੀ ਮਰਜ਼ੀ ਦਾ ਨਹੀਂ ਹੁੰਦਾ, ਕਦੀ ਵਕਤ ਰਾਸਤਾ ਚੁਣਦਾ ਅਤੇ ਕਦੀ ਹਾਲਾਤ ਮੰਜ਼ਿਲ ਹੀ ਬਦਲ ਦਿੰਦੇ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਵਾਹਿਗੁਰੂ ਜੀ ਸਭਨਾਂ ਉੱਤੇ ਮਿਹਰ ਭਰੇ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ ਅਤੇ ਸਭਨਾਂ ਦੀ ਮਿਹਨਤ ਨੂੰ ਫਲ ਲਾਉਣਾ। ਵਾਹਿਗੁਰੂ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜਾਉਣਾ, ਸ਼ੁਭ ਸਵੇਰਾ। ਅਤੇ ਹਰ ਰੋਜ਼ ਦੀ ਤਰ੍ਹਾਂ ਬੜਾ ਸੋਹਣਾ ਪਿਆਰਾ ਮੈਸੇਜ ਜੀ ਤੁਹਾਡੇ ਵੱਲੋਂ, ਧੰਨਵਾਦ ਤੁਹਾਡਾ। ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ, ਚਾਹ ਕੌਫੀ ਅਤੇ ਚੌਕਲੇਟਾਂ ਭੇਜਦੇ ਨੇ। ਜਸਵਾਲ ਸਾਹਿਬ ਕਹਿੰਦੇ ਨੇ ਕਿ ਹਰ ਵਕਤ ਤੁਹਾਡੇ ਕੋਲ ਹਰ ਚੀਜ਼ ਹੋਣਾ ਅਤੇ ਨਹੀਂ ਹੋਣਾ ਇਹ ਜ਼ਰੂਰੀ ਨਹੀਂ ਹੈ, ਜੇ ਉਹ ਤੁਹਾਡੀ ਖੁਆਇਸ਼ ਆ ਤਾਂ ਤਸੱਲੀ ਕਦੇ ਵੀ ਨਹੀਂ ਹੋਵੇਗੀ। ਜੇ ਤੁਹਾਡੀ ਖੁਆਇਸ਼ ਹੈ ਤਾਂ ਤਸੱਲੀ ਕਦੇ ਵੀ ਨਹੀਂ ਹੋਏਗੀ। ਸ਼ੁਭ ਸਵੇਰ, ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ ਜਸਵਾਲ ਸਾਹਿਬ, ਸ਼ੁਕਰੀਆ ਤੁਹਾਡਾ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹੁਣ ਸਮਾਂ ਆ ਗਿਆ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ। ਅੱਛਾ, ਇਕਬਾਲ ਸੈਣੀ ਜੀ ਦਾ ਮੈਸੇਜ ਐਡੀਲੇਡ ਤੋਂ, ਕਹਿੰਦੇ ਨੇ ਕਿ ਆਪ ਜੀ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਸੋ ਆਓ ਜੀ ਆਪਾਂ ਇਸੇ ਖੁਸ਼ੀਆਂ ਭਰੇ ਮੈਸੇਜ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ 'ਚ ਸਮਾਂ ਆ ਗਿਆ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਅਗਲੇ ਹਿੱਸੇ ਦੇ ਵਿੱਚ ਆਪਾਂ ਕਹਾਣੀ ਦੇ ਨਾਲ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਚੜ੍ਹਦੀ ਕਲਾ 'ਚ ਹੋ ਅਤੇ ਫਿਰ ਚਿਹਰੇ ਦੇ ਉੱਤੇ ਖੁਸ਼ੀ ਵੀ ਹੋਵੇਗੀ, ਦੋਵੇਂ ਚੀਜ਼ਾਂ ਪੈਰਲਰ ਚੱਲਦੀਆਂ। ਹਰ ਕੋਈ ਚਾਹੁੰਦਾ ਮੈਂ ਚੜ੍ਹਦੀ ਕਲਾ ਦੇ ਵਿੱਚ ਰਹਾਂ, ਪਰ ਆਪਣੇ ਆਪ ਨੂੰ ਥੋੜ੍ਹਾ ਜਿਹਾ ਹਲੂਣਾ ਜ਼ਰੂਰ ਦੇਣਾ ਪੈਂਦਾ, ਉਹ ਹਲੂਣਾ ਤੁਹਾਡੇ ਚਿਹਰੇ ਦੀ ਖੁਸ਼ੀ। ਅਤੇ ਆਓ ਫਿਰ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਸਧਾਰਨ ਜਿਹਾ ਦਿਖਣ ਵਾਲਾ ਕਿਸਾਨ, ਉਹ ਥੋੜ੍ਹੇ ਥੋੜ੍ਹੇ ਜਿਹੇ ਮੈਲੇ ਕਚੈਲੇ ਜਿਹੇ ਕੱਪੜੇ, ਇੱਕ ਸਰਕਾਰੀ ਦਫ਼ਤਰ ਦੇ ਵਿੱਚ ਐਂਟਰ ਹੋਇਆ। ਚਾਰ ਸਵੇਰੇ ਵੇਖਦਾ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ ਲੱਗੇ ਨੇ, ਅਤੇ ਜਿਹੜੇ ਆਪਣੇ ਕੰਮਾਂ 'ਚ ਨਹੀਂ ਲੱਗੇ ਉਹ ਆਪਸ ਵਿੱਚ ਗੱਲੀ ਬਾਤੀ ਲੱਗੇ ਨੇ। ਕਿਸੇ ਨੂੰ ਕੋਈ ਪਰਵਾਹ ਨਹੀਂ, ਕੌਣ ਆਇਆ ਕੌਣ ਗਿਆ। ਕਈਆਂ ਨੇ ਤਾਂ ਥੋੜ੍ਹੀ ਜਿਹੀ ਚੋਰ ਅੱਖ ਦੇ ਨਾਲ ਵੇਖਿਆ ਵੀ ਹੈ, ਕੋਈ ਬੰਦਾ ਆਇਆ ਅੰਦਰ, ਪਰ ਪਰਵਾਹ ਕਿਹਨੂੰ ਆ, ਆਇਆ ਹੋਊਗਾ। ਇੱਥੇ ਤਾਂ ਬਥੇਰੇ ਆਉਂਦੇ ਜਾਂਦੇ ਰਹਿੰਦੇ ਨੇ, ਸਾਰਾ ਦਿਨ ਇਹੋ ਕੁਛ ਚੱਲਦਾ ਰਹਿੰਦਾ। ਆਰਾਮ ਦੇ ਨਾਲ ਕੋਈ ਨਾ ਕੋਈ ਆਪਣੀ ਚਾਹ ਪੀਣ 'ਚ ਵੀ ਮਸਰੂਫ ਹੈ। ਕੁਛ ਪਲ ਬੀਤਣ ਤੋਂ ਬਾਅਦ ਉਹ ਕੀ ਵੇਖਦਾ ਕਿ ਸਾਹਮਣੇ ਉਹ ਚਪੜਾਸੀ ਤੁਰਿਆ ਆਉਂਦਾ। ਸ਼ਾਇਦ ਇੱਕ ਆਮ ਬੰਦਾ ਚਪੜਾਸੀ ਦੇ ਵਿੱਚ ਜ਼ਿਆਦਾ ਆਪਣਾਪਣ ਵੇਖਦਾ, ਉਹਨੂੰ ਲੱਗਦਾ ਕਿ ਬਾਕੀ ਅਫਸਰ ਨੇ ਉਹ ਮੇਰੀ ਗੱਲ ਕਿਉਂ ਸੁਣਨਗੇ, ਉਹਨਾਂ ਦਾ ਤਾਂ ਰਵੱਈਆ ਹੀ ਕੁਛ ਹੋਰ ਹੈ, ਉਹ ਤਾਂ ਸੂਟ ਬੂਟ ਦੇ ਵਿੱਚ ਨੇ, ਉਹ ਸਰਕਾਰੀ ਬੰਦੇ ਨੇ, ਉਹਨਾਂ ਨੂੰ ਸਾਰਾ ਖਵਾਉਣ ਦੀ ਆਦਤ ਪਈ ਹੈ। ਇਸ ਕਰਕੇ ਆਪਾਂ ਹਮੇਸ਼ਾ ਹੀ ਜ਼ਿਆਦਾ ਕੰਫਰਟ ਮਹਿਸੂਸ ਕਰਦੇ ਹਾਂ ਕਿਸੇ ਛੋਟੇ ਅਹੁਦੇ ਦੇ ਬੰਦੇ ਨਾਲ ਗੱਲ ਕਰਦੇ। ਆਵਾਜ਼ ਮਾਰ ਕੇ ਉਹਨੂੰ ਰੋਕਿਆ, ਬੜੇ ਆਦਰ ਦੇ ਨਾਲ ਪੁੱਛਿਆ, ਮੇਰਾ ਇੱਕ ਕੰਮ ਸੀ, ਇੱਕ ਫੈਸਲਾ ਆਇਆ ਅਦਾਲਤ ਦੇ, ਇਸ ਫੈਸਲੇ ਦੀ ਮੈਨੂੰ ਕਾਪੀ ਚਾਹੀਦੀ ਹੈ, ਮੇਰਾ ਕੇਸ ਚੱਲ ਰਿਹਾ, ਇਸ ਵਜ੍ਹਾ ਕਰਕੇ ਮੈਂ ਉਹ ਆਪਣੇ ਵਕੀਲ ਨੂੰ ਦੇਣੀ ਹੈ। ਭਲਾ ਕੌਣ ਦੇ ਸਕਦਾ ਇਸ ਅਫਸਰ, ਇਸ ਦਫ਼ਤਰ 'ਚੋਂ। ਉਹ ਵੀ ਕੁਛ ਬਹੁਤਾ ਬੋਲਿਆ ਨਹੀਂ, ਸ਼ਾਇਦ ਕਾਹਲੀ ਦੇ ਵਿੱਚ ਹੀ, ਮੂੰਹੋਂ ਨਾ ਬੋਲ ਕੇ ਉਹਨੇ ਟਰੇ ਅੱਗੇ ਵਧਾ ਕੇ ਇਸ਼ਾਰਾ ਕੀਤਾ। ਇੱਕ ਬਾਰੀ ਵਾਲੇ ਪਾਸੇ ਇੱਕ ਵਿਅਕਤੀ ਬੈਠਾ ਸੀ, ਉਹਦੇ ਇਸ਼ਾਰੇ ਦੇ ਉੱਤੇ ਇਹ ਸਧਾਰਨ ਜਿਹਾ ਕਿਸਾਨ ਉੱਧਰਲੇ ਪਾਸੇ ਨੂੰ ਵਧਿਆ। ਲੱਗ ਜਾ ਕੇ ਕੀ ਵੇਖਦਾ, ਇੱਕ ਪਤਲਾ ਜਿਹਾ ਲੰਮਾ ਜਿਹਾ ਆਦਮੀ, ਜਿੰਨਾ ਲੰਮਾ ਉਹ ਆਪ ਉਹਦੇ ਤੋਂ ਵੀ ਲੰਮਾ ਉਹਦਾ ਨੱਕ, ਚਿਹਰੇ ਦੇ ਉੱਤੇ ਕੋਈ ਖੁਸ਼ੀ ਨਹੀਂ, ਨਾ ਤੁਸੀਂ ਖੁਸ਼ੀ ਪੜ੍ਹ ਸਕਦੇ ਹੋ ਨਾ ਤੁਸੀਂ ਗਮੀ ਪੜ੍ਹ ਸਕਦੇ ਹੋ। ਬੜਾ ਗੰਭੀਰ, ਜਿੱਦਾਂ ਬਹੁਤ ਕੁਛ ਜ਼ਰੂਰੀ ਕਰ ਰਿਹਾ ਹੋਵੇ। ਉਹ ਇੰਨਾ ਕੁ ਜ਼ਿਆਦਾ ਮਸਰੂਫ ਸੀ ਕਿ ਉਹਦੇ ਨੱਕ ਦੇ ਉੱਤੇ ਇੱਕ ਮੱਖੀ ਆ ਕੇ ਵਾਰ ਵਾਰ ਬਹਿੰਦੀ। ਉਹ ਆਪਣਾ ਪੈਨ ਸ਼ਾਹੀ ਦੇ ਵਿੱਚ ਡੋਬਦਾ ਅਤੇ ਫਿਰ ਉਸੇ ਨਾਲ ਕਾਗਜ਼ ਦੇ ਉੱਤੇ ਕੁਛ ਲਿਖ ਜਾਂਦਾ। ਸ਼ਾਇਦ ਕੁਛ ਸਮੇਂ ਬਾਅਦ ਜਦੋਂ ਉਹਨੂੰ ਮੱਖੀ ਦਾ ਅਹਿਸਾਸ ਹੋਇਆ ਤਾਂ ਉਹਨੇ ਆਪਣਾ ਥੱਲੜਾ ਬੁੱਲ ਉਤਲੇ ਬੁੱਲ ਨਾਲ ਉਹ ਗਾਂਹ ਕੱਢਿਆ ਅਤੇ ਉੱਪਰ ਵੱਲ ਨੱਕ ਨੂੰ ਕਰਕੇ ਫੂਕ ਮਾਰੀ। ਇਸੇ ਤਰੀਕੇ ਦੇ ਨਾਲ ਉਹਨੇ ਦੋ ਤਿੰਨ ਵਾਰ ਮੱਖੀ ਨੂੰ ਉਡਾਇਆ। ਕਿਸਾਨ ਸ਼ਾਇਦ ਇੰਤਜ਼ਾਰ ਕਰ ਰਿਹਾ ਸੀ, ਇਹ ਬੰਦਾ ਆਪਣੇ ਕੰਮ ਦੇ ਵਿੱਚੋਂ ਮਾੜਾ ਜਿਹਾ ਸਿਰ ਤਾਂ ਚੁੱਕੇ ਅਤੇ ਮੈਂ ਆਪਣੀ ਗੱਲ ਸ਼ੁਰੂ ਕਰਾਂ। ਪਰ ਉਸ ਦੇ ਦਰਮਿਆਨ ਉਹ ਇਹ ਸਾਰਾ ਵਰਤਾਰਾ ਵੇਖ ਰਿਹਾ, ਮੱਖੀ ਕਿੱਦਾਂ ਉਹਨੂੰ ਤੰਗ ਕਰਦੀ, ਕਿੰਨਾ ਕੁ ਕੰਮ ਦੇ ਵਿੱਚ ਉਲਝਿਆ, ਕਿੰਨਾ ਕੁ ਉਹਦਾ ਧਿਆਨ ਆ, ਕਿੰਨਾ ਕੁ ਬੇਧਿਆਨ ਆ। ਕਾਫੀ ਸਮਾਂ ਬੀਤ ਚੁੱਕਾ ਸੀ, ਆਖਿਰਕਾਰ ਆਵਾਜ਼ ਮਾਰੀ, ਸ਼੍ਰੀਮਾਨ ਜੀ ਮੈਨੂੰ ਇੱਕ ਸਰਕਾਰੀ ਕੰਮ ਸੀ, ਮੈਨੂੰ ਇੱਕ ਪੇਪਰ ਚਾਹੀਦਾ। ਜਿੱਦਾਂ ਉਸ ਕਲਰਕ ਨੇ ਸੁਣਿਆ ਹੀ ਨਾ ਹੋਵੇ, ਬਿਲਕੁਲ ਅਣ ਸੁਣਿਆ ਕਰ ਛੱਡਿਆ। ਕੁਛ ਚਿਰ ਬਾਅਦ ਉਹ ਮੱਖੀ ਜਿਹੜੀ ਨੱਕ ਦੇ ਉੱਤੇ ਬਹਿੰਦੀ ਸੀ, ਇਸ ਵਾਰੀ ਉਹ ਸ਼ਾਇਦ ਅੱਕ ਕੇ ਕੰਨ 'ਤੇ ਬਹਿਣਾ ਸ਼ੁਰੂ ਹੋ ਗਈ ਅਤੇ ਉਹਨੇ ਫਿਰ ਦੁਬਾਰਾ ਆਵਾਜ਼ ਮਾਰੀ,
श्रीमान जी, एक सरकारी दस्तावेज चाहिदा सी, तुहाडी मदद चाहिदी है। फिर इदां प्रतीत होया जिदां जिदां उह सुण ही नहीं रहा, जिदां उह बोला होवे, पर बोला भी किदां हो सकदा, आखिरकार सरकारी काम कर रहा। वह जिदां गल सुननी नहीं सी चाहुंदा, उन्हें फिर बेत्या ने अपनी अपनी कलम सियाई दे विच डुबोई, उन्हूं चंगी तरह दे नाल पूंजिया, पेन दी निब वल चंगी तरह वेख्या ते फिर लिखना शुरू कर दिता। इस दे दरम्यान उस व्यक्ति ने फिर दोबारा आवाज़ मारी, श्रीमान जी मैनूं तुहाडे गुचरा एक काम सी। इस वारी आवाज़ थोड़ी उच्ची सी, पर फिर भी इदां प्रतीत हुंदा जिदां उहनूं अहसास ही ना होया वे लागे कोई खड़ा वा, मैनूं कोई आवाज़ मार रहा, उहनूं कोई फर्क नहीं पिया। इसे दे दरम्यान मक्खी एक कन्न तो उड्डी ते दूसरे कन्न दे उत्ते बहना शुरू हो गई। इन्ना समा इन्ना वक्फा बीत गया, पर उस व्यक्ति ने नोटिस तक नहीं किया कि कोई मेरे को काम करन दे लिए आया, करवाउन दे लिए आया। मैनू उहदे वल वेखना ही चाहिए, मैनू उहनू पुछना चाहिए, बहन दे लिए कहना चाहिए। ते अचानक उस व्यक्ति दे मन दे विच आया, सरकारी दफ्तरां दे विच इदां ते कोई आवाज़ां सुनदा भी नहीं। उन्हें अपनी जेब दे विचों एक रूबल कढ़िया, रूबल इस करके क्योंकि ये कहानी रशिया दी, ते उहदे सामने पई किताब दे उत्ते रख दिता। वह कलर्क ने किताब वल नूं हाथ वधाया, एकदम किताब बंद कीती, रूबल विचे घुट लिया ते अपने वल नूं कसखा ली। ते हुण उहने आवाज़ फेर मारी, श्रीमान जी मैनूं तुहाडे गोचरा एक काम सी। पर हाले भी वह तवज्जो नहीं दे रहा। कुछ समां बीतण तों बाद उहने एक रूबल होर कढ़िया ते फिर टेबल दे उत्ते रख दिता। कदों एक मसरूफ हाथ हवा दे विचों उस रूबल दे उत्ते पिया, इदां लगदा सी जिदां जिदां किसे कां ने रोटी दी बुरकी ते झपट्टा मारिया होवे। वह नहीं सी चाहुंदा कि यह टेबल ते पिया रूबल कोई वेख लवे। ते उसे किताब दे विच दूसरा रूबल भी घुट लिया। उस व्यक्ति ने फिर आवाज़ मारी, श्रीमान जी कोई सरकारी दस्तावेज चाहिदा सी, अदालत दे विच मेरा केस चल रहा, काफ़ी परेशान हाँ मैं, वकील मेरा वार वार वो पेपर मंग रहा, जे तुसी वो पेपर मैनू कढ दिओ तां तुहाडी बड़ी मेहरबानी होएगी। इस वारी आवाज़ भी कुछ उच्ची सी ते थोड़ा जिहा वधेरे भी दसन की कोशिश की, पर उस बंदे ते कोई फर्क नहीं पिया। वह फिर अपने काम दे विच बिजी अक्या तरक्या सोचता है कि इहनूं गालां कढ़ां, उच्ची बोलां रौला पावां, पर फिर सोचता की फायदा, फिर तां इह सगों ही नहीं दऊगा। होवे ना तां कोई सिफारिश वेख के लै के आउणा। इहनां सोच के उहदे टेबल तों थोड़ा परे नूं हो के बाहर नूं आउण दी कोशिश करदा तां फिर अगों चपड़ासी टक्कर पिया। हुण उह चपड़ासी वेला हो चुका, हुण उहदी ट्रे वेली आ, ट्रे दे विच चाह वाले कप नहीं है। ते चपड़ासी ने वेख के पुछया, हाँ जी श्रीमान काम हो गया तुहाडा, की कहिंदे ने साहब? तो कहन लगा, यार की कहना तेरे साहब ने, पता नहीं वो गल ही नहीं सुनदा मेरी, वो बोला उहनू सुनदा भी है? तो चपड़ासी हस के कहन लगा, सारा अपना कन्न लागे करो, उहनू तो इदां करो तीन रूबल दे दिओ, वो सुनना भी शुरू हो जाऊगा, बोलना भी शुरू हो जाऊगा, तो तुहाडी इज्जत भी करूगा। किसान कहन लगा, दो तां पहलां यार दे चुका, तो फिर की है, एक होर दिओ तो फिर वेखो तमाशा। व्यक्ति यको तकियां दे विच फिर वापस टेबल दे उत्ते गया, अपनी जेब दे विचों एक होर रूबल कढ़िया, उसे किताब दे उत्ते टिका दिता। एक हाथ फिर जोर दी ਝਪੱਟਾ ਮਾਰਦਾ ਉਸ ਰੂਬਲ ਨੂੰ ਆਪਣੀ ਜੇਬ ਦੇ ਵਿੱਚ ਹੱਥ ਦੇ ਵਿੱਚ ਘੁੱਟਦਾ, ਤਾਂ ਹੁਣ ਉਸ ਵਿਅਕਤੀ ਵੱਲ ਚੰਗੀ ਤਰ੍ਹਾਂ ਦੇ ਨਾਲ ਵੇਖਦਾ, ਉਹਦਾ ਜਿੱਦਾਂ ਸਕੈਨ ਕਰ ਰਿਹਾ ਹੋਵੇ।
हाँ जी तुसी कुछ कह रहे सी हुण उहदा लहजा बिल्कुल बदल चुका जिहड़ा गूंगा लगदा सी हुण उह बड़े आदर सत्कार दे नाल बोल रहा तुसी प्लीज़ बैठो चपड़ासी नूं आवाज़ मारी ओए आ कुर्सी दे उत्ते टाकी भी मार दिया करो तुहानूं पता नहीं कोई ना कोई मेहमान आउंदा रहिंदा हुण उहने उहनूं अहमियत देनी शुरू कर दित्ती जिद्दां उह उहदे लई बहुत खास होवे उहनूं बिठाया भी गया उहदी गल भी पुछी गई उहनूं चाह पाणी भी पुछिया गया ते इकदम उहने अपने असिस्टेंट नूं भी आवाज़ मारी जरा इधर तां आओ ਇਹ ਸ਼੍ਰੀਮਾਨ ਕਿੰਨੀ ਦੇਰ ਦੇ ਬੈਠੇ ਨੇ ਕਿੰਨੀ ਦੇਰ ਦੇ ਮੇਰੇ ਟੇਬਲ 'ਤੇ ਖੜ੍ਹੇ ਨੇ ਆਖਿਰਕਾਰ ਤੁਸੀਂ ਤਨਖਾਹ ਲੈਂਦੇ ਹੋ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਕਰਦੇ ਹੋ ਤੁਹਾਡਾ ਕੁਛ ਫਰਜ਼ ਬਣਦਾ ਇੱਥੇ ਆਏ ਗਏ ਲੋਕਾਂ ਦਾ ਖਿਆਲ ਰੱਖਣਾ ਇਹਨਾਂ ਨੂੰ ਜੋ ਵੀ ਚਾਹੀਦਾ ਇਹਨਾਂ ਨੂੰ ਤਫਤੀਸ਼ ਦੇ ਵਿੱਚ ਪੁੱਛੋ ਅਤੇ ਇਹਨਾਂ ਨੂੰ ਉਹ ਵਾਲੇ ਪੇਪਰ ਦੇ ਕੇ ਜਲਦੀ ਭੇਜੋ ਉਹ ਜ਼ਿਮੀਂਦਾਰ ਹੈਰਾਨ ਸੀ ਇਹ ਉਹੀ ਬੰਦਾ ਜਿਹੜਾ ਥੋੜ੍ਹੀ ਦੇਰ ਪਹਿਲਾਂ ਮੇਰੀ ਆਵਾਜ਼ ਵੀ ਨਹੀਂ ਸੁਣ ਰਿਹਾ ਇਹ ਉਹੀ ਬੰਦਾ ਉਹਨੂੰ ਸਮਝ ਨਹੀਂ ਆ ਰਹੀ ਕੁਛ ਬੋਲ ਨਹੀਂ ਪਾ ਰਿਹਾ ਬੋਲੇ ਵੀ ਕੀ ਕਲਰਕ ਦੇ ਅਸਿਸਟੈਂਟ ਨੇ ਸਾਰੀ ਗੱਲਬਾਤ ਪੁੱਛੀ 10 ਮਿੰਟ ਦੇ ਵਿੱਚ ਉਹ ਸਾਰੇ ਕਾਗਜ਼ ਕਾਪੀ ਕਰਕੇ ਉਹਨਾਂ ਨੂੰ ਦੇਣ ਦਾ ਵਾਅਦਾ ਕਰਦਿਆਂ ਦਵਾ ਦਵਾ ਉਹ ਪਿਛਲੇ ਕਮਰੇ ਦੇ ਵਿੱਚ ਚਲਾ ਗਿਆ ਅਤੇ ਹੋਇਆ ਵੀ ਇੱਦਾਂ ਹੀ ਇਸ ਦੇ ਦਰਮਿਆਨ ਕਲਰਕ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਰਿਹਾ ਕਿੱਥੇ ਰਹਿੰਦੇ ਹੋ ਕੀ ਕਰਦੇ ਹੋ ਕੀ ਬੀਜਦੇ ਹੋ ਹੋਰ ਕਿੰਨੀਆਂ ਗਾਵਾਂ ਰੱਖੀਆਂ ਨੇ ਕਿੰਨਾ ਕੁ ਦੁੱਧ ਇੱਦਾਂ ਲੱਗਦਾ ਸੀ ਜਿੱਦਾਂ ਬੜਾ ਖਾਸ ਰਿਸ਼ਤੇਦਾਰ ਹੋਵੇ ਅਤੇ ਹੋਰ ਵੀ ਇੱਕ ਦੋ ਸਾਂਝਾਂ ਆਸ ਪਾਸ ਕੱਢਣ ਦੀ ਕੋਸ਼ਿਸ਼ ਕੀਤੀ ਪਤਾ ਹੀ ਨਹੀਂ ਲੱਗਾ ਸਮਾਂ ਕਿੱਦਾਂ ਬੀਤ ਗਿਆ ਇੰਨੀ ਨੂੰ ਉਹ ਅਸਿਸਟੈਂਟ ਇੱਕ ਫਾਈਲ ਲੈ ਕੇ ਆਇਆ ਅਤੇ ਉਸ ਵਿਅਕਤੀ ਦੇ ਅੱਗੇ ਧਰ ਦਿੱਤੀ ਕਲਰਕ ਬੋਲਿਆ ਸ਼੍ਰੀਮਾਨ ਕਿਸੇ ਹੋਰ ਚੀਜ਼ ਦੀ ਵੀ ਲੋੜ ਹੋਵੇ ਤਾਂ ਜ਼ਰੂਰ ਦੱਸਿਆ ਜੇ ਆਓ ਮੈਂ ਤੁਹਾਨੂੰ ਬਾਹਰਲੇ ਦਰਵਾਜ਼ੇ ਤੱਕ ਛੱਡ ਦੇਵਾਂ ਉੱਠ ਕੇ ਨਾਲ ਉਹ ਤੁਰਿਆ ਅਤੇ ਬਾਹਰਲੇ ਦਰਵਾਜ਼ੇ ਦੇ ਉੱਤੇ ਛੱਡਣ ਲੱਗਿਆ ਵੀ ਬੜਾ ਆਦਰ ਬੜਾ ਸਨਮਾਨ ਜਿੱਤਾ ਮੈਂ ਮਾਫ਼ੀ ਚਾਹੁੰਦਾ ਤੁਹਾਨੂੰ ਦਫ਼ਤਰ ਦੇ ਵਿੱਚ ਇੰਨਾ ਸਮਾਂ ਲੱਗ ਗਿਆ ਆਸ ਕਰਦਾ ਕਿ ਇਹ ਪੇਪਰ ਤੁਹਾਡੇ ਕੇਸ ਦੇ ਵਿੱਚ ਕੰਮ ਆਉਣਗੇ ਆਸ ਕਰਦਾ ਕਿ ਜਲਦੀ ਤੁਸੀਂ ਇਹਨਾਂ ਮੁਸੀਬਤਾਂ ਦੇ ਵਿੱਚੋਂ ਨਿਜਾਤ ਪਾ ਲਓਗੇ ਤੁਹਾਨੂੰ ਤਾਂ ਪਤਾ ਹੀ ਹੈ ਸਰਕਾਰੀ ਕੰਮ ਹੁੰਦੇ ਹੀ ਇੱਦਾਂ ਦੇ ਨੇ ਅਦਾਲਤਾਂ ਵਾਲੇ ਵੀ ਐਵੇਂ ਨਜਾਇਜ਼ ਚੱਕਰ ਮਰਵਾਉਂਦੇ ਰਹਿੰਦੇ ਨੇ ਉਹ ਇਹ ਸੋਚ ਹੀ ਨਹੀਂ ਪਾਉਂਦੇ ਇੱਕ ਜ਼ਿਮੀਂਦਾਰ ਬੰਦਾ ਆਪਣੀ ਵਾਹੀ ਖੇਤੀ ਦੇ ਵਿੱਚ ਬਿਜ਼ੀ ਹੈ ਉਹਨੇ ਆਪਣਾ ਮਾਲ ਡੰਗਰ ਵੇਖਣਾ ਪਰ ਉਹਨਾਂ ਨੂੰ ਕੀ ਉਹ ਤਾਂ ਆਪਣਾ ਕੰਮ ਚਲੋ ਛੱਡੋ ਉਹ ਬੜਾ ਆਪਣਾਪਨ ਜਿਤਾ ਰਿਹਾ ਅਤੇ ਹਾਲੇ ਤੱਕ ਉਹ ਕਿਸਾਨ ਉਹ ਜ਼ਿਮੀਂਦਾਰ ਸਮਝ ਹੀ ਨਹੀਂ ਪਾ ਰਿਹਾ ਕਿ ਮੇਰੇ ਨਾਲ ਹੋ ਕੀ ਰਿਹਾ ਇਹ ਕੀ ਵਰਤਾਰਾ ਚੱਲ ਰਿਹਾ ਆਖਿਰਕਾਰ ਇਹ ਕੀ ਆ ਇਹ ਕੌਣ ਆ ਪਰ ਜ਼ਿਮੀਂਦਾਰ ਨੂੰ ਵਧੀਆ ਬੜਾ ਲੱਗਾ ਕਮਾਲ ਦੀ ਗੱਲ ਇਹ ਆ ਕਿ ਜ਼ਿਮੀਂਦਾਰ ਨੇ ਇਸ ਵਰਤਾਰੇ ਦੇ ਕਰਕੇ ਇਸ ਆਉ ਭਗਤ ਦੇ ਕਰਕੇ ਮਿਲੀ ਇੱਜ਼ਤ ਦੇ ਕਰਕੇ ਇੱਕ ਰੂਬਲ ਹੋਰ ਜੇਬ 'ਚੋਂ ਕੱਢਿਆ ਅਤੇ ਕਲਰਕ ਵੱਲ ਨੂੰ ਵਧਾਉਂਦਿਆਂ ਕਿਹਾ ਸ਼੍ਰੀਮਾਨ ਬੁਰਾ ਨਾ ਮਨਾਇਓ ਮੈਨੂੰ ਤੁਹਾਡੀ ਸਰਵਿਸ ਬਹੁਤ ਵਧੀਆ ਲੱਗੀ ਇਹ ਤੁਸੀਂ ਰੱਖੋ ਤੁਹਾਡਾ ਸਮਾਂ ਵੀ ਬਹੁਤ ਕੀਮਤੀ ਹੈ ਅਤੇ ਕਲਰਕ ਨੇ ਇੱਕ ਵੱਡੀ ਸਾਰੀ ਸਮਾਈਲ ਦਿੱਤੀ ਅਤੇ ਫਿਰ ਉਹ ਜੀ ਕਾਂ ਦੇ ਬੁਰਕੀ 'ਤੇ ਝਪੱਟਾ ਮਾਰਨ ਵਾਂਗੂ ਪਤਾ ਹੀ ਨਹੀਂ ਲੱਗਣ ਦਿੱਤਾ ਨੋਟ ਕਿਹੜੇ ਵੇਲੇ ਉਹਨੇ ਆਪਣੇ ਹੱਥਾਂ ਤੋਂ ਹੁੰਦਾ ਹੋਇਆ ਜੇਬ ਤੱਕ ਐਵੇਂ ਰਫੂ ਚੱਕਰ ਕਰ ਦਿੱਤਾ ਅਤੇ ਉਹਨੇ ਹੋਰ ਆਦਰ ਦੇ ਨਾਲ ਹੋਰ ਝੁੱਕ ਕੇ ਉਹਨੂੰ ਅਲਵਿਦਾ ਕਹਿਦਾ ਜ਼ਿਮੀਂਦਾਰ ਕਾਫ਼ੀ ਦੂਰ ਆ ਕੇ ਜਦੋਂ ਪਿੱਛੇ ਵੇਖਦਾ ਤਾਂ ਉਹ ਹਾਲੇ ਵੀ ਹੱਥ ਹਿਲਾ ਰਿਹਾ ਸੀ ਬੜੀ ਸੋਹਣੀ ਪਿਆਰੀ ਸਮਾਈਲ ਦੇ ਨਾਲ ਜਿਵੇਂ ਸ਼ੁਰੂਆਤੀ ਸਮੇਂ ਦੇ ਵਿੱਚ ਵਹੁਟੀਆਂ ਘਰ ਵਾਲੇ ਨੂੰ ਕੰਮ 'ਤੇ ਤੋਰਦੀਆਂ ਜ਼ਿਮੀਂਦਾਰ ਵੀ ਬੜਾ ਖੁਸ਼ ਸੀ ਉਹਨੂੰ ਦੁੱਖ ਨਹੀਂ ਸੀ ਆਪਣੇ 4 ਰੂਬਲ ਖਰਚਿਆਂ ਦਾ ਹਾਲਾਂਕਿ ਉਹਦੇ ਲਈ ਉਹ ਵੱਡੀ ਰਕਮ ਸੀ ਉਹ ਜੋ ਲੈ ਕੇ ਜਾ ਰਿਹਾ ਸੀ ਉਹ ਪੇਪਰਾਂ ਦੇ ਨਾਲੋਂ ਵੱਧ ਅੱਜ ਆਦਰ ਸਨਮਾਨ ਲੈ ਕੇ ਜਾ ਰਿਹਾ ਸੀ ਅਤੇ ਅੱਗੇ ਤੋਂ ਇੱਕ ਮੈਸੇਜ ਕਿ ਹੁਣ ਜਦੋਂ ਵੀ ਮੈਂ ਸਰਕਾਰੀ ਦਫ਼ਤਰਾਂ ਦੇ ਵਿੱਚ ਆਉਣਾ
ਅਤੇ ਮੇਰੀ ਜੇਬ ਦੇ ਵਿੱਚ ਠੀਕ ਠਾਕ ਰੁਪਈਏ ਪੈਸੇ ਹੋਣੇ ਚਾਹੀਦੇ ਨੇ, ਨਹੀਂ ਤਾਂ ਮੇਰੀ ਗੱਲ ਇੱਥੇ ਕਿਸੇ ਨੇ ਨਹੀਂ ਸੁਣਨੀ। ਅਤੇ ਸ਼ਾਇਦ ਇਹ ਗੱਲਾਂ ਉਹ ਆਪਣੇ ਆਂਢ ਗਵਾਂਢ, ਆਪਣੇ ਪਰਿਵਾਰ, ਆਪਣੇ ਧੀਆਂ ਪੁੱਤਾਂ ਨੂੰ ਵੀ ਦੱਸੂਗਾ ਕਿ ਇਹਨਾਂ ਦਫ਼ਤਰਾਂ ਦੇ ਵਿੱਚ ਜਦੋਂ ਆਉਣਾ ਜੇਬ ਪੈਸਿਆਂ ਦੇ ਨਾਲ ਭਰੀ ਚਾਹੀਦੀ ਹੈ। ਅਤੇ ਹੌਲੀ ਹੌਲੀ ਪੀੜ੍ਹੀਆਂ ਦਰ ਪੀੜ੍ਹੀ ਇਹ ਸ਼ਾਇਦ ਮਨ ਦੇ ਵਿੱਚ ਵੱਜ ਜਾਂਦਾ ਕਿ ਇੱਥੇ ਕੰਮ ਇੱਦਾਂ ਹੀ ਆਉਣੇ ਨੇ, ਇਹ ਚਾਹੇ ਸਰਕਾਰੀ ਦਫ਼ਤਰ ਨੇ, ਚਾਹੇ ਕਹਿਣ ਨੂੰ ਸਰਕਾਰ ਇਹਨਾਂ ਨੂੰ ਪੈਸੇ ਦਿੰਦੀ ਆ, ਚਾਹੇ ਕਹਿਣ ਨੂੰ ਆਪਾਂ ਟੈਕਸ ਦਿੰਦੇ ਹਾਂ, ਘੁੰਮ ਘੁੰਮਾ ਕੇ ਉਸੇ ਦੇ ਵਿੱਚੋਂ ਇਹਨਾਂ ਨੇ ਪੈਸੇ ਲੈਣੇ ਹੁੰਦੇ ਆ, ਪਰ ਫਿਰ ਵੀ ਉਹ ਮੰਨ ਕੇ ਜਾਂਦਾ ਅੱਜ ਕਿ ਇਹਨਾਂ ਦੇ ਵੀ ਪਰਿਵਾਰ ਨੇ, ਜੋ ਸਰਕਾਰ ਦਿੰਦੀ ਆ ਉਹਨਾਂ ਦੇ ਨਾਲ ਇਹਨਾਂ ਦਾ ਵਿਚਾਰਿਆਂ ਦਾ ਘਰ ਨਹੀਂ ਭਰਦਾ, ਇਹਨਾਂ ਨੂੰ ਵਧੇਰੇ ਪੈਸੇ ਦੀ ਲੋੜ ਹੈ, ਇਹਨਾਂ ਦੇ ਵੀ ਬੱਚੇ ਵੱਡੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਉਹਨਾਂ ਦੇ ਵੱਖਰੇ ਖਰਚੇ ਨੇ, ਇਹਨਾਂ ਦੀਆਂ ਵੀ ਗੱਡੀਆਂ ਨੇ, ਗੱਡੀਆਂ ਦੇ ਵਿੱਚ ਤੇਲ ਪੈਂਦਾ, ਸਾਰੀ ਦਿਹਾੜੀ ਵਿਚਾਰੇ ਬੈਠੇ ਇੱਥੇ ਅੱਕ ਜਾਂਦੇ ਨੇ, ਥੱਕ ਜਾਂਦੇ ਨੇ, ਜਿੰਨੀ ਇਹ ਮਿਹਨਤ ਕਰਦੇ ਨੇ ਉਹਨਾਂ ਪੈਸਾ ਇਹਨਾਂ ਨੂੰ ਕਿੱਥੇ ਮਿਲਦਾ। ਰਿਟਾਇਰਮੈਂਟ ਦੇ ਉੱਤੇ ਜੇ ਰਿਸ਼ਵਤ ਨਾ ਲੈਣ ਤਾਂ ਘਰ ਬਣਾਉਣ ਜੋਗੇ ਵੀ ਪੈਸੇ ਨਹੀਂ ਵਿਚਾਰਿਆਂ ਕੋਲ ਬਚਦੇ। ਅਤੇ ਇਸ ਤੋਂ ਬਾਅਦ ਉਹਨੇ ਇਹ ਗੱਲ ਪੱਕੇ ਤਰੀਕੇ ਦੇ ਨਾਲ ਸ਼ਾਇਦ ਆਪਣੇ ਮਨ ਦੇ ਵਿੱਚ ਬੰਨ ਲਈ ਹੋਵੇ, ਪਰ ਵੇਖਣ ਵਾਲੀ ਚੀਜ਼ ਇਹ ਹੈ ਕਿ ਜ਼ਿਮੀਂਦਾਰ ਖੁਸ਼ ਗਿਆ ਆਪਣੇ ਘਰ ਨੂੰ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਪੈਸੇ ਦੇਣ ਦੀ ਖੁਸ਼ੀ ਹੋਈ ਹੈ, ਉਹ ਦਸਤਾਵੇਜ਼ ਉਹਨੂੰ ਲੈਣ ਦੀ ਖੁਸ਼ੀ ਹੋਈ ਹੈ, ਜਾਂ ਫਿਰ ਜਿਹੜੀ ਉਹਨੂੰ ਇੱਜ਼ਤ ਮਿਲੀ, ਮਾਨ ਸਨਮਾਨ ਮਿਲਿਆ, ਉਹਨੂੰ ਉਹਦੀ ਖੁਸ਼ੀ ਹੋ ਰਹੀ ਹੈ। ਸ਼ਾਇਦ ਇਨਸਾਨ ਇੱਜ਼ਤ ਮਾਣ ਦਾ ਭੁੱਖਾ, ਇਸ ਇੱਜ਼ਤ ਮਾਣ ਦੇ ਪਿੱਛੇ ਜੇ ਉਹਨੂੰ ਚਾਰ ਪੈਸੇ ਖਰਚਣੇ ਵੀ ਪੈਂਦੇ ਆ ਤਾਂ ਉਹ ਹੱਸ ਕੇ ਖਰਚ ਦਿੰਦਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਆਪਾਂ ਕੋਈ ਗੱਡੀ ਪਾਰਕਿੰਗ ਦੇ ਵਿੱਚ ਲਾਉਣੀ ਹੋਵੇ ਅਤੇ ਸਾਨੂੰ ਕੋਈ ਸਲੂਟ ਮਾਰ ਦੇਵੇ, ਹਾਲਾਂਕਿ ਉਹਦਾ ਫਰਜ਼ ਬਣਦਾ ਉਹ ਗੱਡੀ ਪਾਰਕਿੰਗ ਦੇ ਵਿੱਚ ਲਵਾਉਣੀ, ਉਹ ਸਲੂਟ ਮਾਰ ਦੇਵੇ ਅਤੇ ਸਾਨੂੰ ਖੁਸ਼ੀ ਮਿਲਦੀ ਹੈ, ਆਪਾਂ ਉਹਨੂੰ ਪੈਸੇ ਦਿੰਦੇ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਕੋਈ ਸਾਨੂੰ ਲਿਆ ਕੇ ਗਰਮ ਗਰਮ ਕਬਾਬ ਫੜਾ ਦੇਵੇ, ਜਾਂ ਫਿਰ ਬੱਤਾ, ਜਾਂ ਫਿਰ ਪੈੱਗ, ਅਤੇ ਜਾਂ ਫਿਰ ਇਹ ਪੁੱਛ ਲਵੇ ਤੁਸੀਂ ਕੁਛ ਹੋਰ ਲਵੋਗੇ, ਅਤੇ ਉਹ ਚੀਜ਼ਾਂ ਸਾਨੂੰ ਇੰਨੀ ਸੰਤੁਸ਼ਟੀ ਦਿੰਦੀਆਂ ਨੇ, ਆਪਾਂ ਉਹਨੂੰ ਮੱਲੋ ਮੱਲੀ ਜੇਬ ਦੇ ਵਿੱਚੋਂ ਕੱਢ ਕੇ ਕੁਛ ਨਾ ਕੁਛ ਦਿੰਦੇ ਹਾਂ। ਇਹਦਾ ਮਤਲਬ ਇਹ ਕਿ ਇਨਸਾਨ ਇੱਜ਼ਤ ਮਾਣ ਦਾ ਭੁੱਖਾ। ਅਤੇ ਜੇ ਸਾਨੂੰ ਇਹ ਪਤਾ ਲੱਗ ਹੀ ਗਿਆ ਕਿ ਇਨਸਾਨ ਇੱਜ਼ਤ ਮਾਣ ਸਨਮਾਨ ਦਾ ਭੁੱਖਾ, ਅਤੇ ਫਿਰ ਆਪਾਂ ਕਿਉਂ ਨਹੀਂ ਇੱਕ ਦੂਸਰੇ ਨੂੰ ਦਿੰਦੇ, ਬਿਨਾਂ ਮੰਗਿਆਂ ਵੀ ਆਪਾਂ ਕਿਸੇ ਨੂੰ ਮਾਣ ਦੇ ਸਕਦੇ ਹਾਂ, ਸਨਮਾਨ ਦੇ ਸਕਦੇ ਹਾਂ। ਉਹ ਮਾਣ ਸਨਮਾਨ ਅਗਲੇ ਨੂੰ ਖੁਸ਼ ਕਰੂਗਾ, ਅਤੇ ਜੋ ਅਗਲੇ ਨੂੰ ਖੁਸ਼ ਕਰੂਗਾ ਤਾਂ ਤੁਹਾਨੂੰ ਵੀ ਤਾਂ ਖੁਸ਼ੀ ਮਿਲੂਗੀ। ਸੋ ਅੱਜ ਦੀ ਕਹਾਣੀ ਦਾ ਸਾਰ ਇਹ ਵੀ ਤਾਂ ਹੋ ਸਕਦਾ ਕਿ ਆਪਾਂ ਇੱਕ ਦੂਸਰੇ ਨੂੰ ਮਾਣ ਸਨਮਾਨ ਦੇਈਏ। ਇਹ ਵੀ ਤਾਂ ਹੋ ਸਕਦਾ ਕਿ ਆਪਾਂ ਨੂੰ ਪਤਾ ਲੱਗ ਗਿਆ ਕਿ ਬੰਦਾ ਮਾਣ ਸਨਮਾਨ ਦਾ ਹੀ ਭੁੱਖਾ, ਅਤੇ ਜੇ ਆਪਾਂ ਕਿਸੇ ਦਾ ਇੱਜ਼ਤ ਮਾਣ ਨਹੀਂ ਕਰਦੇ ਤਾਂ ਫਿਰ ਉੱਥੇ ਸਾਡੇ ਕੰਮ ਔਖੇ ਹੀ ਹੋਣੇ ਆ। ਬਾਕੀ ਪੈਸਾ ਤਾਂ ਰਿਹਾ ਇੱਕ ਪਾਸੇ, ਪੈਸਾ ਤਾਂ ਹੱਥਾਂ ਦੀ ਮੈਲ ਹੈ, ਪਰ ਇਹ ਉਹੀ ਕਹਿੰਦਾ ਜਿਹਦੇ ਜੇਬ 'ਚੋਂ ਜਾ ਚੁੱਕੇ ਨੇ। ਖੈਰ ਇਹ ਲੰਮਾ ਸਮਾਂ ਪਹਿਲਾਂ, ਸੌਵਾਂ ਸਾਲ ਪਹਿਲਾਂ ਲਿਖੀ ਗਈ ਰਸ਼ੀਆ ਦੀ ਕਹਾਣੀ, ਸ਼ਾਇਦ ਉੱਥੇ ਤਾਂ ਪਤਾ ਨਹੀਂ ਹੁਣ ਹਾਲਾਤ ਕਿੱਦਾਂ ਦੇ ਚੱਲਦੇ ਨੇ, ਪਰ ਸਾਨੂੰ ਆਪਣੀ ਆਪਣੀ ਤਾਂ ਲੱਗੀ ਹੋਊਗੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਹਾਲੇ ਵੀ ਹਾਲਾਤ ਕੁਛ ਇਸੇ ਤਰ੍ਹਾਂ ਦੇ ਨੇ। ਇਹ ਕਹਾਣੀ ਇੱਕ ਰਸ਼ੀਅਨ ਰਾਈਟਰ ਨੇ, ਐਂਟਨ ਚੇਖਵ, ਉਹਨਾਂ ਦੀ ਇੱਕ ਕਹਾਣੀ ਐਨ ਇਨਕੁਆਇਰੀ। ਆਸ ਕਰਦੇ ਹਾਂ ਕਿ ਤੁਹਾਨੂੰ ਆਪਣੀ ਆਪਣੀ ਲੱਗੀ ਹੋਊਗੀ, ਤੁਹਾਡਾ ਵੀ ਕਦੀ ਨਾ ਕਦੀ ਵਾਹ ਵਾਸਤਾ ਇੱਦਾਂ ਦਾ ਜ਼ਰੂਰ ਪਿਆ ਹੋਊਗਾ, ਇੱਦਾਂ ਦੀ ਅਫਸਰਸ਼ਾਹੀ ਦਾ ਡਰ, ਇੱਦਾਂ ਦੀ ਭਾਸ਼ਾ ਦਾ ਸੰਤੁਲਨ, ਇੱਦਾਂ ਦਾ ਕੋਈ ਵਿਅਕਤੀ, ਸਰਕਾਰੀ ਕਲਰਕ, ਸ਼ਾਇਦ ਤੁਹਾਨੂੰ ਵੀ ਯਾਦ ਆਇਆ ਹੋਵੇ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ, ਮਿਹਰਬਾਨੀ, ਚੜ੍ਹਦੀ ਕਲਾ ਦੇ ਵਿੱਚ ਰਹੋ।

0: ਰੇਡੀਓ। ਹਾਂਜੀ 1674 ਵਿੱਚ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਵਨ ਲੈਫਟ ਅਤੇ ਵਨ ਰਾਈਟ ਅਤੇ ਹੀ ਹੀ ਹੀ ਹੀ ਅਤੇ ਹਾ ਹਾ ਹਾ ਹਾ ਹਾ ਹਾ ਹਾ ਹਾ ਅਤੇ ਆਓ ਫਿਰ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਸ਼ੁਰੂਆਤ। ਅਤੇ ਤੁਸੀਂ ਸਾਰਿਆਂ ਨੇ ਵਾਅਦਾ ਕਰਨਾ ਵੀ ਤੁਸੀਂ ਜ਼ਰੂਰ ਸੁਣਾਉਣਾ ਅਤੇ ਤੁਸੀਂ ਜ਼ਰੂਰ ਹੱਸਣਾ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਮੇਰੇ ਨਾਲ ਸੰਦੀ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਪੂਰੀ ਠੰਡ ਕਰਾਈ ਹੋਈ ਅੱਜ ਮੈਲਬਨ ਦੇ ਵਿੱਚ, ਕਿਤੇ 5 ਡਿਗਰੀ ਕਿਤੇ 6 ਡਿਗਰੀ। ਅਤੇ ਚਲੋ ਆਪਾਂ ਹੱਸ ਕੇ ਥੋੜ੍ਹੀ ਐਨਰਜੀ ਲੈਂਦੇ ਹਾਂ ਬੱਚਿਆਂ ਤੋਂ, ਅਤੇ ਦਿਨ ਦੀ ਕਰਦੇ ਹਾਂ ਸੋਹਣੀ ਸੋਹਣੀ ਸ਼ੁਰੂਆਤ। ਅਤੇ ਅਸੀਂ ਤਾਂ ਕਸਮ ਖਾ ਲਈਏ ਕਿ ਆਪਾਂ ਤਾਂ ਹੱਸਣਾ ਹੈ, ਤੁਸੀਂ ਵੀ ਹੋ ਜਾਓ ਰੈਡੀ, ਅਤੇ ਆਓ ਕਰੀਏ ਸ਼ੁਰੂਆਤ ਹੱਸਣ ਹਸਾਉਣ ਦੀ।
0: ਆਓ ਜੀ ਫਿਰ ਹੱਸ ਹੱਸ ਕੇ ਆਪਾਂ ਨਸਾਂ ਖੋਲਦੇ ਹਾਂ, ਹੱਸ ਹੱਸ ਕੇ ਨਲੀ ਪਘਰਾ ਦਿੰਦੇ ਹਾਂ। ਆਓ ਆਪਾਂ ਫਿਰ ਚੁਟਕਲੇ ਸੁਣ ਲੈਂਦੇ ਹਾਂ ਅਤੇ ਸੁਣਾ ਦਿੰਦੇ ਹਾਂ। ਅਤੇ ਆਓ ਫਿਰ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਾਂ ਮੰਨਤ ਅਤੇ ਫਤਿਹ ਦੇ ਨਾਲ, ਅਤੇ ਉਸ ਤੋਂ ਬਾਅਦ ਫਿਰ ਤਾਜ ਐਂਬਰ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਤੁਸੀਂ ਆਉਂਦੇ ਰਹੋ।
2: ਬੜੀ
0: ਛੇਤੀ ਛੇਤੀ ਠੰਡ ਨੀ ਲੱਗਦੀ ਮੰਨਣ? ਅੱਜ ਤੇ ਠੰਡ ਬੜੀ ਹੀ ਹੈ।
2: ਹਾਂਜੀ,
0: ਹੈਂ ਕਿੰਨੀ ਕੁ ਠੰਡ ਹੈ?
2: ਬਹੁਤ। ਸਵੇਰੇ ਤਾਂ ਮੇਰੇ ਅੱਜ ਸਵੇਰੇ ਮੰਮਾ ਮੈਨੂੰ ਕਹਿੰਦੇ ਸੀਗੇ ਕਿ ਟੀਚਰ ਡੇ ਦੇ ਲਈ ਤੋਂ ਜਿਹੜੀ ਡਰੈਸ ਪਾਉਣੀ ਹੈ ਤੋ ਲੱਭ ਲਾ। ਮੈਂ ਨਾ ਜਿਹੜੇ ਸਾਡੇ ਅੰਦਰ ਰੂਮਸ ਨੇ ਉਹਨਾਂ ਦੇ ਕਾਰਪੇਟ ਹੁੰਦਾ ਵਾ, ਨਾਲ ਹੀ ਜਦੋਂ ਅਸੀਂ ਘਰ ਬਾਈ ਕੀਤਾ ਸੀਗਾ, ਤੇ ਸਾਡੇ ਜਿਹੜਾ ਨਾਰਮਲ ਫਲੋਰ ਆ ਉਹ ਫੁੱਟੀਆਂ ਦਾ ਵਾ, ਤੇ ਮੈਂ ਨਾ ਪੈਰ ਹੀ ਨਾ ਧਰਾਂ ਉਹਦੇ ਉੱਤੇ ਫੁੱਟੀਆਂ ਫਰਸ਼ ਦੇ ਉੱਤੇ। ਮੈਂ ਮੰਮਾ ਨੂੰ ਕਿਹਾ ਕਿ ਮੈਨੂੰ ਪਹਿਲਾਂ ਵਾਰਮ ਸੌਕਸ ਦੋ, ਮੰਮਾ ਨੇ ਦਿੱਤੀਆਂ ਨੀ। ਫਲੋਰ ਆ ਉਹ ਫੁੱਟੀਆਂ ਦਾ ਵਾ, ਤੇ ਮੈਂ ਨਾ ਪੈਰ ਹੀ ਨਾ ਧਰਾਂ ਉਹਦੇ ਉੱਤੇ ਫੁੱਟੀਆਂ ਫਰਸ਼ ਦੇ ਉੱਤੇ। ਮੈਂ ਮੰਮਾ ਨੂੰ ਕਿਹਾ ਕਿ ਮੈਨੂੰ ਪਹਿਲਾਂ ਵਾਰਮ ਸੌਕਸ ਦੋ, ਮੰਮਾ ਨੇ ਦਿੱਤੀਆਂ ਨੀ। ਫਿਰ ਮੈਂ ਨਾ ਲੱਭੀਆਂ ਫਤਿਹ ਦੀਆਂ ਪਾਉਣੀਆਂ ਪਈਆਂ ਮੈਨੂੰ।
0: ਫਤਿਹ ਦੀਆਂ ਵੱਡੀਆਂ ਵਾ?
2: ਇਕਦਮ
0: ਹੀ ਹੋ ਗਈ ਨਾ ਕੁੜੀਏ,
2: ਬੋਲੀ
1: ਡੇ
2: ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੜ ਕੇ ਲਿਆਂਦਾ ਕੀਆ ਨੀ, ਅੱਜ ਮੈਂ ਬਣ ਕੇ ਚੱਲੀ ਆ ਮਿਸ ਪੀਆ ਨੀ, ਅੱਜ ਮੈਂ ਬਣ ਕੇ ਚੱਲੀ ਆ
0: ਮਿਸ ਪੀਆ, ਹਾਏ ਨੀ ਤੀਆਂ
1: ਆ ਗਈਆਂ ਤੀਆਂ
2: ਬਣ ਕੇ ਚੱਲੀ ਅੱਜ ਮੈਂ।
0: ਅੱਛਾ, ਸਕੂਲ ਦੇ ਵਿੱਚ?
2: ਹਾਂਜੀ।
0: ਤੂੰ ਗੋਰੀਆਂ ਟੀਚਰ ਦੇ, ਗੋਰੀਆਂ ਟੀਚਰਾਂ ਨੂੰ ਕੀ ਪਤਾ ਤੀਆਂ ਦਾ?
2: ਨੀ ਮਿਸ ਪੀਆ ਉਹਨਾਂ ਦੇ ਨਾਮ।
0: ਆਹੋ, ਤੇ ਉਹਨਾਂ ਨੂੰ ਕੀ ਪਤਾ ਤੀਆਂ ਦਾ? ਪਤਾ ਉਹਨਾਂ ਨੂੰ
2: ਪੀਆ ਦਾ, ਪੱਪੇ ਤੋਂ,
1: ਪੱਪੇ ਤੋਂ ਪੀਆ।
0: ਅੱਛਾ, ਪੀਆ ਤੀਆਂ ਬਣ ਕੇ ਚੱਲੇ ਹੋ ਕਿ ਪੀਆ ਬਣ ਕੇ ਚੱਲੇ ਹੋ, ਮੈਨੂੰ ਇਹ ਦੱਸੋ ਪਹਿਲਾਂ।
2: ਪੀਆ,
0: ਪੀਆ ਕੌਣ ਹੈ? ਟੀਚਰ ਹੈ ਤੁਹਾਡੀ?
2: ਸਪੋਰਟ, ਐਜੂਕੇਸ਼ਨ ਸਪੋਰਟ ਟੀਚਰ ਨੇ ਉਹ।
0: ਅੱਛਾ,
2: ਤੇ ਉਹ ਮੇਰੇ ਫਰੈਂਡ ਵੀ ਨੇ, ਉਹ ਬੰਗਲਾਦੇਸ਼ ਤੋਂ ਨੇ।
0: ਅੱਛਾ, ਤੇ ਤੁਸੀਂ ਬਣ ਕੇ ਕੀ ਚੱਲੇ ਹੋ? ਤੀਆਂ
2: ਮਿਸ ਪੀਆ,
0: ਮਿਸ ਪੀਆ। ਅੱਛਾ, ਉਹ ਮੈਡਮ ਬਣ ਕੇ ਚੱਲੇ ਹੋ ਤੁਸੀਂ? ਮੈਨੂੰ ਲੱਗਦਾ ਮੇਰੇ ਕੰਨ ਵੀ ਬੰਦ ਹੋ
1: ਗਏ,
0: ਮੈਂ ਕਿਹਾ ਤੀਆਂ ਬਣ ਕੇ ਚੱਲੀ
1: ਕੀ ਕਹੀ ਜਾਂਦੇ ਨੇ ਅੰਕਲ।
0: ਓ ਮੰਨਤ, ਓ ਕੀ ਕਹਿੰਦੇ ਹੁੰਦੇ ਨਿਆਣੇ? ਸਿਲੀ।

0: ਨਹੀਂ ਇਹ ਨਹੀਂ ਕਹਿੰਦੀ ਹੈ,
1: ਕੀ ਕਹਿੰਦੇ ਹੁੰਦੇ
0: ਕੁੜੀਆਂ?
1: ਸਲੀਮੀ, ਹਾਂ ਕਹਿੰਦੇ ਹੁੰਦੇ ਸਲੀਮੀ।
0: ਥੈਂਕ ਯੂ ਮਨਾ ਸਲੀਮੀ, ਥੈਂਕ ਯੂ।
2: ਨਹੀਂ ਨਹੀਂ ਅਸੀਂ ਕਹਿੰਦੇ ਵੱਡਿਆਂ ਨੂੰ।
1: ਹੈ ਉਹ ਨਹੀਂ ਤੇ ਮਨਾ ਤੇ ਬਹੁਤ ਗੁੱਡ ਗੱਲ ਆ।
2: ਫਤਿਹ ਨਾਲ ਵੀ ਗੱਲ ਕਰ ਲਓ।
1: ਹਾਂਜੀ ਫਤਿਹ ਨਾਲ ਹੀ ਕਰਾ
0: ਦੋ ਜੀ, ਕਰਾ ਦੋ।
1: ਫਤਿਹ ਨੂੰ ਤੇ ਨਹੀਂ ਠੰਡ ਲੱਗਦੀ ਹੋਣੀ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਯਸ਼ ਦੀਦੀ ਜੀ।
1: ਸਤਿ ਸ਼੍ਰੀ ਅਕਾਲ ਫਤਿਹ ਜੀ, ਕੀ ਹਾਲ ਨੇ?
2: ਮੈਂ ਵਧੀਆ। ਮੇਰਾ ਮੇਰਾ ਵੀ ਨੱਕ ਬੰਦ ਹੋ ਗਿਆ, ਮੈਂ ਵੀ ਚਾਬੀ ਘਰੇ ਭੁੱਲ ਆਇਆ।
1: ਓਹੋ, ਨੱਕ ਵਾਲੀ ਚਾਬੀ?
2: ਹਾਂਜੀ।
1: ਓਹੋ, ਫੇਰ ਹੁਣ ਕੀ ਕਰੋਗੇ?
2: ਹੁਣ ਪਤਾ ਨੀ, ਨੱਕ ਬੰਦ ਦੀ ਸਕੂਲੇ ਲੈ ਕੇ ਜਾਣਾ ਬੜਾ।
1: ਤੋੜ ਦਈਏ, ਤੋੜ ਦਈਏ ਦਰਵਾਜ਼ਾ।
2: ਇੱਕ ਸਾਡੇ ਟੀਚਰ ਨੇ, ਉਹਨਾਂ ਦਾ ਨਾਂ, ਉਹ ਸਾਡੇ ਫਿਜ਼ੀਕਲ ਐਜੂਕੇਸ਼ਨ ਟੀਚਰ ਨੇ, ਪੀ ਟੀਚਰ ਸਪੋਰਟਸ ਵਾਲੇ, ਤੇ ਉਹ ਮੈਂ ਅੱਜ ਬਣ ਕੇ ਚੱਲਿਆ। ਉਹਨਾਂ ਦਾ ਨਾਮ ਹੈ ਮਿਸਟਰ ਟਿਵਨਡੇਲ।
1: ਅੱਛਾ ਅੱਛਾ, ਅੱਜ ਸਾਰਿਆਂ ਨੇ ਆਪਣੇ ਟੀਚਰ ਬਣ ਕੇ ਜਾਣਾ ਵਾ?
2: ਵਾਹ, ਨਹੀਂ ਆਪਦੇ ਫੇਵਰਿਟ ਟੀਚਰ।
1: ਅੱਛਾ, ਤੁਸੀਂ ਮਤਲਬ ਸਾਰੇ
2: ਟੀਚਰ ਸਕੂਲ ਚ?
1: ਅੱਛਾ, ਸਾਰੇ ਸਕੂਲ ਨੇ, ਬੱਚਿਆਂ ਨੇ ਅੱਜ ਆਪਣੇ ਫੇਵਰਿਟ ਟੀਚਰ ਬਣ ਕੇ ਜਾਣਾ?
2: ਯਾ,
1: ਜੋ ਘਰ ਪਿਆ ਸੀ ਉਹ ਪਾ ਲਿਆ,
0: ਡੀਆਈਵਾਈ ਕਰ ਲਿਆ, ਬਾਈ ਨਹੀਂ ਕੀਤਾ, ਡੀਆਈਵਾਈ ਕਰ ਲਿਆ।
1: ਕੀ ਸੁਣਾਓਗੇ ਫਿਰ ਅੱਜ ਟੀਚਰ ਬਣ ਕੇ? ਕੋਈ ਰਿਸਪੋਂਸੀਬਲ ਜਿਹਾ ਚੁਟਕਲਾ ਸੁਣਾਓ ਫਿਰ।
2: ਮੈਂ ਸੁਣਾਉਂਗਾ ਇੱਕ ਬੋਲੀ।
1: ਅੱਛਾ ਬੋਲੀ,
0: ਬਣੇ ਤੇ ਸਪੋਰਟਸ ਟੀਚਰ ਹੋ।
2: ਵਾਰੀ ਵਰਸੀ ਖੜਨਗੇ ਅਸੀਂ, ਵਾਰੀ ਵਰਸੀ ਖੜਨਗੇ, ਇੱਕ ਖੜ ਕੇ ਲਿਆਂਦਾ ਰਿਵਰਲ, ਅੱਜ ਮੈਂ ਬਣ ਕੇ ਚੱਲਿਆ ਮਿਸਟਰ ਟਿਵਨਡੇਲ।
0: ਨਹੀਂ ਕਹਿਣਾ ਚਾਹੀਦਾ ਸੀ ਖੜ ਕੇ ਲਿਆਂਦੀ ਕੇਲ।
1: ਤੁਹਾਡਾ ਮਤਲਬ ਫਤਿਹ ਨੇ ਗਲਤ ਬਣਾਈ ਆ?
0: ਰਿਵਰਡੇਲ ਸਹੀ ਬਣ ਰਹੀ ਹੈ,
1: ਉਹਦਾ ਟੀਚਰ ਹੈ।
0: ਹਾਂ
1: ਟੀਚਰ ਉਹਦਾ ਕਿ ਤੁਹਾਡਾ?
0: ਮਾਈ ਟੀਚਰ ਮਾਈ ਰੂਲਸ।
1: ਥੋੜੀ ਬਣਾਇਆ, ਕੁਛ ਲੌਜਿਕ ਹੈ ਤੇ ਫੇਰ ਹੀ ਬਣਾਇਆ ਸੀ ਉਹਨੇ। ਸਿਆਣਾ ਬੰਦਾ ਵਾ, ਸੁਲਝਿਆ ਬੰਦਾ, ਰਿਸਪੋਂਸੀਬਲ ਬੰਦਾ, ਸੀਨੀਅਰ ਮੈਂਬਰ ਹੈ ਚੁਟਕਲਾ ਫੈਮਿਲੀ ਦਾ।
0: ਭਾਵੇਂ ਨੱਕ ਦੀ ਚਾਬੀ ਘਰੇ ਭੁੱਲ ਆਇਆ।
1: ਥੈਂਕ ਯੂ, ਥੈਂਕ ਯੂ, ਬਾਏ ਬਾਏ ਬਾਏ ਬਾਏ। ਨੱਕ ਵੀ ਮੈਨੂੰ ਲੱਗਦਾ ਪੁਸ਼ ਸਟਾਰਟ ਕਰਾਉਣੇ ਪੈਣੇ ਆ, ਹੈ ਨਾ? ਅੱਜ ਕੱਲ੍ਹ ਉਹ ਨਹੀਂ ਕਿ ਜਿਹੜੀਆਂ ਇਲੈਕਟ੍ਰੋਨਿਕ ਗੱਡੀਆਂ ਆਈਆਂ ਨਾ, ਉਹ ਵਿੱਚ ਬਹੁਤ ਸਟਾਰਟ ਹੋ ਜਾਂਦੀਆਂ, ਬਾਹਰ ਉਤਰੋ ਤੇ ਬੰਦ ਹੋ ਜਾਂਦੀਆਂ। ਮੈਨੂੰ ਲੱਗਦਾ ਉੱਦਾਂ ਦੇ ਨੱਕ ਕਰਵਾਉਣੇ ਪੈਣੇ ਉਹ ਬੰਦੇ ਸ਼ੁਰੂ ਸ਼ੁਰੂ ਚ ਨਾ, ਬੰਦੇ ਨੂੰ ਯਕੀਨ ਹੀ ਨਹੀਂ ਆਉਂਦਾ ਵੀ ਇਹ ਬੰਦ ਹੋ ਜੂਗੀ ਆਪਣੇ ਕੋਲ। ਹਾਂਜੀ ਐਂਬਰ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ, ਮੇਰੀ ਆਵਾਜ਼ ਵੀ ਜਾਰੀ? ਅੱਛਾ, ਇਹ ਤੇ ਦੂਜੇ ਪਾਸੇ ਬੈਠੇ ਨੇ। ਓਕੇ ਚਲੋ, ਹੈਲੋ, ਸਤਿ ਸ਼੍ਰੀ ਅਕਾਲ ਐਂਬਰ, ਤਾਜਵੀਰ ਤੁਸੀਂ ਆਉਂਦੇ ਰਹੋ। ਹੈਲੋ, ਚੌਨਾ ਚਿਰ ਆਪਾਂ ਤੇਗ ਨੂੰ ਲੈ ਲੈਂਦੇ ਫਿਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ
0: ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ, ਅੱਜ ਤੇ ਯਾਸ਼ਕ ਹੈ ਤੇ ਤਾਂ ਹੈ
0: ਸਿੱਖ ਗਈ ਕੁੜੀ,
1: ਹੈ ਵੱਡੀ ਹੋ ਕੇ ਆਈ ਆ। ਮੈਨੂੰ ਲੱਗਦਾ ਠੰਡ ਚ ਯਸ਼ ਕਹਿੰਦੀ ਆ, ਗਰਮੀ ਚ ਸ਼ਾਸ਼ਾ ਕਹਿੰਦੀ ਆ। ਐਂਬਰ ਇਦਾਂ ਹੀ?
2: ਹਾਂਜੀ
0: ਹਾਂਜੀ।
1: ਚਲੋ ਹੁਣ ਫਿਰ ਪੱਕਾ, ਹੁਣ ਤੇ ਫਿਰ ਠੰਡ ਹੀ ਰਹਿਣੀ ਆ ਗਾ, ਹਨਾ?
2: ਹਾਂਜੀ।
1: ਕੀ ਸੁਣਾਓਗੇ ਫਿਰ?
0: ਕੀ ਸੁਣਾਓਗੇ? ਫਰਾਈਡੇ
2: ਬੋਲੀ।
1: ਓਕੇ
0: ਜੀ।
2: ਲੰਮੇ ਲੰਮੇ

0: ਮੈਂ ਤੈਨੂੰ ਹਲ ਪੈਰੇ ਤੂੰ ਬਾਵਜ ਦਾ ਚਾਲੇ ਵਾ ਵਿੱਚ ਵੇਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਬੱਲੇ
2: ਵੈਰੀ ਨਾਈਸ
1: ਵੈਰੀ ਨਾਈਸ ਆ ਤੇ ਬਹੁਤ ਸੋਹਣੀ
2: ਬਹੁਤ ਵਧੀਆ ਰਾਤੀ ਯਾਦ ਕੀਤੀ ਸੀ ਤੁਸੀਂ
0: ਮੈਂ ਗਿੱਧਾ ਪਾਉਣਾ ਪਿਆ ਮਿਲਣਾ ਤੂੰ
1: ਹਾਂ ਗਿੱਧਾ ਪਾਉਣਾ ਉਹਨੇ ਸੂਟ ਪਾਉਣਾ ਲਹਿੰਗਾ ਪਾਉਣਾ ਸੋਹਣੀ ਬਣ ਕੇ ਜਾਣਾ
2: ਹੁਣ ਤੇ ਤੀਆਂ ਤੀਆਂ ਹੈ
1: ਥੈਂਕ ਯੂ
2: ਥੈਂਕ ਯੂ ਤੇ ਕਿੱਥੇ ਬਾਕੀ
0: ਹਾਂਜੀ
1: ਹਾਂਜੀ
0: ਹਾਂਜੀ
1: ਕੀ ਸੁਣਾਓਗੇ ਤੁਸੀਂ
2: ਹਾਂਜੀ ਹਾਂਜੀ
0: ਬਾਰੀ ਬਸੀ ਖਤਮ ਗਏ ਅਸੀਂ ਖਤਮ
1: ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਬਲ ਬਲ ਬਲ ਬਲ ਬਲੇ ਫੂਫੂ ਫੂਫੂ ਫੂਫੂ ਗੁਰਬਾਜ ਤੁਹਾਨੂੰ ਪਤਾ ਇਹ ਵਾਲਾ ਡੱਡੂ ਨਾ ਵੂਲਵਰਥ ਦੇ ਸਲਾਦ ਚੋਂ ਨਿਕਲਿਆ ਜਾ ਕੇ
2: ਲੈਟਸ ਚੋਂ
1: ਪਤਾ ਤੁਹਾਨੂੰ ਹਾਂ ਇਹ ਅੱਖ ਮਾਰਨ ਘਰੇ ਚਲ ਗਿਆ ਕੱਪੜੇ ਨੀ ਨਾ ਧੋਣ ਜਾਂਦੀ ਹੁਣ ਉਹ ਛੱਪੜ ਤੇ ਹੁਣ ਕੱਪੜੇ ਧੋ ਲੈਂਦੀ ਆ ਹੁਣ ਆਪਣੇ ਮਸ਼ੀਨ 'ਚ ਹੀ ਥੈਂਕ ਯੂ
2: ਥੈਂਕ ਯੂ ਤਾਜ ਨਹੀਂ ਕਰਨੀ
1: ਹੈਲੋ ਸਤਿ
3: ਸ਼੍ਰੀ ਅਕਾਲ
1: ਜੀ ਸਤਿ ਸ਼੍ਰੀ ਅਕਾਲ ਤਾਜ ਕੀ ਹਾਲ ਹੈ
2: ਇੱਥੇ ਕੰਮ ਰਹਿ ਠੰਡ ਲੱਗ ਰਹੀ
3: ਮੈਂ ਠੀਕ ਹਾਂ ਤੇ ਅੱਡਾ ਕੀ ਹਾਲ ਆ
1: ਸਾਡਾ ਵੀ ਠੀਕ ਆ ਹੈ ਤਾਜ ਠੰਡ ਲੱਗਦੀ ਆ
3: ਹਾਂਜੀ
1: ਹੋ ਠੰਡ ਹੈਗੀ ਬੜੀ ਠੰਡ ਹੈ ਨਾ
3: ਹਾਂਜੀ ਬਹੁਤ ਆ
1: ਠੰਡ ਤੋਂ ਬਚ ਕੇ ਰਹੋ ਭਾਈ ਕੀ ਸੁਣਾਓਗੇ ਫਿਰ
3: ਬੋਲੀ
1: ਹਾਂਜੀ
3: ਬਾਰੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲੈ ਆਂਦਾ ਪਟਾਸਾ ਬਾਰੀ ਬਾਰੀ ਬਰਸੀ ਖਟਣ ਗਿਆ ਸੀ ਖਟ ਦਾ ਪਟਾਸਾ ਮਿੱਤਰਾਂ ਨੂੰ ਮਾਰ ਗਿਆ ਤੇਰਾ ਹਾਸਾ
2: ਪਟਾਸਾ
1: ਨੋਟ ਪਤਾਸਾ ਪਤਾਸਾ ਇਹ ਸਹਿਰੀ ਨੀ ਪੈਣੀ ਇਹਨੂੰ ਓਕੇ ਕੀ ਆ
3: ਪਤਾਸਾ
1: ਨਹੀਂ ਨਹੀਂ ਪਤਾਸਾ
3: ਪਤਾਸਾ
1: ਪੀ ਟੀ ਏ ਐਸੇ ਸਿੱਧਾ ਹੀ
2: ਠੀਕ ਹੈ
3: ਹਾਂਜੀ
2: ਹਾਂਜੀ
1: ਜਾਂ ਪੀ ਏ ਕਰ ਲਓ ਬੋਲੋ ਹੁਣ
3: ਪਤਾਸਾ
1: ਓਕੇ ਥੈਂਕ ਯੂ ਥੈਂਕ ਯੂ
2: ਥੈਂਕ ਯੂ ਥੈਂਕ ਯੂ ਸੋ ਮਚ ਬਾਏ
3: ਬਾਏ
1: ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਡੇ ਤੇ ਨੈਕਸਟ ਸਾਡੇ ਨਾਲ ਤੇਗ ਤੇ ਸਤਿ ਸ਼੍ਰੀ ਅਕਾਲ ਤੇਗ ਉਸ ਤੋਂ ਬਾਅਦ ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ
2: ਕੀ ਹਾਲ ਚਾਲ ਨੇ
0: ਬਾਏ ਵਧੀਆ ਤੁਹਾਡਾ ਕੀ ਹਾਲ ਚਾਲ ਆ
1: ਸਾਡਾ ਵੀ ਠੀਕ ਆ ਤੁਹਾਡਾ ਕੀ ਹਾਲ ਆ ਠੰਡ ਤੋਂ ਬਚੇ ਹੋ
0: ਨਹੀਂ
1: ਅੱਛਾ ਨਹੀਂ ਓਕੇ ਠੰਡ ਲੱਗਦੀ ਹੈ
2: ਕੌਣ ਬੱਚਾ ਹੈ
1: ਲੱਗਦੀ ਠੰਡ
0: ਹਾਂਜੀ
1: ਜਿਹਦੀ ਕਰ ਦਿਓ ਮੈਂ ਹਲੇ ਨਿੱਕਰ ਹੀ ਪਾ ਕੇ ਜਾਣਾ
2: ਉਹ ਵੀ ਇੱਕ ਵੈਰਾਈਟੀ ਹੈ
0: ਮੈਨੂੰ ਮੇਰੇ ਫਾੜਾ ਵੀ ਠੰਡ ਲੱਗਦੀ ਆ ਮੇਰੇ ਫਾੜਾ ਸੁੱਜਦੇ ਤੇ ਮੇਰੇ ਨੱਕ ਸੁੱਜਦਾ
1: ਓਏ ਮੋਟੀਆਂ ਜਰਾਬਾਂ ਪਾ ਲਓ ਨਾ ਫਿਰ ਸਕੂਲ ਜਾਣਾ ਨਾ ਤੇ ਫਿਰ ਆਪੇ ਝਾਈ ਹੋ ਜਾਣੇ ਕੀ ਸੁਣਾਓਗੇ ਫਿਰ
0: ਬੋਲੀ ਸੁਣਾਓਗੀ
2: ਹਾਂਜੀ ਸੁਣਾ ਦੋ
0: ਬਾਰੀ ਬਾਰੀ ਬਰਸੀ ਕੱਟ ਗਿਆ ਸੀ ਬਾਰੀ ਬਰਸੀ ਕੱਟ ਗਿਆ ਸੀ ਕੱਟ ਕੇ ਲਿਆਂਦਾ ਬਚਾਓ ਉਹ ਬਾਰੀ ਬਾਰੀ ਸਾਈਕਲ ਤੇ ਤਲੀਆਂ ਬਜਾਉਂਦਾ ਜਾਓ
1: ਬਾਰੀ ਬਾਰੀ ਸਾਈਕਲ ਤੇ
0: ਤਲੀਆਂ ਬਜਾਉਂਦਾ ਜਾਓ ਬਾਰੀ ਬਾਰੀ ਸਾਈਕਲ ਤੇ
2: ਤਲੀਆਂ ਬਜਾਉਂਦਾ ਜਾਓ
1: ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਤੇਗ ਤੁਸੀਂ ਵੀ ਤੀਆਂ 'ਚ ਜਾਣਾ
0: ਕੀ
1: ਤੁਸੀਂ ਵੀ ਤੀਆਂ 'ਚ ਕਿੱਦਾਂ ਪਾਉਣਾ
0: ਨਹੀਂ
1: ਬੋਲੀ ਤੇ ਆਏਗੀ ਤੁਹਾਨੂੰ ਵੀ ਪਾ ਲਾਂਗੇ ਕਿਤੇ ਨਾ ਕਿਤੇ।
2: ਹਾਂ
1: ਨਹੀਂ
0: ਸਤਿ ਸ਼੍ਰੀ ਅਕਾਲ।

0: ਨਕਲੀ ਵਧੀਆ ਲੱਗਦਾ
1: ਹਾਂਜੀ
0: ਹੈਨਾ ਰਾਈਮ ਤੇ ਉਹੀ ਹੁੰਦਾ ਅੱਜ ਜਾ ਰਹੇ ਹੋ ਸਕੂਲ ਤੁਸੀਂ ਕਿ ਛੁੱਟੀ ਅੱਜ ਤੁਸੀਂ ਛੋਟੇ ਹੈਗੇ ਹੋ ਪਰ ਤੁਹਾਡੀ ਆਵਾਜ਼ ਵੱਡੀ ਆ ਤੁਸੀਂ ਬੜੀਆਂ ਪਿਆਰੀਆਂ ਗੱਲਾਂ ਸੋਹਣੀਆਂ ਕਰਦੇ ਹੋ ਤੁਸੀਂ
2: ਤੁਸੀਂ ਕਿੰਨੇ ਇਅਰਸ ਦੇ ਹੋ 3 ਔਰ ਹੋਲ ਕਿੰਡਰ ਜਾਂਦੇ ਹੋ ਜਾਂ 4
1: 4
0: 4 ਜਾਂਦੇ ਹੋ ਓਕੇ ਵੱਡੀ ਹੋ ਗਈ ਆ ਕੀ ਸੁਣਾਓਗੇ ਅੱਜ
1: ਬੋਲੀ
0: ਓਕੇ
2: ਹਾਂਜੀ
1: ਉਦਾ ਉਦ ਮੋਲ ਮੇ ਚਿੱਚੀ ਇਟ ਬੈਗ ਉਦਾ ਉਦ ਮੋਲ ਮੇ ਚਿੱਚੀ ਇਟ ਬੈਗ ਉਦਾ ਉਦ ਮੋਲ ਸੁਸ਼ਾ ਕੇ ਬਾਦਨੀ
0: ਤੈਨੂੰ ਗਿੱਦੇ
1: ਵਿੱਚ ਨੱਚ ਨੱਚ ਨੱਚ ਕਾ ਦੇਨੀ ਤੈਨੂੰ ਗਿੱਦੇ ਵਿੱਚ
0: ਨੱਚ ਨੱਚ ਸਿਖਾ ਦੇਨੀ ਆ
1: ਤੈਨੂੰ ਦੇ ਕਿੰਦਾ ਨੱਚ ਨੱਚ ਕਾ ਦੇਨੀ ਆ
0: ਬੱਲੇ ਇੰਨੀ ਸੋਹਣੀ ਬੋਲੀ ਤੁਸੀਂ ਤਾਂ ਬਹੁਤ ਪਿਆਰੀ ਬੋਲੀ ਪਾਈ ਆ ਥੈਂਕ ਯੂ ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਥੈਂਕ ਯੂ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਬੋਲੀਆਂ ਸੁਣਾਉਣ ਵਾਲੇ ਯੁਵਰਾਜ ਤੁਸੀਂ ਆਉਣ ਰਹੋ ਉਸ ਤੋਂ ਬਾਅਦ ਤਵਨੀਤ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ
2: ਹੈਲੋ
0: ਹੈਲੋ ਠੰਡ ਕੋਈ ਜਾਈਦਾ ਨੀ ਯਾਰ ਠੰਡ ਆਪੇ ਆ ਜਾਂਦੀ ਘਰ ਹੈ ਨਾ ਓਕੇ ਨਹਾਇਆ ਸੀ ਫਿਰ ਤਾਂ ਗੁੱਡ ਬੋਏ ਹੋ ਗਿਆ ਅਤੇ ਆਵਾਜ਼ ਵੀ ਥੋੜ੍ਹੀ ਜਿਹੀ ਠੀਕ ਕਰ ਲਓ ਫਿਰ ਮੈਨੂੰ ਲੱਗਦਾ ਫੋਨ 'ਤੇ ਨਹੀਂ ਨਵਾਤਾ ਕਿਤੇ
3: ਹੁਣ ਸਹੀ ਆ
0: ਹਾਂ ਥੋੜ੍ਹੀ ਜਿਹੀ ਬੈਟਰ ਆ ਕੀ ਸੁਣਾਓਗੇ
3: ਇੱਕ ਬੁਝਾਰਤ
0: ਓਕੇ
3: ਇੱਕ ਵਾਰੀ ਟੀਚਰ ਪੱਪੂ ਨੂੰ ਪੁੱਛਦਾ ਵੀ ਸਮੋਸੇ ਨੂੰ ਰੱਖਣ ਲਈ ਕਿਹੜੀ ਸਭ ਤੋਂ ਵਧੀਆ ਜਗ੍ਹਾ ਵਾ ਤੁਸੀਂ ਆਨਸਰ ਦੱਸੋ
0: ਅੱਛਾ ਸਮੋਸੇ ਨੂੰ ਰੱਖਣ ਲਈ
2: ਮੈਨੂੰ ਤਾਂ ਹਾਸਾ ਆ ਗਿਆ ਮੈਂ ਲੱਗਿਆ ਰੱਖ ਕੇ ਭੁੱਲ ਗਿਆ ਸਮੋਸੇ ਤਾਂ ਚੁੱਪ ਹੋ ਗਿਆ
0: ਮੈਂ ਅਗਰ ਪੁੱਛਣ ਆਇਆ ਅੱਛਾ ਸਮੋਸੇ ਨੂੰ ਰੱਖਣ ਲਈ
3: ਕਿਹੜੀ ਸਭ ਤੋਂ ਵਧੀਆ ਜਗ੍ਹਾ ਵਾ
0: ਸਭ ਤੋਂ ਵਧੀਆ ਜਗ੍ਹਾ ਕਿਹੜੀ ਆ ਢਿੱਡ ਤੋਂ ਪਹਿਲਾਂ ਤਾਂ ਕੜਾਹੀ ਵਧੀਆ ਫਿਰ ਅੱਛਾ ਇਹ ਵੀ ਨੀ ਤੇ ਮਾਈਕ੍ਰੋਵੇਵ ਹੈ ਕੜਾਹੀ ਵੀ ਨੀ ਹੋਰ ਕੀ ਆ ਫਿਰ ਤਿੰਨ ਨੁਕਰਾਂ ਵਾਲੀ ਕਿਹੜੀ ਹੁੰਦੀ ਜਾਸੀ ਚੀਜ਼ ਕੋਈ ਤਨੁਕਰਾ ਜਿਹਾ ਬੰਦਾ ਆਉਂਦਾ ਕੋਈ ਯਾਦਦਾਰ ਹੈ ਚੱਲ ਹਾਰ ਗਏ ਆਪਾਂ ਯਾਰ ਚਲੋ ਮੰਨ ਲੈਂਦੇ ਠੀਕ ਹੈ ਭਰਾ ਥੈਂਕ ਯੂ
2: ਚੁਟਕਲਾ ਮੇਰੀ ਬਜਾਰਤ
0: ਹਾਂਜੀ ਮੈਂ ਜਿੱਦਾਂ ਨਾ ਤੂੰ ਗੱਲ ਸੁਣਾਈ ਮੇਰਾ ਜੀ ਕਰਦਾ ਦੀਦੀ ਕੈਂਸਲ ਕਰਦਾ ਅੱਜ ਜਿਕਰ ਇਹਦੀ ਸਜ਼ਾ ਦੀਦੀ ਨੂੰ ਦਿੱਤੀ ਜਾਵੇ ਹੈਲੋ ਨੀ ਦੀਦੀ ਸਤਿ ਸ਼੍ਰੀ ਅਕਾਲ ਨੀ ਤੂੰ ਪਹਿਲਾਂ ਸੈਂਸਰੀ ਕਰ ਲਿਆ ਕਰ ਕੀ ਸੁਣਾਉਣ ਲੱਗਾ ਉਹ ਹਾਂਜੀ ਤੁਸੀਂ ਕੀ ਸੁਣਾਓਗੇ
3: ਮੈਂ ਇੱਕ ਚੁਟਕਲਾ
0: ਹਾਂਜੀ
3: ਪਤੀ ਸ਼ਰਾਬ ਪੀ ਕੇ ਘਰੇ ਆਉਂਦਾ ਤੇ ਪਤਨੀ ਅੰਦਰ ਖੜੀ ਹੁੰਦੀ ਆ ਤੇ ਕਹਿੰਦੀ ਮਾੜੇ ਟਾਈਮ ਦੱਸਿਓ ਕਿੰਨਾ ਹੋਇਆ ਤੇ ਪਤੀ ਕਹਿੰਦਾ 12 to 5 ਘੱਟ ਤੇ ਪਤਨੀ ਕਹਿੰਦੀ ਦੇਖਿਓ ਕਿੰਨੀ ਪੀ ਕੇ ਆਏ ਹੋ ਤੁਹਾਨੂੰ ਪਤਾ ਹੀ ਨੀ ਟਾਈਮ ਕੀ ਹੋਇਆ 7 ਤਾਂ ਵੱਜੇ ਪਏ ਆ ਤੇ ਪਤੀ ਕਹਿੰਦਾ ਹਾਂ ਮੈਂ ਕੀ ਕਿਹਾ ਤੈਨੂੰ ਤੂੰ ਇੱਕ ਵਾਰੀ ਸੋਚਦਾ ਸੀ ਉਹ ਕਹਿੰਦੀ 12 to 5 ਘੱਟ ਤੇ ਉਹ ਸੋਚਦੀ ਰਹਿੰਦੀ ਆ ਤੇ ਉਹ ਪਤੀ ਕਹਿੰਦਾ ਹੁਣ ਦੱਸ ਸ਼ਰਾਬ ਕਿਹਨੇ ਪੀਤੀ ਆ

0: क्योंकि 12 तो 5 का 8 मतलब 7 बजे।
1: थैंक यू जेसिका,
0: थैंक यू, हैव अ नाइस डे,
1: थैंक यू। ते तमनी सत श्री अकाल, तुसी आउने रहो।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ,
3: ਕੀ ਹਾਲ ਚਾਲ ਨੇ?
2: ਠੀਕ ਹੈ।
1: ਬੁੱਝੋ ਹਾਂ, ਕੌਣ ਆਏ?
3: ਹਾਂ, ਇਹ ਹਮੇਸ਼ਾ ਟੈਕਸਟ ਕਰਦੇ।
1: ਹਾਂ ਜੀ, ਅਸੀਂ ਠੀਕ ਆ,
3: ਅਸੀਂ ਠੀਕ ਆ। ਇਹ ਐਸ਼ਲੀ ਨਾ?
1: ਨਹੀਂ ਨਹੀਂ, ਐਸ਼ਲੀ ਨਹੀਂ, ਐਸ਼ਲੀ ਨੇ ਸੁਸਤੀ ਆਵਾਜ਼ ਹੁੰਦੀ ਉਹਦੀ, ਇੰਨਾ ਕੁ ਮੈਂ ਹਿਸਾਬ ਲਾ ਲਿਆ। ਬਾਕੀ ਹੁਣ ਇਹ ਦੱਸ ਦੂ ਕੌਣ
3: ਆਵਾਜ਼।
1: ਇਹਨਾਂ ਦੀ ਸੇਮ ਆ, ਪਰ ਇੱਕ ਫਰਕ ਆ, ਉਹਦੀ ਉਹਦੀ ਆਵਾਜ਼ ਬਹੁਤ ਲੋ ਹੁੰਦੀ, ਉਹ ਹਲਵੇ ਸੁਸਤੀ ਜੀ ਆਵਾਜ਼ ਹੁੰਦੀ ਆ, ਇਹ ਐਕਟਿਵ ਆਵਾਜ਼ ਹੁੰਦੀ ਆ। ਇਹਨੇ ਹਰ ਗੱਲ ਤੇ ਹਾਂਜੀ ਕਹਿਣਾ ਹੁੰਦਾ ਵਾ, ਇਹ ਤਾਂ ਪੱਕਾ ਬ੍ਰਾਂਡ ਅੰਬੈਸਡਰ ਆ ਨਾ ਸਾਡਾ।
2: ਆਵਾਜ਼
1: ਮਾਰੋ ਨਾ ਪਿਆ ਫੜਾਈ, ਤੇ ਉਦੋਂ ਨੀ ਉਦੋਂ ਨੀ ਲਾਊਡ ਬੋਲਦੇ ਹਨਾ। ਹਾਂ, ਜਦੋਂ ਕਹਿਣਾ ਵੀ ਉਰੇ ਆ ਆ ਫੜਾਈ ਮੈਨੂੰ ਭਾਂਡਾ, ਤੇ ਫਿਰ ਤੇ ਸੁਣਦੀ ਨੀ ਆਵਾਜ਼ ਹੈਨਾ।
2: ਭੰਗੜੇ
1: ਦਾ ਭੰਗਲਾ ਕੀਤਾ, ਭੰਗੜੇ ਦਾ ਭੰਗਲਾ ਕਰਕੇ ਆਏ ਹੋ? ਕਿੱਥੇ ਕਰਤਾ ਜੇ ਭੰਗਲਾ, ਕਿੱਥੇ ਕੀਤਾ ਭੰਗਲਾ, ਘਰੇ ਕੀਤਾ ਸੀ ਬਾਹਰ ਕਿਤੇ? ਅੱਛਾ ਅੱਛਾ, ਟੇਬਲ ਤੇ ਚੜ ਕੇ, ਟੇਬਲ ਤੇ ਚੜ ਕੇ ਕੀਤਾ ਹੈ, ਟੇਬਲ ਨਾ ਤੋੜ ਦਿਓ ਕਿਤੇ।
3: ਕੀ ਸੁਣਾਓ ਗਿਆ ਜੀ?
2: ਇੱਕ ਬੋਲੀ,
1: ਓਕੇ
3: ਓਕੇ,
2: ਬਾਲੀ ਬਸੀ ਖਤਮ ਗਿਆ ਸੀ, ਖਤਮ ਗਿਆ ਸੀ ਬਤਾਉਣ,
1: ਬੱਲੇ ਬੱਲੇ ਬੱਲੇ ਬੱਲੇ
3: ਟਲੀਆਂ ਬੈਲਾਂ ਚਾਓ।

0: ਤੁਸੀਂ ਸਭ ਤੋਂ ਵਧੀਆ ਸੁਣਾਉਂਦੇ ਹੋ।
1: ਕੁਛ
0: ਟੈਟੂ ਬਣਾ ਲਏ ਬਾਂਹ ਤੇ ਕਿੰਨੇ?
1: ਹਾਂਜੀ
0: ਕਿੰਨੇ? ਕੁੱਟ ਖਾਦੀ ਤੁਸੀਂ?
1: ਹਾਂਜੀ।
0: ਅੱਛਾ ਨਿੱਕੀ ਦੀਦੀ ਨੇ ਕੁੱਟਿਆ ਤੁਹਾਨੂੰ?
2: ਛੋਟੀ
0: ਦੀਦੀ ਕੁੱਟਦੀ ਤੁਹਾਨੂੰ? ਹੈ ਓਏ, ਚਲੋ ਕਰਾਓ ਹਾਂ ਗੱਲ, ਫਿਰ ਪੁੱਛਦੇ ਹਾਂ ਭਲਾ।
2: ਹਾਂਜੀ
0: ਹੈਲੋ,
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਨੇ ਤੁਹਾਡੇ?
1: ਠੀਕ ਆ, ਤੁਹਾਡਾ ਕੀ ਹਾਲ ਹੈ?
0: ਉਹ ਸਾਡਾ ਠੀਕ ਆ, ਤੁਸੀਂ ਸੁਣਾਓ, ਠੰਡ ਤੋਂ ਬਚੇ ਹੋ?
1: ਨਹੀਂ।
0: ਹਾਂ, ਕਿੰਨੀ ਕੁ ਠੰਡ ਲੱਗਦੀ ਆ?
1: ਜ਼ਿਆਦੀ।
0: ਹਾਏ, ਫਿਰ ਕੀ ਕਰਦੇ ਹੁੰਦੇ ਜਦੋਂ ਠੰਡ ਲੱਗੇ?
1: ਕੁਛ
2: ਸਹਿ ਲੈਂਦੇ
1: ਆ। ਮੇਰੇ ਦਾਦਾ ਬਹੁਤ ਸਿੱਲੀ ਹੈਗੇ, ਜੋ ਦਾਦਾ ਕੰਮ ਤੋਂ ਆਈ ਕੱਲ ਜਦੋਂ ਸਾਡੇ ਨਾਲ ਖੇਡਦੇ ਨਹੀਂ।
0: ਅੱਛਾ, ਖੇਡਦੇ ਨਹੀਂ ਆ? ਓਹੋ, ਨਾ ਖੇਡੀਏ ਤੇ ਫਿਰ ਸਿੱਲੀ ਹੁੰਦੇ ਆ? ਉਹਨੂੰ ਥੱਕੇ ਕਹਿੰਦੇ ਆ। ਹੈਂ, ਦਾਦਾ ਥੱਕੇ ਆਏ ਸੀ ਨਾ, ਤਾਂ ਕਰਕੇ
2: ਡੈਡੀ ਨੇ ਕਿਹਾ ਮੈਨੂੰ ਬੁਲਾਓ ਨਾ।
1: ਡੈਡਾ ਰੋਜ਼
0: ਡੈਡਾ ਕਹਿੰਦਾ ਹੋਣਾ ਵਾ, ਦੋ ਤੋਂ ਤਿੰਨ ਕਰਤੇ ਆਪਸ ਵਿੱਚ ਖੇਡੋ, ਹੁਣ ਮੈਨੂੰ ਤੇ ਛੱਡੋ, ਹੈ ਨਾ। ਡੈਡਾ ਨੇ ਵੇਖੋ ਤੁਹਾਨੂੰ ਸਾਥ ਦਿੱਤਾ ਖੇਡਣ ਲਈ, ਤਿੰਨ ਜਾਣੇ ਤੁਸੀਂ, ਹੈ ਨਾ। ਫਿਰ ਕਿਹੜੀ ਗੱਲੋਂ ਲੜਾਈ ਹੋਈ ਸੀ?
1: ਲੱਡੂ ਕੋਲ ਖਾਦਾ ਇੰਨੀ ਠੰਡ
0: ਲੱਡੂ ਠੰਡ ਇੰਨੀ ਸੁੰਗੜ ਗਿਆ ਡੱਡੂ। ਥੈਂਕ ਯੂ
2: ਥੈਂਕ ਯੂ
1: ਦੀਦੀ ਨਾਲ ਗੱਲ ਕਰ ਲਓ।
0: ਹਾਂਜੀ ਦੀਦੀ ਨਾਲ ਕਰਾ ਦੋ ਜੀ।
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਨੇ ਤੁਹਾਡੇ?
1: ਮੇਰਾ ਠੀਕ ਹੈ ਦਾਦਾ, ਕੀ ਹਾਲ ਹੈ?
0: ਉਹ ਸਾਡਾ ਵੀ ਠੀਕ ਆ। ਤੁਸੀਂ ਵੀ ਲਿਆਇਓ ਕੋਈ ਜੀਜੇ ਵਾਲੀ ਬੋਲੀ ਕਿ ਨਹੀਂ?
1: ਜੀ
2: ਹਾਂਜੀ।
0: ਇਹਨੇ ਨਿੱਕੀ ਹੁੰਦੀ ਤੋਂ ਹੀ ਕੌਨਸਪੀਰੇਸੀ ਸ਼ੁਰੂ ਕਰਤੀ ਆ ਕਿ ਉਹਨੂੰ ਇਦਾਂ ਦਾ ਹੀ ਲੱਭ ਕੇ ਦੇਣਾ, ਉਹਨੂੰ ਫੀਨਾ ਹੀ ਲੱਭ ਕੇ ਦੇਣਾ। ਕਿਹੜੀ ਕਿਹੜੀ?
1: ਮੇਰਾ ਜੀਜਾ ਕਦੂਜਿਆ, ਮੇਰਾ ਜੀਜਾ ਕਦੂਜਿਆ, ਮੋਤੀ ਚੂਰ ਦਾ ਲੱਡੂ ਜਿਆ,
0: ਮੋਤੀ ਚੂਰ ਦਾ ਲੱਡੂ ਜਿਆ, ਬਲ ਬਲ ਬਲ ਬਲ ਬਲ ਬਲ।
2: ਤੁਹਾਨੂੰ ਪਸੰਦ ਹੈ ਲੱਡੂ?
0: ਫੁੱਫੂ ਫੁੱਫੂ
1: ਹਾਂਜੀ।
0: ਕਿਹੜਾ, ਬੂੰਦੀ ਵਾਲਾ ਕਿ ਮੋਤੀ ਚੂਰ ਦਾ?
1: ਮੈਨੂੰ ਪਤਾ ਨੀ
0: ਖਵਾਓ, ਫਿਰ ਪਤਾ, ਫਿਰ ਖਾ ਕੇ ਦੱਸੂਗੀ। ਥੈਂਕ ਯੂ ਤਵਨੀ।
1: ਜਦੋਂ ਐਸ਼ਨ ਕਹਿੰਦੀ ਸੀ ਡੈਡਾ ਸਾਡੇ ਨਾਲ ਖੇਡਦੇ ਨੀ, ਡੈਡਾ ਹੱਸਣ ਲੱਗ ਗਏ ਤੇ ਚੇਅਰ ਕਲੀਨ ਕਰਨ ਲੱਗ ਗਏ।
0: ਅੱਛਾ, ਚੇਅਰ ਕਲੀਨ ਕਰਨ ਲੱਗ ਪਏ ਹੋ
2: ਕਿ ਮੈਂ ਹਜੇ ਵੀ ਬਿਜ਼ੀ ਆ, ਹਜੇ ਵੀ ਨਹੀਂ ਖੇਡਣਾ ਮੈਂ।
0: ਸਤਿਕਾਲ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆਸੀਸ ਕੌਰ। ਸਤਿ ਸ੍ਰੀ ਅਕਾਲ ਆਸੀਸ ਕੌਰ, ਕੀ ਹਾਲ ਆ? ਸਤਿ ਸ੍ਰੀ ਅਕਾਲ, ਅਸੀਂ ਠੀਕ ਆ, ਤੁਸੀਂ ਸੁਣਾਓ, ਤੁਹਾਡੇ ਗਲੇ ਦਾ ਕੀ ਹਾਲ ਆ? ਹੁਣ ਗਲਾ ਠੀਕ ਆ? ਅੱਛਾ, ਬਹੁਤਾ ਜ਼ੋਰ ਲਾਇਆ ਨਾ ਤੇ ਫਿਰ ਪਤਾ ਲੱਗਣਾ। ਥੱਲੜੇ ਸੁਰ ਤੇ ਠੀਕ ਆ।
1: ਪਤਾ, ਕੱਲ ਮੈਂ ਆਪਦੇ ਕੰਨ ਕਰਾਏ ਸੀ।
0: ਅੱਛਾ, ਕੰਨ ਕਰਾਏ ਸੀ, ਕਿੱਦਾਂ?
1: ਕੰਨ ਉਹਨਾਂ ਨੇ ਆਏ ਨਾ, ਉਹ ਛੋਟੀ ਜਿਹੀ ਮਸ਼ੀਨ ਸੀ ਨਾ, ਉਹਨਾਂ ਨੇ ਆਏ ਆਏ ਥੋੜੇ ਜਿਹੇ ਉਹਨੂੰ ਆਏ ਕਰਕੇ ਨਾ ਥੋੜਾ ਦੁੱਖ ਲੱਗਿਆ ਨਾ, ਤੇ ਫਿਰ ਉਹਨੂੰ ਇਅਰਿੰਗ ਨੂੰ ਆਏ ਕਰਤਾ।
0: ਅੱਛਾ, ਕੰਨ
2: ਕਲਿੱਕ ਕਰਕੇ ਕਲਿੱਕ।
0: ਅੱਛਾ, ਕੰਨ ਬਣਾ ਕੇ ਆਏ ਹੋ ਤੁਸੀਂ?
1: ਕਲਿੱਕ, ਥੋੜਾ ਜਿਹਾ ਪੀੜ ਹੋਈ ਸੀ।
0: ਅੱਛਾ, ਕੰਨ ਬਣਾਏ ਤੁਸੀਂ? ਹੈ,
2: ਉਹਨਾਂ ਨੇ ਕਿਹਾ ਹੋਣਾ 1 2 3।
0: ਓ, ਤੂੰ ਨਿੱਕੀ ਹੈ ਜੀ, ਇਹ ਕੰਨ ਬਣਾ ਲਏ ਤੂੰ, ਤੈਨੂੰ ਪੀੜ ਨਹੀਂ ਹੁੰਦੀ?
1: ਬੋਲ ਸਟਾਰ ਵਾਲੀ ਇਅਰਿੰਗਸ ਆ।
2: ਵਾਹ, ਕਿਉਂਕਿ ਤੁਸੀਂ ਸੁਪਰ ਸਟਾਰ ਹੋ ਤਾਂ?
1: ਨਹੀਂ ਨਹੀਂ, ਉਹ ਮੇਰੇ ਕੋਲ ਤੰਗ ਹੋ ਕੋ ਕਿ ਉਹ ਵਾਲੇ ਇਅਰਿੰਗਸ ਮੈਂ ਚੂਜ਼ ਕੀਤੇ ਸੀ।
0: ਅੱਛਾ, ਉਹ ਵਾਲੇ ਕੀਤੇ ਸੀ। ਓਕੇ, ਮੈਨੂੰ ਲੱਗਦਾ ਇਹਨੂੰ ਨਾ ਬਰਥਡੇ ਤੇ ਮਿਲਿਆ ਹੋਣਾ ਗਿਫਟ ਜਾਸੀ, ਤੇ ਇਹ ਉਦੋਂ ਦੀ ਕਹਿੰਦੀ ਹੋਣੀ। ਹਾਂ,
1: ਮੇਰਾ ਬਰਥਡੇ ਤਾਂ ਫਰਾਈਡੇ ਨੂੰ ਸੀ, ਲਾਈਕ 1st ਮਈ ਵਾਲੇ ਫਰਾਈਡੇ।
0: ਆਹੋ, ਤੇ ਉਦੋਂ ਤੁਹਾਨੂੰ ਇਅਰਿੰਗ ਗਿਫਟ ਮਿਲੇ ਹੋਣੇ ਨਾ?
1: ਨਹੀਂ
0: ਨਹੀਂ ਮਿਲੇ।
1: ਓਹ, ਲੈ
0: ਲੈ,
1: ਗਿਫਟ ਨਹੀਂ ਸੀ।
0: ਹਾਂ, ਉਦਾਂ ਹੀ ਲੱਗ ਦਿੱਤੇ। ਉਹ ਮੈਂ
1: ਕੱਲ ਨੂੰ ਉਹ ਮੈਂ ਨਾ ਕੱਲ ਉਹੀ ਮੈਂ ਇਅਰਿੰਗਸ ਪਾਉਣੇ ਸੀ, ਮੈਂ ਕਹਿ ਰਹੀ ਸੀ ਮੈਂ ਪਾਉਣੇ ਆ ਨਾ, ਫਿਰ ਮੰਮਾ ਨੇ ਅੱਜ ਟਾਈਮ ਮਿਲਿਆ, ਕੱਲ ਟਾਈਮ ਮਿਲਿਆ ਸੀ ਸਾਨੂੰ, ਤੇ ਫਿਰ ਅਸੀਂ ਲਾ ਲਏ।
2: ਓਕੇ,
0: ਅੱਛਾ, ਪਾ ਲਏ। ਓਕੇ,
1: ਬਣਾ ਲਏ।
0: ਤੇ ਪੀੜ ਨਹੀਂ ਹੋਈ ਤੁਹਾਨੂੰ?
1: ਪੀੜ ਥੋੜੀ ਦੀ, ਬਟ ਮੈਂ ਰੋਈ
0: ਨਹੀਂ। ਅੱਛਾ, ਹੋਈ ਸੀ?
1: ਯੈਸ।
0: ਓਹੋ,
1: ਪੀੜ ਤਾਂ ਆਫ ਕੋਰਸ ਹੋਈ ਹੂ।
0: ਹਾਂ, ਇੱਕ ਕੰਨ ਚ ਹੋਈ ਹੋਣੀ, ਇੱਕ ਚ ਨਹੀਂ ਹੋਈ ਹੋਣੀ।
1: ਪਰ
0: ਚਾ ਇੰਨਾ ਹੀ ਪੀ, ਉਹ ਵੀ ਭੀੜ ਕਰਾ ਲਈ
1: ਆਪਾਂ। ਉਹਨਾਂ ਨੂੰ ਇਅਰਿੰਗਸ ਪਾਉਣੇ ਲੋੜ ਹੀ ਨਹੀਂ ਸੀ, ਮਸ਼ੀਨ ਨੇ ਆਏ ਕਰਤਾ, ਮਸ਼ੀਨ ਨੇ ਇਅਰਿੰਗ ਪਾ ਲਈ।
0: ਅੱਛਾ, ਰੋਬਟ ਨੇ ਪਾਤੇ?
2: ਵਾਹ,
1: ਯੈਸ।
0: ਤੁਸੀਂ ਤੇ ਬੜੀ ਹੈ।
1: ਦੈਟ ਮਸ਼ੀਨ ਇਜ਼ ਨਾਟ ਅ ਰੋਬੋਟ।
0: ਅੱਛਾ,
2: ਦੈਨ ਕੀ ਹੀ ਫਿਰ?
0: ਦੈਨ ਇਟ ਇਟ ਦੀ ਵਟ
1: ਉਹ ਪਰਸਨ ਨੇ ਚਲਾਈ ਸੀ, ਉਹਨਾਂ ਨੇ ਆਏ ਕੋਈ ਬਟ ਮੇਬੀ ਕੋਈ ਬਟਨ ਦੱਬਿਆ ਤੇ ਫਿਰ ਉਹਨੇ ਆਏ ਕਲਿੱਕ ਕਰਤਾ ਮੇਰੇ ਕੰਨ ਤੇ।
0: ਆਹੋ, ਤੇ ਇਦਾਂ ਹੀ ਹੁੰਦਾ, ਉਹ ਕਹਿੰਦੇ ਰੋਬਟ ਦੇ ਨਾਲ ਗੋਡੇ ਬਦਲਨੇ ਆ, ਤੇ ਰੋਬਟ ਥੋੜੀ ਬਹੁਤ ਡਾਕਟਰ ਹੀ ਖਲੋਤਾ ਹੁੰਦਾ ਲੱਗੇ
1: ਗੋਡੇ।
0: ਆਹੋ,
2: ਇਹ ਅੰਕਲ ਕਿਸ ਪਾਸੇ ਲੈ ਜਾਂਦੇ ਗੱਲ ਨੂੰ? ਹੈ,
1: ਕਈ ਲੋਕ ਕਰਦੇ ਆ ਗੁੱਡੀ ਦੇ।
0: ਨਹੀਂ, ਉਹ ਜਿਹੜੇ
2: ਤੇ ਕੋਣ ਇਹ ਰਿੰਗ ਪਾਉਂਦਾ,
0: ਉਹ ਜਿਹੜੇ ਕੰਨ ਵਿੰਨਣ ਵਾਲੇ ਆ ਨਾ, ਉਹ ਗੋਡਾ ਧਰਦੇ ਉੱਤੇ ਤੇ ਵੀ ਬੱਚਾ ਹਿੱਲੇ ਨਾ, ਹੈ ਨਾ, ਉੱਤੇ ਧਰ ਕੇ ਗੋਡਾ ਤੇ ਫਿਰ ਉਹ ਕੰਨ ਵਿੰਨ ਦਿੰਦੇ ਆ।
1: ਆਏ ਤਾਂ ਜਦੋਂ ਮੇਰੇ ਬਣਾਇਆ, ਆਏ ਤਾਂ ਨਹੀਂ ਕੀਤਾ।
2: ਅੱਛਾ, ਤੁਸੀਂ ਆਈਸ ਕਲੋਜ਼ ਕੀਤੀ ਸੀ? ਐਵੇਂ ਤਾਂ ਉਹਨਾਂ ਦੀ ਦੁਕਾਨ ਇੱਕ ਦਿਨ ਚ ਬੰਦ ਹੋ
1: ਜਾਂਦੀ। ਰੱਖਦੇ ਕਿਹਦੇ ਲਈ ਆ?
0: ਕੀ ਗੋਡਾ? ਜਿਹੜੇ ਬੱਚੇ ਬਹੁਤਾ ਰੌਲਾ ਪਾਉਣ ਨਾ, ਉਹਨਾਂ ਦੇ ਰੱਖਦੇ ਆ, ਤੁਸੀਂ ਤੇ ਦਲੇਰ ਹੋ।
1: ਕੋਈ ਵੀ ਨੀ ਪਾਉਂਦਾ।
0: ਕੁੜੀ ਤੇਰੀ ਨਾ ਚੀ ਚੀ ਕਰਨ ਵਾਲੀ ਹੋ ਗਈ ਆ।
1: ਤੈਨੂੰ ਪਤਾ ਜਦੋਂ ਮੈਂ ਅੰਬ ਬਣਾਏ ਸੀ ਨਾ ਮੇਰੇ ਕੰਨ, ਇੱਕ ਕੰਨ ਉਹਨਾਂ ਕਿਹਾ ਸੀ ਛੋਟਾ, ਇੱਕ ਕੰਨ ਉਹਨਾਂ ਨੇ ਕਿਹਾ ਸੀ ਵੱਡਾ।
2: ਤੁਹਾਡੇ ਕੰਨ
1: ਵੱਡਾ ਛੋਟਾ?
0: ਅੱਛਾ, ਇੱਕ ਕੰਨ ਵੱਡਾ ਤੁਹਾਡਾ?
1: ਨੋਟ ਦੈਟ
0: ਉਹਨਾਂ ਨੇ ਭਾਵੇਂ ਮੰਮੀ ਦਾ ਵੇਖ ਲਿਆ ਹੋਵੇ,
1: ਸਾਰੇ ਸੇਮ ਆ। ਜੀ ਚ ਤੁਸੀਂ ਈਅਰਿੰਗਸ ਆਏ ਪਾਉਂਦੇ ਹੋ ਨਾ, ਹੈਨਾ,
0: ਵੱਡਾ ਜੂਆ ਤਾਂ ਕਰਕੇ
2: ਅੰਕਲ ਨੂੰ ਠੰਡ ਲੱਗ ਗਈ ਹੈ ਅਸੀਸ।
0: ਉਹ ਵੱਡਾ ਕੰਨ ਹੈ ਨਾ, ਵੱਡੇ ਕੰਨ ਚ ਸੈਂਡਲ ਵਧੀਆ। ਮੈਂ ਇੱਕ ਦਿਨ ਵੇਖਿਆ ਸੀ ਇੱਕ ਕੁੜੀ ਨੇ ਨਾ ਆਪਣੇ ਕੰਨਾਂ ਚ ਸੈਂਡਲ ਪਾਏ ਸੀ।
1: ਸੈਂਡਲ ਕਿਹਦੇ ਲਈ ਪਾਇਆ? ਕੋਈ ਵੀ ਨਹੀਂ ਸੈਂਡਲ ਪਾਉਂਦਾ ਆਪਣੇ ਕੰਨ ਚ।
0: ਪਾਏ ਹੀ, ਮੈਂ ਫੋਟੋ ਭੇਜਾਂ ਹੁਣੇ।
1: ਭੇਜੋ।
0: ਉਹ ਕੰਨਾਂ ਚ ਸੈਂਡਲ ਪਾਈ ਫਿਰਦੀ ਸੀ।
1: ਤੈਨੂੰ
0: ਕੁੜੀਆ ਤੂੰ ਮੇਰੀ ਗੱਲ ਮੰਨਦੀ ਨੀ, ਤੂੰ ਮੇਰੀ ਨਾ ਸਾਰੀਆਂ ਗੱਲਾਂ ਤੈਨੂੰ ਝੂਠੀਆਂ ਲੱਗਦੀਆਂ। ਮੈਂ ਤੈਨੂੰ ਹੁਣੇ ਭੇਜ ਦਵਾਂ। ਚੱਲ ਕੀ ਸੁਣਾਓਗੇ ਅੱਜ?
1: ਅੱਜ ਮੈਂ ਸੁਣਾਉਂਗੀ ਬੋਲੀ।
0: ਓਕੇ
2: ਜੀ।
1: ਵੀਰ ਮਰੇਨ
0: ਹਾਂ,
1: ਆ ਵੀ ਰੇ ਤੇਰੇ ਪਹੁੰਚੀ ਬੰਨਾ, ਆ ਵੀ ਰੇ ਤੇਰੇ ਪਹੁੰਚੀ ਬੰਨਾ, ਲਾ ਕੇ ਸੁਣ ਸਿਤਾਰੇ, ਇਹ ਪੰਜ ਦਾ ਵੀਰੇ ਮੈਨੂੰ ਦੇ ਦੇ, ਬਲੇ ਬਲੇ ਬਲੇ ਬਲੇ ਬਲੇ ਬਲੇ, ਤੇ ਵੀਰੇ ਮੈਨੂੰ ਦੇ ਦੇ, ਪੰਜ ਟੀਕ ਦੀ ਡੇਰੇ ਨੇ ਰੱਬ ਨੇ ਦੂ ਰੂਪ ਦਿੱਤਾ, ਪੰਛ ਗਣਾਉਂਦੇ
0: ਸੇ ਡੇਰੇ ਨੇ ਰੱਬ ਨੇ ਰੂਪ ਦਿੱਤਾ,
1: ਪੰਛ ਗਣਾਉਂਦੇ ਸੇ ਡੇਰੇ ਰੱਬ ਨੇ
0: ਰੂਪ ਦਿੱਤਾ, ਬਲੇ ਬਲੇ ਬਲੇ ਬਲੇ ਬਲੇ, ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਰੇ
2: ਬਲੇ ਬਲੇ ਬਲੇ
1: ਸ਼ਾ ਸ਼ਾ ਸ਼ਾ ਸ਼ਾ ਵਾ।
0: ਉਹ ਸੈਂਡਲ ਸੈਂਡਲ ਸੈਂਡਲ ਸੈਂਡਲ ਸੈਂਡਲ, ਕੰਨ ਕੰਨ ਕੰਨ ਕੰਨ ਕੰਨ,
2: ਵੱਡਾ ਕੰਨ ਛੋਟਾ ਕੰਨ,
0: ਵੱਡਾ ਵੱਡਾ ਕੰਨ ਤੇ ਛੋਟਾ ਛੋਟਾ ਕੰਨ, thank you, thank you, thank you, thank you, thank you,
1: okay, bye bye, have a nice day, see you on Monday,
2: bye bye,
0: see you, see you, see you, see you, see you, thank you,
1: bye bye, bye bye, bye bye,
0: thank you, ਕਿੰਨੀਆਂ ਗੱਲਾਂ ਸੋਹਣੀਆਂ ਆਉਂਦੀਆਂ ਕੁੜੀ ਨੂੰ ਮੈਨੂੰ, thank you।
2: ਇਹਦੀ ਲਾਲ ਤੇ ਲੱਗਦਾ ਪੂਰੇ ਦਿਨ ਗੱਲ ਬਸ ਗੱਲ ਕਰੀ ਜਾਓ,
0: ਹੈ ਕਿਤੇ ਪੁੰਜੇ ਗੱਲ ਪੈਣ ਦਿੰਦੀ ਹੈ। ਥੈਂਕ ਯੂ ਭਾਈ। ਅਤੇ ਇੱਕ ਕਾਲ ਦੀ ਸਾਡੇ ਕੋਲ ਹੈਗੀ, ਜੇ ਥਾਂ ਜੇ ਕੋਈ ਬੱਚਾ ਹਲੇ ਨਹੀਂ ਗਿਆ ਤਾਂ ਤੁਸੀਂ ਕਰ ਲਿਓ ਵਿਰਕ ਸਾਹਿਬ, ਹੁਣ ਕਰ ਲਿਓ ਤੁਸੀਂ ਕਾਲ। ਅਤੇ ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ, ਸਾਰਿਆਂ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਣ, ਅਤੇ ਸਾਰਿਆਂ ਦਾ ਆਉਣ ਵਾਲਾ ਵੀਕਐਂਡ ਵਧੀਆ ਵਧੀਆ ਰਹੇ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਇੱਕ ਬੇਨਤੀ ਬਈ ਸਾਰਿਆਂ ਅੱਗੇ ਵੀ, ਜੇ ਹਲੇ ਨਹੀਂ ਹੱਥ ਲੱਗੇ ਤਾਂ ਬਚ ਪਚਾ ਕੇ ਰਹੋ, ਠੰਡ ਬਹੁਤ ਆ ਅਤੇ ਚਾਰ ਸ਼ਫੇਰੀ ਬੜਾ ਚੱਲਣ ਡਿਆ ਜੇ, ਖੰਘ ਜ਼ੁਕਾਮ ਐਂਡ ਆਲ ਐਂਡ ਵਾਇਰਲ ਫਲਾਂਟਿੰਗ, ਅਤੇ ਥੋੜ੍ਹਾ ਜਿਹਾ ਖਿਆਲ ਰੱਖਿਓ ਆਪਣਾ। ਸੋਨੂੰ ਬਰਾੜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਪੈਕਨਮ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਪਿਆਰ ਭਰੀ। ਅਤੇ ਗੁਰਦੀਪ ਦਿਓਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਆਪ ਜੀ ਦਾ ਦਿਨ ਸੋਹਣਾ ਰਹੇ। ਗੁਰਦੀਪ ਸਿੰਘ ਦਿਓਲ ਜੀ ਵਲਗੂਲਗਾ ਤੋਂ ਹਰ ਰੋਜ਼ ਦੀ ਤਰ੍ਹਾਂ ਪਾਉਂਦੇ ਨੇ ਸਾਂਝਾ। ਅਤੇ ਪਰਮ ਜੋਸਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਜਤਿੰਦਰਪਾਲ ਸਿੰਘ ਜੀ ਕਹਿੰਦੇ ਨੇ ਕਿ ਢਿੱਡ ਵਿੱਚ ਖਾ ਕੇ, ਅੱਛਾ ਢਿੱਡ ਵਿੱਚ ਖਾ ਕੇ ਸਮੋਸਾ, ਸਮੋਸਾ ਸਮੋਸਾ, ਓਕੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਪਹਿਲੇ ਪੈਰ ਪੜ੍ਹੀ ਸੁਣੀ ਗੁਰਬਾਣੀ, ਫਿਰ ਸੁਣੇ ਪ੍ਰਭੂ ਦੇ ਗੀਤ, ਫਿਰ ਕੰਮ 'ਤੇ ਜਾਂਦਾ ਮਹਿਸੂਸ ਕੀਤੀ ਮੈਂ ਠੰਡ, ਠੰਡੀ ਠੰਡੀ ਸੀਤ, 8 ਵਜੇ ਹਾਸਿਆਂ ਚੁਟਕਲਿਆਂ ਕਰਦੇ ਨੇ ਮਨ ਨੂੰ ਮੋਹਿਤ, ਜਦੋਂ ਵੀ ਚਲਾਈ ਰੇਡੀਓ ਹਾਂਜੀ ਨੇ ਲਾਫਟਰ ਥੈਰੇਪੀ ਦੀ ਇਹ ਰੀਤ, ਫਿਰ 10 ਵਜੇ ਧੂਮ ਧੜਾਕੇ ਵਾਲੇ DJ ਉੱਤੇ ਚੱਲਣਗੇ ਅੱਜ ਸੋਹਣੇ ਸੋਹਣੇ ਗੀਤ, ਕਿਉਂਕਿ ਅੱਜ ਦਿਨ ਸ਼ੁੱਕਰਵਾਰ ਦਾ, ਅਤੇ ਰੇਡੀਓ 'ਤੇ ਰੌਣਕਾਂ ਲਾਉਣਗੇ ਰੰਜੋ ਅਤੇ ਬੀਬਾ। ਯਸ਼ਪ੍ਰੀਤ ਇੱਧਰ ਘੁੰਮਣ ਨੇ ਵੀ ਲਿਖੀਆਂ ਕੁਝ ਕੁ ਕਮਲੀਆਂ, ਜਦੋਂ 10 ਵਜੇ ਕਰੇਗਾ ਮਸੰਜਰ ਉੱਤੇ ਟਵੀਟ, ਕਹਿੰਦਾ ਘੁੰਮਣ ਤੁਹਾਡਾ ਸਾਰਿਆਂ ਦਾ ਵੀਕਐਂਡ ਲੰਘੇ, ਸਵੀਟ ਸਵੀਟ ਸਵੀਟ ਧੰਨਵਾਦ ਜੀ ਤੁਹਾਡਾ ਬਹੁਤ ਸੋਹਣਾ ਜੀ। ਅਮਨਦੀਪ ਸਿੰਘ ਢਿੱਲੋਂ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ, ਸੰਜੇ ਪਹੁਜਾ ਜੀ ਰਾਧੇ ਰਾਧੇ ਦੀ ਸਾਂਝ ਪਾਉਂਦੇ ਨੇ, ਅਤੇ ਬਹੁਤ ਮਿਹਰਬਾਨੀ ਤੁਹਾਡੀ ਪਰਮਿੰਦਰ ਸੇਖੋਂ ਜੀ ਕਹਿੰਦੇ ਨੇ ਕਿ ਵੀਰ ਸਤਿ ਸ਼੍ਰੀ ਅਕਾਲ, ਅੱਜ ਦੀ ਕਹਾਣੀ ਮੈਨੂੰ ਇੰਡੀਆ ਦੇ ਪਾਸਪੋਰਟ ਆਫਿਸ ਦੇ ਅਤੇ ਐਸ ਬੀ ਆਈ ਬੈਂਕ ਦੀ ਯਾਦ ਕਰਾ ਗਈ। ਕਿਸੇ ਨਾ ਕਿਸੇ ਨੂੰ ਕਿਤੇ ਨਾ ਕਿਤੇ ਦੀ ਯਾਦ ਜ਼ਰੂਰ ਦਵਾਈ ਹੋਊਗੀ, ਕਿਉਂਕਿ ਇਹ ਕੁਛ ਸਾਡੇ ਅਤੇ ਹਾਲੇ ਵੀ ਆਮ ਹੀ ਵਾਪਰਦਾ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਜੇ ਕਿਸੇ ਨੇ ਕਰਨੀ ਆ ਕਾਲ ਤਾਂ ਤੁਸੀਂ ਕਰ ਸਕਦੇ ਹੋ ਭਾਈ, ਸਾਡੇ ਕੋਲ ਦੋ ਚਾਰ ਮਿੰਟ ਹੈਗੇ ਨੇ, ਅਤੇ ਜੇ ਨਹੀਂ ਆ ਤਾਂ ਫਿਰ ਅਸੀਂ ਜਾ ਕੇ ਅਤੇ ਫਾਟਕ ਕੋਟਕ ਪੂਰੇ ਦੇ ਖੋਲ੍ਹ ਕੇ ਆਈਏ, ਖਬਰਾਂ ਜੋਗੇ ਹੋ ਕੇ ਆਈਏ। ਥੈਂਕ ਯੂ ਜੀ, ਧੰਨਵਾਦ, ਬਹੁਤ ਮਿਹਰਬਾਨੀ। ਅਤੇ ਮੈਂ ਬ੍ਰੇਕ ਦੇ ਵਿੱਚ ਤੁਹਾਡਾ ਮੈਸੇਜ ਪੜ੍ਹੂੰਗਾ ਜੀ, ਮਾਫ਼ੀ ਚਾਹੁੰਦਾ। ਇੰਨਾ ਪਰਮਿੰਦਰ ਜੀ ਮਾਂ ਮੈਸੇਜ ਔਖਾ ਮੇਰੇ ਲਈ ਪੜ੍ਹਨਾ, ਅਤੇ ਮੇਰੀ ਤਾਂ ਉੱਦਾਂ ਵੀ ਅੰਗਰੇਜ਼ੀ ਅਤੇ ਪੰਜਾਬੀ ਉੱਦਾਂ ਦੀ ਹੈ, ਪੜ੍ਹਨ ਪੜ੍ਹਾਉਣ 'ਚ ਬਾਪਾਂ ਵੇਖੋ ਉੱਦਾਂ ਦੀ ਹੀ ਆ, ਬਲਾ ਜਿੰਨਾ ਮਰਜ਼ੀ ਲਓ ਤੁਸੀਂ। ਅਤੇ ਧੰਨਵਾਦ, ਮਿਹਰਬਾਨੀ ਤੁਹਾਡੀ, ਅਤੇ ਸ਼ੁਕਰੀਆ। ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤਾਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਏ

0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।

ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1,610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.wic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਚਾਤੀ ਮਾਰਨ ਦਾ ਅੱਜ 22 ਤਰੀਕ ਆ ਮਈ ਦਾ ਮਹੀਨਾ ਅੱਜ ਸ਼ੁੱਕਰਵਾਰ ਦਾ ਦਿਨ ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਉਹ ਜਾਣਦੇ ਆ ਕਿਹੜੀਆਂ ਨੇ ਖਾਸ ਖਬਰਾਂ ਗੌਤਮ ਜੀ ਤੁਸੀਂ ਆਉਣੇ ਰਹੋ
1: ਜੀ ਬਹੁਤ ਧੰਨਵਾਦ ਰੰਜੋ ਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਆਓ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਜਿੱਥੇ ਵੀਰਵਾਰ ਦੇ ਦਿਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਟੋਲ ਸਿਸਟਮ ਬਣਾਉਣਾ ਸਵੀਕਾਰ ਨਹੀਂ ਹੋਏਗਾ ਬੀਬੀਸੀ ਦੀ ਖਬਰ ਦੇ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਜਿਸ ਕਿਸਮ ਦੇ ਨਾਲ ਇੱਕ ਮਾਹੌਲ ਤਿਆਰ ਕੀਤਾ ਜਾ ਰਿਹਾ ਉਹ ਬਿਲਕੁਲ ਵੀ ਸਹਿਮਤ ਨਹੀਂ ਹੈ ਉਹਨਾਂ ਕਿਹਾ ਕਿ ਦੁਨੀਆ ਇਸ ਤੋਂ ਸਹਿਮਤ ਨਹੀਂ ਹੈ ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਹੁਣ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਜਿਸ ਨੂੰ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਯਾਨੀ ਸੁਰੱਖਿਆ ਪਰਿਸ਼ਦ ਦੇ ਵਿੱਚ ਵੀ ਲਿਜਾਇਆ ਜਾ ਸਕਦਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਮੁਤਾਬਕ ਇਸ ਪ੍ਰਸਤਾਵ ਨੂੰ ਬਹਿਰੀਨ ਨੇ ਪ੍ਰਾਯੋਜਿਤ ਕੀਤਾ ਸੀ ਅਤੇ 100 ਤੋਂ ਵਧੇਰੇ ਦੇਸ਼ਾਂ ਨੇ ਇਸ ਦੀ ਹਮਾਇਤ ਵੀ ਕੀਤੀ ਹੈ ਸੁਰੱਖਿਆ ਪਰਿਸ਼ਦ ਦੇ ਇਤਿਹਾਸ ਦੇ ਵਿੱਚ ਕਿਸੇ ਪ੍ਰਸਤਾਵ ਦੀ ਹਮਾਇਤ ਦੇ ਵਿੱਚ ਇਹ ਸਭ ਤੋਂ ਵੱਡੀ ਸੰਖਿਆ ਸੀ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ ਹਫ਼ਤੇ ਵੀ ਚੀਨ ਦੇ ਵਿੱਚ ਅਸੀਂ ਇਹ ਮੁੱਦਾ ਚੁੱਕਿਆ ਸੀ ਚੀਨ ਵੀ ਇਸ ਦੇ ਖਿਲਾਫ਼ ਹੈ ਦੁਨੀਆ ਦਾ ਕੋਈ ਵੀ ਦੇਸ਼ ਟੈਰਿਫ ਸਿਸਟਮ ਦੇ ਹੱਕ ਦੇ ਵਿੱਚ ਨਹੀਂ ਹੈ ਅਜਿਹਾ ਨਹੀਂ ਹੋ ਸਕਦਾ ਇਹ ਸਵੀਕਾਰ ਕਰਨ ਦੇ ਲਾਇਕ ਨਹੀਂ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉੱਥੋਂ ਦੇ ਵਿਦੇਸ਼ ਮੰਤਰੀ ਕਹਿ ਰਹੇ ਨੇ ਜਿਸ ਦੇਸ਼ ਨੇ ਦੁਨੀਆ ਭਰ ਦੇ ਵਿੱਚ ਟੈਰਿਫ ਲਗਾ ਰੱਖੇ ਸੀ ਖੈਰ ਮਾਰਕੋ ਰੂਬੀਓ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਕਿਸਮ ਦੀ ਨੀਤੀ ਜਾਰੀ ਰੱਖਣ ਦੇ ਨਾਲ ਕੋਈ ਵੀ ਸਮਝੌਤਾ ਖਟਾਈ ਦੇ ਵਿੱਚ ਪੈ ਸਕਦਾ ਅਸਲ ਦੇ ਵਿੱਚ ਈਰਾਨ ਇਹ ਚਾਹੁੰਦਾ ਕਿ ਸਟ੍ਰੇਟ ਆਫ ਹੋਰਮੂਜ਼ ਤੋਂ ਨਿਕਲਣ ਵਾਲੇ ਸ਼ਿਪਸ ਜਿਹੜੇ ਨੇ ਉਹ ਈਰਾਨ ਨੂੰ ਇੱਕ ਕਿਸਮ ਦਾ ਜਿਹੜਾ ਖਰਚਾ ਉਹ ਉੱਥੋਂ ਦੇ ਕੇ ਜਾਣ ਅਜਿਹੇ ਦੇ ਵਿੱਚ ਹਾਲ ਫਿਲਹਾਲ ਅਮਰੀਕਾ ਦੀ ਤਰਫ ਤੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਹੈ ਉੱਥੇ ਹੀ ਅਗਲੀ ਕੌਮਾਂਤਰੀ ਖਬਰ ਦੀ ਸਾਂਝ ਪਾਈਏ ਇੰਟਰਨੈਸ਼ਨਲ ਨਿਊਜ਼ ਦੀ ਖਬਰ ਤਾਂ ਇਹ ਇੰਗਲੈਂਡ ਤੋਂ ਜਿੱਥੇ ਸਾਲ 2001 ਦੇ ਵਿੱਚ ਐਂਡਰਿਊ ਮਾਊਂਟਬੈਟਨ ਵਿੰਜ਼ਰ ਦੀ ਟ੍ਰੇਡ ਐਨਵਾਏ ਦੇ ਰੂਪ ਦੇ ਵਿੱਚ ਨਿਯੁਕਤੀ ਦੇ ਨਾਲ ਜੁੜੀਆਂ ਫਾਈਲਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਸਾਲ 2000 ਦੇ ਵਿੱਚ ਲਿਖੇ ਗਏ ਇੱਕ ਮੀਮੋ ਦੇ ਮੁਤਾਬਕ ਕੁਈਨ ਐਲੀਜ਼ਾਬੈਥ 2 ਦੀ ਇੱਛਾ ਸੀ ਕਿ ਮਾਊਂਟਬੈਟਨ ਵਿੰਜ਼ਰ ਜਿਹੜੇ ਕਿ ਉਹਨਾਂ ਦੇ ਬੇਟੇ ਵੀ ਨੇ ਉਹ ਇਸ ਭੂਮਿਕਾ ਨੂੰ ਸੰਭਾਲ ਲੈਣ ਉਸ ਸਮੇਂ ਉਹ ਪ੍ਰਿੰਸ ਐਂਡਰਿਊ ਸੀ ਬ੍ਰਿਟਿਸ਼ ਟ੍ਰੇਡ ਇੰਟਰਨੈਸ਼ਨਲ ਦੇ ਤਤਕਾਲੀ CEO ਸਰ ਡੇਵਿਡ ਰਾਈਟ ਨੇ ਤਤਕਾਲੀ ਵਿਦੇਸ਼ ਸਕੱਤਰ ਰੋਬਿਨ ਕੁੱਕ ਨੂੰ ਲਿਖੇ ਇੱਕ ਨੋਟ 'ਚ ਕਿਹਾ ਸੀ ਕਿ ਮਹਾਰਾਣੀ ਆਪਣੇ ਬੇਟੇ ਨੂੰ ਕੌਮੀ ਹਿੱਤਾਂ ਦੇ ਹੱਕ ਦੇ ਵਿੱਚ ਇਹ ਭੂਮਿਕਾ ਦਿੱਤੇ ਜਾਣ ਨੂੰ ਲੈ ਕੇ ਬਹੁਤ ਖੁਸ਼ ਹੈ ਫਾਈਲਾਂ 'ਚ ਸ਼ਾਮਲ ਇੱਕ ਪੱਤਰ ਦੇ ਮੁਤਾਬਕ ਮਾਊਂਟਬੈਟਨ ਵਿੰਡਸਰ ਦੀ ਪਸੰਦ ਜ਼ਿਆਦਾ ਵਿਕਸਿਤ ਦੇਸ਼ਾਂ ਦੀ ਯਾਤਰਾ ਕਰਨ ਦੀ ਸੀ ਮਾਊਂਟਬੈਟਨ ਵਿੰਡਸਰ ਨੂੰ ਸਾਲ 2001 ਦੇ ਵਿੱਚ ਬਰਤਾਨੀਆ ਦਾ ਕੌਮਾਂਤਰੀ ਵਪਾਰ ਅਤੇ ਨਿਵੇਸ਼ ਦੇ ਲਈ ਵਿਸ਼ੇਸ਼ ਪ੍ਰਤੀਨਿਧੀ ਵੀ ਬਣਾਇਆ ਗਿਆ ਸੀ ਪਰ ਉਹਨਾਂ ਨੇ 10 ਸਾਲ ਬਾਅਦ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਮੰਤਰੀਆਂ ਨੇ ਮਾਊਂਟਬੈਟਨ ਵਿੰਡਸਰ ਦੀ ਨਿਯੁਕਤੀ ਦੇ ਨਾਲ ਜੁੜੇ ਦਸਤਾਵੇਜ਼ ਪ੍ਰਕਾਸ਼ਿਤ ਕਰਨ ਦੀ ਸਹਿਮਤੀ ਵੀ ਦੇ ਦਿੱਤੀ ਸੀ ਇਹ ਫੈਸਲਾ ਲਿਬਰਲ ਡੈਮੋਕਰੇਟਿਕਸ ਦੀ ਤਰਫ ਤੋਂ ਜਾਰੀ ਇੱਕ ਮੰਗ ਤੋਂ ਬਾਅਦ ਲਿਆ ਗਿਆ ਸੀ ਜਨਤਕ ਕੀਤੇ ਗਏ 11 ਦਸਤਾਵੇਜ਼ਾਂ 'ਚ ਦਿਖਾਇਆ ਗਿਆ ਕਿ ਐਂਡਰਿਊ ਮਾਊਂਟਬੈਟਨ ਵਿੰਡਸਰ ਦੀ ਨਿਯੁਕਤੀ ਕਿਵੇਂ ਹੋਈ ਅਤੇ ਇਹ ਵੈਕੈਂਸੀ ਕਿਵੇਂ ਕੱਢੀ ਗਈ ਸੀ ਅਤੇ ਕਿ ਵਾਕਈ ਉਹ ਇਸ ਵੈਕੈਂਸੀ ਦੇ ਲਾਇਕ ਸੀ ਜਾਂ ਨਹੀਂ ਉੱਧਰ ਚੀਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਕਿਊਬਾ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਤੇ ਪਾਬੰਦੀਆਂ ਲਗਾਉਣਾ ਬੰਦ ਕਰੇ ਨਿਊਜ਼ ਏਜੰਸੀ AFP ਦੇ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਊਬਾ ਦੀ ਕੌਮੀ ਸੱਤਾ ਦੇ ਲਈ ਸੰਪ੍ਰਭੁਤਾ ਦੇ ਲਈ ਉਸ ਦੀ ਰੱਖਿਆ ਦੀ ਹਮਾਇਤ ਚੀਨ ਪੂਰੇ ਪੂਰੇ ਤਰੀਕੇ ਦੇ ਨਾਲ ਕਰਦਾ ਅਮਰੀਕਾ ਅਤੇ ਕਿਊਬਾ ਦੇ ਦਰਮਿਆਨ ਦਹਾਕਿਆਂ ਤੋਂ ਰਿਸ਼ਤੇ ਖਰਾਬ ਪਏ ਨੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਰਾਇਲ ਕਾਸਤਰੋ ਦੇ ਉੱਤੇ ਅਮਰੀਕਾ ਨੇ ਹੁਣ 3 ਦਹਾਕੇ ਪੁਰਾਣਾ ਇੱਕ ਮਰਡਰ ਦਾ ਦੋਸ਼ ਲਗਾਇਆ 94 ਸਾਲ ਦੇ ਕ੍ਰਾਂਤੀਕਾਰੀ ਨੇਤਾ ਕਾਸਤਰੋ ਦੇ ਉੱਤੇ 2 ਜਹਾਜ਼ ਗਿਰਾ ਸੁੱਟਣ ਦੇ ਨਾਲ ਜੁੜੇ ਹੋਏ 4 ਮਾਮਲਿਆਂ ਦੇ ਵਿੱਚ ਮਰਡਰ ਅਤੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੀ ਸਾਜ਼ਿਸ਼ ਦਾ ਇਹ 30 ਤੋਂ ਵੀ ਲੰਮੇ ਸਾਲ ਪੁਰਾਣਾ ਮਾਮਲਾ ਹੈ ਜੇਕਰ ਗੱਲਾਂ ਲੰਮੇ ਸਮੇਂ ਤੋਂ ਇਹ ਚੱਲਦੀਆਂ ਆ ਰਹੀਆਂ ਨੇ ਜਿਸ ਦੇ ਵਿੱਚ ਕਮਿਊਨਿਸਟ ਸ਼ਾਸਨ ਨੂੰ ਹਟਾਉਣ ਦੇ ਲਈ ਅਮਰੀਕੀ ਮਿਲਟਰੀ ਆਪਰੇਸ਼ਨ ਕਿਸ ਤਰੀਕੇ ਦੇ ਨਾਲ ਹੁੰਦੇ ਰਹੇ ਨੇ ਉਹਨਾਂ ਵੱਲ ਧਿਆਨ ਦੇਈਏ ਤਾਂ ਅਮਰੀਕਾ ਹਾਲੇ ਵੀ ਨਹੀਂ ਚਾਹੁੰਦਾ ਕਿ ਕਿਊਬਾ ਦੇ ਵਿੱਚ ਸੱਤਾ ਬਰਕਰਾਰ ਰਹੇ ਇਸ ਸਾਲ ਦੀ ਸ਼ੁਰੂਆਤ 'ਚ ਅਮਰੀਕੀ ਰਾਸ਼ਟਰਪਤੀ ਨੇ ਕਿਊਬਾ ਨੂੰ ਚੇਤਾਵਨੀ ਵੈਸੇ ਹੀ ਦੇ ਦਿੱਤੀ ਸੀ ਕਿਹਾ ਸੀ ਕਿ ਬਹੁਤ ਦੇਰ ਹੋ ਜਾਵੇ ਇਸ ਤੋਂ ਪਹਿਲਾਂ ਕਿਊਬਾ ਅਮਰੀਕਾ ਦੇ ਨਾਲ ਡੀਲ ਕਰ ਲਵੇ 3 ਜਨਵਰੀ ਨੂੰ ਇਸੇ ਸਾਲ ਦੀ ਸ਼ੁਰੂਆਤ 'ਚ ਵੈਨਜ਼ੂਏਲਾ ਦੀ ਰਾਜਧਾਨੀ ਕਾਰਾਕਸ ਦੇ ਵਿੱਚ ਅਮਰੀਕਾ ਨੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆ ਹਮਲਾ ਕੀਤਾ ਸੀ ਅਮਰੀਕੀ ਆਪਰੇਸ਼ਨਸ ਦੇ ਵਿੱਚ ਵੈਨਜ਼ੂਏਲਾ ਦੇ ਨੇਕਤਾ ਨਿਕੋਲਸ ਮਾਦਰੋ ਨੂੰ ਫੜਨ ਤੋਂ ਬਾਅਦ ਟਰੰਪ ਦੀਆਂ ਨਿਗਾਹਾਂ ਜਿਸ ਦੇਸ਼ ਦੇ ਉੱਤੇ ਸਨ ਉਸ ਦੇ ਵਿੱਚ ਕਿਊਬਾ ਵੀ ਸੀ। ਉੱਧਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਨੇ ਵੀਰਵਾਰ ਦੇ ਦਿਨ ਤਹਿਰਾਨ ਦੇ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਦੇ ਨਾਲ ਮੁਲਾਕਾਤ ਕੀਤੀ। ਈਰਾਨ ਸਰਕਾਰ ਦੇ ਐਕਸ ਅਕਾਊਂਟ ਤੋਂ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਦੌਰਾ ਵੀ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਈਰਾਨ ਅਤੇ ਅਮਰੀਕਾ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਜੰਗਬੰਦੀ ਦੇ ਸਮਝੌਤੇ ਦੇ ਲਈ ਅੱਗੇ ਵਧਣ ਦੇ ਵਾਸਤੇ ਤਿਆਰ ਬੈਠੇ ਨੇ। ਹਾਲਾਂਕਿ ਕੋਈ ਵੀ ਅੱਗੇ ਨਹੀਂ ਵਧ ਰਿਹਾ, ਪਰ ਈਰਾਨ ਦੀ ਸਰਕਾਰ ਦੇ ਇੱਕ ਬਿਆਨ ਦੇ ਮੁਤਾਬਕ ਮੌਹਸਿਨ ਨਕਵੀ ਦੀ ਵਿਦੇਸ਼ ਮੰਤਰੀ ਦੇ ਨਾਲ ਦੁਵੱਲੇ ਮੁੱਦਿਆਂ ਨੂੰ ਲੈ ਕੇ ਬੈਠਕ ਹੋਈ। ਇਸ ਤੋਂ ਪਹਿਲਾਂ ਮੌਹਸਿਨ ਨਕਵੀ ਨੇ ਮਈ ਦੇ ਦੂਸਰੇ ਹਫ਼ਤੇ ਵੀ ਲਗਭਗ 4 ਦਿਨ ਈਰਾਨ ਦੇ ਵਿੱਚ ਬਿਤਾਏ ਸੀ, ਪਰ ਮੰਗਲਵਾਰ ਦੇ ਦਿਨ ਉਹ ਪਾਕਿਸਤਾਨ ਤੋਂ ਪਿਛਲੇ ਮੰਗਲਵਾਰ ਦੇ ਦਿਨ ਉਹ ਪਾਕਿਸਤਾਨ ਤੋਂ ਵਾਪਸ ਪਰਤ ਆਏ ਸੀ, ਜਿੱਥੇ ਉਹਨਾਂ ਨੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ਿਸ਼ਕੀਅਨ, ਈਰਾਨ ਦੀ ਪਾਰਲੀਮੈਂਟ ਦੇ ਪ੍ਰਮੁੱਖ ਮੁਹੰਮਦ ਬਾਗੇਰ ਗਲੀਬਾਫ ਅਤੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਸਣੇ ਈਰਾਨੀ ਹਸਤੀਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਸੀ। ਉੱਥੇ ਹੀ ਪਾਕਿਸਤਾਨ ਦੇ ਨਾਲ ਹੀ ਜੁੜੀ ਅਗਲੀ ਖਬਰ ਦੀ ਵੀ ਸਾਂਝ ਪਾਈਏ। ਪਹਿਲਾਂ ਅਮਰੀਕਾ, ਫਿਰ ਰੂਸ ਅਤੇ ਹੁਣ ਪਾਕਿਸਤਾਨ ਦੇ ਪ੍ਰਮੁੱਖ ਵੀ ਚੀਨ ਦਾ ਦੌਰਾ ਕਰਨ ਜਾ ਰਹੇ ਨੇ। ਖਬਰ ਆਈ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੀ ਯਾਤਰਾ 'ਤੇ ਹੋਣਗੇ। ਇਸ ਦੌਰਾਨ ਉਹ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕਿਆਂਗ ਦੇ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੂ ਜ਼ਿਆਕੁਨ ਨੇ ਵੀਰਵਾਰ ਦੇ ਦਿਨ ਰਾਜਧਾਨੀ ਬੀਜਿੰਗ ਦੇ ਵਿੱਚ ਇੱਕ ਮੀਡੀਆ ਬਰੀਫਿੰਗ ਦੇ ਦਰਮਿਆਨ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਦੇ ਸੱਦੇ ਦੇ ਉੱਤੇ ਆ ਰਹੇ ਨੇ। ਇਹ ਵੀ ਦੱਸਿਆ ਕਿ ਸ਼ਰੀਫ ਦੀ ਇਹ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਇੱਕ ਅਹਿਮ ਬੈਠਕ ਨੂੰ ਲੈ ਕੇ ਹੋਣ ਜਾ ਰਹੀ ਹੈ। ਬੈਠਕ ਦੇ ਵਿੱਚ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ ਦੇ ਉੱਤੇ ਸੰਵਾਦ ਕੀਤਾ ਜਾਏਗਾ। ਉਹਨਾਂ ਵੀ ਕਿਹਾ ਕਿ ਚੀਨ ਨੂੰ ਉਮੀਦ ਹੈ ਕਿ ਦੋਵੇਂ ਧਿਰਾਂ ਇਸ ਯਾਤਰਾ ਨਾਲ ਆਪਣੀ ਦੋਸਤੀ ਨੂੰ ਵੀ ਅੱਗੇ ਵਧਾਉਣਗੇ। ਚੀਨ ਪਾਕਿਸਤਾਨ ਦੇ ਵਿੱਚ ਭਾਈਚਾਰੇ ਦੇ ਲਈ ਇੱਕ ਨਵਾਂ ਅਧਿਆਇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਰਵਾਰ ਦੇ ਦਿਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਦੋਹਾਂ ਦੇਸ਼ਾਂ ਦੇ ਦਰਮਿਆਨ ਰਾਜਨੀਤਿਕ ਸੰਬੰਧਾਂ ਦੀ, ਕੂਟਨੀਤਿਕ ਸੰਬੰਧਾਂ ਦੀ 75ਵੀਂ ਵਰੇਗੰਢ ਹੋਣ ਦੇ ਉੱਤੇ ਵਧਾਈ ਵੀ ਦਿੱਤੀ ਸੀ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਚੀਨ ਦਾ ਦੌਰਾ ਕਰ ਚੁੱਕੇ ਨੇ। ਉਂਝ ਵੀ ਈਰਾਨ ਅਤੇ ਅਮਰੀਕਾ ਦੇ ਮਾਮਲੇ ਦੇ ਵਿੱਚ ਵਿਚੋਲਗੀ ਕਰਨ ਨੂੰ ਲੈ ਕੇ ਪਾਕਿਸਤਾਨ ਦੀ ਇਸ ਵਕਤ ਕੌਮਾਂਤਰੀ ਪੱਧਰ ਦੇ ਉੱਤੇ ਚੰਗੀ ਚੜ੍ਹਤ ਬਣੀ ਹੋਈ ਹੈ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ। ਤਾਂ ਇਸ ਵਕਤ ਅਫਰੀਕਾ ਦੇ ਵਿੱਚ ਇਬੋਲਾ ਵਾਇਰਸ ਦੇ ਖਤਰੇ ਦੇ ਦਰਮਿਆਨ ਭਾਰਤ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਇਸ ਨੂੰ ਦੇਖਦਿਆਂ ਹੋਇਆਂ ਨਵੀਂ ਦਿੱਲੀ ਦੇ ਵਿੱਚ 28 ਮਈ ਨੂੰ ਅਫਰੀਕੀ ਸੰਘ ਅਤੇ ਭਾਰਤ ਦੇ ਦਰਮਿਆਨ ਇੱਕ ਮਹੱਤਵਪੂਰਨ ਸਿਖਰ ਸੰਮੇਲਨ ਹੋਣਾ ਸੀ, ਪਰ ਹੁਣ ਇਸ ਨੂੰ ਟਾਲ ਦਿੱਤਾ ਗਿਆ। ਦੱਸ ਦਈਏ ਕਿ ਇੰਡੋ ਅਫਰੀਕਾ ਚੌਥੇ ਫੋਰਮ ਦੀ ਤਿਆਰੀ ਕੀਤੀ ਜਾ ਰਹੀ ਸੀ, ਚੌਥਾ ਐਡੀਸ਼ਨ ਸੀ ਇਸ ਸਾਲ, ਪਰ ਇਬੋਲਾ ਦੇ ਖਤਰੇ ਦੇ ਚੱਲਦਿਆਂ ਦੋਹਾਂ ਧਿਰਾਂ ਨੇ ਇਸ ਨੂੰ ਫਿਲਹਾਲ ਟਾਲ ਦਿੱਤਾ। ਕਦੋਂ ਹੋਏਗਾ ਇਸ ਦੇ ਬਾਰੇ ਨਹੀਂ ਦੱਸਿਆ ਗਿਆ। ਦੱਸ ਦਈਏ ਕਿ ਭਾਰਤ ਦੇ ਵਿੱਚ ਤਾਂ ਇਬੋਲਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਮੱਧ ਅਫਰੀਕੀ ਕੁਝ ਦੇਸ਼ਾਂ ਦੇ ਵਿੱਚ ਇਬੋਲਾ ਦੇ ਖਤਰੇ ਨੂੰ ਫੈਲਦਿਆਂ ਦੇਖ ਕੇ ਇਸ ਨੂੰ ਹੈਲਥ ਐਮਰਜੈਂਸੀ ਐਲਾਨ ਦਿੱਤਾ ਸੀ। ਭਾਰਤ ਸਰਕਾਰ ਨੇ ਵੀ ਦੇਸ਼ ਭਰ ਦੇ ਵਿੱਚ ਨਿਗਰਾਨੀ ਅਤੇ ਤਿਆਰੀਆਂ ਫਿਲਹਾਲ ਉਲੀਕ ਰੱਖੀਆਂ ਨੇ। ਉੱਧਰ ਕਾਕਰੇਚ ਜਨਤਾ ਪਾਰਟੀ ਦੇ ਐਕਸ ਹੈਂਡਲ ਨੂੰ ਬੰਦ ਕਰ ਦਿੱਤਾ ਗਿਆ। ਕਾਕਰੇਚ ਜਨਤਾ ਪਾਰਟੀ ਦੇ ਕੈਂਪੇਨ ਸ਼ੁਰੂ ਕਰਨ ਵਾਲੇ ਅਭਿਜੀਤ ਦੀਪਕੇ ਨੇ ਵੀ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਇਸ ਦੀ ਜਾਣਕਾਰੀ ਦਿੱਤੀ। ਉੱਧਰ CPIM ਪਾਰਟੀ ਨੇ ਕਾਕਰੇਚ ਜਨਤਾ ਪਾਰਟੀ ਦਾ ਬਚਾਅ ਕੀਤਾ। ਪਾਰਟੀ ਨੇ ਐਕਸ ਦੇ ਉੱਤੇ ਲਿਖਿਆ ਕਿ ਕੀ ਮੋਦੀ ਸਰਕਾਰ ਨੂੰ ਲੱਗਦਾ ਹੈ ਕਿ ਕਾਕਰੇਚ ਜਨਤਾ ਪਾਰਟੀ ਸੋਸ਼ਲ ਮੀਡੀਆ ਹੈਂਡਲਸ ਨੂੰ ਬਲੌਕ ਕਰਨ ਦੇ ਨਾਲ ਉਹ ਜੈਨਜ਼ੀ ਨੂੰ ਰੋਕ ਸਕਣਗੇ? ਜੇਕਰ ਕੀ ਹੋਏਗਾ ਕਾਕਰੇਚ ਜਨਤਾ ਪਾਰਟੀ ਦਾ ਇਹ ਸਵਾਲ ਪੁੱਛਿਆ ਜਾਵੇ ਤਾਂ ਇਹੀ ਹੈ ਕਿ ਭਾਜਪਾ ਅਤੇ ਨਮੋ ਦੇ ਹੈਂਡਲਸ ਦੇ ਖਿਲਾਫ਼ ਅਨਫੋਲੋ ਕੈਂਪੇਨ ਸ਼ੁਰੂ ਕਰ ਦਿੱਤਾ ਜਾਵੇ। ਐਕਸ ਨੂੰ ਇੰਟਰਨੈੱਟ ਦੀ ਆਜ਼ਾਦੀ ਦਾ ਸਨਮਾਨ ਕਰਨਾ ਚਾਹੀਦਾ ਅਤੇ ਬਗੈਰ ਕਿਸੇ ਦੇਰੀ ਤੋਂ ਕਾਕਰੇਚ ਜਨਤਾ ਪਾਰਟੀ ਦੇ ਹੈਂਡਲ ਨੂੰ ਬਹਾਲ ਕਰ ਦੇਣਾ ਚਾਹੀਦਾ। ਦਰਅਸਲ ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ ਜਸਟਿਸ ਸੂਰਿਆਕਾਂਤ ਨੇ ਨੌਜਵਾਨਾਂ ਨੂੰ ਕਾਕਰੇਚ ਕਹਿ ਦਿੱਤਾ ਸੀ ਅਤੇ ਕਿਹਾ ਸੀ ਕਿ ਪੜ੍ਹੇ ਲਿਖੇ ਨੌਜਵਾਨ ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨ ਚਲਾਉਂਦੇ ਨੇ ਔਰ ਇਹ ਕਾਕਰੇਚ ਵਰਗੇ ਨੇ। ਇਸੇ ਦੇ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਾਕਰੇਚ ਜਨਤਾ ਪਾਰਟੀ ਨਾਮ ਦਾ ਇੱਕ ਕੈਂਪੇਨ ਸ਼ੁਰੂ ਵੀ ਕਰ ਦਿੱਤਾ ਗਿਆ। ਇਸ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਹੁਣ ਤੱਕ ਕਰੀਬ 1.5 ਕਰੋੜ ਤੋਂ ਜ਼ਿਆਦਾ ਫੋਲੋਅਰਸ ਹੋ ਚੁੱਕੇ ਨੇ। ਉੱਥੇ ਦਿੱਲੀ ਹਾਈ ਕੋਰਟ ਨੇ ਵੀਰਵਾਰ ਦੇ ਦਿਨ ਰਾਘਵ ਚੱਦਾ ਦੀ ਪਟੀਸ਼ਨ ਦੇ ਉੱਤੇ ਵੀ ਸੁਣਵਾਈ ਕੀਤੀ। ਹਾਲ ਹੀ ਦੇ ਦਿਨਾਂ 'ਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਰਾਘਵ ਚੱਡਾ ਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਖਿਲਾਫ਼ ਮਨਘੜੰਤ ਪੋਸਟਾਂ ਪਾਈਆਂ ਜਾ ਰਹੀਆਂ ਨੇ ਜੋ ਕਿ ਉਹਨਾਂ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ। ਉਹਨਾਂ ਨੇ ਕੋਰਟ ਤੋਂ ਮੰਗ ਕੀਤੀ ਕਿ ਅਜਿਹੀਆਂ ਪੋਸਟਾਂ ਨੂੰ ਹਟਾਉਣ ਦੇ ਲਈ ਇੱਕ ਹੁਕਮ ਜਾਰੀ ਕੀਤਾ ਜਾਵੇ। ਸੁਣਵਾਈ ਦੇ ਦਰਮਿਆਨ ਦਿੱਲੀ ਹਾਈ ਕੋਰਟ ਨੇ ਵੀਰਵਾਰ ਦੇ ਦਿਨ ਕਿਹਾ ਕਿ ਸਿਆਸੀ ਆਲੋਚਨਾ ਅਤੇ ਮਾਨਹਾਨੀ ਦੇ ਦਰਮਿਆਨ ਇੱਕ ਬਰੀਕ ਲਾਈਨ ਹੁੰਦੀ ਹੈ। ਖਬਰੀ ਅਦਾਰੇ PTI ਦੀ ਖਬਰ ਦੇ ਮੁਤਾਬਕ ਅਦਾਲਤ ਨੇ ਸੰਸਦ ਮੈਂਬਰ ਰਾਘਵ ਚੱਡਾ ਤੋਂ ਪੁੱਛਿਆ ਕਿ ਕੀ ਉਹ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸੰਵੇਦਨਸ਼ੀਲ ਹੋ ਸਕਦੇ ਨੇ ਜੋ ਕਿ ਉਹਨਾਂ ਦੇ ਰਾਜਨੀਤਿਕ ਫੈਸਲਿਆਂ ਦੀ ਆਲੋਚਨਾ ਕਰਦੀਆਂ ਦਿਖ ਰਹੀਆਂ ਹੋਣ। ਭਾਜਪਾ ਸੰਸਦ ਮੈਂਬਰ ਰਾਘਵ ਚੱਡਾ ਦੀ ਤਰਫ ਤੋਂ ਪੇਸ਼ ਵਕੀਲ ਰਾਜੀਵ ਨਈਅਰ ਨੇ ਦਲੀਲ ਦਿੱਤੀ ਕਿ ਕੁਝ ਪੋਸਟਾਂ ਤਾਂ ਭੱਦੀ ਸ਼ਬਦਾਵਲੀ ਵਾਲੀਆਂ ਨੇ, ਇਹਨਾਂ ਪੋਸਟਾਂ ਨੂੰ ਤਾਂ ਘੱਟੋ ਘੱਟ ਹਟਾਈ ਦਿੱਤਾ ਜਾਣਾ ਚਾਹੀਦਾ ਜਿਸ ਦੇ ਵਿੱਚ ਨੇਤਾ ਨੂੰ ਪੈਸੇ ਦੇ ਲਈ ਖੁਦ ਨੂੰ ਵੇਚਣ ਵਾਲਾ ਦੱਸਿਆ ਗਿਆ ਹੋਵੇ। ਇਸ ਕਥਿਤ ਪੋਸਟ ਨੂੰ ਹਟਾਉਣ ਦੇ ਨਾਲ ਜੁੜੇ ਮਾਮਲੇ ਦੇ ਉੱਤੇ ਫੈਸਲਾ ਸੁਰੱਖਿਅਤ ਰੱਖਦਿਆਂ ਹੋਇਆਂ ਜਸਟਿਸ ਸੁਬਰਮਨੀਅਮ ਨੇ ਮੰਨਿਆ ਕਿ ਜਿੱਥੇ ਇੱਕ ਵਿਅਕਤੀ ਦੀ ਸਾਖ ਨੂੰ ਉਸ ਦੇ ਨਾਲ ਜੀਣ ਦਾ ਅਧਿਕਾਰ ਹੈ, ਉੱਥੇ ਹੀ ਸੰਵਿਧਾਨ ਦੇ ਤਹਿਤ ਜਿਹੜੀ ਆਪਣੀ ਗੱਲ ਰੱਖਣ ਦੀ ਵੀ ਆਜ਼ਾਦੀ ਦਾ ਅਧਿਕਾਰ ਖੋਇਆ ਨਹੀਂ ਜਾ ਸਕਦਾ। ਉਹਨਾਂ ਇਹ ਵੀ ਕਿਹਾ ਕਿ ਆਜ਼ਾਦੀ ਦੇ ਸਮੇਂ ਤੋਂ ਹੀ ਅਸੀਂ RK ਲਕਸ਼ਮਣ ਦੇ ਕਾਰਟੂਨ ਦੇਖਦੇ ਹੋਏ ਵੱਡੇ ਹੋਏ ਹਾਂ। ਸਿਆਸੀ ਅਤੇ ਆਰਥਿਕ ਫੈਸਲਿਆਂ ਦੀਆਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਆਲੋਚਨਾਵਾਂ ਹੁੰਦੀਆਂ ਰਹਿੰਦੀਆਂ ਨੇ। ਹੁਣ ਸੋਸ਼ਲ ਮੀਡੀਆ ਨੇ ਇਸ ਨੂੰ ਅੱਗੇ ਵਧਾ ਦਿੱਤਾ, ਪਰ ਅਖੀਰ ਦੇ ਵਿੱਚ ਜਦੋਂ ਤੱਕ ਕਿਸੇ ਵੀ ਵਿਅਕਤੀ ਦੀ ਟਿੱਪਣੀ ਇੱਕ ਦਾਇਰੇ ਦੇ ਵਿੱਚ ਰਹਿੰਦੀ ਹੈ ਤਾਂ ਉਦੋਂ ਤੱਕ ਇਸ ਨੂੰ ਆਲੋਚਨਾ ਨੂੰ ਨਕਾਰਾਤਮਕ ਨਹੀਂ ਮੰਨਿਆ ਜਾ ਸਕਦਾ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ ਲੰਘੀ ਕੱਲ੍ਹ ਪਾਬੰਦੀਸ਼ੁਦਾ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ ਮਾਓਵਾਦੀ ਦੇ 27 ਮੈਂਬਰਾਂ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਖਬਰ ਏਜੰਸੀ PTI ਦੇ ਮੁਤਾਬਕ ਸਾਰਿਆਂ ਨੇ ਝਾਰਖੰਡ ਪੁਲਿਸ, ਝਾਰਖੰਡ ਜੈਗੁਆਰ ਅਤੇ CRPF ਦੇ ਸੀਨੀਅਰ ਅਫਸਰਾਂ ਦੀ ਮੌਜੂਦਗੀ 'ਚ ਹਥਿਆਰ ਸੁੱਟੇ ਨੇ। ਇਹ ਆਤਮ ਸਮਰਪਣ ਝਾਰਖੰਡ ਪੁਲਿਸ ਦੇ ਆਪਰੇਸ਼ਨ ਨਵਜੀਵਨ ਦੇ ਤਹਿਤ ਹੋਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਤਮ ਸਮਰਪਣ ਕਰਨ ਵਾਲੇ ਕਈ ਮਾਮਲੇ ਜਿਹੜੇ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਵੀ ਵਾਪਰੇ ਨੇ। ਉੱਥੇ ਤਮਿਲਨਾਡੂ ਦੇ ਮੁੱਖ ਮੰਤਰੀ C. Joseph Vijay ਨੇ ਵੀਰਵਾਰ ਦੇ ਦਿਨ ਮੰਤਰੀ ਮੰਡਲ ਦਾ ਵਿਸਤਾਰ ਕੀਤਾ। ਆਪਣੀ ਕੈਬਨਿਟ ਦੇ ਵਿੱਚ ਉਹਨਾਂ ਨੇ 23 ਮੰਤਰੀਆਂ ਨੂੰ ਸ਼ਾਮਲ ਕੀਤਾ। ਇਸ ਦੇ ਵਿੱਚ ਕਾਂਗਰਸ ਦੇ ਵੀ 2 ਮੰਤਰੀ ਸ਼ਾਮਲ ਨੇ। ਪਹਿਲੀ ਵਾਰ ਹੋਇਆ 1967 ਤੋਂ ਬਾਅਦ ਕਿ ਕਾਂਗਰਸ ਨੂੰ ਸਰਕਾਰ ਦੇ ਵਿੱਚ ਜਗ੍ਹਾ ਦਿੱਤੀ ਗਈ ਹੋਵੇ। ਕਾਂਗਰਸ ਦੇ S. Rajesh Kumar ਅਤੇ P. Vishwanathan ਨੂੰ ਮੰਤਰੀ ਅਹੁਦੇ ਦੀ ਸਹੁੰ ਦਿੱਤੀ ਗਈ ਹੈ, ਜਦਕਿ DMK ਨੂੰ ਇਸ ਸੂਬੇ ਦੇ ਵਿੱਚ ਕਾਂਗਰਸ ਦੇ ਨਾਲ ਕਦੇ ਵੀ ਸਰਕਾਰ ਦੇ ਵਿੱਚ ਆਉਣ ਦਾ ਮੌਕਾ ਨਹੀਂ ਸੀ ਮਿਲਿਆ। ਵਿਜੇ ਦੀ ਕੈਬਨਿਟ ਦੇ ਵਿੱਚ ਸਭ ਤੋਂ ਜ਼ਿਆਦਾ ਮੰਤਰੀ ਦਲਿਤ ਭਾਈਚਾਰੇ ਦੇ ਨਾਲ ਜੁੜੇ ਨੇ। ਇਸ ਭਾਈਚਾਰੇ ਤੋਂ 7 ਮੰਤਰੀ ਬਣਾਏ ਗਏ ਨੇ। ਹੁਣ ਤਮਿਲਨਾਡੂ ਸਰਕਾਰ ਦੇ ਵਿੱਚ ਮੰਤਰੀਆਂ ਦੀ ਗਿਣਤੀ ਵੱਧ ਕੇ 33 ਹੋ ਗਈ ਹੈ। ਵਿਜੇ ਦੇ ਮੰਤਰੀ ਮੰਡਲ ਦੇ ਵਿੱਚ VCK ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੂੰ ਵੀ ਥਾਂ ਦਿੱਤੀ ਗਈ ਹੈ। ਵੀਰਵਾਰ ਦੇ ਦਿਨ ਰਾਜਪਾਲ RB ਆਰਲੇਕਰ ਨੇ ਲੋਕ ਭਵਨ ਦੇ ਵਿੱਚ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀ ਖਬਰ, ਜਿੱਥੇ ਕਿਸੇ ਵੀ ਦੇਸ਼ ਦੇ ਲਈ ਕੱਟੜ ਸਿਆਸਤਦਾਨ ਜਾਂ ਇਸ ਕਿਸਮ ਦੇ ਸਿਆਸਤਦਾਨ ਜਿਹੜੇ ਮਨਮੰਨੀਆਂ ਕਰਦੇ ਹੋਣ ਅਤੇ ਸਿਰਫ ਉਹਨਾਂ ਨੂੰ ਆਪਣੀ ਹੀ ਗੱਲ ਵਾਜਬ ਲੱਗਦੀ ਹੋਵੇ, ਅਜਿਹੇ ਸਿਆਸਤਦਾਨ ਨੁਕਸਾਨਦੇਹ ਹੋ ਸਕਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ, ਜਿਨ੍ਹਾਂ ਨੇ ਐਡੀਲੈਡ ਦੇ ਵਿੱਚ ਬੀਤੇ ਦਿਨੀ ਸ਼ਿਰਕਤ ਤਾਂ ਕੀਤੀ ਇੱਕ ਆਇਲ ਅਤੇ ਗੈਸ ਕਾਨਫਰੰਸ ਦੇ ਦਰਮਿਆਨ, ਪਰ ਇਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਨਾ ਸਿਰਫ ਪੌਲਿਨ ਹੈਨਸਨ ਬਲਕਿ ਉਹਨਾਂ ਦੇ ਸਟਾਫ ਦੀ ਤਰਫ ਤੋਂ ਵੀ ਜਿਸ ਕਿਸਮ ਦਾ ਵਰਤਾਅ ਕੀਤਾ ਗਿਆ ਉਹ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਆਸਟ੍ਰੇਲੀਆ ਦੀ ਸਿਆਸਤ 'ਚ ਵੱਖਰੀ ਗੱਲ ਹੈ ਕਿ ਆਸਟ੍ਰੇਲੀਆ ਦੇ ਜ਼ਿਆਦਾਤਰ ਮੀਡੀਆ ਦੀ ਤਰਫ ਤੋਂ ਇਸ ਮਾਮਲੇ ਦੇ ਉੱਤੇ ਚੁੱਪੀ ਹੀ ਵੱਟੀ ਗਈ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਤਾਂ ਅੰਗਰੇਜ਼ੀ ਦੇ ਵਿੱਚ ਨਾਸਟੀ BITCH ਅੱਖਰ ਵਰਤ ਕੇ ਪੱਤਰਕਾਰ ਨੂੰ ਗਾਲ ਵੀ ਕੱਢ ਦਿੱਤੀ। ਦੱਸ ਦਈਏ ਕਿ ਇਹ ਟਿੱਪਣੀ ਅਜਿਹੇ ਸਮੇਂ 'ਚ ਸਾਹਮਣੇ ਆਈ ਜਦੋਂ ਇੱਕ ਮੀਡੀਆ ਕਾਨਫਰੰਸ ਕੱਲ੍ਹ ਦੇ ਦਿਨ ਕੀਤੀ ਗਈ ਸੀ ਐਡੀਲੈਡ ਦੇ ਵਿੱਚ। ਸੈਨੇਟਰ ਹੈਨਸਨ ਉੱਥੇ ਆਇਲ ਅਤੇ ਗੈਸ ਪ੍ਰੋਡਿਊਸਰ ਇਵੈਂਟ ਦੇ ਵਿੱਚ ਮੌਜੂਦ ਸੀ। ਇਵੈਂਟ ਤੋਂ ਬਾਅਦ ਜਿਵੇਂ ਕੁਝ ਕੁ ਸਵਾਲ ਹੋਏ ਜਿਹੜੇ ਕਿ ਸੈਨੇਟਰ ਹੈਨਸਨ ਦੇ ਲਈ ਥੋੜ੍ਹੇ ਤਿੱਖੇ ਸੀ ਤਾਂ ਉਹਨਾਂ ਦੀ ਮੀਡੀਆ ਐਡਵਾਈਜ਼ਰ ਦੀ ਤਰਫ ਤੋਂ ਵਿੱਚ ਰਲ ਕੇ ਵਿੱਚ ਆ ਕੇ ਮਾਮਲੇ ਨੂੰ ਰੋਕਿਆ ਗਿਆ ਅਤੇ ਕਿਹਾ ਗਿਆ ਅੰਗਰੇਜ਼ੀ ਦੇ ਵਿੱਚ We are done, ਥੈਂਕ ਯੂ, ਨਹੀਂ ਨਹੀਂ ਨਹੀਂ, ਨੋ, ਸ਼ਟ ਅਪ, We are done। ਇਹ ਗੱਲ ਕਹੀ ਗਈ ਸੈਨੇਟਰ ਹੈਨਸਨ ਦੇ ਐਡਵਾਈਜ਼ਰ ਰਿਚਰਡ ਹੈਂਡਰਸਨ ਦੀ ਤਰਫ ਤੋਂ। ਮਗਰੋਂ ਜਦੋਂ ਹੀ ਇੱਕ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਸੀਂ ਸਾਨੂੰ ਸ਼ਟ ਅਪ ਕਿਹਾ, ਕੀ ਤੁਸੀਂ ਸਾਨੂੰ ਚੁੱਪ ਹੋ ਜਾਣ ਦੇ ਲਈ ਕਿਹਾ, ਤਾਂ ਅਜਿਹੇ ਦੇ ਵਿੱਚ ਸੈਨੇਟਰ ਹੈਨਸਨ ਉੱਥੋਂ ਤੁਰਦੇ ਬਣੇ। ਨਾਲ ਉਹਨਾਂ ਦੇ ਉਸ ਵਕਤ ਬਾਨਬੀ ਜੋਇਸ ਵੀ ਸੀ। ਦੱਸ ਦਈਏ ਕਿ ਵਨ ਨੇਸ਼ਨ ਪਾਰਟੀ ਦੇ ਵਿੱਚ ਹੁਣ ਐਮ ਪੀ ਸ਼ਾਮਲ ਹੋ ਕੇ ਆਏ ਨੇ ਬਾਨਬੀ ਜੋਇਸ, ਅਤੇ ਕੈਮਰੇ ਦੇ ਉੱਤੇ ਇਹ ਵੀ ਇੱਕ ਦੂਏ ਨੂੰ ਕਹਿੰਦੇ ਸੁਣਾਈ ਦਿੱਤੇ। ਬਾਨਬੀ ਜੋਇਸ ਨੇ ਜਦੋਂ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੂੰ ਕਿਹਾ ਕਿ ਤੂੰ ਚੰਗਾ ਕੀਤਾ, ਤੁਸੀਂ ਵਧੀਆ ਢੰਗ ਦੇ ਨਾਲ ਸਾਰੀ ਗੱਲਬਾਤ ਕੀਤੀ, ਅਜਿਹੇ 'ਚ ਸੈਨੇਟਰ ਹੈਨਸਨ ਨੇ ਪੱਤਰਕਾਰ ਦਾ ਨਾਮ ਲੈ ਕੇ ਕਿਹਾ ਕਿ ਉਹ ਇੱਕ ਨਾਸਟੀ ਬੀ ਆਈ ਟੀ ਸੀ ਐਚ, ਯਾਨੀ ਅੰਗਰੇਜ਼ੀ ਦੇ ਵਿੱਚ ਇੱਕ ਗਾਲ ਕੱਢੀ ਇਹ ਹੈ। ਅਜਿਹੇ ਤੋਂ ਬਾਅਦ ਤਿੰਨੇ ਜਾਣੇ ਹੱਸ ਪਏ, ਜਿਸ ਦੇ ਵਿੱਚ ਸੈਨੇਟਰ ਹੈਨਸਨ ਦੇ ਮੀਡੀਆ ਐਡਵਾਈਜ਼ਰ ਹੈਂਡਰਸਨ ਵੀ ਸੀ। ਹੁਣ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਦੁਬਾਰਾ ਜਾ ਕੇ ਉਹਦੇ ਮੂੰਹ ਦੇ ਉੱਤੇ ਇਹ ਗੱਲ ਉਹਨੂੰ ਕਹਾਂ। ਇੰਨਾ ਕਹਿ ਕੇ ਇਹ ਤਿੰਨੇ ਹੱਸਦੇ ਹੋਏ ਬਾਹਰ ਨਿਕਲ ਪਏ। ਦੱਸ ਦਈਏ ਕਿ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਜਦੋਂ ਕਿਸੇ ਵੀ ਮੀਡੀਆ ਦੀ ਤਰਫ ਤੋਂ ਜਦੋਂ ਤਿੱਖੇ ਸਵਾਲ ਪੁੱਛੇ ਜਾਂਦੇ ਹੋਣ ਤਾਂ ਸੈਨੇਟਰ ਹੈਨਸਨ ਜਾਂ ਉਹਨਾਂ ਦੇ ਸਟਾਫ ਦੀ ਤਰਫ ਤੋਂ ਇਸ ਕਿਸਮ ਦਾ ਰਵੱਈਆ ਅਪਣਾਇਆ ਜਾਂਦਾ ਹੋਵੇ। ਪਿੱਛੇ ਜੇ ਹਾਲੇ ਫਰੈਰਰ ਦੀ ਜਿਹੜੀਆਂ ਬਾਈ ਇਲੈਕਸ਼ਨ ਹੋ ਕੇ ਹਟੀਆਂ ਨੇ ਉਸ ਫੈਡਰਲ ਸੀਟ ਦੇ ਉੱਤੇ, ਅਤੇ ਜਦੋਂ ਸੈਨੇਟਰ ਹੈਨਸਨ ਦੇ ਚੀਫ ਆਫ ਸਟਾਫ ਜੇਮਸ ਐਸ਼ਬੀ ਨੇ ਏ ਬੀ ਸੀ ਦੇ ਪੱਤਰਕਾਰ ਨੂੰ ਉਸ ਇਵੈਂਟ ਦੇ ਉੱਤੇ ਵੀ ਰੋਕ ਦਿੱਤਾ ਸੀ ਅਤੇ ਕਿਹਾ ਸੀ ਕਿ ਬਾਏ ਬਾਏ ਏ ਬੀ ਸੀ, ਤੁਹਾਨੂੰ ਫਿਰ ਮਿਲਾਂਗੇ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਏ ਬੀ ਸੀ ਨੂੰ ਖਬਰ ਦੇਣ ਦਾ ਜਾਂ ਏ ਬੀ ਸੀ ਦੇ ਨਾਲ ਗੱਲਬਾਤ ਕਰਨ ਦਾ ਕੀ ਫਾਇਦਾ। ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਜਦੋਂ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਚੁਣਿੰਦਾ ਤਰੀਕੇ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੋਵੇ। ਸਕਾਈ ਨਿਊਜ਼ ਜਾਂ ਹੋਰਨਾਂ ਦੱਖਣਪੰਥੀ ਅਦਾਰਿਆਂ ਦੇ ਨਾਲ ਚੁਣ ਚੁਣ ਕੇ ਇੰਟਰਵਿਊਜ਼ ਦਿੱਤੀਆਂ ਜਾਂਦੀਆਂ ਨੇ, ਜਦਕਿ ਥੋੜ੍ਹਾ ਲਿਬਰਲ ਮੀਡੀਆ ਜਿਹੜਾ ਜਾਂ ਜਿਹੜਾ ਸੈਨੇਟਰ ਹੈਨਸਨ ਦੇ ਹੱਕ ਦੀ ਗੱਲ ਨਹੀਂ ਕਰਦਾ ਉਹਨਾਂ ਦੇ ਨਾਲ ਇਸ ਕਿਸਮ ਦਾ ਵਰਤਾਓ ਕੀਤਾ ਜਾਂਦਾ। ਐਡੀਲੈਡ ਦੇ ਵਿੱਚ ਵੀ ਓਏ ਬੈਕਸਟਰ ਨਾਮ ਦੇ ਜਿਹੜੇ ਇੱਕ ਕੈਂਡੀਡੇਟ ਸੀ ਉਹਨਾਂ ਨੂੰ ਹਟਾ ਦੇਣ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਵੀ ਚੋਣਾਂ ਦੀ ਰਾਤ ਕੁਝ ਇੱਕ ਪੱਤਰਕਾਰਾਂ ਦੇ ਨਾਲ ਚੁਣ ਕੇ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਗਿਆ ਸੀ। ਖੈਰ ਉੱਧਰ ਸਿਆਸਤ ਦੀ ਖਬਰ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਕੁਈਨਜ਼ਲੈਂਡ ਦੇ ਵਿੱਚ ਸਪੋਰਟਸ ਅਤੇ ਓਲੰਪਿਕ ਮਿਨਿਸਟਰ ਟਿਮ ਐਂਡਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦਈਏ ਕਿ ਕੁਈਨਜ਼ਲੈਂਡ ਦੇ ਵਿੱਚ 2032 ਦੇ ਅੰਦਰ ਓਲੰਪਿਕ ਖੇਡਾਂ ਹੋਣੀਆਂ ਨੇ। ਅਜਿਹੇ ਦੇ ਵਿੱਚ ਕੁਈਨਜ਼ਲੈਂਡ ਦੇ ਅੰਦਰ ਖੇਡ ਢਾਂਚਾ ਖੜ੍ਹਾ ਕਰਨ ਦੇ ਲਈ ਬਹੁਤ ਜੰਗੀ ਪੱਧਰ ਦੇ ਉੱਤੇ ਕੰਮ ਚੱਲ ਰਿਹਾ, ਅਤੇ ਬਿਲਕੁਲ ਠੀਕ ਅਜਿਹੇ ਹੀ ਨਾਜ਼ੁਕ ਸਮੇਂ ਦੇ ਵਿੱਚ ਜਦੋਂ ਸਪੋਰਟਸ ਅਤੇ ਓਲੰਪਿਕ ਮਿਨਿਸਟਰ ਟਿਮ ਐਂਡਰ ਦਾ ਅਸਤੀਫਾ ਸਾਹਮਣੇ ਆ ਜਾਂਦਾ ਤਾਂ ਫਿਰ ਸਵਾਲ ਉੱਠਣੇ ਜਾਇਜ਼ ਨੇ। ਲਿਬਰਲ ਨੈਸ਼ਨਲ ਪਾਰਟੀ ਦੇ ਮੈਂਬਰ ਨੇ ਜਿਹੜੇ ਐਵਰਟਨ ਦੇ ਇਲਾਕੇ ਤੋਂ ਉਹਨਾਂ ਨੇ ਇੱਕ ਕ੍ਰਿਮੀਨਲ ਇਨਵੈਸਟੀਗੇਸ਼ਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਅਸਤੀਫਾ ਦਿੱਤਾ। ਮਾਮਲਾ ਇਲੈਕਟ੍ਰੋਲ ਫਰੌਡ ਦਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਐਵਰਟਨ ਦੀ ਸੀਟ ਤੋਂ ਜਿਹੜੇ ਬ੍ਰਿਸਬੇਨ ਦੇ ਉੱਤਰੀ ਇਲਾਕੇ ਦੇ ਵਿੱਚ ਹੈ ਉੱਥੇ ਉਹਨਾਂ ਦਾ ਇਲੈਕਟ੍ਰੋਲ ਆਫਿਸ ਤਾਂ ਹੈ, ਪਰ ਇਹ ਕਿਹਾ ਜਾਂਦਾ ਹੈ ਕਿ ਉਹ ਟੈਕਸਪੇਅਰਸ ਦੇ ਪੈਸੇ ਦੇ ਉੱਤੇ ਪਾਰਲੀਮੈਂਟ ਦੇ ਜਿਹੜੇ ਐਕੋਮੋਡੇਸ਼ਨਸ ਨੇ ਉਹਨਾਂ ਦੇ ਵਿੱਚ ਹੀ ਰਹਿ ਰਹੇ ਨੇ। ਅਜਿਹੇ 'ਚ ਜਦੋਂ ਉਹ ਐਵਰਟਨ ਦੇ ਵਿੱਚ ਵੋਟ ਪਾ ਕੇ ਆਏ ਤਾਂ ਉਹਨਾਂ ਦਾ ਵੋਟ ਪਾਉਣ ਦਾ ਹੱਕ ਬਣਦਾ ਹੀ ਨਹੀਂ ਸੀ ਕਿਉਂਕਿ ਉੱਥੇ ਤਾਂ ਉਹ ਰਿਹਾਇਸ਼ ਉਹਨਾਂ ਦੀ ਹੈ ਹੀ ਨਹੀਂ। ਅਜਿਹੇ ਦੇ ਵਿੱਚ ਹੁਣ ਇਹ ਮਾਮਲਾ ਆਸਟ੍ਰੇਲੀਅਨ ਇਲੈਕਟ੍ਰੋਲ ਕਮਿਸ਼ਨ ਦੇ ਕੋਲ ਚਲਾ ਗਿਆ। ਆਸਟ੍ਰੇਲੀਅਨ ਇਲੈਕਟ੍ਰੋਲ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਜਾਂਚ ਤੋਰੀ ਹੈ। ਜਾਂਚ ਹੁਣ ਜਦੋਂ ਫੈਡਰਲ ਪੁਲਿਸ ਤੱਕ ਪਹੁੰਚੀ ਹੈ ਤਾਂ ਅਜਿਹੇ ਦੇ ਵਿੱਚ ਮੈਂਡਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਥੋਮਸ ਸੀਵੈਲ ਦਾ ਨਾਮ ਤਾਂ ਜਾਣਦੇ ਹੋਵੋਗੇ ਜਦੋਂ ਦੱਖਣਪੰਥੀ ਮੀਡੀਆ ਦੀ ਗੱਲ ਹੁੰਦੀ ਹੈ ਅਤੇ ਦੱਖਣਪੰਥੀ ਲੋਕਾਂ ਦੀ ਗੱਲ ਕਿਵੇਂ ਨਾ ਕੀਤੀ ਜਾਵੇ। ਹਾਲਾਂਕਿ ਆਸਟ੍ਰੇਲੀਅਨ ਮੀਡੀਆ ਇਹਨਾਂ ਨੂੰ ਨਿਓਨਾਜ਼ੀ ਦੱਸਦਾ ਹੈ, ਵਾਈਟ ਆਸਟ੍ਰੇਲੀਆ ਗਰੁੱਪ। ਪਹਿਲਾਂ ਇਹਨਾਂ ਨੇ ਨੈਸ਼ਨਲ ਸੋਸ਼ਲਿਸਟ ਨੈਟਵਰਕ ਦੇ ਨਾਮ ਦੇ ਨਾਲ ਗਰੁੱਪ ਚਲਾਉਂਦੇ ਸੀ, ਪਰ ਬਾਅਦ ਦੇ ਵਿੱਚ ਜਦੋਂ ਫੈਡਰਲ ਸਰਕਾਰ ਦੀ ਤਰਫ ਤੋਂ ਹੇਟ ਸਪੀਚ ਲਾਅ ਲਿਆਉਂਦੇ ਗਏ ਅਤੇ ਨੈਸ਼ਨਲ ਸੋਸ਼ਲਿਸਟ ਨੈਟਵਰਕ ਨੂੰ ਪਾਬੰਦੀਸ਼ੁਦਾ ਦਾਇਰੇ ਦੇ ਵਿੱਚ ਰੱਖਣ ਦੀ ਗੱਲ ਕੀਤੀ ਗਈ, ਉਸ ਤੋਂ ਬਾਅਦ ਇਹਨਾਂ ਨੇ ਆਪਣੀ ਸੰਸਥਾ ਦਾ ਨਾਮ ਬਦਲ ਲਿਆ। ਸੋਚ ਉਹੀ ਰੱਖੀ, ਵਾਈਟ ਆਸਟ੍ਰੇਲੀਆ ਪਾਰਟੀ। ਹੁਣ ਅਜਿਹੇ ਦੇ ਵਿੱਚ ਥੋਮਸ ਸੀਵੈਲ ਦੀ ਵਾਈਟ ਆਸਟ੍ਰੇਲੀਆ ਪਾਰਟੀ ਦੀ ਤਰਫ ਤੋਂ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਅਤੇ ਕਿਹਾ ਗਿਆ ਹੈ ਕਿ ਹੋਮ ਅਫੇਅਰ ਮੰਤਰਾਲੇ ਨੂੰ ਇਸ ਕਾਨੂੰਨ ਨੂੰ ਬਣਨ ਤੋਂ ਰੋਕਿਆ ਜਾਵੇ। ਜਿਹੜਾ ਹੇਟ ਸਪੀਚ ਦਾ ਲਾਅ ਹੈ ਉਸ ਦੇ ਤਹਿਤ ਐਸੇ ਬਹੁਤ ਸਾਰੇ ਦੱਖਣਪੰਥੀ ਜਿਹੜੇ ਲੀਡਰ ਨੇ ਜਿਹੜੇ ਦੇਸ਼ ਦੇ ਵਿੱਚ ਵੰਡ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਸੰਭਵ ਹੋ ਸਕਦੀਆਂ ਨੇ। ਅਦਾਲਤ ਦੀ ਤਰਫ ਤੋਂ ਹਾਲ ਫਿਲਹਾਲ ਇਸ ਮਾਮਲੇ ਦੇ ਉੱਤੇ ਤੁਰੰਤ ਕੋਈ ਸੁਣਵਾਈ ਨਹੀਂ ਕੀਤੀ ਗਈ ਹੈ, ਪਰ 2-5 ਜੂਨ ਦੇ ਦਰਮਿਆਨ ਇਸ ਮਾਮਲੇ ਦੀ ਮੁੜ ਤੋਂ ਸੁਣਵਾਈ ਹੋਏਗੀ। ਦੱਸ ਦਈਏ ਕਿ 2 ਦਿਨਾਂ ਦੀ ਆਖਰੀ ਸੁਣਵਾਈ ਦੇ ਦਿਨਾਂ ਦੇ ਵਿੱਚ ਹੇਟ ਸਪੀਚ ਲੈਜਿਸਲੇਸ਼ਨ ਨੂੰ ਬਦਲਿਆ ਜਾਂਦਾ ਜਾਂ ਫਿਰ ਜਿਉਂਦਾ ਤਿਉਂ ਰੱਖਿਆ ਜਾਂਦਾ ਹੈ। ਪਿਛਲੇ ਸਾਲ ਸਪਤੰਬਰ ਮਹੀਨੇ 'ਚ ਲਿਆਂਦਾ ਗਿਆ ਸੀ, ਇਸ ਦੇ ਉੱਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਉੱਥੇ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੀ ਡਿਪਟੀ ਲੀਡਰ ਨੇ ਹੁਣ ਆਸਟ੍ਰੇਲੀਅਨ ਲੋਕਾਂ ਨੂੰ ਸੱਦੇ ਦਿੱਤੇ ਨੇ। ਦੱਸ ਦਈਏ ਕਿ ਆਸਟ੍ਰੇਲੀਆ 'ਚ ਕੈਪੀਟਲ ਗੇਨਜ਼ ਟੈਕਸ ਯਾਨੀ CGT ਦੇ ਵਿੱਚ ਹੋਏ ਬਦਲਾਅ ਤੋਂ ਬਾਅਦ ਬਹੁਤ ਸਾਰੇ ਆਸਟ੍ਰੇਲੀਅਨ ਵਪਾਰਕ ਅਦਾਰੇ ਇਹ ਦਬਾਅ ਮਹਿਸੂਸ ਕਰ ਰਹੇ ਨੇ ਕਿ ਕੈਪੀਟਲ ਗੇਨਜ਼ ਟੈਕਸ ਖਤਮ ਹੋਣ ਦੇ ਚੱਲਦਿਆਂ ਅਤੇ ਦੂਸਰੇ ਜਿਹੜੇ ਟੈਕਸੇਸ਼ਨ ਸਿਸਟਮ 'ਚ ਬਦਲਾਅ ਹੋਣ ਦੇ ਚੱਲਦਿਆਂ ਉਹਨਾਂ ਦੇ ਵਪਾਰ ਦੇ ਉੱਤੇ ਅਸਰ ਪਏਗਾ। ਅਜਿਹੇ ਦੇ ਵਿੱਚ ਨਿਊਜ਼ੀਲੈਂਡ ਜਿੱਥੋਂ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਿਊਜ਼ੀਲੈਂਡ ਛੱਡ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕੰਮ ਲੱਭ ਰਹੇ ਨੇ, ਤਾਂ ਨਿਊਜ਼ੀਲੈਂਡ ਦੀ ਜਿਹੜੇ ਇਸ ਵਕਤ ਫਾਈਨੈਂਸ ਮਿਨਿਸਟਰ ਨੇ ਨਿਕੋਲਾ ਵਿਲਿਸ, ਉਹਨਾਂ ਨੇ ਤੰਜ ਕੱਸਿਆ ਆਸਟ੍ਰੇਲੀਆ ਦੇ ਉੱਤੇ ਕਿ ਸਾਡੇ ਕੋਲ ਟੈਕਸੇਸ਼ਨ ਸਿਸਟਮ ਬਿਹਤਰ ਹੈ, ਨਾ ਤਾਂ ਕੋਈ ਕੈਪੀਟਲ ਗੇਨ ਟੈਕਸ ਅਤੇ ਨਾ ਹੀ ਕੋਈ ਬਰੋਡ ਬੇਸ ਜਾਂ ਲੋ ਰੇਟ। ਅਸੀਂ ਤੁਹਾਨੂੰ ਤੁਹਾਡੇ ਬਿਜ਼ਨਸ ਨੂੰ ਅੱਗੇ ਵਧਣ ਦੇ ਲਈ, ਤੁਹਾਡੀ ਕੈਪੀਟਲ ਇਨਵੈਸਟਮੈਂਟ ਨੂੰ ਅੱਗੇ ਵਧਾਉਣ ਦੇ ਲਈ ਮਦਦ ਕਰਾਂਗੇ। 1 July 2027 ਤੋਂ ਬਜਟ ਦੇ ਵਿੱਚ ਹੋਏ ਬਦਲਾਅ ਲਾਗੂ ਹੋ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਜਿਹੜਾ 50% ਸੀ ਉਸ ਦੇ ਵਿੱਚ ਬਦਲਾਅ ਕੀਤਾ ਜਾਏਗਾ। ਇਸ ਦੇ ਨਾਲ ਜਿਹੜੇ ਵੱਡੇ ਇਨਵੈਸਟਰਸ ਨੇ ਉਹਨਾਂ ਦੇ ਉੱਤੇ ਤਾਂ ਅਸਰ ਪਏਗਾ ਹੀ। ਆਸਟ੍ਰੇਲੀਆ ਸਰਕਾਰ ਟੈਕਸੇਸ਼ਨ ਸਿਸਟਮ ਦੇ ਵਿੱਚ ਇਸ ਬਦਲਾਅ ਦੇ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਵਾਧਾ ਜਾਂ ਵਿਸਤਾਰ ਕਰਨਾ ਚਾਹੁੰਦੀ ਹੈ। ਇੱਕ ਬਿਮਾਰੀ ਜਿਸਨੇ ਇਸ ਵਕਤ ਆਸਟ੍ਰੇਲੀਆ ਦੇ ਲਈ ਜਿਹੜਾ ਜੀ ਦਾ ਜੰਜਾਲ ਬਣ ਗਈ ਹੈ, ਪਰ ਉਸ ਦੇ ਨਾਲ ਹੀ 2-3 ਹੋਰ ਬਿਮਾਰੀਆਂ ਵੀ ਆ ਗਈਆਂ ਨੇ ਖਬਰਾਂ। ਸਭ ਤੋਂ ਪਹਿਲਾਂ ਡੈਪਥੀਰੀਆ ਦੇ ਨਾਲ ਜੁੜੀ ਹੋਈ ਸ਼ੁਰੂ ਕਰੀਏ। ਦੱਸ ਦਈਏ ਕਿ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਬੈਕਟੀਰੀਅਲ ਡਿਜ਼ੀਜ਼ ਦੇ ਹੁਣ ਤੱਕ 230 ਤੋਂ ਜ਼ਿਆਦਾ ਕੇਸ ਰਿਕਾਰਡ ਕੀਤੇ ਜਾ ਚੁੱਕੇ ਨੇ ਅਤੇ 60% ਤੋਂ ਜ਼ਿਆਦਾ ਕੇਸ ਸਿਰਫ ਨਾਰਦਰਨ ਟੈਰੀਟਰੀ ਸੂਬੇ ਤੋਂ ਨੇ। ਉਸ ਤੋਂ ਇਲਾਵਾ ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਦੇ ਵਿੱਚ ਵੀ ਕੇਸ ਆਏ ਨੇ। ਦੱਸ ਦਈਏ ਕਿ ਇਹ ਕੇਸ ਜ਼ਿਆਦਾਤਰ 25-44 ਸਾਲ ਦੇ ਲੋਕਾਂ ਦੇ ਦਰਮਿਆਨ ਹੀ ਵਾਪਰ ਰਹੇ ਨੇ, ਪਰ 2026 ਦੇ ਵਿੱਚ ਇਹ ਜਿਹੜੇ ਕੇਸ ਰਿਕਾਰਡ ਕੀਤੇ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਡੈਪਥੀਰੀਆ ਇੱਕ ਹਾਈਲੀ ਕੰਟੀਜੀਅਸ ਯਾਨੀ ਬਹੁਤ ਜ਼ਿਆਦਾ ਛੂਆਛੂਤ ਦੀ ਬਿਮਾਰੀ ਹੈ, ਜਿਸ ਦੇ ਨਾਲ ਬਿਮਾਰ ਤਾਂ ਵਿਅਕਤੀ ਹੁੰਦਾ ਹੀ ਹੈ ਪਰ ਮੌਤ ਦੀ ਵੀ ਕਾਰਨ ਬਣ ਜਾਂਦੇ ਨੇ। ਕਿਹਾ ਜਾਂਦਾ ਹੈ ਕਿ ਟ੍ਰੀਟਮੈਂਟ ਦੇ ਨਾਲ ਬਚਾਇਆ ਜਾ ਸਕਦਾ, ਪਰ ਫਿਰ ਵੀ ਹਰ 10 ਦੇ ਵਿੱਚੋਂ ਇੱਕ ਮਰੀਜ਼ ਦੀ ਮੌਤ ਦਾ ਖਤਰਾ ਹੈ। ਇਹ ਆਸਟ੍ਰੇਲੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਦਾਅਵਾ ਕੀਤਾ ਗਿਆ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਇਹ ਵੀ ਕਿਹਾ ਹੈ ਕਿ ਉਹ $7.2 million ਇਸ ਬਿਮਾਰੀ ਦੇ ਬਚਾਅ ਦੇ ਲਈ ਖਰਚ ਕਰਨਾ ਚਾਹੁੰਦੇ ਨੇ। ਜਦੋਂ ਤੋਂ ਡੈਪਥੀਰੀਆ ਦੇ ਰਿਕਾਰਡ ਰੱਖਣੇ ਆਸਟ੍ਰੇਲੀਆ 'ਚ ਸ਼ੁਰੂ ਹੋਏ ਨੇ ਉਦੋਂ ਤੋਂ ਹੁਣ ਤੱਕ ਦੇ ਕਦੇ ਵੀ ਕਿਸੇ ਵੀ ਇੱਕ ਸਾਲ ਦੇ ਅੰਦਰ ਜਾਂ ਬਲਕਿ ਇੱਕ ਕੁਝ ਹੀ ਮਹੀਨਿਆਂ ਦੇ ਅੰਦਰ ਇੰਨੀ ਵੱਡੀ ਗਿਣਤੀ 'ਚ ਕੇਸ ਕਦੇ ਨਹੀਂ ਰਿਕਾਰਡ ਹੋਏ। ਡੈਪਥੀਰੀਆ ਦੇ ਸਾਲ 2026 'ਚ ਸਭ ਤੋਂ ਜ਼ਿਆਦਾ ਕੇਸ ਰਿਕਾਰਡ ਹੋਏ ਦੱਸੇ ਗਏ ਨੇ। ਉੱਥੇ ਹੀ ਹੁਣ ਚੀਜ਼ਾਂ ਇਸ ਕਰਕੇ ਵੀ ਬਦਲ ਰਹੀਆਂ ਨੇ ਕਿ ਨਾ ਸਿਰਫ ਡੈਪਥੀਰੀਆ, ਮੀਜ਼ਲਸ, ਸਕੈਰਲਟ ਫੀਵਰ, ਹੂਪਿੰਗ ਕਫ, ਬਹੁਤ ਸਾਰੀਆਂ ਬਿਮਾਰੀਆਂ ਨੇ ਇਕੱਠਿਆਂ ਹੀ ਆਸਟ੍ਰੇਲੀਆ ਦੇ ਵਿੱਚ ਦਸਤਕ ਦੇ ਦਿੱਤੀ ਔਰ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਕੇਸ ਸਾਹਮਣੇ ਆ ਰਹੇ ਨੇ। ਇਕੱਲੇ ਡੈਪਥੀਰੀਆ ਦੇ ਕੇਸਾਂ ਦਾ ਜਾਂ ਨੰਬਰ ਤਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ। ਹੂਪਿੰਗ ਕਫ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ 57,000 ਕੇਸ ਸਾਲ 2024 'ਚ ਰਿਕਾਰਡ ਹੋਏ ਸੀ। 1991 ਤੋਂ ਹੂਪਿੰਗ ਕਫ ਦੇ ਰਿਕਾਰਡ ਰੱਖਣੇ ਆਸਟ੍ਰੇਲੀਆ ਨੇ ਸ਼ੁਰੂ ਕੀਤੇ ਨੇ। ਉਦੋਂ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਵੱਡੀ ਗਿਣਤੀ ਸੀ 2024 'ਚ। ਹਾਲਾਂਕਿ 2025 ਦੇ ਵਿੱਚ 25,000 ਕੇਸ ਹੀ ਰਿਕਾਰਡ ਹੋਏ, ਪਰ 2026 ਦੇ ਵਿੱਚ ਹੂਪਿੰਗ ਕਫ ਦੇ ਇੱਕ ਵਾਰ ਫਿਰ ਤੋਂ ਰਿਕਾਰਡ ਕੇਸ ਜਿਹੜੇ ਨੇ ਗਿਣਤੀ ਦੇ ਵਿੱਚ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉੱਥੇ ਮੀਜ਼ਲਸ ਨੇ ਵੀ ਇਸ ਵਕਤ ਜਿਹੜੀ ਆਊਟਬ੍ਰੇਕ ਇਹਦੀ ਦੱਸੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜਿਹੜੇ ਵਿਦੇਸ਼ਾਂ ਤੋਂ ਸਫ਼ਰ ਕਰਕੇ ਆ ਰਹੇ ਨੇ, ਖਾਸ ਤੌਰ ਦੇ ਉੱਤੇ ਜਨਵਰੀ ਤੋਂ ਮਈ ਮਹੀਨੇ ਦੇ ਦਰਮਿਆਨ ਆਏ ਨੇ, 100 ਤੋਂ ਵਧੇਰੇ ਕੇਸ ਦੇਸ਼ ਭਰ ਦੇ ਵਿੱਚ ਮੀਜ਼ਲਸ ਦੇ ਰਿਕਾਰਡ ਪਹਿਲਾਂ ਹੀ ਹੋ ਚੁੱਕੇ ਨੇ। ਵਿਕਟੋਰੀਆ ਇਸ ਵਕਤ ਦੇਸ਼ ਦਾ ਸਭ ਤੋਂ ਭੈੜਾ ਸੂਬਾ ਹੈ ਜਦੋਂ ਅਨਇੰਪਲੋਇਮੈਂਟ ਦੀ ਯਾਨੀ ਬੇਰੁਜ਼ਗਾਰੀ ਦੀ ਗੱਲ ਆਉਂਦੀ ਹੈ। ਦੇਸ਼ ਦੇ ਵਿੱਚ ਲਗਾਤਾਰ 27ਵਾਂ ਮਹੀਨਾ ਹੈ ਜਦੋਂ ਹਰ ਮਹੀਨੇ ਦਾ ਜਿਹੜਾ ਅੰਕੜੇ ਇਕੱਠੇ ਕੀਤੇ ਜਾਂਦੇ ਨੇ ABS ਦੀ ਤਰਫ ਤੋਂ ਜਾਂ ਜਾਰੀ ਕੀਤੇ ਜਾਂਦੇ ਨੇ, ਇਕੱਠੇ ਤਾਂ ਨਹੀਂ ਕੀਤੇ ਜਾਂਦੇ ਪਰ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਮਹੀਨਾਵਾਰ ਅੰਕੜੇ ਜਾਰੀ ਕਰਦਾ ਬੇਰੁਜ਼ਗਾਰੀ ਦੇ ਨਾਲ ਜੁੜੇ ਹੋਏ। 27 ਮਹੀਨੇ ਹੋ ਗਏ ਵਿਕਟੋਰੀਆ ਲਗਾਤਾਰ ਹਰ ਵਾਰ ਦੇਸ਼ 'ਚ ਸਭ ਤੋਂ ਭੈੜਾ ਸੂਬਾ ਬਣ ਕੇ ਉੱਭਰਦਾ ਹੈ, ਜਾਂ ਜੇ ਕਹਿ ਲਈਏ ਕਿ ਬੇਰੁਜ਼ਗਾਰੀ ਦੇ ਮਾਮਲੇ 'ਚ ਪਹਿਲੇ ਨੰਬਰ ਦਾ ਸੂਬਾ ਬਣ ਕੇ ਉੱਭਰਦਾ। ਵਿਕਟੋਰੀਆ ਦੇ ਵਿੱਚ 4.8% ਬੇਰੁਜ਼ਗਾਰੀ ਦਰ ਇਸ ਵਕਤ ਚੱਲ ਰਹੀ ਹੈ, ਜਦਕਿ ਦੇਸ਼ ਦੀ ਜਿਹੜੀ ਐਵਰੇਜ ਹੈ ਉਹ 4.5% ਹੈ। ਹਾਲਾਂਕਿ ਵਿਕਟੋਰੀਆ ਤੋਂ ਬਾਅਦ ਤਸਮੇਨੀਆ ਆਉਂਦਾ ਹੈ, ਪਰ ਤਸਮੇਨੀਆ ਦੀ ਆਬਾਦੀ ਦੇ ਲਿਹਾਜ਼ ਦੇ ਨਾਲ ਵਿਕਟੋਰੀਆ ਦੇ फिर भी बराबर नहीं है, रिसोर्सिज के मुकाबले भी घट डेवलप्ड एक सूबा है। अजे दे विच विक्टोरिया दे अंदर लगातार बढ़ रही बेरोज़गारी जिहड़ी है वो चिंता का विषय जरूर है विक्टोरिया सरकार दे लिए, वो भी ऐसे समय च जदों चोणां सिर ते खड़ियां ने, नवंबर महीने च चोणां ने। विरोधी धिर नेता जैस विल्सन ने इस मामले के उत्ते भी तंज कसिया, कहा है कि लेबर पार्टी दूजियां स्टेटां दे विच जिस तरीके दे नाल काम करती है विक्टोरिया दे विच तां उवें बिल्कुल भी नहीं काम कर रही। टैक्स घटाउण दा दावा करन तों बाद भी टैक्स वधा दित्ते जांदे ने। उन्हां कहा कि लेबर पार्टी की अगवाई दे विच विक्टोरिया सूबा तो सब तो वधेरे कर्ज़ दे विच डुबिया होया, हुण बेरोज़गारी दे विच भी चला गया। उन्हां कहा कि मेरी लिबरल ते नैशनल पार्टी की टीम दे कोल ही एक योजना है किवें टैक्स घटाए जाण, किवें विक्टोरिया दे विच जरूरी चीज़ां नूं तरजीह दित्ती जावे, ते किस तरीके दे नाल बिजनेस यानी व्यापार करन दे लई विक्टोरिया नूं सब तो बेहतरीन डेस्टिनेशन बनाया जा सके। उत्थे आखिरी खबर की सांझ पाईए, तो एक खबर मेलबर्न तो जिथे बॉक्स स्ट्रीट दे विच एक व्यक्ति नूं गिरफ़्तार किया गया और इस दे लई बड़ी गिनती दे विच पुलिस उत्थे मौजूद रही। असल च इस व्यक्ति ने एक सूचना पुलिस तक तो नहीं कह सकते पर एक अफवाह फैला दिती सी। इसने कहा सी कि बॉक्स स्ट्रीट दे उत्ते एक बड़ा हमला होने वाला है। इस नूं स्वेंस्टन स्ट्रीट दे बाहरों मैकडोनल्ड दे कोलों कल 7:30 के आसपास गिरफ़्तार किया गया। 31 साल का यह व्यक्ति जिसका कोई पक्का टिकाणा तो नहीं दसया गया, पुलिस की तरफ तो कोई पता नहीं दसया गया, पर इसने ये गल कही कि इसने चैनल 9 नू एक फोन कॉल की सी ते कहा सी कि बॉक्स स्ट्रीट के उत्ते एक बड़ा हादसा हो जा रहा। चैनल 9 ने तुरंत क्राइम स्टॉपर्स के नाल संपर्क किया ते इस मामले की पड़ताल विक्टोरिया पुलिस ने शुरू कर दी। मामले दे विच जदों पता चलिया सारा कुछ ट्रैक लोकेशन वगैरह करन तो बाद तां इह व्यक्ति जिहड़ा इसने इकबालिया जुर्म भी कर लिया। खेड जगत दीआं की ने खबरां ते बाकी दीआं खबरां दे लई वापस चलदे आं हुण मेलबर्न स्टूडियो रंजोत जी दे वल। जी रंजोत जी।
0: जी बहुत शुक्रिया गौतम जी। इधर जेकर आपां अगलियां कुछ खबरां वल झाती मारीए ते विक्टोरिया तो एक खबर है, कोविड 19 के दरम्यान काफ़ी सख्त फैसले लै गए थे, बहुत सारे फैसले इस टाइम विवाद के विच ने। खास तौर के उत्ते मिस्टर डैनियल एंड्रयू जिहड़े कि उस समय के प्रीमियर से उन्हां दा नाम वार वार इस टाइम खबरां दे विच जरूर आ जांदा किसी ना किसी तरीके दे नाल, ते हुण उन्हां दा नाम इस करके चर्चा दे विच है क्योंकि 2020 दे विच मिस्टर डैनियल एंड्रयू दी सरकार ने एक फैसला लिया सी कि कोविड 19 दे दरम्यान जिहड़े जेलां दे विच कैदी ने उन्हां दीआं सजावां घटा के उन्हां नूं घट दिन कर दिता गया सी। एमरजेंसी मैनेजमेंट डे EMD इस प्रोग्राम नूं कहा गया सी। सो इस दे नाल कैदियां दीआं सजावां दे विचों लगभग 8,30,000 दिन यानी कि 2,270 साल जिहड़े उह घटा दित्ते गए, कुल मिला के सारे दे सारे कैदियां दी गल चल रही है। होया कुछ इस तरीके दे नाल कि कानून दी कुछ लूपहोल्स जां फिर कानूनी कमजोरी दे करके ये अपराधियां दीआं सजावां दे विचों 2,000 तों वधेरे साल ही जिहड़े उह घट गए। इस संबंध दे विच कई उन्हां कैदियां नूं भी फायदा मिल गया जिहड़े कि काफ़ी खतरनाक सन, ते इसे विषय दे उत्ते हुण विवाद हो रहा। बहुत सारे पीड़ित परिवार जिन्हां दा सीधे सीधे तरीके दे नाल इन्हां केसां दे नाल वाह वास्ता सी वो इस चीज़ दे उत्ते हुण आवाज़ उठा रहे ने। एलन सरकार ने यह डाटा नूं एक साल तक लका के रख्या, इस चीज़ तो भी लोग खफा ने कि यह गल बाहर क्यों नहीं आन दी गई। उस तो बाद फिर फ्रीडम ऑफ इनफॉर्मेशन कानून के तहत यह डाटे हुण बाहर कढ़वाए गए ने। अज्ज दे दिन हैरलसन दे विच यह डाटे नशर किए गए। एक मामला इन्हां दे विचों मोटे रूप दे विच वेखीए तां एक कैदी की सज़ा 452 दिन यानी कि 15 महीने घटा दित्ती गई। हुण जिहड़े पीड़ित परिवार ने जिन्हां दे नाल इन्हां कैदियां ने जां दोषियां ने धक्का कीता सी वो इस नीति का विरोध कर रहे हैं। उन्हां दा कहना है कि इन्हां लोकां ने जिहड़े गंभीर अपराध किए सी उहदे लई इन्हां नूं बनदी अदालत ने सज़ा दित्ती सी। कई इन्हां दे विचों कतल वर्गे जुर्म भी ने ते होर भी कई गंभीर अपराध, ते जेकर इन्हां नूं तुसीं इस तरीके दे नाल छड्डदे हो ते इह साडे हिरदे वलूंदरण वाली गल्ल है। पहलां कैदियां नूं सज़ा दे विच कटौती दे लई एक अर्जी देनी पैंदी सी अपने पद्धर दे उत्ते, ਅਤੇ ਕੋਵਿਡ ਦੇ ਦਰਮਿਆਨ ਕਹਿੰਦੇ ਨੇ ਕਿ ਇਹ ਸਹੂਲਤ ਆਟੋਮੈਟਿਕਲੀ ਜਾਂ ਫਿਰ ਇੱਕ ਬਲੈਂਕਟ ਇਹਨੂੰ ਕਰ ਦਿੱਤਾ ਗਿਆ ਜਿਹਦੇ ਨਾਲ ਕਿ ਹਜ਼ਾਰਾਂ ਕੈਦੀਆਂ ਨੂੰ ਬਿਨਾਂ ਕਿਸੇ ਸਖ਼ਤ ਮੁਲਾਂਕਣ ਦੇ ਵੱਡੀ ਰਾਹਤ ਦੇ ਦਿੱਤੀ ਗਈ। ਹਾਲਾਂਕਿ ਇਸ ਚੀਜ਼ ਦੇ ਉੱਤੇ ਸਰਕਾਰ ਦਾ ਜਾਂ ਫਿਰ ਕਰੈਕਸ਼ਨ ਵਿਕਟੋਰੀਆ ਦਾ ਪੱਖ ਕੁਛ ਹੋਰ ਹੈ, ਉਹਦੇ ਉੱਤੇ ਵੀ ਝਾਤੀ ਮਾਰ ਲੈਂਦੇ ਹਾਂ। ਪਰ ਇਹਦੇ ਉੱਤੇ ਹੁਣ ਰਾਜਨੀਤੀ ਵੀ ਹੁਣ ਸ਼ੁਰੂ ਹੋ ਚੁੱਕੀ ਹੈ। ਵਿਰੋਧੀ ਧਿਰ ਦੇ ਬੁਲਾਰੇ ਰੇਨੀ ਹੀਥ ਇਸ ਚੀਜ਼ ਦੇ ਉੱਤੇ ਬੋਲਦਿਆਂ ਕਹਿੰਦੇ ਨੇ ਕਿ ਸਰਕਾਰ ਦੀ ਇਹਦੇ ਉੱਤੇ ਰੱਜ ਕੇ ਆਲੋਚਨਾ ਕਰਨੀ ਚਾਹੀਦੀ ਹੈ। ਜਦੋਂ ਆਮ ਵਿਕਟੋਰੀਅਨ ਲੋਕ ਆਪਣੇ ਘਰਾਂ ਦੇ ਵਿੱਚ ਲੋਕਡਾਊਨ ਦੇ ਵਿੱਚ ਬੰਦ ਸੀ, ਉਦੋਂ ਸਰਕਾਰ ਅਪਰਾਧੀਆਂ ਦੀਆਂ ਸਜ਼ਾਵਾਂ ਮਾਫ਼ ਕਰਨ ਦੇ ਵਿੱਚ ਰੁੱਝੀ ਸੀ। ਇਹ ਵੇਖੋ ਕਿੱਡੀ ਹਾਸੋਹੀਣੀ ਗੱਲ। ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰ ਉਮਰ ਭਰ ਦੁੱਖ ਝੱਲਦੇ ਨੇ, ਕਦੀ ਉਹਨਾਂ ਦਾ ਗਿਆ ਜੀ ਵਾਪਸ ਨਹੀਂ ਆਉਂਦਾ ਜੇਕਰ ਇੱਦਾਂ ਦੇ ਕੇਸ ਦੇ ਵਿੱਚ ਹੋਵੇ, ਅਤੇ ਜਦਕਿ ਅਪਰਾਧੀ ਆਪਣੀ ਸਜ਼ਾ ਕੱਟ ਰਿਹਾ ਹੁੰਦਾ ਵਾ, ਉਹਨਾਂ ਨੂੰ ਕਿਤੇ ਨਾ ਕਿਤੇ ਤਰਵਾਸ ਹੁੰਦੀ ਹੈ। ਪਰ ਉਹੀ ਅਪਰਾਧੀ ਫਿਰ ਉਹਨਾਂ ਦੀਆਂ ਅੱਖਾਂ ਸਾਹਮਣੇ ਜਲਦ ਆ ਕੇ ਉੱਦਾਂ ਹੀ ਘੁੰਮੇ, ਅਤੇ ਫਿਰ ਇਸ ਤੋਂ ਵੱਡੀ ਉਹਨਾਂ ਦੇ ਲਈ ਸਜ਼ਾ ਨਹੀਂ ਹੋ ਸਕਦੀ। ਸੋ ਇੱਕ ਤਰੀਕੇ ਦੇ ਨਾਲ ਰਾਹਤ ਕੈਦੀਆਂ ਨੂੰ ਦੇ ਦਿੱਤੀ ਗਈ ਹੈ, ਅਤੇ ਉੱਧਰ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਸਰਕਾਰ ਦੇ ਵੱਲੋਂ ਵੀ ਹੁਣ ਇੱਕ ਸਜ਼ਾ ਦਿੱਤੀ ਗਈ ਹੋਵੇ। ਖੈਰ ਸਰਕਾਰ ਦਾ ਜਾਂ ਫਿਰ ਕਰੈਕਸ਼ਨ ਵਿਕਟੋਰੀਆ ਦਾ ਪੱਖ ਇਹ ਆ, ਉਹਨਾਂ ਦੇ ਬੁਲਾਰੇ ਇਹ ਕਹਿੰਦੇ ਨੇ ਕਿ ਇਹ ਦਿੱਤੀਆਂ ਗਈਆਂ ਛੋਟਾਂ ਕਦੇ ਵੀ ਆਟੋਮੈਟਿਕ ਨਹੀਂ ਸਨ, ਸਗੋਂ ਇਹਨਾਂ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਅਤੇ ਸਖ਼ਤ ਜਾਂਚ ਹੁੰਦੀ ਹੈ, ਉਸ ਤੋਂ ਬਾਅਦ ਫਿਰ ਸਰਕਾਰ ਇਹ ਫੈਸਲਾ ਲੈਂਦੀ ਹੈ। ਫਰਵਰੀ 2023 ਤੋਂ ਬਾਅਦ ਕੋਈ ਵੀ ਕੋਵਿਡ ਸੰਬੰਧੀ ਛੂਟਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਨਹੀਂ ਦਿੱਤੀਆਂ ਗਈਆਂ, ਇਹਨਾਂ ਇਸ ਸਕੀਮ ਨੂੰ ਖਤਮ ਕਰ ਦਿੱਤਾ ਗਿਆ। ਸੋ ਫਿਲਹਾਲ ਇਹ ਖਬਰ ਵਿਕਟੋਰੀਆ ਦੀ ਨਿਆਂ ਪ੍ਰਣਾਲੀ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਜੇਲ੍ਹ ਪ੍ਰਬੰਧਨ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਕੋਵਿਡ ਦੇ ਦਰਮਿਆਨ ਸਰਕਾਰ ਦੇ ਵੱਲੋਂ ਲਏ ਗਏ ਫੈਸਲਿਆਂ ਦੇ ਉੱਤੇ ਜ਼ਰੂਰ ਸਵਾਲ ਉਠਾ ਰਹੀ ਹੈ, ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਅਜ਼ੀਜ਼ ਜਿਹੜੇ ਨੇ ਉਹ ਗੰਭੀਰ ਅਪਰਾਧਾਂ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। ਸੋ ਉਹਨਾਂ ਨੂੰ ਹੁਣ ਇਹ ਖਬਰ ਜਾਂ ਫਿਰ ਇਹ ਲੈ ਗਏ ਫੈਸਲੇ ਦੁੱਖ ਪਹੁੰਚਾ ਰਹੇ ਨੇ। ਫਿਲਹਾਲ ਵੇਖਣ ਵਾਲੀ ਚੀਜ਼ ਇਹ ਆ ਕਿ ਅੱਗੇ ਇਸ ਵਿਸ਼ੇ ਦੇ ਉੱਤੇ ਕੀ ਅਪਡੇਟ ਆਉਂਦੀਆਂ। ਖੇਡ ਜਗਤ ਵੱਲ ਝਾਤੀ ਮਾਰਦੇ ਹਾਂ ਅਤੇ ਸਭ ਤੋਂ ਪਹਿਲਾਂ ਆਈ ਪੀ ਐੱਲ ਵੱਲ ਨੂੰ ਚੱਲਦੇ ਹਾਂ। ਹੁਣ 11ਵੇਂ ਰਾਊਂਡ ਦੀ ਸ਼ੁਰੂਆਤ ਹੋ ਚੁੱਕੀ ਹੈ। ਰਿਚਮੰਡ ਅਤੇ ਅਸੈਂਡਨ ਦੇ ਦਰਮਿਆਨ ਕੱਲ੍ਹ ਜਿਹੜਾ ਮੁਕਾਬਲਾ ਹੋਇਆ, ਸੋ ਉਸ ਮੁਕਾਬਲੇ ਦੇ ਵਿੱਚ ਮਾਫ਼ੀ ਚਾਹੁੰਦਾ, ਅੱਜ ਦੇ ਦਿਨ ਜਿਹੜਾ ਰਿਚਮੰਡ ਅਤੇ ਅਸੈਂਡਨ ਦਾ ਮੁਕਾਬਲਾ ਹੋਣਾ 7:45 ਦੇ ਉੱਤੇ, ਅਤੇ ਫਿਲਹਾਲ ਜਿਹੜੇ ਫੈਸਲੇ ਕੱਲ੍ਹ ਦੇ ਦਿਨ ਦੇ ਸੀ ਉਹਨਾਂ ਦੀ ਗੱਲ ਕਰੀ ਤਾਂ ਹੌਥਨ ਅਤੇ ਐਡੀਲੇਡ ਦਾ ਮੈਚ ਸੀ ਜਿਹੜਾ ਕਿ 75-56 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਐਡੀਲੇਡ ਹਾਰ ਗਿਆ। ਸੋ ਇਸ ਮੈਚ ਦੇ ਵਿੱਚ ਵਿਵਾਦ ਵੀ ਚੱਲਦਾ ਰਿਹਾ। ਨਿਕ ਵਾਟਸਨ ਜਿਨ੍ਹਾਂ ਦੇ ਕਿ ਸਿਰ ਦੇ ਉੱਤੇ ਸੱਟ ਲੱਗੀ ਸੀ, ਹੌਥਨ ਦੇ ਖਿਡਾਰੀ, ਉਸ ਤੋਂ ਬਾਅਦ ਫਿਰ ਲੰਮਾ ਵਿਵਾਦ ਵੀ ਇਸ ਟਾਈਮ ਖਬਰਾਂ ਦੇ ਵਿੱਚ ਵੇਖਿਆ ਜਾ ਸਕਦਾ। ਇਹਨਾਂ ਨੂੰ ਮੈਦਾਨ ਦੇ ਉੱਤੇ ਰੱਖਿਆ ਗਿਆ, ਚਿਰ ਬਾਅਦ ਬਾਹਰ ਭੇਜਿਆ ਗਿਆ, ਫਿਰ ਉਸ ਤੋਂ ਬਾਅਦ ਫਿਰ ਕਨੈਕਸ਼ਨ ਟੈਸਟ ਦੇ ਲਈ ਇਹਨਾਂ ਨੂੰ ਭੇਜ ਦਿੱਤਾ ਗਿਆ। ਸੋ ਇਹ ਵੀ ਚਰਚੇ ਫਿਲਹਾਲ ਚੱਲ ਰਹੇ ਨੇ। ਇਹਨਾਂ ਚਰਚਾਵਾਂ ਦੇ ਦਰਮਿਆਨ ਅੱਜ ਦੇ ਦਿਨ ਰਿਚਮੰਡ ਅਤੇ ਅਸੈਂਡਨ ਦਾ ਮੈਚ ਜਿਹੜਾ 8:45 ਖੇਡਿਆ ਜਾਊਗਾ, ਅਤੇ ਉਸ ਤੋਂ ਬਾਅਦ ਜੇ ਕਰ ਆਪਾਂ ਅਗਲਾ ਮੈਚ ਦੀ ਗੱਲ ਕਰੀਏ ਤਾਂ ਫਰਮੈਂਟਲ ਅਤੇ ਸੇਂਟ ਕਿਲਡਾ ਦਾ ਮੈਚ 8:30 ਅੱਜ ਖੇਡਿਆ ਜਾਣਾ। ਕੱਲ੍ਹ ਦੇ ਦਿਨ ਨੌਰਥ ਮੈਲਬਨ ਅਤੇ ਗੋਲਡ ਕੋਸਟ ਦਾ ਮੈਚ 1:15 ਖੇਡਿਆ ਜਾਊਗਾ ਦੁਪਹਿਰੇ। ਜਲੋਂਗ ਅਤੇ ਸਿਡਨੀ ਦਾ ਮੈਚ 4:15 ਖੇਡਿਆ ਜਾਊਗਾ ਕੱਲ੍ਹ ਸ਼ਾਮ ਨੂੰ। ਕੋਲਿੰਗਵੁੱਡ ਅਤੇ ਵੈਸਟ ਕੋਸਟ ਦਾ ਮੈਚ ਜਿਹੜਾ 4:35 ਦੇ ਉੱਤੇ ਕੱਲ੍ਹ ਸ਼ਾਮੀ ਖੇਡਿਆ ਜਾਣਾ। ਇਸ ਤੋਂ ਇਲਾਵਾ ਪੋਰਟ ਐਡੀਲੇਡ ਅਤੇ ਕਾਲਟਨ ਦੀਆਂ ਟੀਮਾਂ ਦਾ ਮੈਚ 7:35 ਦੇ ਉੱਤੇ ਕੱਲ੍ਹ ਰਾਤ ਨੂੰ ਖੇਡਿਆ ਜਾਊਗਾ। ਕੁਛ ਹੋਰ ਅਪਡੇਟ ਜਿਹੜੀਆਂ ਇਸ ਟਾਈਮ ਦੇ ਉੱਤੇ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਕਿ ਕੋਲਿੰਗਵੁੱਡ ਦੇ ਖਿਡਾਰੀ ਚਰਚਾ ਦੇ ਵਿੱਚ ਨੇ। ਸਕਾਟ ਪੈਡਲਬਰੀ ਇਸ ਹਫ਼ਤੇ ਆਪਣੇ ਇੱਕ ਰਿਕਾਰਡ ਵੱਲ ਨੂੰ ਵੱਧ ਰਹੇ ਨੇ, ਆਪਣੇ ਕੈਰੀਅਰ ਦਾ 433ਵਾਂ ਮੈਚ ਇਹ ਖੇਡਣ ਜਾ ਰਹੇ ਨੇ ਜਿਹੜਾ ਕਿ ਇੱਕ ਇਤਿਹਾਸ ਰਚ ਕੇ ਜਾਊਗਾ। ਸੋ ਇਸ ਨੂੰ ਲੈ ਕੇ ਵੀ ਅਖਬਾਰਾਂ ਦੇ ਵਿੱਚ ਚਰਚੇ ਨੇ। ਇਸ ਤੋਂ ਇਲਾਵਾ ਅੰਪਾਇਰਾਂ ਦੇ ਨਾਲ ਜਿਹੜੀ ਛੇੜਛਾੜ ਜਾਂ ਫਿਰ ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਉਹਨਾਂ ਨੂੰ ਪ੍ਰਭਾਵਿਤ ਕਰਨ ਦੀ, ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। AFL ਦੇ ਸਾਰੇ ਕਲੱਬਾਂ ਨੂੰ ਇਸ ਸੰਬੰਧ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੇ ਖਿਡਾਰੀਆਂ ਦੇ ਦੁਆਰਾ ਅੰਪਾਇਰਾਂ ਦੇ ਨਾਲ ਅਣਗਹਿਲੀ ਦੇ ਨਾਲ ਸੰਪਰਕ ਨਾ ਕੀਤਾ ਜਾਵੇ, ਨਹੀਂ ਤਾਂ ਭਾਰੀ ਜੁਰਮਾਨੇ ਹੋਣਗੇ, ਪਹਿਲਾਂ ਦੇ ਨਾਲੋਂ ਵੀ ਸਖ਼ਤ ਕਾਰਵਾਈਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਜੇਕਰ ਆਈ ਪੀ ਐੱਲ ਨੂੰ ਵਧੀਏ ਤਾਂ ਆਈ ਪੀ ਐੱਲ ਦੇ ਵਿੱਚ 66ਵਾਂ ਮੈਚ ਸੀ ਗੁਜਰਾਤ ਅਤੇ ਚੇਨਈ ਦੀ ਟੀਮ ਦਾ। ਗੁਜਰਾਤ ਟਾਈਟਨ ਨੇ ਇਹ ਮੈਚ 99 ਦੌੜਾਂ ਦੇ ਨਾਲ ਜਿੱਤ ਲਿਆ। ਸਭ ਤੋਂ ਪਹਿਲਾਂ ਗੁਜਰਾਤ ਦੀ ਟੀਮ ਜਦੋਂ ਖੇਡਣ ਦੇ ਲਈ ਆਈ ਤਾਂ ਸਾਈ ਸੁਦਰਸ਼ਨ, ਸ਼ੁਭਮਨ ਗਿੱਲ, ਜੋਸ਼ ਬਟਲਰ ਇਹਨਾਂ ਤਿੰਨਾਂ ਨੇ ਮੈਚ ਇੱਕ ਪਾਸੇ ਲਗਭਗ ਕਰ ਹੀ ਦਿੱਤਾ ਸੀ। ਸਾਈ ਸੁਦਰਸ਼ਨ ਇੱਕ ਵਾਰੀ ਫਿਰ ਚੱਲੇ ਨੇ ਅਤੇ ਲਗਾਤਾਰ ਸੋਹਣਾ ਪ੍ਰਦਰਸ਼ਨ ਇਸ ਆਈ ਪੀ ਐੱਲ ਦੇ ਵਿੱਚ, ਜੇਕਰ ਆਪਾਂ ਕਹੀਏ ਕਿ ਸਭ ਤੋਂ ਵਧੀਆ ਪ੍ਰਦਰਸ਼ਨ ਜਿਹੜਾ ਰਿਹਾ ਅਤੇ ਉਹ ਹੁਣ ਤੱਕ ਦਾ ਇਸ ਖਿਡਾਰੀ ਦਾ ਕਹਿ ਸਕਦੇ ਹਾਂ। ਕਿਉਂਕਿ ਲਗਾਤਾਰ ਹਾਫ ਸੈਂਚਰੀਆਂ ਅਤੇ ਇੱਕ ਸੈਂਚਰੀ ਵੀ ਮਾਰ ਚੁੱਕਾ ਅਤੇ 53 ਗੇਂਦਾਂ ਦੇ ਵਿੱਚ 84 ਦੌੜਾਂ ਕੱਲ੍ਹ ਦੇ ਦਿਨ ਵੀ ਬਣਾ ਕੇ ਇਹ ਖਿਡਾਰੀ ਗਿਆ। ਸ਼ੁਭਮਨ ਗਿੱਲ ਵੀ ਵਧੀਆ ਖੇਡ ਰਹੇ ਨੇ, 37 ਗੇਂਦਾਂ ਦੇ ਵਿੱਚ 64 ਦੌੜਾਂ ਇਹਨਾਂ ਬਣਾਈਆਂ, ਬਟਲਰ ਦੀਆਂ 27 ਗੇਂਦਾਂ ਦੇ ਵਿੱਚ 57 ਅਤੇ ਕੁੱਲ ਮਿਲਾ ਕੇ ਇਹਨਾਂ ਦੇ ਵੱਲੋਂ 229 ਦੌੜਾਂ ਬਣਾਈਆਂ ਗਈਆਂ 4 ਖਿਡਾਰੀ ਗਵਾ ਕੇ। ਇੱਧਰ ਜਦੋਂ ਖੇਡਣ ਦੇ ਲਈ ਆਈ ਚੇਨਈ ਦੀ ਟੀਮ ਅਤੇ ਚੇਨਈ ਦੀ ਟੀਮ ਦੀ ਸ਼ੁਰੂਆਤ ਤੋਂ ਲੈ ਕੇ ਅਤੇ ਅਖੀਰ ਤੱਕ ਕੁਛ ਖਾਸ ਵਧੀਆ ਸ਼ੁਭਮ ਦੁਬੇ ਤੋਂ ਇਲਾਵਾ ਕੋਈ ਵੀ ਖਿਡਾਰੀ ਨਹੀਂ ਕਰ ਪਾਇਆ। ਸ਼ੁਭਮ ਦੁਬੇ ਦੇ 17 ਗੇਂਦਾਂ ਦੇ ਵਿੱਚ 47 ਦੌੜਾਂ ਨੂੰ ਅਤੇ ਮੈਥਿਊ ਸ਼ੋਟ ਦੀਆਂ 14 ਗੇਂਦਾਂ ਦੇ ਵਿੱਚ 24 ਦੌੜਾਂ ਨੂੰ ਛੱਡ ਦਈਏ ਅਤੇ ਬਾਕੀ ਕੋਈ 20 ਤੱਕ ਵੀ ਨਹੀਂ ਪਹੁੰਚ ਪਾਇਆ। ਸੋ ਕੁੱਲ ਮਿਲਾ ਕੇ 14 ਓਵਰ ਦੇ ਵਿੱਚ 140 ਦੌੜਾਂ ਬਣਾ ਕੇ ਅਤੇ ਸਾਰੀ ਦੀ ਸਾਰੀ ਟੀਮ ਸਿਮਟ ਗਈ ਸੀ। ਮੁਹੰਮਦ ਸਿਰਾਜ ਇਸ ਮੈਚ ਦੇ ਸਟਾਰ ਰਹੇ, ਜਿਨ੍ਹਾਂ ਨੇ ਕਿ 3 ਓਵਰਾਂ ਦੇ ਵਿੱਚ 26 ਦੌੜਾਂ ਦੇ ਕੇ ਅਤੇ 3 ਵਿਕਟਾਂ ਝਟਕਾਈਆਂ। ਵੈਸੇ ਰਬਾਡਾ ਨੇ ਵੀ 3 ਵਿਕਟਾਂ ਜਿਹੜੀਆਂ ਕੱਲ੍ਹ ਦੇ ਦਿਨ ਝਟਕਾਈਆਂ, ਪਰ ਬਾਜੀ ਜਿਹੜੀ ਆ ਉਹ ਸਿਰਾਜ ਨੇ ਮਾਰੀ, ਕਿਉਂਕਿ ਸ਼ੁਰੂਆਤੀ ਜਿਹੜੇ ਖਤਰਨਾਕ ਬੱਲੇਬਾਜ਼ ਸੀ ਜਿਨ੍ਹਾਂ ਵਿੱਚ ਇੱਕ ਸੈਮਸਨ, ਕਪਤਾਨ ਗਾਇਕਵਾੜ ਅਤੇ ਉਰਵਿਲ ਪਟੇਲ, ਸੋ ਇਹਨਾਂ ਦੇ ਖਿਡਾਰੀ ਜਿਹੜੇ ਨੇ ਉਹ ਸ਼ੁਰੂਆਤ ਦੇ ਵਿੱਚ ਸਿਰਾਜ ਨੇ ਆਊਟ ਕੀਤੇ ਸੀ। ਸੋ ਅਜਿਹੇ ਦੇ ਵਿੱਚ ਹੁਣ ਇੱਕ ਟੇਬਲ ਦੇ ਉੱਤੇ ਜੇ ਆਪਾਂ ਝਾਤੀ ਮਾਰ ਲਈਏ ਅਤੇ ਗੁਜਰਾਤ ਦੀ ਟੀਮ ਜਿਹੜੀ ਆ ਉਹ ਦੂਸਰੇ ਨੰਬਰ ਦੇ ਉੱਤੇ ਬਿਰਾਜਮਾਨ ਆ ਅਤੇ ਇਹ ਵੱਡੀ ਅਪਡੇਟ ਇਸ ਮੈਚ ਤੋਂ ਬਾਅਦ ਇਹ ਰਹੀ ਕਿ CSK ਦੀ ਟੀਮ ਹੁਣ ਬਾਹਰ ਹੋ ਚੁੱਕੀ ਹੈ। ਸੋ ਹੁਣ 3 ਟੀਮਾਂ ਬਾਹਰ ਹੋ ਚੁੱਕੀਆਂ ਨੇ, ਉੱਧਰ ਮੁੰਬਈ ਇੰਡੀਅਨਸ ਬਾਹਰ ਹੋ ਚੁੱਕੇ ਨੇ, ਫਿਰ ਚੇਨਈ ਦੀ ਟੀਮ ਬਾਹਰ ਹੋ ਚੁੱਕੀ ਹੈ ਅਤੇ ਉਸ ਤੋਂ ਬਾਅਦ ਫਿਰ ਜਿਹੜੀ ਲਖਨਊ ਦੀ ਟੀਮ ਹੈ ਇਹ ਵੀ ਬਾਹਰ ਹੋ ਚੁੱਕੀ ਹੈ। ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਟੀਮਾਂ ਦੀ ਦੌੜ ਆ ਬਾਹਰ ਜਾਂ ਅੰਦਰ ਹੋਣ ਦੀ ਉਹ ਆ ਰਾਜਸਥਾਨ ਦੀ, ਪੰਜਾਬ ਦੀ ਅਤੇ ਇੱਧਰ ਦਿੱਲੀ ਕੈਪੀਟਲਸ ਦੀ ਟੀਮ ਅਤੇ ਇੱਧਰੋਂ ਕੋਲਕਾਤਾ ਦੀ ਟੀਮ। ਸੋ ਇਹ ਟੀਮਾਂ ਨੇ ਜਿਹੜੀਆਂ ਹੁਣ ਇੰਤਜ਼ਾਰ ਕਰਨਗੀਆਂ ਕਿ ਕਿਹੜੀ ਅੰਦਰ ਅਤੇ ਕਿਹੜੀ ਬਾਹਰ। ਸੋ ਉਹ ਕਿਹੜੀ ਚੀਜ਼ ਦੇ ਉੱਤੇ ਨਿਰਭਰ ਕਰੂਗਾ ਉਹ ਇੱਕ ਵਾਰੀ ਮੈਚਾਂ ਦੇ ਉੱਤੇ ਵੀ ਝਾਤੀ ਮਾਰ ਲੈਂਦੇ ਹਾਂ। ਸੋ ਅੱਜ ਦੇ ਦਿਨ ਸਨਰਾਈਜ਼ਰਸ ਹੈਦਰਾਬਾਦ ਅਤੇ ਰੋਇਲ ਚੈਲੇਂਜਰਸ ਬੰਗਲੁਰੂ ਦਾ ਮੈਚ ਅਤੇ ਉਸ ਤੋਂ ਬਾਅਦ ਜਿਹੜਾ ਮੈਚ ਜ਼ਿਆਦਾ ਧਿਆਨ ਦੀ ਮੰਗ ਕਰਦਾ ਉਹ ਸ਼ਨੀਵਾਰ ਦੇ ਦਿਨ ਹੋਣਾ ਵਾ ਪੰਜਾਬ ਦਾ ਅਤੇ ਲਖਨਊ ਦਾ। ਜੇਕਰ ਇਹਦੇ ਵਿੱਚ ਪੰਜਾਬ ਹਾਰ ਜਾਂਦਾ ਤਾਂ ਪੰਜਾਬ ਬਾਹਰ ਹੋ ਜਾਊਗਾ, ਜੇਕਰ ਪੰਜਾਬ ਜਿੱਤਦਾ ਤਾਂ ਪੰਜਾਬ ਦੀਆਂ ਉਮੀਦਾਂ ਬਰਕਰਾਰ ਨੇ, ਪਰ ਉਹ ਉਦੋਂ ਤੱਕ ਬਰਕਰਾਰ ਨੇ ਜਦੋਂ ਤੱਕ ਰਾਜਸਥਾਨ ਅਤੇ ਮੁੰਬਈ ਇੰਡੀਅਨ ਦਾ ਐਤਵਾਰ ਵਾਲਾ ਮੈਚ ਨਹੀਂ ਆਪਾਂ ਵੇਖ ਲੈਂਦੇ। ਰਾਜਸਥਾਨ ਰਾਇਲ ਜੇਕਰ ਇਹ ਮੈਚ ਮੁੰਬਈ ਇੰਡੀਅਨ ਨੂੰ ਹਰਾ ਦਿੰਦਾ ਤਾਂ ਰਾਜਸਥਾਨ ਰਾਇਲ ਦੇ ਪੁਆਇੰਟ ਜਿਹੜੇ ਨੇ ਉਹ ਜ਼ਿਆਦਾ ਹੋ ਜਾਣਗੇ। ਸੋ ਇਸ ਲਿਹਾਜ਼ ਦੇ ਨਾਲ ਰਾਜਸਥਾਨ ਰਾਇਲ ਦੇ ਵੀ ਜਿਹੜੇ ਚਾਂਸ ਨੇ ਉਹ ਪੂਰੇ ਪੂਰੇ ਅਤੇ ਇਹ ਸ਼ਨੀਵਾਰ ਅਤੇ ਐਤਵਾਰ ਦੇ ਮੈਚ ਜਿਹੜੇ ਡਿਸਾਈਡ ਕਰਨਗੇ। ਇਸ ਤੋਂ ਇਲਾਵਾ ਆਖਰੀ ਮੈਚ ਜਿਹੜਾ ਉਹ ਕੋਲਕਾਤਾ ਅਤੇ ਦਿੱਲੀ ਕੈਪੀਟਲਸ ਦੇ ਦਰਮਿਆਨ ਖੇਡਿਆ ਜਾਣਾ। ਸੋ ਇਹਨਾਂ ਦੇ ਵਿੱਚੋਂ ਵੀ ਜਿਹੜਾ ਜਿੱਤਦਾ ਅਤੇ ਉਸ ਲਿਹਾਜ਼ ਦੇ ਨਾਲ ਵੇਖਿਆ ਜਾਊਗਾ ਕਿ ਫਿਰ ਕਿਹਦੇ ਕਿੰਨੇ ਅਤੇ ਕਿੱਦਾਂ ਦੇ ਪੁਆਇੰਟ ਬਣਦੇ ਨੇ। ਸੋ ਹਾਲੇ ਥੋੜ੍ਹਾ ਇੰਤਜ਼ਾਰ ਜ਼ਰੂਰ ਕਰਨਾ ਪਊਗਾ। ਸੋ ਫਿਲਹਾਲ IPL ਇਸ ਟਾਈਮ ਦੇ ਉੱਤੇ ਵੇਖਿਆ ਜਾਵੇ ਤਾਂ ਕਾਫੀ ਇਸ ਟਾਈਮ ਮਨੋਰੰਜਕ ਕਹਿ ਲਈਏ ਕਿ ਸਥਿਤੀ ਦੇ ਵਿੱਚ ਪਹੁੰਚ ਚੁੱਕਾ। ਸਾਈ ਸੁਦਰਸ਼ਨ ਜਿਹੜੇ ਕਿ ਟੌਪ ਦੇ ਉੱਤੇ ਨੇ, ਔਰੇਂਜ ਕੈਪ ਲੈ ਕੇ ਬੈਠੇ ਨੇ 638 ਦੌੜਾਂ, ਅਤੇ ਦੂਸਰੇ ਨੰਬਰ ਦੇ ਉੱਤੇ ਵੀ ਗੁਜਰਾਤ ਦਾ ਹੀ ਖਿਡਾਰੀ ਸ਼ੁਭਮਨ ਗਿੱਲ 616 ਦੌੜਾਂ ਜਿਹਨੇ ਬਣਾਈਆਂ, ਅਤੇ ਵੈਭਵ ਸੂਰਯਵੰਸ਼ੀ ਹੁਣ ਤੀਸਰੇ ਨੰਬਰ ਦੇ ਉੱਤੇ ਪਹੁੰਚ ਚੁੱਕੇ ਨੇ ਕਿਉਂਕਿ ਪਿਛਲੇ ਮੈਚ 'ਚ ਬੜੀ ਧੂੰਆਂਧਾਰ ਬੱਲੇਬਾਜ਼ੀ ਕੀਤੀ ਅਤੇ 579 ਦੌੜਾਂ ਬਣਾਈਆਂ ਨੇ। ਮਾਰਸ਼ ਜਿਹੜਾ ਵਾ ਚੌਥੇ ਨੰਬਰ ਦੇ ਉੱਤੇ, ਆਸਟ੍ਰੇਲੀਆ ਦਾ ਖਿਡਾਰੀ, ਅਤੇ ਕਲਾਸਨ ਨੇ ਇਸ ਟਾਈਮ ਦੇ ਉੱਤੇ 5ਵੇਂ ਨੰਬਰ 'ਤੇ 555 ਦੌੜਾਂ ਬਣਾ ਕੇ, ਅਤੇ ਕੋਹਲੀ ਸਾਹਿਬ ਹੁਣ ਖਿਸਕ ਚੁੱਕੇ ਨੇ 6ਵੇਂ ਨੰਬਰ ਦੇ ਉੱਤੇ 3-3-6। ਹਾਂਜੀ, ਸੋ 542 ਦੌੜਾਂ ਇਹਨਾਂ ਨੇ ਬਣਾਈਆਂ ਨੇ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਰਹੂਗੀ ਅੱਜ ਦਾ ਮੈਚ ਜਿਹੜਾ ਕਾਫੀ ਕੁਝ ਡਿਸਾਈਡ ਕਰੂਗਾ ਕਿ ਇਹਦੇ ਵਿੱਚੋਂ ਕਾਫੀ ਖਿਡਾਰੀ ਜਿਹੜੇ ਨੇ ਅੱਜ ਉੱਤੇ ਥੱਲੇ ਹੋਣ ਦੇ ਆਸਾਰ ਨੇ, ਕੌਣ ਕੀ ਅਤੇ ਕਿੰਨੇ ਕੁ ਸਕੋਰ ਮਾਰਦਾ। ਫਿਲਹਾਲ ਇਜਾਜ਼ਤ ਆਪਾਂ ਤੁਹਾਡੇ ਕੋਲੋਂ ਲੈਂਦੇ ਹਾਂ ਇਸ ਹਿੱਸੇ ਦੇ ਵਿੱਚੋਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ। ਪੁਆਇੰਟ ਕੁੱਕ ਕਾਲ 0493536042
2: ACMI ਤੁਹਾਡਾ ਫਿਲਮ ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ ਜੋ ਕਿ ਫੈਡ ਸਕੁਆਇਰ ਤੇ ਰੋਜ਼ਾਨਾ ਖੁੱਲਦਾ ਹੈ ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ ਬਣਾਓ ਅਤੇ ਪੜਚਾਲ ਕਰੋ 2-5 ਸਾਲ ਦੀ ਉਮਰ ਦੇ ਬੱਚਿਆਂ ਲਈ ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ ਇੱਕ ਮੁਫਤ ਪ੍ਰਦਰਸ਼ਨੀ ਜੋ ਐਪ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ ACMI.net.au ਤੇ ਦੇਖੋ ਕੀ ਹੋ ਰਿਹਾ ਹੈ
4: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ Ford. Orbit Homes apne iradeyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee within industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te. 0433-280-252 ते
5: पांडे जी क्या तू साला लक पाए हो यार एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना
6: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
7: हमारी लव स्टोरी तो लेजेंडरी बन गई
8: लेजेंडरी लव स्टोरीज की तो एंडिंग ट्रेजिक होती है
9: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chandil.

0: ਹਾਂਜੀ ਦੋਸਤੋ, ਰਣਜੀਤ ਬਾਵਾ ਦਾ ਗਾਣਾ ਤੁਸੀਂ ਸੁਣ ਰਹੇ ਸੀ। ਰਣਜੀਤ ਬਾਵਾ ਦਾ ਸ਼ੋਅ 30 ਤਰੀਕ ਨੂੰ ਇਸੇ ਮਹੀਨੇ ਹੋਣ ਜਾ ਰਿਹਾ, ਸੋ ਤੁਸੀਂ ਟਿਕਟਾਂ ਜੇਕਰ ਨਹੀਂ ਲਈਆਂ ਤਾਂ ਉਹ ਤੁਸੀਂ ਬੁਕਿੰਗ ਕਰਵਾ ਸਕਦੇ। ਕਨਵੈਨਸ਼ਨ ਸੈਂਟਰ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਅਤੇ 30 ਮਈ ਯਾਨੀ ਕਿ ਇਸੇ ਮਹੀਨੇ ਸ਼ੋਅ ਹੋਣਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਪਾਸ ਵੀ ਜਿੱਤ ਸਕਦੇ ਹੋ, ਪ੍ਰਬੰਧਕਾਂ ਦੇ ਵੱਲੋਂ ਆਏ ਪਾਸ ਅੱਜ ਦੇ ਦਿਨ ਅੱਗੇ ਚੱਲ ਕੇ ਅਤੇ ਤੁਹਾਡੇ ਨਾਲ ਕਰਾਂਗੇ ਜ਼ਿਕਰ। ਪਰ ਫਿਲਹਾਲ ਕੁਛ ਹੋਰ ਫਿਲਮਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ, 40 ਦਿਨ ਫਿਲਮ ਦੇ ਵੀ ਮਖਸੂਸਪੁਰੀ, ਸੋ ਇਹਨਾਂ ਦੀ ਅਦਾਕਾਰੀ ਦੇ ਜ਼ੋਹਰ ਤੁਸੀਂ ਵੇਖੋਗੇ। 19 ਜੂਨ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਅਤੇ ਇਸ ਤੋਂ ਇਲਾਵਾ ਫਿਲਮ ਦੇ ਵਿੱਚ ਜਿਹੜੇ ਗੁਰਪ੍ਰੀਤ ਘੁੱਗੀ ਨੇ ਉਹਨਾਂ ਦੇ ਬੇਟੇ ਵੀ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਟੂਰ ਦੇ ਉੱਤੇ ਵੀ ਇਹਨਾਂ ਦਾ ਪਲੈਨ ਹੈ ਸ਼ਾਇਦ। ਅਤੇ ਇੱਧਰ ਜੇਕਰ ਆਪਾਂ ਜਗਜੀਤ ਸੰਧੂ ਦੀ ਫਿਲਮ ਦੀ ਗੱਲ ਕਰੀਏ ਅਤੇ ਇਹਨਾਂ ਦੀ ਅਗਲੀ ਫਿਲਮ ਹੁਣ ਆ ਗਈ ਆ, ਉਹ ਹੈ ਭੋਲੇ ਹੋਏ 2। ਸੋ ਇਹ ਫਿਲਮ 12 ਜੂਨ ਨੂੰ ਰਿਲੀਜ਼ ਹੋ ਜਾਣੀ ਹੈ। ਸੋ ਜੂਨ ਦੇ ਵਿੱਚ ਕਾਫੀ ਕੁਛ ਆ ਪੰਜਾਬੀ ਸਿਨੇਮੇ ਦੇ ਵਿੱਚ, ਅਤੇ ਵੇਖੋ ਹੁਣ ਕਿਹੜਾ ਕਿੱਦਾਂ ਅਤੇ ਕਿਹੜੀ ਕਰਵਟ ਬੈਠਦਾ। ਸੋ ਇਹਨਾਂ ਦੇ ਵੀ ਜਿਹੜੀ ਫਿਲਮ ਤਿਆਰ ਬਰ ਤਿਆਰ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਕੁਛ, ਜਿਹਦੇ ਵਿੱਚ ਕਿ 10 ਜੁਲਾਈ ਨੂੰ ਹੁਣ ਇੱਕ ਫਿਲਮ ਆ ਰਹੀ ਆ ਰਿਦਮ ਬੋਇਜ਼ ਦੀ। ਫਿਲਮ ਦਾ ਹਮੇਸ਼ਾ ਤੁਹਾਨੂੰ ਇੰਤਜ਼ਾਰ ਰਹਿੰਦਾ ਅਤੇ ਰਿਦਮ ਬੋਇਜ਼ ਦੀ ਫਿਲਮ ਮਿਲੇ ਉਹ ਕੁੜੀ। ਸੋ ਇਸ ਫਿਲਮ ਦੇ ਵਿੱਚ ਕਈ ਤਰ੍ਹਾਂ ਦੇ ਸਰਪ੍ਰਾਈਜ਼ ਨੇ, ਕਈ ਕੁਛ ਨਵਾਂ ਇਸ ਵਾਰੀ ਰਿਦਮ ਬੋਇਜ਼ ਲੈ ਕੇ ਆ ਰਹੇ ਨੇ, ਜਾਂ ਇੱਦਾਂ ਕਹਿ ਲਓ ਵੀ ਬਿਲਕੁਲ ਹੀ ਸਾਰਾ ਕੁਛ ਹੀ ਸੁਧਾ ਹੀ ਨਵਾਂ ਤੁਹਾਨੂੰ ਦਿਖੂਗਾ ਇਸ ਫਿਲਮ ਦੇ ਵਿੱਚ। ਅਤੇ ਕੀ ਨਵਾਂ, ਚਲੋ ਆਪਾਂ ਹੌਲੀ ਹੌਲੀ ਜਿੱਦਾਂ ਜਿੱਦਾਂ ਰਿਵੀਲ ਹੁੰਦੀਆਂ ਨੇ ਚੀਜ਼ਾਂ, ਪੋਸਟਰ ਜਿਹੜਾ ਅੱਜ ਕੱਲ੍ਹ ਦੇ ਵਿੱਚ ਸ਼ਾਇਦ ਰਿਲੀਜ਼ ਹੋ ਜਾਵੇ। ਸੋ 10 ਜੁਲਾਈ ਨੂੰ ਰਿਦਮ ਬੋਇਜ਼ ਦੀ ਵੀ ਅਗਲੀ ਫਿਲਮ ਆ ਗਈ ਕਹਿ ਲਓ। ਅਤੇ ਫਿਲਹਾਲ ਆਪਾਂ ਆਪਣਾ ਸਫ਼ਰ ਜਾਰੀ ਰੱਖਦੇ ਹਾਂ ਗੌਣ ਪਾਣੀ ਦਾ ਅਤੇ ਕੁਛ ਐਡਾਂ ਦਾ, ਅਤੇ ਫਿਰ ਹੋਊਗਾ ਖੁੱਲ੍ਹਾ ਅਖਾੜਾ ਅਤੇ ਤੁਸੀਂ ਵੀ ਖਿੱਚ ਕੇ ਰੱਖਿਓ ਤਿਆਰੀਆਂ। ਅਤੇ ਇੱਕ ਨਿੱਕੀ ਜੀ ਆਪਾਂ ਬ੍ਰੇਕ ਤੋਂ ਬਾਅਦ ਫਿਰ ਡੀ ਜੇ ਦਾ ਵੀ ਸਿਲਸਿਲਾ ਸ਼ੁਰੂ ਕਰਦੇ ਹਾਂ। ਤੁਸੀਂ ਜੇ ਕੋਈ ਭੇਜਣਾ ਗਾਣਾ ਤਾਂ ਉਹ ਤੁਸੀਂ ਭੇਜ ਸਕਦੇ ਹੋ, ਭੇਜਿਓ ਪਰ ਡੀ ਜੇ ਵਾਲਾ ਹੀ, ਅਤੇ ਆਪ ਸੁਣ ਸੁਣਾ ਕੇ ਭੇਜਿਓ ਤੁਸੀਂ, ਅਤੇ ਜੇ ਲਿੰਕ ਭੇਜ ਦਿਓ ਤਾਂ ਜ਼ਿਆਦਾ ਵਧੀਆ।
1: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand.

ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1,610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.wic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।